0: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karja di ek choti jahi monthly kisht banao. Call Ajay ya Nadeem no 416-650-5800 or gtacredit.com.
1: ਤੁਸੀਂ ਜੁੜੇ ਹੋਏ ਹੋ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਨਾਲ ਤੇ 27 ਫਰਵਰੀ ਦੀ ਖੂਬਸੂਰਤ ਜੀ ਸ਼ਾਮੀ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਰੇਡੀਓ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ। ਉਮੀਦ ਕਰ ਰਹੇ ਹਾਂ ਤੁਸੀਂ ਇਸ ਖੂਬਸੂਰਤ ਜੀ ਸ਼ਾਮ ਨੂੰ ਆਪਣੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਪੂਰਾ ਇੰਜੋਏ ਕਰ ਰਹੇ ਹੋ, ਪੂਰਾ ਆਨੰਦ ਮਾਣ ਰਹੇ ਹੋ ਆਪਣੇ ਵੀਕਐਂਡ ਦਾ ਤੇ ਨਾਲ ਹੀ ਆਪਣੇ ਘਰੇ ਹੋ, ਸੇਫ ਹੋ, ਕਿਉਂਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਜਿੰਨਾ ਅਸੀਂ ਘਰੇ ਰਵਾਂਗੇ ਉਨਾ ਹੀ ਅਸੀਂ ਸੇਫ ਰਵਾਂਗੇ ਤੇ ਉਨਾ ਹੀ ਅਸੀਂ ਸਰਕਾਰ ਦੀ ਮਦਦ ਜੋ ਹੈ ਉਹ ਜ਼ਰੂਰ ਕਰਦੇ ਰਹਾਂਗੇ ਤੇ ਇਸ ਦੇ ਨਾਲ ਹੀ ਇੱਕ ਸੋਹਣੇ ਜੇ ਮੌਸਮ ਨੂੰ ਹਮੇਸ਼ਾ ਹੀ ਇੰਜੋਏ ਕਰਦੇ ਰਹਾਂਗੇ ਤੇ ਵੀਕਐਂਡ ਨੂੰ ਵੀ ਜੇਕਰ ਅਸੀਂ ਆਪਣੇ ਘਰੇ ਬਹਿ ਕੇ ਹੀ ਮਨਾਈਏ ਤੇ ਬਹੁਤ ਹੀ ਵਧੀਆ ਤੇ ਵੀਕਐਂਡ ਨੂੰ ਤੁਸੀਂ ਆਪਣੇ ਘਰੇ ਬੈਠ ਕੇ ਜਿੱਥੇ ਮਨਾ ਰਹੇ ਹੋ ਤੇ ਅਸੀਂ ਆਪਣੀ ਪੂਰੀ ਡਿਊਟੀ ਜੋ ਆ ਨਿਭਾ ਰਹੇ ਹਾਂ ਕਿਉਂਕਿ ਤੁਹਾਡੇ ਰੇਡੀਓ ਸੈੱਟ ਰਾਹੀਂ ਜਾਂ ਫਿਰ ਤੁਹਾਡੇ ਟੀਵੀ ਰਾਹੀਂ ਤੁਸੀਂ ਸਾਨੂੰ ਬਿਲਕੁਲ ਬਖੂਬੀ ਜੋ ਹੈ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਕਿਉਂਕਿ ਅੱਜ ਦੀ ਕਹਾਣੀ ਜੋ ਹੈ ਤੁਹਾਡੇ ਰੂਬਰੂ ਕੁਝ ਹੀ ਪਲਾਂ ਦੇ ਵਿੱਚ ਜ਼ਰੂਰ ਕਰਾਂਗੇ। ਬਿਲਕੁਲ ਤੁਸੀਂ ਇਸ ਕਹਾਣੀ ਦਾ ਹਰ ਵਾਰੀ ਹਰ ਹਫ਼ਤੇ ਦੀ ਕਹਾਣੀ ਦਾ ਤੁਸੀਂ ਜਿਸ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ, ਤੁਸੀਂ ਖਿਆਲ ਰੱਖਦੇ ਹੋ ਕਿ ਪ੍ਰੋਗਰਾਮ ਜੋ ਹੈ ਉਹ ਆਉਣ ਵਾਲਾ 8 to 9 ਸ਼ਨੀਵਾਰ ਨੂੰ ਤੇ ਤੁਹਾਡੀ ਇਸ ਵੇਟ ਦਾ, ਤੁਹਾਡੀ ਇਹਨਾਂ ਉਡੀਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਧੰਨਵਾਦੀ ਹਾਂ ਤੇ ਤੁਸੀਂ ਸਾਡੀ ਵੇਟ ਕਰਦੇ ਹੋ ਤੇ ਸਾਡਾ ਵੀ ਪੂਰਾ ਫਰਜ਼ ਬਣਦਾ ਕਿ ਹਰ ਹਫ਼ਤੇ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈਏ। ਇੱਕ ਨਵੀਂ ਕਹਾਣੀ ਜੋ ਕੁਝ ਨਵੇਂ ਇਮੋਸ਼ਨਸ ਨਾਲ ਜੁੜੀ ਹੁੰਦੀ ਆ, ਜੋ ਕੁਝ ਨਾ ਕੁਝ ਨਵੀਂ ਸਿੱਖ ਲੈ ਕੇ ਸਾਡੇ ਲਈ ਆਉਂਦੀ ਆ, ਜੋ ਕਿਤੇ ਨਾ ਕਿਤੇ ਸਾਡੇ ਨਾਲ ਹੀ ਜੁੜੀ ਹੁੰਦੀ ਆ, ਸਾਡੇ ਨਾਲ ਹੀ ਰਿਲੇਟਡ ਹੁੰਦੀ ਆ, ਅਸੀਂ ਉਸ ਦੇ ਨਾਲ ਰਿਲੇਟ ਕਰ ਸਕਦੇ ਹਾਂ, ਅਜਿਹੀ ਹੀ ਸਾਡੀ ਕੋਸ਼ਿਸ਼ ਹੁੰਦੀ ਆ। ਤੇ ਅੱਜ ਦੀ ਕਹਾਣੀ ਵੀ ਤੁਹਾਡੇ ਨਾਲ ਥੋੜੇ ਚਿਰ ਦੇ ਵਿੱਚ ਸਾਂਝੀ ਕਰਾਂਗੇ। ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੁੜੇ ਰਹਿਣਾ ਤੇ ਘਰੇ ਰਹਿਣਾ ਤੇ ਸੇਫ ਰਹਿਣਾ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੂਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੂਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਕਿਸੇ ਨੇ ਬਹੁਤ ਹੀ ਕਮਾਲ ਲਿਖਿਆ ਕਿ ਜੋ ਸੁੱਖ ਛੱਜੂ ਦੇ ਚਵਾਰੇ ਉਹ ਨਾ ਬਲਖ ਨਾ ਬੁਖਾਰੇ। ਕਹਿਣ ਦਾ ਭਾਵ ਕਿ ਜੋ ਸੁੱਖ ਆਪਣੇ ਘਰ ਰਹਿ ਕੇ ਮਿਲਦਾ ਉਹ ਕਿਤੇ ਹੋਰ ਨਹੀਂ ਮਿਲ ਸਕਦਾ, ਉਹ ਕਿਸੇ ਹਿਲ ਸਟੇਸ਼ਨ ਤੇ ਨਹੀਂ ਮਿਲ ਸਕਦਾ। ਹਿਲ ਸਟੇਸ਼ਨ ਤੇ ਵੀ ਜਦੋਂ ਅਸੀਂ ਜਾਂਦੇ ਹਾਂ ਤਾਂ 4 ਦਿਨਾਂ ਵਿੱਚ ਜਾ ਕੇ ਸਾਨੂੰ ਘਰ ਦੀ ਯਾਦ ਜੋ ਹੈ ਆਉਣ ਲੱਗ ਜਾਂਦੀ ਹੈ ਤੇ ਘਰ ਦੇ ਵਿੱਚ ਹੀ ਸਾਡਾ ਜੋ ਅਸਲ ਸੁੱਖ ਹੈ ਉਹ ਪਿਆ। ਤੇ ਕੋਵਿਡ ਦੇ ਦੌਰਾਨ ਤਾਂ ਵਾਕਈ ਜੋ ਸਾਡੇ ਘਰ ਦੇ ਵਿੱਚ ਸੁੱਖ ਹੈ ਉਹ ਸਾਨੂੰ ਬਾਹਰ ਰਹਿ ਕੇ ਨਹੀਂ ਮਿਲ ਸਕਦਾ, ਜੋ ਸੇਫਟੀ ਸਾਨੂੰ ਆਪਣੇ ਘਰ ਦੇ ਵਿੱਚ ਮਿਲੀ ਆ ਉਹ ਬਾਹਰ ਨਹੀਂ ਮਿਲ ਸਕਦੀ। ਇਸ ਗੱਲ ਨੂੰ ਅਸੀਂ ਹਮੇਸ਼ਾ ਹਮੇਸ਼ਾ ਧਿਆਨ ਰੱਖੀਏ ਤੇ ਨਾਲ ਹੀ ਗੱਲ ਘਰਾਂ ਦੀ ਹੋਈ ਹੈ ਤੇ ਤੁਸੀਂ ਸਮਝ ਲਿਆ ਹੋਵੇਗਾ, ਤੁਸੀਂ ਬੁੱਝ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਜੋ ਹੈ ਉਹ ਵੀ ਆਪਣੇ ਘਰ ਦੀ ਹੀ ਗੱਲ ਕਰੇਗੀ। ਜਿੱਥੇ ਅਸੀਂ ਜੰਮੇ ਪਲੇ, ਜਿਸ ਦੇ ਵਿਹੜੇ ਵਿੱਚ ਅਸੀਂ ਸਾਈਕਲ ਚਲਾਉਣਾ ਸਿੱਖਿਆ ਅਤੇ ਖੂਬ ਚਲਾਇਆ ਵੀ, ਜਿਸ ਦੀ ਨੁੱਕਰ ਤੇ ਲੱਗੇ ਦਰਖਤ ਦੇ ਪੀਂਘਾਂ ਝੂਟੀਆਂ, ਉਹ ਘਰ ਸੁਪਨੇ ਦੇ ਵਿੱਚ ਸਾਡੇ ਆਪ ਮੁਹਾਰੇ ਦਿਸ ਪੈਂਦਾ। ਉਸ ਘਰ ਤੋਂ ਚਾਹੇ ਕੋਈ ਦੂਰ ਹੋ ਜਾਵੇ, ਜਿੱਦਾਂ ਅਸੀਂ ਆਪਣੇ ਜੱਦੀ ਘਰਾਂ ਤੋਂ ਜੱਦੀ ਪਿੰਡਾਂ ਤੋਂ ਦੂਰ ਬੈਠੇ ਹਾਂ ਪਰ ਦਿਲੋਂ ਮਨੋਂ ਕਦੇ ਵੀ ਦੂਰ ਨਹੀਂ ਹੁੰਦੇ। ਅੱਖਾਂ ਬੰਦ ਕਰੋ ਤਾਂ ਮੰਨੋ ਉੱਥੇ ਹੀ ਪਹੁੰਚ ਗਏ ਹਾਂ। ਆਪਣੇ ਘਰ ਦਾ ਲਗਾਵ ਜੋ ਹੈ ਉਹ ਸਾਰੀ ਉਮਰ ਬਣਿਆ ਰਹਿੰਦਾ। ਇਹ ਨਹੀਂ ਕਿ ਅਸੀਂ ਬੱਚੇ ਹਾਂ, ਅਸੀਂ ਛੋਟੇ ਹਾਂ ਤਾਂ ਸਾਨੂੰ ਅਟੈਚਮੈਂਟ ਜੋ ਹੈ, ਸਾਨੂੰ ਲਗਾਵ ਜੋ ਹੈ ਜ਼ਿਆਦਾ। ਪਰ ਜੋ ਵੀ ਸਾਡੇ ਬਜ਼ੁਰਗ ਜੋ ਨੇ, ਜੋ ਸਾਡੇ ਮਾਪੇ ਵੀ ਉੱਥੋਂ ਆਏ ਨੇ, ਉਹਨਾਂ ਦਾ ਵੀ ਧਿਆਨ ਜੋ ਹੈ ਉਹ ਕਿਤੇ ਨਾ ਕਿਤੇ ਆਪਣੇ ਘਰ ਨਾਲ ਅਟੈਚਡ ਜ਼ਰੂਰ ਰਹਿੰਦਾ, ਕਿਉਂਕਿ ਉਸ ਘਰ ਨਾਲ ਸਾਡੀਆਂ ਬੇਸ਼ੁਮਾਰ ਯਾਦਾਂ ਦੀ ਸਾਂਝ ਹੁੰਦੀ ਹੈ। ਸੇ ਸਾਨੂੰ ਉਹ ਘਰ ਜੋ ਹੈ ਉਹ ਮਾਂ ਪਿਓ ਦੇ ਪਿਆਰ ਜਿਹਾ ਨਿੱਘ ਦਿੰਦਾ ਜਾਪਦਾ। ਤੇ ਇੱਕ ਗੀਤ ਆਇਆ ਸੀ ਥੋੜੇ ਸਮੇਂ ਪਹਿਲਾਂ ਸ਼ੈਰੀ ਮਾਨ ਜੀ ਦੀ ਆਵਾਜ਼ ਦੇ ਵਿੱਚ, ਤੁਹਾਡੇ ਰੇਡੀਓ ਸੈੱਟ ਤੇ ਵੀ ਜ਼ਰੂਰ ਉਸ ਨੂੰ ਸੁਣਾਵਾਂਗੇ। ਬਚਪਨ ਵਾਲਾ ਘਰ, ਉਹ ਬਹੁਤ ਹੀ ਖੂਬਸੂਰਤ ਬੋਲ ਸਨ ਤੇ ਮਨੋਂ ਹਰ ਕਿਸੇ ਨਾਲ ਕਨੈਕਟ ਹੋ ਜਾਂਦਾ ਇਹ ਗੀਤ। ਅੱਜ ਦੀ ਕਹਾਣੀ ਵੀ ਇਸ ਗੀਤ ਚੋਂ ਹੀ ਉਪਜੀ ਆ। ਗੱਲ ਆਪਣੇ ਘਰ ਦੀ ਕਰਾਂਗੇ, ਗੱਲ ਉਸ ਘਰ ਨਾਲ ਜੁੜੀਆਂ ਇਮੋਸ਼ਨਸ ਬਾਰੇ ਅੱਜ ਦੀ ਕਹਾਣੀ ਵੱਲ ਕਰਾਂਗੇ, ਜੋ ਕਿ ਸਾਡੇ ਬਚਪਨ ਵਾਲਾ ਘਰ ਹੈ ਤੇ ਸਾਡਾ ਘਰ ਸਾਨੂੰ ਕੀ ਕਹਿੰਦਾ, ਗੱਲ ਉਸੇ ਵੇਲੇ ਦੀ ਕਰਾਂਗੇ। ਹਰਿੰਦਰ ਆਪਣੇ ਪਿੰਡ ਉਸ ਘਰ ਦੇ ਗੇਟ ਅੱਗੇ ਖੜਾ ਸੀ ਜਿੱਥੇ ਕਦੇ ਇਸ ਦੁਨੀਆਂ ਵਿੱਚ ਆਉਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਗੂੰਜੀ ਸੀ। ਸਭ ਕੁਝ ਆਪਣਾ ਹੁੰਦਿਆਂ ਹੋਇਆਂ ਵੀ ਸਭ ਕੁਝ ਉਪਰਾ ਉਪਰਾ ਪਾਸ ਹੋ ਰਿਹਾ ਸੀ। ਡੌਰ ਪੌਰ ਆਸੇ ਪਾਸੇ ਝਾਕ ਰਿਹਾ ਸੀ, ਪਰ ਚਾਰੇ ਪਾਸੇ ਤਾਂ ਚੁੱਪ ਪਸਰੀ ਪਈ ਸੀ। ਵੀਰਾਨ ਘਰ ਮੂਹਰੇ ਖਲੋਤਿਆਂ ਇੱਕ ਅਜੀਬ ਬੇਚੈਨੀ ਮਹਿਸੂਸ ਹੋਣ ਲੱਗੀ ਸੀ। ਪਰ ਅਚਾਨਕ ਬੇਹੱਦ ਆਪਣੇਪਣ ਵਿੱਚ ਅੰਦਰੋਂ ਆਈ ਬਹੁਤ ਹੀ ਧੀਮੀ ਆਵਾਜ਼ ਨੇ ਹਰਿੰਦਰ ਨੂੰ ਅਚੰਬਿਤ ਕਰ ਦਿੱਤਾ। ਧੰਨ ਭਾਗ ਪੁੱਤਰਾ, ਤੈਨੂੰ ਉਡੀਕਦਿਆਂ ਤਾਂ ਮੈਨੂੰ ਦਿਨ ਤਰੀਕਾਂ ਦੀ ਗਿਣਤੀ ਵੀ ਭੁੱਲ ਗਈ ਆ। ਅੱਜ ਤੂੰ ਆਇਆ, ਤੈਨੂੰ ਜੀ ਆਇਆ ਨੂੰ। ਆ ਜਾ ਅੰਦਰ ਲਾਂਗਾ, ਗੇਟ ਖੁੱਲ੍ਹਾ ਹੀ ਆ, ਹੁਣ ਗੇਟ ਤੇ ਤਾਲੇ ਕਿਹਨੇ ਲਾਉਣੇ ਆ। ਉਂਝ ਗੇਟ ਨੂੰ ਧਿਆਨ ਨਾਲ ਖੋਲੀ, ਇਹਦੇ ਵੀ ਕਬਜ਼ੇ ਹਿੱਲੇ ਪਏ ਨੇ, ਕਿਤੇ ਤੇਰੇ ਉੱਤੇ ਹੀ ਨਾ ਡਿੱਗ ਪਵੇ। ਹਰਿੰਦਰ ਹੈਰਾਨ ਸੀ, ਅੰਦਰ ਕੌਣ ਹੋ ਸਕਦਾ, ਅਸੀਂ ਤਾਂ ਘਰ ਖਾਲੀ ਛੱਡਿਆ ਹੋਇਆ। ਗੇਟ ਤੋਂ ਅੰਦਰ ਲੰਘਦਿਆਂ ਇਸ ਸਵਾਲ ਨੇ ਹੋਰ ਬੇਚੈਨ ਕਰ ਦਿੱਤਾ ਸੀ। ਪਹਿਲਾਂ ਵਾਲੀ ਆਵਾਜ਼ ਦਬਵੇਂ ਹਾਸੇ ਵਿੱਚ ਫੇਰ ਆਈ। ਘਬਰਾ ਨਾ ਪੁੱਤਰਾ, ਮੈਂ ਤੇਰਾ ਆਪਣਾ ਘਰ ਬੋਲਦਾ। ਤੂੰ ਸ਼ਹਿਰ ਵਿੱਚ ਨੌਕਰੀ ਦੇ ਰੁਝੇਵਿਆਂ ਚੋਂ ਮੇਰੇ ਵੱਲ ਗੇੜਾ ਮਾਰਨ ਦਾ ਸਮਾਂ ਭਾਵੇਂ ਨਹੀਂ ਕੱਢ ਸਕਿਆ, ਪਰ ਮੈਂ ਆਸ ਨਹੀਂ ਸੀ ਛੱਡੀ ਪੁੱਤਰਾ। ਹਰਿੰਦਰ ਦੇ ਢਹਿੰਦੇ ਮਨ ਨੂੰ ਢਾਰਸ ਜਿਹਾ ਵੱਜਦਾ ਜਾਪਿਆ ਤੇ ਮਨ ਹੀ ਮਨ ਸੋਚਣ ਲੱਗਾ, ਵਾਕੇ ਹੀ ਰੁਝੇਵਿਆਂ ਮੋਹ ਦੀਆਂ ਤੰਦਾਂ ਤੇ ਵੀ ਕਿਸ ਕਦਰ ਹਾਵੀ ਹੋ ਗਏ ਨੇ, ਕਦੇ ਖਿਆਲ ਹੀ ਨਹੀਂ ਆਇਆ। ਅਗਲੀ ਆਵਾਜ਼ ਨੇ ਉਸ ਦੀ ਸੋਚਾਂ ਦੀ ਲੜੀ ਹੋਰ ਲੰਬੀ ਨਾ ਹੋਣ ਦਿੱਤੀ। ਪੁੱਤਰਾ, ਤੇਰੇ ਦਾਦੇ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਮੈਨੂੰ। ਉੱਚੇ ਪਿੰਡ ਦੇ ਮਿਸਤਰੀਆਂ ਦੀ ਕਾਰੀਗਰੀ ਉਹਨਾਂ ਦਿਨਾਂ ਵਿੱਚ ਮਸ਼ਹੂਰ ਸੀ, ਜਿਨ੍ਹਾਂ ਕਰਕੇ ਮੇਰੀ ਉਸਾਰੀ 15 ਦਿਨ ਲੇਟ ਸ਼ੁਰੂ ਕਰਨੀ ਪਈ। ਤੇਰਾ ਬਾਪੂ ਉਦੋਂ ਜਵਾਨ ਭਰ ਸੀ। ਤੇਰੇ ਦਾਦੇ ਦੀ ਨੇਕ ਦਿਲੀ ਕਰਕੇ ਸਾਰਾ ਪਿੰਡ ਮੇਰੀ ਉਸਾਰੀ ਵਿੱਚ ਹੱਥ ਵਟਾਉਂਦਾ ਸੀ। ਜੈਲਦਾਰਾਂ ਦੇ ਭੱਠੇ ਦੀ ਮਸ਼ਹੂਰ ਇੱਟ ਲਾਈ ਸੀ। ਲੱਕੜ ਨਿਆਈ ਵਾਲੇ ਖੇਤ ਵਿੱਚ ਸਾਲਾਂ ਤੋਂ ਖੜੀ ਪੁਰਾਣੀ ਟਾਹਲੀ ਦੀ ਲਾਈ ਸੀ। ਸਾਰਾ ਕੰਮ ਚਾਵਾਂ ਨਾਲ ਹੋਇਆ ਸੀ। ਪੱਕੇ ਫਰਸ਼ ਤਾਂ ਠਾਣੇਦਾਰ ਦੀ ਹਵੇਲੀ ਨੂੰ ਛੱਡ ਕੇ ਦੂਜੀ ਥਾਂ ਮੈਨੂੰ ਹੀ ਨਸੀਬ ਹੋਏ ਸਨ। 4 ਕੁ ਮਹੀਨਿਆਂ ਵਿੱਚ ਉੱਤੇ ਇੱਕ ਚੁਬਾਰਾ ਸਮੇਤ ਮੇਰੀ ਉਸਾਰੀ ਮੁਕੰਮਲ ਹੋਈ ਸੀ। ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਗਿਆ ਸੀ। ਮੇਰੀ ਲਿਸ਼ਕ ਪੁਸ਼ਕ ਦੀ ਸਾਰੇ ਪਿੰਡ ਵਿੱਚ ਚਰਚਾ ਸੀ ਤੇ ਮੇਰਾ ਸਿਰ ਵੀ ਮਾਣ ਨਾਲ ਉੱਚਾ ਰਹਿੰਦਾ ਸੀ। ਹਰਿੰਦਰ ਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੀ ਸੀ। ਸਭ ਕੁਝ ਉਜੜਿਆ ਲੱਗ ਰਿਹਾ ਸੀ। 4 ਦੀਵਾਰੀ ਦਾ ਪਲਸਤਰ ਝੜ ਰਿਹਾ ਸੀ। ਵਿਹੜੇ ਵਿੱਚ ਇੱਟਾਂ ਦੇ ਫਰਸ਼ ਉੱਚੇ ਉੱਚੇ ਘਾਹ ਨੇ ਢੱਕ ਲਏ ਸੀ। ਇੱਕ ਪਲ ਹਰਿੰਦਰ ਦਾ ਦਿਲ ਭਰ ਆਇਆ। ਇਸ ਫਰਸ਼ ਨੂੰ ਮਾਂ ਦਿਨ ਵਿੱਚ ਕਈ ਕਈ ਵਾਰ ਸਾਫ਼ ਕਰਦੀ ਸੀ। ਦੀਵਾਰ ਨਾਲ ਬਣਿਆ ਓਟਾ ਢਹਿ ਚੁੱਕਿਆ ਸੀ। ਬਸ ਕਾੜਨੀ ਦੇ ਧੂੰਏ ਦੇ ਕਾਲੇ ਨਿਸ਼ਾਨ ਆਪਣੀ ਹੋਂਦ ਦੀ ਨਿਸ਼ਾਨਦੇਹੀ ਦੇ ਰਹੇ ਸਨ। ਪਰ ਇਹ ਕੋਨੇ ਵਿੱਚ ਬਣਿਆ ਬਾਥਰੂਮ ਵੀ ਆਪਣੀ ਤਰਸਯੋਗ ਹਾਲਤ ਬਿਆਨ ਕਰਦਾ ਆਪਣੇ ਤੰਦਰੁਸਤ ਹੋਣ ਦੀ ਆਸ ਛੱਡ ਰਿਹਾ ਜਾਪਦਾ ਸੀ। ਹਰਿੰਦਰ ਤੋਂ ਹੋਰ ਦੇਖਿਆ ਨਾ ਗਿਆ। ਨਜ਼ਰ ਸਿੱਧੀ ਚੁਬਾਰੇ ਵੱਲ ਚਲੀ ਗਈ, ਜਿਸ ਦੀ ਸ਼ਾਨ ਅਜੇ ਵੀ ਕਾਇਮ ਲੱਗ ਰਹੀ ਸੀ। ਪੌੜੀਆਂ ਵੱਲ ਨੂੰ ਤੇਜ਼ ਕਦਮੀ ਤੁਰ ਪਿਆ, ਪਰ ਅਪਣੱਤ ਭਰੀ ਆਵਾਜ਼ ਨੇ ਫਿਰ ਸਾਵਧਾਨ ਕੀਤਾ। ਤਾਂ ਕਾਲਾ ਨਾ ਪੈ ਪੁੱਤਰਾ, ਮੈਨੂੰ ਵੀ ਆਪਣੀ ਗੱਲ ਪੂਰੀ ਕਰ, ਮਨ ਹੌਲਾ ਕਰ ਲੈਣ ਦੇ। ਮੇਰੀ ਉਸਾਰੀ ਤੋਂ ਬਾਅਦ ਤੇਰੇ ਬਾਪੂ ਦਾ ਵਿਆਹ ਬੜੇ ਚਾਵਾਂ ਨਾਲ ਹੋਇਆ। ਮੇਰੀ ਸ਼ਾਨ ਦਾ ਜਹਾਨੋ ਵੱਖਰੀ ਸੀ। ਮੈਨੂੰ ਲਾਈਟਾਂ ਨਾਲ ਸ਼ਿੰਗਾਰਿਆ ਗਿਆ। ਪੂਰੇ 3 ਦਿਨ ਸਪੀਕਰ ਵੱਜੇ ਸੀ। ਜਦੋਂ ਤੇਰੀ ਮਾਂ ਨੇ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ, ਸੱਚ ਜਾਣੀ ਸ਼ਰਮ ਨਾਲ ਮੇਰਾ ਚਿਹਰਾ ਵੀ ਲਾਲ ਹੋ ਗਿਆ ਸੀ। ਫੇਰ ਪੁੱਤਰਾ ਤੇਰਾ ਜਨਮ ਹੋਇਆ ਤੇ 2 ਸਾਲ ਬਾਅਦ ਤੇਰੀ ਭੈਣ ਸ਼ਿੰਦੋ ਦਾ। ਇੰਨੀਆਂ ਖੁਸ਼ੀਆਂ, ਮੈਨੂੰ ਸੱਚੀ ਮੁੱਜੀ ਸਵਰਗ ਦਾ ਭੁਲੇਖਾ ਪੈਂਦਾ ਸੀ। ਯਾਦ ਕਰ ਪੁੱਤਰਾ, ਇਹ ਉਹੀ ਪੌੜੀ ਆ, ਅਜੇ ਤੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਸੀ ਸਿੱਖਿਆ। ਇਸ ਪੌੜੀ ਰਾਹੀਂ ਛੱਤ ਤੇ ਜਾ ਚੜਦਾ ਸੀ ਤੇ ਸਾਰੇ ਟੱਬਰ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਸੀ। ਪਰ ਪੁੱਤਰਾ, ਹੁਣ ਇਹ ਪੌੜੀ ਵੀ ਡਿੰਗੂ ਡਿੰਗੂ ਕਰਦੀ ਆ। ਕੰਧ ਦਾ ਸਹਾਰਾ ਲੈ ਕੇ ਬਚਾ ਕੇ ਚੜੀ ਮੇਰਾ ਪੁੱਤ। ਹਰਿੰਦਰ ਘਰ ਦੀ ਛੱਤ ਤੇ ਪਹੁੰਚ ਗਿਆ। ਚੁਬਾਰੇ ਦੀ ਦਿੱਖ ਬਾਹਰੋਂ ਠੀਕ ਲੱਗਦੀ ਸੀ, ਪਰ ਇਹ ਵੀ ਪੂਰੇ ਘਰ ਵਾਂਗ ਤਾਕਤ ਗਵਾ ਚੁੱਕੀ ਸੀ। ਛੱਤ ਤੇ ਚੜ ਕੇ ਹਰਿੰਦਰ ਅਤੀਤ ਦੀਆਂ ਯਾਦਾਂ ਵਿੱਚ ਗੁਆਚਦਾ ਚਲਾ ਗਿਆ। ਕਿਵੇਂ ਇਸ ਘਰ ਦੀ ਸ਼ਾਨ ਹੁੰਦੀ ਸੀ। ਸਾਰੀ ਪੜ੍ਹਾਈ ਦੌਰਾਨ ਚੁਬਾਰਾ ਉਸਦਾ ਬੈੱਡਰੂਮ ਕੰਮ ਸਟੱਡੀ ਰੂਮ ਰਿਹਾ ਸੀ। ਗਰਮੀਆਂ ਸਰਦੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਲੱਗਦੀਆਂ ਰੌਣਕਾਂ ਉਹਨੂੰ ਇੱਕ ਇੱਕ ਕਰਕੇ ਚੇਤੇ ਆ ਗਈਆਂ ਸਨ। ਕਿਤੇ ਹਰਿੰਦਰ ਦੀ ਮਾਂ ਚੁਬਾਰੇ ਦੀ ਦੀਵਾਰ ਓਲੇ ਸਰਦੀਆਂ ਦੀ ਧੁੱਪ ਵਿੱਚ ਉਸਦੇ ਸਿਰ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਆ। ਕਿਤੇ ਗਰਮੀਆਂ ਵਿੱਚ ਬਿਜਲੀ ਚਲੀ ਜਾਣ ਕਾਰਨ ਛੱਤਾਂ ਤੇ ਡੱਟੇ ਮੱਝੀਆਂ ਤੇ ਆਂਡੀਆਂ ਗੁਆਂਢੀਆਂ ਨਾਲ ਗੱਲਾਂ ਕਰੀ ਜਾਣਾ। ਕਿਤੇ ਫੁਰਸਤ ਵਿੱਚ ਚੁਬਾਰੇ ਤੇ ਚੜ੍ਹ ਕੇ ਦੂਰ ਦੂਰ ਤੱਕ ਸਾਰੇ ਪਿੰਡ ਦਾ ਨਜ਼ਾਰਾ ਵੇਖਦੇ ਰਹਿਣਾ। ਇੱਕ ਪਲ ਲਈ ਤਾਂ ਲੱਗਿਆ ਮਾਂ ਰਸੋਈ ਚੋਂ ਚਾਹ ਪੀਣ ਲਈ ਹੁਣੇ ਆਵਾਜ਼ ਮਾਰੂਗੀ, ਪਰ ਇਸ ਵਾਰ ਫਿਰ ਅਪਣੱਤ ਭਰੀ ਆਵਾਜ਼ ਨੇ ਉਸਦੀ ਸੋਚਾਂ ਦੀ ਲੜੀ ਤੋੜ ਦਿੱਤੀ। ਪੁੱਤਰਾ, ਗੇੜਾ ਮਾਰ ਲਿਆ ਕਰੋ, ਹੋਰ ਤਾਂ ਮੈਂ ਤੁਹਾਡੇ ਕੋਲ ਕੁਛ ਨਹੀਂ ਮੰਗਦਾ। ਤੁਹਾਡੇ ਨਾਲ ਹੀ ਮੇਰਾ ਭਾਗ ਆ ਤੇ ਮੇਰੇ ਕਰਕੇ ਲੋਕੀ ਤੇਰੇ ਦਾਦੇ ਨੂੰ ਜਾਣਦੇ ਆ, ਤੇਰੇ ਬਾਪੂ ਨੂੰ ਜਾਣਦੇ ਆ। ਉਹਨਾਂ ਨੇਕ ਇਨਸਾਨਾਂ ਦੀਆਂ ਯਾਦਾਂ ਨੂੰ ਸਾਂਭ ਲੈ ਪੁੱਤਰਾ। ਹੁਣ ਤੱਕ ਹਰਿੰਦਰ ਨੇ ਉਸ ਅਪਣੱਤ ਭਰੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਇਹ ਤਰਲਾ ਸੁਣ ਕੇ ਉਹ ਚੀਕ ਉੱਠਿਆ, ਹਾਂ ਮੈਂ ਸੰਭਾਲ ਕਰਾਂਗਾ, ਸਾਰੇ ਕੰਮ ਛੱਡ ਕੇ ਸੰਭਾਲ ਕਰਾਂਗਾ, ਕੁਝ ਵੀ ਢਹਿ ਢੇਰੀ ਨਹੀਂ ਹੋਣ ਦੇਵਾਂਗਾ। ਦਰਅਸਲ ਇਹ ਆਵਾਜ਼ਾਂ ਹਰਿੰਦਰ ਦੇ ਮੂੰਹੋਂ ਇੰਨੀਆਂ ਉੱਚੀਆਂ ਤੇ ਸਪਸ਼ਟ ਨਿਕਲੀਆਂ ਕਿ ਸੁੱਤੀ ਪਈ ਉਸ ਦੀ ਪਤਨੀ ਸਰਬਜੀਤ ਡਰ ਕੇ ਉੱਠ ਬੈਠੀ। ਉਧਰ ਹਰਿੰਦਰ ਦਾ ਸੁਪਨਾ ਵੀ ਟੁੱਟ ਚੁੱਕਾ ਸੀ। ਕੀ ਹੋ ਗਿਆ, ਸੁਪਨੇ ਵਿੱਚ ਕਿਹਦੀ ਸੰਭਾਲ ਕਰੀ ਜਾਂਦੇ ਹੋ, ਕਿਹੜਾ ਕਿਲਾ ਢਹਿ ਢੇਰੀ ਹੋ ਗਿਆ। ਸਰਬਜੀਤ, ਤੂੰ ਤਾਂ ਜਾਣਦੀ ਆ ਆਪਣੀ ਦੋਹਾਂ ਦੀ ਨੌਕਰੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਹੋਣ ਕਰਕੇ ਮਜਬੂਰੀ ਵੱਸ ਸਾਨੂੰ ਸ਼ਹਿਰ ਸ਼ਿਫਟ ਕਰਨਾ ਪਿਆ। ਸ਼ੁਰੂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤਾਂ ਬੜਾ ਦਿਲ ਕਰਦਾ ਸੀ ਸਾਡੇ ਸੁਪਨਿਆਂ ਦਾ ਵੀ ਘਰ ਹੋਵੇ, ਜਿਹਨੂੰ ਅਸੀਂ ਚਾਵਾਂ ਨਾਲ ਬਣਾਈਏ ਸ਼ਿੰਗਾਰੀਏ, ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ। ਚਲੋ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਬਚਤ ਕਰ ਕਰਕੇ ਕੁਝ ਪੂੰਜੀ ਜਮ੍ਹਾਂ ਕਰਕੇ ਬਾਕੀ ਲੋਨ ਲੈ ਕੇ ਆਪਣਾ ਘਰ ਬਣਾ ਲਿਆ। ਮਕਾਨ ਦਾ ਚਾਅ ਬਹੁਤ ਜ਼ਿਆਦਾ ਸੀ, ਬਾਪੂ ਜੀ ਤੇ ਬੀਜੀ ਨੂੰ ਵੀ ਆਪਣੇ ਕੋਲ ਲੈ ਆਏ ਸਾਂ। ਬੈਂਕ ਦੀ ਹਰ ਮਹੀਨੇ ਜਾਂਦੀ ਕਿਸ਼ਤ ਹੁਣ ਵੀ ਧਰਾ ਕੱਢ ਦਿੰਦੀ ਆ। ਮੈਂ ਸੁਣਦਾ ਹੁੰਦਾ ਕਿ ਭਾਵੇਂ ਬੰਦਾ ਵਿਦੇਸ਼ਾਂ ਵਿੱਚ ਮਹਿਲ ਬਣਾ ਲਵੇ ਪਰ ਸੁਪਨੇ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਆਪਾਂ ਵੀ ਸ਼ਹਿਰ ਵਾਲੇ ਘਰ ਨੂੰ ਆਪਣੀ ਮਿਹਨਤ ਦੀ ਕਮਾਈ ਚੋਂ ਹਮੇਸ਼ਾ ਸ਼ਿੰਗਾਰਨ ਵਿੱਚ ਲੱਗੇ ਰਹਿੰਦੇ ਆ, ਪਰ ਮੈਨੂੰ ਵੀ ਜਦੋਂ ਕਦੇ ਸੁਪਨਾ ਆਇਆ ਤਾਂ ਦਾਦਾ ਜੀ ਤੇ ਬਾਪੂ ਜੀ ਦੇ ਉਸਾਰੇ ਉਹ ਪਿੰਡ ਵਾਲੇ ਘਰ ਦਾ ਹੀ ਆਇਆ। ਇਸ ਸ਼ਹਿਰ ਵਾਲੇ ਘਰ ਨੂੰ ਜਿਹਨੂੰ ਮੈਂ ਆਪਣੇ ਸੁਪਨਿਆਂ ਦੇ ਘਰ ਵਜੋਂ ਉਸਾਰਿਆ, ਹਕੀਕਤ ਵਿੱਚ ਕਦੇ ਮੇਰੇ ਸੁਪਨੇ ਵਿੱਚ ਹੀ ਨਹੀਂ ਆਇਆ। ਹੁਣ ਸਰਬਜੀਤ, ਤੂੰ ਹੀ ਫੈਸਲਾ ਕਰ, ਸੁਪਨਿਆਂ ਦਾ ਘਰ ਤਾਂ ਉਹੀ ਹੋਇਆ ਨਾ ਜਿਹਦੇ ਮੁੜ ਮੁੜ ਕੇ ਸੁਪਨੇ ਆਉਂਦੇ ਆ। ਪਰ ਅੱਜ ਤਾਂ ਕੋਈ ਜ਼ਿਆਦਾ ਸੀਰੀਅਸ ਸੁਪਨਾ ਆਇਆ ਲੱਗਦਾ। ਸਹੀ ਕਿਹਾ ਸਰਬਜੀਤ, ਅੱਜ ਦਾ ਪਿੰਡ ਵਾਲੇ ਘਰ ਦੇ ਮੋਹ ਤੇ ਤਰਲਿਆਂ ਨੇ ਸਾਡੇ ਰੁਝੇਵਿਆਂ ਦੇ ਬਹਾਨਿਆਂ ਨੂੰ ਬੇਜਾਨ ਕਰਕੇ ਰੱਖ ਦਿੱਤਾ। ਉਸ ਘਰ ਨਾਲ ਇਸ ਪਰਿਵਾਰ ਦੀਆਂ ਖੁਸ਼ੀਆਂ, ਗਮੀਆਂ, ਹਾਸ਼ਾਂ ਦੁਆਵਾਂ ਜੁੜੀਆਂ ਹੋਈਆਂ ਨੇ। ਇਹ ਮੋਹ ਦੀਆਂ ਤੰਦਾਂ ਇੰਨੀਆਂ ਕੱਚੀਆਂ ਨਹੀਂ ਕਿ ਇਸ ਪਰਿਵਾਰ ਦੀ ਸੁੱਖ ਮੰਗਣ ਵਾਲੀਆਂ ਦੀਵਾਰਾਂ ਨੂੰ ਢਹਿ ਢੇਰੀ ਹੋਣ ਦੇਣਾ ਚਾਹੀਦਾ। ਸੱਚੀ ਜਾਣੀ ਤਾਂ ਇਹ ਸੁਪਨਾ ਨਹੀਂ ਸੀ, ਮੈਨੂੰ ਫਰਜ਼ਾਂ ਪ੍ਰਤੀ ਜਗਾਉਣ ਲਈ ਪਰਮਾਤਮਾ ਵੱਲੋਂ ਹਲੂਣਾ ਦਿੱਤਾ ਗਿਆ ਸੀ। ਸਰਬਜੀਤ ਨੇ ਦੂਰ ਅੰਦੇਸ਼ੀ ਨਾਲ ਕਿਹਾ, ਬਾਪੂ ਜੀ ਤੇ ਬੀਜੀ ਤਾਂ ਉਸ ਘਰ ਦੀ ਦਬੇ ਮਨ ਨਾਲ ਹਮੇਸ਼ਾ ਫਿਕਰ ਕਰਦੇ ਰਹਿੰਦੇ ਨੇ, ਪਰ ਉਹ ਸਾਡੇ ਕੰਮਾਂ ਕਾਰਾਂ ਕਰਕੇ ਆਪਣਾ ਦਰਦ ਦਬਾ ਲੈਂਦੇ ਨੇ। ਕੁਝ ਵੀ ਹੋਵੇ, ਆਪਾਂ ਸਾਰੇ ਕੰਮ ਛੱਡ ਕੇ ਪਿੰਡ ਵਾਲੇ ਘਰ ਦੀ ਰੈਨੋਵੇਸ਼ਨ ਪਲਾਨ ਕਰਾਂਗੇ ਤੇ ਇੱਕ ਵਾਰ ਫੇਰ ਉਸ ਘਰ ਵੱਲੋਂ ਪਰਿਵਾਰ ਲਈ ਕੀਤੀਆਂ ਜਾਂਦੀਆਂ ਦੁਆਵਾਂ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਹੜੇ ਦੀ ਵਿਰਾਨਗੀ ਨੂੰ ਰੌਣਕਾਂ ਵਿੱਚ ਅਸੀਂ ਜ਼ਰੂਰ ਬਦਲਾਂਗੇ। ਸੋ ਇਹ 100% ਸੱਚ ਆ ਕਿ ਸ਼ਹਿਰਾਂ ਵਿੱਚ ਆਪਣੇ ਉਸਾਰੇ ਮਹਿਲਾਂ ਵਿੱਚ ਰਹਿ ਕੇ ਵੀ ਸੁਪਨੇ ਜਨਮ ਵਾਲੇ ਭਾਵ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਅਸਲ ਵਿੱਚ ਜਿੱਥੇ ਜਜ਼ਬਾਤ ਇੰਨੇ ਭਾਰੂ ਹੋਣ, ਉੱਥੇ ਅਮਲੀ ਤੌਰ ਤੇ ਵੀ ਉਹਨਾਂ ਜਜ਼ਬਾਤਾਂ ਪਿਛਲੇ ਸੱਚ ਦੀ ਸੰਭਾਲ ਲਈ ਕੁਛ ਕਰਨਾ ਜ਼ਰੂਰ ਬਣਦਾ। ਇਹਨਾਂ ਵਿਰਾਨ ਦੀਵਾਰਾਂ ਦੀ ਸੰਭਾਲ ਕਰਕੇ ਜਿੱਥੇ ਅਸੀਂ ਆਪਣੇ ਵਿਰਸੇ ਦੀ ਸੰਭਾਲ ਕਰ ਸਕਾਂਗੇ, ਉੱਥੇ ਬਦਲੇ ਵਿੱਚ ਬੇਸ਼ਕੀਮਤੀ ਭਾਵਨਾਤਮਕ ਖੁਸ਼ੀ ਖੁਦ ਬਖੁਦ ਸਾਡੇ ਸਵਾਗਤ ਲਈ ਖੜੀ ਹੋਣ ਦਾ ਅਹਿਸਾਸ ਜ਼ਰੂਰ ਕਰਾਵੇਗੀ। ਸੋ ਅੱਜ ਦੀ ਕਹਾਣੀ ਦਾ ਇਹ ਦਰਸਾਉਣ ਦਾ ਯਤਨ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਨਾਲ ਜੁੜੇ ਹੋਏ ਹਾਂ ਇਮੋਸ਼ਨਲੀ, ਸਾਡਾ ਘਰ ਵੀ ਸਾਨੂੰ ਯਾਦ ਜ਼ਰੂਰ ਕਰਦਾ। ਬੇਸ਼ੱਕ ਕਹਾਣੀ ਦੇ ਵਿੱਚ ਉਹ ਬਸ ਇੱਕ ਸੁਪਨਾ ਹੀ ਸੀ, ਪਰ ਸੁਪਨਾ ਇੱਕ ਸਿਰਫ ਸੁਪਨਾ ਨਹੀਂ ਜਿਸ ਦੇ ਵਿੱਚ ਘਰ ਬੋਲ ਪਿਆ, ਪਰ ਘਰ ਜਦੋਂ ਬੋਲ ਪਿਆ ਆਪਣੇ ਇਮੋਸ਼ਨਸ ਆਪਣੇ ਪੁੱਤ ਨੂੰ ਜੰਮਦੇ ਤੋਂ ਜਵਾਨ ਹੁੰਦਾ ਉਸ ਘਰ ਨੇ ਵੀ ਵੇਖਿਆ, ਤੇ ਹੁਣ ਇਕੱਲਾ ਬੇਜਾਨ ਰੌਣਕਾਂ ਤੋਂ ਹੀਨ ਉਹ ਘਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਕਿ ਭੁੱਲ ਕੇ ਮੇਰੇ ਵਿਹੜੇ ਵਿੱਚ ਵੀ ਰੌਣਕਾਂ ਲਗਾਓ, ਮੈਨੂੰ ਵੀ ਮਿਲਣ ਜ਼ਰੂਰ ਆਓ। ਘਰ ਦੇ ਬਾਹਰ ਬੇਸ਼ੱਕ ਦਿਮਾਗ ਲੈ ਕੇ ਜਾਓ ਕਿਉਂਕਿ ਬਾਹਰ ਬਾਜ਼ਾਰ ਹੈ, ਪਰ ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਓ ਕਿਉਂਕਿ ਅੰਦਰ ਇੱਕ ਪਰਿਵਾਰ ਹੈ ਤੇ ਸਾਡੇ ਘਰ ਦਾ ਵੀ ਇੱਕ ਦਿਲ ਹੁੰਦਾ ਜੋ ਸਾਡੇ ਨਾਲ ਕਨੈਕਟਡ ਹੁੰਦਾ, ਜਿਸ ਦੇ ਇਮੋਸ਼ਨਸ ਸਾਡੀਆਂ ਯਾਦਾਂ ਦੇ ਨਾਲ ਉਵੇਂ ਹੀ ਜੁੜੇ ਨੇ, ਉਹ ਵੀ ਸਾਡੀ ਉਡੀਕ ਕਰ ਰਿਹਾ।

ਇਹ ਗੀਤ ਸੁਣ ਕੇ ਵਾਕਈ ਅਸੀਂ ਘਰ ਪਹੁੰਚ ਜਾਂਦੇ ਹਾਂ ਤੇ ਘਰ ਦੀ ਯਾਦ ਨਾਲ ਅੱਖਾਂ ਵਾਕਈ ਨਮ ਹੋ ਜਾਂਦੀਆਂ ਨੇ। ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਸਾਲ ਦੇ ਵਿੱਚ ਇੱਕ ਗੇੜਾ ਆਪਣੇ ਘਰ ਦਾ ਜ਼ਰੂਰ ਲਗਾਓ ਤੇ ਆਪਣੇ ਬਚਪਨ ਵਾਲੇ ਘਰ ਦੀਆਂ ਜੋ ਯਾਦਾਂ ਨੇ ਉਸ ਨੂੰ ਜਾ ਕੇ ਜ਼ਰੂਰ ਸਮੇਟੋ, ਉਸ ਨੂੰ ਜਾ ਕੇ ਜ਼ਰੂਰ ਜੀਓ, ਆਪਣਾ ਬਚਪਨ ਮੁੜ ਕੇ ਜੀਓ, ਕਿਉਂਕਿ ਬਚਪਨ ਹਮੇਸ਼ਾ ਆਪਣੇ ਅੰਦਰ ਵੱਸਦਾ ਤੇ ਅਸੀਂ ਹਮੇਸ਼ਾ ਉਸ ਨੂੰ ਜੀ ਸਕਦੇ ਹਾਂ ਤੇ ਸਾਡਾ ਘਰ ਸਾਨੂੰ ਜ਼ਰੂਰ ਉਡੀਕ ਰਿਹਾ। ਇਸ ਦੇ ਨਾਲ ਹੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਆਪਣੇ ਸਪੌਂਸਰਸ ਦੇ ਸੰਦੇਸ਼ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ, ਕਿਉਂਕਿ ਤੁਹਾਨੂੰ A1 ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਹਮੇਸ਼ਾ ਤੁਹਾਡੇ ਨਾਲ ਖੜੇ ਹੁੰਦੇ ਨੇ ਤੇ ਹਮੇਸ਼ਾ ਸਾਡੇ ਨਾਲ ਵੀ ਸਾਡੇ ਸਪੌਂਸਰਸ ਖੜੇ ਨੇ ਤੇ ਸਾਡੇ ਸਪੌਂਸਰਸ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ, ਕਿਉਂਕਿ ਉਹਨਾਂ ਦੀ ਸਦਕਾ ਹੀ ਇਹ ਪ੍ਰੋਗਰਾਮ ਜੋ ਹੈ ਉਹ ਤੁਹਾਡੇ ਤੱਕ ਲੈ ਕੇ ਆਈਦਾ। ਤੇ ਗੱਲ 3 Lion ਲੀਗਲ ਸਰਵਿਸਿਜ਼ ਦੀ ਕਰਾਂਗੇ, ਇੱਕੋ ਛੱਤ ਥੱਲੇ ਇਹ ਮਲਟੀਪਲ ਸੇਵਾਵਾਂ ਦਿੰਦੇ ਨੇ, ਤੁਸੀਂ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ, ਗੱਲ ਚਾਹੇ ਲੈਂਡਲੋਰਡ ਅਤੇ ਟੇਨੈਂਟ ਦੇ ਮਸਲੇ ਦੀ ਹੋਵੇ, ਜਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਟ੍ਰੈਫਿਕ ਟਿਕਟਾਂ ਦਾ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਤੇ ਤੁਹਾਡੀ ਮੁਸ਼ਕਲ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਨੰਬਰ ਨੋਟ ਕਰ ਲੈਣੇ 905-451-9977 ਸੈਮ ਬਸਰਾ ਜੀ ਲਈ, 905-451-9777 ਤੇ ਕਾਲ ਕੀਤੀ ਜਾ ਸਕਦੀ ਹੈ। ਤੇ 251 ਪਾਰਕਹਸਟ ਸਕੁਐਰ ਯੂਨਿਟ 1 ਏਅਰਪੋਰਟ ਅਤੇ ਸਟੀਲਸ ਦੇ ਲਾਗੇ ਬ੍ਰੈਮਟਨ ਦੇ ਵਿੱਚ ਲੋਕੇਟਡ ਨੇ 3 Lion ਲੀਗਲ ਸਰਵਿਸਿਜ਼। ਅੱਜ ਹੀ ਇਹਨਾਂ ਨੂੰ ਸੰਪਰਕ ਕਰ ਲੈਣਾ ਜੇਕਰ ਤੁਸੀਂ ਕਿਸੇ ਵੀ ਲੀਗਲ ਪਰੇਸ਼ਾਨੀ ਦੇ ਵਿੱਚ ਹੋ। ਨਾਲ ਦੀ ਨਾਲ ਜੀ, ਜੇਕਰ ਤੁਸੀਂ ਘਰ ਆਪਣਾ ਨਵਾਂ ਖਰੀਦਿਆ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨਾ ਤੇ ਫਰਨੀਚਰ ਸੋਹਣਾ ਹੋਣਾ ਜ਼ਰੂਰ ਹੋਣਾ ਚਾਹੀਦਾ ਤੇ ਸੋਹਣੇ ਦੇ ਨਾਲ ਨਾਲ ਫਰਨੀਚਰ ਟਿਕਾਊ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਮਜ਼ਬੂਤ ਟਿਕਾਊ ਤੇ ਸੋਹਣਾ ਫਰਨੀਚਰ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ, ਜੋ ਕਿ ਆਪ ਤਿਆਰ ਕਰਦੇ ਨੇ ਤੁਹਾਡੇ ਲਈ ਵੱਖੋ ਵੱਖ ਕਲਰਸ ਦੇ ਵਿੱਚ ਤੁਹਾਡੇ ਘਰ ਦੀ ਮੈਜ਼ਰਮੈਂਟਸ ਲੈ ਕੇ ਸੋਫੇ, ਤੇ ਨਾਲ ਹੀ ਸੋਫਿਆਂ ਦੇ ਨਾਲ ਨਾਲ ਕੈਨੇਡੀਅਨ ਮੇਡ ਫਰਨੀਚਰ ਸੈੱਟ ਦੀ ਪੂਰੀ ਰੇਂਜ, ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਸੋਫਾ ਮਾਰਟ ਕੋਲ ਹੈ। ਦੋ ਲੋਕੇਸ਼ਨਸ ਤੇ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਨਾਲ ਹੀ 120 ਡੈਲਟਾ ਪਾਰਕ ਏਅਰਪੋਰਟ ਅਤੇ ਸਟੀਲ ਏਅਰਪੋਰਟ ਅਤੇ ਕੁਈਨਸ ਦੇ ਲਾਗੇ ਇਹ ਲੋਕੇਟਡ ਨੇ। ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਪਰਮਜੀਤ ਜੀ ਨੂੰ, ਨੰਬਰ 905-803-8056 905-803-8056 ਤੇ ਸੰਪਰਕ ਸੋਫਾ ਮਾਰਟ ਨਾਲ ਹੋ ਸਕਦੇ ਨੇ। ਤੇ ਜਦੋਂ ਵੀ ਸਾਡੇ ਕਿਸੇ ਸਪੌਂਸਰ ਨੂੰ ਕਾਲ ਕਰਦੇ ਹੋ ਤੇ ਹਮੇਸ਼ਾ ਸੁਨਹਿਰੀ ਸ਼ਾਮ ਰੇਡੀਓ ਦਾ ਹਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਦੇ ਦੇਣਾ। ਤੇ ਤੁਸੀਂ ਆਪਣੇ ਫੀਡਬੈਕ, ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪਣੀਆਂ ਜੋ ਹੁਣ ਤੱਕ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਉਹ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਪੇਜ ਫੇਸਬੁੱਕ ਤੇ ਜ਼ਰੂਰ ਲਾਈਕ ਕਰਨਾ, ਜ਼ਰੂਰ ਫੋਲੋ ਕਰਨਾ, ਤੇ ਨਾਲ ਦੀ ਨਾਲ ਨੰਬਰ 437-230-6569 ਤੇ ਵੀ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੇ ਨੰਬਰ 437-230-6569 ਤੇ ਕਾਲ ਕੀਤੀ ਜਾ ਸਕਦੀ ਹੈ। 437-230-6569 ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7035 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7035 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਰੇਡੀਓ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਮੈਂ ਹਾਂ ਤੁਹਾਡੀ ਹੋਸਟ ਰੁਪਿੰਦਰ ਕੌਰ। ਗੱਲ ਘਰਾਂ ਦੀ ਚੱਲੀ ਹੈ ਤੇ ਗੱਲ ਜ਼ਿਲ੍ਹਿਆਂ ਦੀ ਵੀ ਕਰ ਲਈਏ। ਪੰਜਾਬ ਹਰ ਇੱਕ ਨੂੰ ਜਿੰਨਾ ਪਿਆਰਾ, ਪੰਜ ਆਬਾਂ ਦੇ ਨਾਲ ਜਿੰਨਾ ਲਗਾਓ ਹੈ, ਉਨਾ ਹੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਨਾਲ ਵੀ ਖਾਸ ਲਗਾਓ ਹੈ। ਇੱਥੇ ਵੀ ਦੇਖਣ ਨੂੰ ਮਿਲਦਾ ਗੱਡੀਆਂ ਦੀ ਨੰਬਰ ਪਲੇਟਸ ਤੇ PB13 PB65 ਵੇਖਣ ਨੂੰ ਅਸੀਂ ਜ਼ਰੂਰ ਦੇਖਦੇ ਹਾਂ ਤੇ ਖੁਸ਼ ਹੁੰਦੇ ਹਾਂ ਤੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ ਅਸੀਂ ਨਾਂ ਜ਼ਰੂਰ ਚੇਤੇ ਕਰਦੇ ਹਾਂ। ਤੇ ਉਸ ਲਗਾਓ ਦਾ ਨੰਬਰ ਪਲੇਟਸ ਤੋਂ ਅੰਦਾਜ਼ਾ ਜੋ ਹੈ ਉਹ ਬਖੂਬੀ ਲਗਾਇਆ ਜਾ ਸਕਦਾ ਕਿ ਸਾਨੂੰ ਸਾਡੇ ਜ਼ਿਲ੍ਹੇ ਦੇ ਨਾਲ, ਸਾਨੂੰ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਆ। ਚਲੋ ਫਿਰ ਆਪਣੇ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਦੇਖਦੇ ਹਾਂ ਕਿਹੜਾ ਜ਼ਿਲ੍ਹਾ ਜੋ ਕਿਹੜੀ ਕਿਹੜੀ ਗੱਲ ਜੋ ਹੈ ਉਹ, ਕਿਹੜਾ ਜ਼ਿਲ੍ਹਾ ਜੋ ਹੈ ਉਹ ਮਸ਼ਹੂਰੀ ਜੋ ਹੈ ਉਹ ਖੱਟਦਾ ਤੇ ਕਿਹੜਾ ਜ਼ਿਲ੍ਹਾ ਕਿਹੜੀ ਗੱਲ ਲਈ ਜੋ ਮਸ਼ਹੂਰ ਹੈ। ਕਹਿੰਦੇ ਲੁਧਿਆਣੇ ਵਿਕਦਾ ਕੱਪੜਾ ਮਸ਼ਹੂਰ ਵਰਧਮਾਨ ਦੇ ਗੋਲੇ, ਮੁਕਤਸਰ ਵਿੱਚ ਚਰਚਾ ਵਿੱਚ ਰਹਿੰਦੇ ਜੱਟਾਂ ਦੇ ਪਾਣੀਆਂ ਦੇ ਰੌਲੇ, ਜਗਰਾਉਂ ਜਾਂ ਦੇਖ ਆ ਸੰਦਾਂ ਦਾ ਮੇਲਾ, ਰਾਹ ਚ ਪੈਂਦਾ ਮੋਗਾ ਉੱਥੇ ਸਿੱਖੀ ਮਹਿਮਾਨ ਨਵਾਜ਼ੀ, ਭਾਵੇਂ ਲੋਕੀ ਕਹਿੰਦੇ ਮੋਗਾ ਬਸ ਚਾਹ ਜੋਗਾ, ਬਾਬਾ ਆਲਾ ਸਿੰਘ ਨੇ ਵਸਾਇਆ ਬਰਨਾਲਾ, ਬਠਿੰਡਾ ਅੱਜ ਵੀ ਵੱਜਦਾ ਉਵੇਂ ਬੰਦੂਕਾਂ ਵਾਲਾ, ਸੰਗਰੂਰ ਵਾਲਿਆਂ ਨੂੰ ਗੱਲ ਮੱਲੋ ਮੱਲੀ ਫੁਰਦੀ, ਗਰਮੀ ਬੜੀ ਪਈ ਮਾਨਸੇ ਬਸ ਗੇੜਾ ਮਾਰਾਈ ਕੈਂਚੀਆਂ ਮੁਰੇ ਦੀ, ਕਿਨੂਆਂ ਦੇ ਬਾਗਾਂ ਤੋਂ ਅਬੋਹਰ ਦਾ ਪਤਾ ਲੱਗਦਾ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰੀਏ ਹਮੇਸ਼ਾ ਸਜਦਾ, ਜਲੰਧਰ ਵਿੱਚ ਬਣਿਆ ਬੱਲਾ ਵਿੱਚ ਵਿਦੇਸ਼ਾਂ ਚੱਲੇ, ਗੁਰਦਾਸਪੁਰ ਦੇ ਭਾਊਆਂ ਦੀ ਵੀ ਪੂਰੀ ਬੱਲੇ ਬੱਲੇ, ਰਾਜਿਆਂ ਦਾ ਸ਼ਹਿਰ ਮਸ਼ਹੂਰ ਬੜਾ ਪਟਿਆਲਾ, ਫੁਲਕਾਰੀ ਜਿੱਥੇ ਸ਼ੀਸ਼ਿਆਂ ਵਾਲੀ ਨਾਲੇ ਸੂਟ ਬੂਟੀਆਂ ਵਾਲਾ, ਬਾਰਡਰ ਨੂੰ ਲੱਗਿਆ ਫਾਜ਼ਿਲਕਾ ਫਿਰੋਜ਼ਪੁਰ, ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੱਜਦਾ ਹੁਸ਼ਿਆਰਪੁਰ, ਕਪੂਰਥਲਾ ਸ਼ਾਹੀ ਸ਼ਹਿਰ ਜਿੱਥੇ ਬਣਦੀਆਂ ਨੇ ਰੇਲਾਂ, ਹਰ ਵਾਰੀ ਅੱਖਾਂ ਭਰ ਆਉਣ ਜਦੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਾ, ਬਾਬੇ ਫਰੀਦ ਦੀ ਬਾਣੀ ਦੇ ਰਾਹ ਪਾਉਂਦਾ ਹੈ ਫਰੀਦਕੋਟ, ਹਰਿਆਲੀ ਤੇ ਸੋਹਣੇ ਵਾਤਾਵਰਨ ਨਾਲ ਮੇਲ ਕਰਾਉਂਦਾ ਜ਼ਿਲ੍ਹਾ ਪਠਾਨਕੋਟ, ਸੁੱਚੀ ਧਰਤੀ ਸੁੱਚਾ ਪਾਣੀ ਅੰਮ੍ਰਿਤਸਰ ਸਾਹਿਬ ਦਾ ਉੱਚਾ ਨਿਸ਼ਾਨ ਝੂਲਦਾ ਰਹੇ ਆਨੰਦਪੁਰ ਕੇਸਗੜ੍ਹ ਸਾਹਿਬ ਦਾ, ਰੋਪੜ ਦੱਬ ਕੇ ਰਹਿ ਗਿਆ ਹੁਣ ਪੁਲਾਂ ਦੇ ਹੇਠ, ਮੋਹਾਲੀ ਦੇ ਭਾਵੇਂ ਹੋ ਗਏ ਮਹਿੰਗੇ ਰੇਟ, ਫਿਰ ਵੀ ਪੁਆਧੀ ਬੋਲੇ ਠੇਠ, ਫਿਰ ਵੀ ਬੋਲੇ ਪੁਆਧੀ ਠੇਠ। ਛੋਟੀ ਜਿਹੀ ਕੋਸ਼ਿਸ਼ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ, ਹੁਣ ਵੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਮਾਲਾ ਵਿੱਚ ਹੀ ਪਰੋਏ ਹਾਂ ਤੇ ਹਮੇਸ਼ਾ ਪਰੋਏ ਹੀ ਰਹਾਂਗੇ। ਪੰਜਾਬੀ ਭਾਵੇਂ ਜਲੰਧਰ ਦਾ ਹੋਵੇ, ਭਾਵੇਂ ਬਠਿੰਡੇ ਦਾ ਤੇ ਭਾਵੇਂ ਮੋਹਾਲੀ ਦਾ, ਪੰਜਾਬੀ ਪੰਜਾਬੀ ਅਖਵਾ ਕੇ ਹੀ ਮਾਣ ਮਹਿਸੂਸ ਕਰਦਾ ਤੇ
ਹਮੇਸ਼ਾ ਕਰਦਾ ਰਹੇ।

0: Sanara.
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ek choti jahi monthly kisht banao. Call Ajay ya Naleem no 416-650-5800, 416-650-5800 or gtacredit.com.
2: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
3: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
2: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 416-819-0009 4168190009 ਤੇ।

0: ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਇਸ ਦੇ ਨਾਲ ਨਾਲ ਜੀ ਦੱਸ ਦਈਏ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋ ਤੇ 3 Lion ਲੀਗਲ ਸਰਵਿਸਿਜ਼ ਵਾਲੇ ਤੁਹਾਡੀ ਮਦਦ ਕਰ ਸਕਦੇ ਆ। ਗੱਲ ਭਾਵੇਂ ਕੋਈ ਵੀ ਮਸਲੇ ਦੀ ਹੋਵੇ, ਬੇਸ਼ੱਕ ਟੈਨੈਂਟ ਤੇ ਲੈਂਡਲੋਰਡ ਦਾ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਤਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇੱਕ ਕਾਲ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਕਰਨੀ। ਨੰਬਰ 905-451-1777, 905-451-9777। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਹੀ ਬੈਠੀ ਹੈ। ਫੋਨ ਕੰਸਲਟੇਸ਼ਨ ਤੁਸੀਂ ਜ਼ਰੂਰ ਕਰਨੀ ਆਉਣ ਜਾਣ ਤੋਂ ਪਹਿਲਾਂ, ਨੰਬਰ 905-451-9777 ਤੇ ਸੰਪਰਕ ਹੋ ਸਕਦੇ ਨੇ 3 Lion ਲੀਗਲ ਸਰਵਿਸਿਜ਼ ਨਾਲ। ਨਾਲ ਦੀ ਨਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਪੇਂਟ ਜੋਬ, ਰੈਨੋਵੇਸ਼ਨ ਦਾ ਕੰਮ ਕਰਾਉਣਾ, ਜਾਂ ਫਿਰ ਪਲੰਬਿੰਗ, ਇਲੈਕਟ੍ਰੀਕਲ, ਜਾਂ ਫਿਰ ਲੀਗਲ ਬੇਸਮੈਂਟਸ ਤਿਆਰ ਕਰਾਉਣੀਆਂ, ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ, ਤੁਸੀਂ ਇੱਕ ਕਾਲ ਦੇਣੀ ਹੈ 6 Sigma ਰੈਨੋਵੇਸ਼ਨਸ ਨੂੰ, ਜੋ ਕਿ ਆਪਣੇ ਕੰਮ ਦੇ ਖਾਸ ਮਾਹਰ ਨੇ, ਸਮੇਂ ਸਿਰ ਤੁਹਾਡਾ ਕੰਮ ਜੋ ਹੈ ਘਰ ਦਾ ਪੂਰਾ ਕਰਕੇ ਦੇਣਗੇ। ਹਰਮਨਜੀਤ ਸਿੰਘ ਨਾਗੀ, ਨੰਬਰ 647-992-9952, 6479922952 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਪੂਰੇ GTA ਏਰੀਆ ਤੇ GTA ਏਰੀਆ ਤੋਂ ਬਾਹਰ ਵੀ ਇਹ ਸਰਵ ਕਰਦੇ ਨੇ। ਇੱਕ ਕਾਲ ਜ਼ਰੂਰ ਦੇਣੀ, ਨੰਬਰ 647-992-9952 ਤੇ। ਨਾਲ ਦੀ ਨਾਲ ਹੁਣ ਫਰਨੀਚਰ ਤੁਸੀਂ ਆਪਣਾ ਨਵਾਂ ਤਿਆਰ ਕਰਾਉਣਾ, ਘਰ ਫਰਨੀਚਰ ਨਾਲ ਸ਼ਾਨਦਾਰ ਬਣਾਉਣਾ, ਸੋਫਾ ਮਾਰਟ ਜ਼ਰੂਰ ਹੋ ਕੇ ਆ ਸਕਦੇ ਹੋ, ਜੋ ਕਿ ਆਪ ਖਾਸ ਤਿਆਰ ਕਰਦੇ ਨੇ ਸੋਫੇ, ਕਸਟਮਾਈਜ਼ ਕਰਦੇ ਨੇ ਤੁਹਾਡੇ ਘਰ ਦੀ ਮੈਜ਼ਰਮੈਂਟਸ, ਰੰਗ ਦੇ ਹਿਸਾਬ ਦੇ ਨਾਲ। ਤੇ 24 ਰੀਗਨ ਰੋਡ ਤੇ ਨਾਲ ਹੀ 120 ਡੈਲਟਾ ਪਾਰਕ ਬੁਲਵਰਡ ਤੇ ਇਹ ਲੋਕੇਟਡ ਨੇ। ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ ਪਰਮਜੀਤ ਕੌਰ ਜੀ ਦੇ ਲਈ, ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ 905-803-8056 ਤੇ। ਫੋਨ ਰਾਹੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਹੀ ਤੁਸੀਂ ਜਾਣਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਲਾਈਨ ਤੇ ਹੁਣ ਬਿਲਕੁਲ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਜੋ ਕਿ ਮੋਰਗੇਜ ਦੇ ਅਪਡੇਟਸ ਲੈ ਕੇ ਹਾਜ਼ਰ ਨੇ। ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਕੁਐਸਚਨ ਹੈ, ਇੱਕ ਕਾਲ ਇਹਨਾਂ ਨੂੰ ਦੇਣੀ, ਨੰਬਰ 647-539-4499 ਤੇ। ਜੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
1: ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਉਰਡ ਮਤਲਬ ਤੁਹਾਡੇ ਘਰ ਪਿੱਛੇ ਜਿਹੜੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਇੱਥੇ ਜ਼ਰੂਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਪਈ ਹੋਈ ਹੈ, ਤਾਂ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਇਹ ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ। different reasons karke ki vadiya rate of interest milya hoya hai ja fixed rate te hai ki mortgage penalty pe rahi onu todan te but at the same time ghar vich enough equity ban chuki hai so dasna chahwangi itthe ki akal mortgages te sade kol eho je lenders hage ne jis vich tusi apni existing bank di mortgage jehdi hai as it is rakh ke second position te line of credit le sakde ho ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ ਭਾਵੇਂ ਤੁਸੀਂ ਫਰਦਰ ਇਨਵੈਸਟਮੈਂਟ ਕਰਨੀ ਹੈਗੀ ਹੈ ਕੋਈ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਚਾਹੀਦਾ ਜਾਂ ਆਪਣੇ ਸਾਰੇ ਡੈਟ ਜਿਹੜੇ ਆ ਕੰਸੋਲੀਡੇਟ ਕਰਨੇ ਨੇ ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਲਿੱਤੀ ਹੋਈ ਹੈ ਉਹਨੂੰ ਪੇ ਆਊਟ ਕਰਨਾ ਕਿਸੇ ਵੀ ਪਰਪਸ ਵਾਸਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ ਬਹੁਤੀ ਜਾਣਕਾਰੀ ਲਈ ਸਿਕਿਓਰ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਜਾਂ ਫਿਰ ਮਹਿੰਦਰਪਾਲ ਸਿੰਘ ਨੂੰ ਫਰੋਮ ਅਕਾਲ ਮੋਰਗੇਜਸ 6475394499 6475349 44 ਧੰਨਵਾਦ
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਆਪਣੇ ਘਰ ਦੀ ਆਪਣੇ ਪੁਰਾਣੇ ਘਰ ਦੀ ਆਪਣੇ ਬਚਪਨ ਵਾਲੇ ਘਰ ਦੀਆਂ ਯਾਦਾਂ ਜੋ ਨੇ ਅੱਜ ਅਸੀਂ ਤਾਜ਼ੀਆਂ ਕੀਤੀਆਂ ਤੇ ਅੱਜ ਦੀ ਕਹਾਣੀ ਰਾਹੀਂ ਅਸੀਂ ਇਹੀ ਵੇਖਿਆ ਕਿ ਘਰ ਜੋ ਨੇ ਉਹ ਸਾਡੇ ਬਾਜੋਂ ਕਿਤੇ ਨਾ ਕਿਤੇ ਬੇਜਾਨ ਨੇ ਤੇ ਉਹਨਾਂ ਦੇ ਵਿੱਚ ਅਸੀਂ ਵਾਪਸ ਜਾ ਕੇ ਜਾਨ ਜ਼ਰੂਰ ਪਾਉਂਦੇ ਰਹੀਏ ਤਾਂ ਕਿ ਆਪਣੇ ਮਨ ਨੂੰ ਵੀ ਹਮੇਸ਼ਾ ਤਸੱਲੀ ਰਹੇ ਆਪਣਾ ਬਚਪਨ ਵੀ ਹਮੇਸ਼ਾ ਸਾਡੇ ਮਨ ਦੇ ਵਿੱਚ ਜੋ ਹੈ ਉਹ ਤਾਜ਼ਾ ਰਹੇ ਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਨਾ ਰੁੱਝ ਜਾਈਏ ਕਿ ਅਸੀਂ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਭੁੱਲ ਜਾਈਏ ਅਸੀਂ ਆਪਣੇ ਬਚਪਨ ਦੀਆਂ ਸੋਹਣੀਆਂ ਯਾਦਾਂ ਨੂੰ ਕਦੇ ਫਰੋਲ ਹੀ ਨਾ ਸਕੀਏ ਤੇ ਉਮੀਦ ਕਰਾਂਗੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਤੁਸੀਂ ਆਪਣਾ ਫੀਡਬੈਕ ਜ਼ਰੂਰ ਸਾਨੂੰ ਦਿੰਦੇ ਰਹਿਣਾ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨੂੰ ਤੁਸੀਂ ਲਾਈਕ ਫੋਲੋ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਰਿਲੇਟਿਵਸ ਨੂੰ ਜ਼ਰੂਰ ਦੱਸਣਾ ਤੇ ਵੱਧ ਤੋਂ ਵੱਧ ਜੋ ਜਿੰਨਾ ਤੁਸੀਂ ਸਾਡੇ ਨਾਲ ਜੁੜੋਗੇ ਉਨਾ ਵੱਧ ਤੋਂ ਵੱਧ ਸਾਡਾ ਹੌਸਲਾ ਜੋ ਹੈ ਹੋਰ ਵਧੇਗਾ ਤੇ ਇਸ ਦੇ ਨਾਲ ਹੀ ਸਾਡੇ ਸਪੌਂਸਰਸ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਪ੍ਰੋਗਰਾਮ ਕੋਈ ਵੀ ਹੁੰਦਾ ਉਸ ਦੇ ਵਿੱਚ ਸਪੌਂਸਰਸ ਦਾ ਬਹੁਤ ਵੱਡਾ ਰੋਲ ਹੁੰਦਾ ਉਸ ਦੀ ਹੋਂਦ ਬਣਾਉਣ ਦੇ ਵਿੱਚ ਤੇ ਸਾਡੇ ਸਾਰੇ ਹੀ ਸਪੌਂਸਰਸ ਤੁਹਾਨੂੰ ਸਰਵਿਸਿਜ਼ ਦੇਣ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਇਸ ਵੇਲੇ ਸਾਡੇ ਨਾਲ ਲਾਈਨ ਤੇ ਬਿਲਕੁਲ ਤਿਆਰ ਬਰ ਤਿਆਰ ਨੇ ਜਸਪਿੰਦਰ ਕੌਰ ਤੱਗੜ ਜੀ ਤੁਹਾਨੂੰ ਇੰਸ਼ੋਰੈਂਸ ਦੀ ਅਪਡੇਟਸ ਦੇਣ ਲਈ ਇੰਸ਼ੋਰੈਂਸ ਕਰਾਉਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਤਾਂ ਕਿ ਸਟ੍ਰੈਸ ਫਰੀ ਜ਼ਿੰਦਗੀ ਜੋ ਹੈ ਅਸੀਂ ਜੀ ਸਕੀਏ ਤੇ ਨਾਲ ਹੀ ਕੋਈ ਵੀ ਜਦੋਂ ਔਖਾ ਵੇਲਾ ਆਇਆ ਤਾਂ ਪਰਿਵਾਰ ਨੂੰ ਮੁਸ਼ਕਿਲ ਦੀ ਘੜੀ ਨਾ ਵੇਖਣੀ ਪਵੇ ਤੇ ਨੰਬਰ ਤੁਸੀਂ ਜਸਵਿੰਦਰ ਜੀ ਲਈ ਯਾਦ ਰੱਖਣੇ ਨੰਬਰ 6477563240 6477652340 ਜੀ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ
2: ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ ਤੇ ਰੁਪਿੰਦਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ
0: ਜੀ ਮੈਮ ਤੇ ਅੱਜ ਦੇ ਸਾਡੇ ਕੋਲ ਕੀ ਅਪਡੇਟਸ ਨੇ
2: ਜੀ ਬਿਲਕੁਲ ਅੱਜ ਮੈਂ ਬਿਲਕੁਲ ਜਿਹੜੇ ਸਾਡੇ ਨਵੇਂ ਇਮੀਗ੍ਰੈਂਟ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੁੰਦੀ ਹਾਂ ਜੇਕਰ ਤੁਸੀਂ ਕੈਨੇਡਾ ਵਿੱਚ ਐਜ਼ ਏ ਨਵੇਂ ਇਮੀਗ੍ਰੈਂਟ ਆਏ ਹੋ ਤੁਸੀਂ PR ਪਹਿਲੇ ਜਿਹੜੇ 90 ਦਿਨ ਹੁੰਦੇ ਆ ਜੀ 90 ਡੇਜ਼ ਉਦੋਂ ਤੁਹਾਡੇ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਲਥ ਪਲਾਨ ਦੇ ਅੰਤਰਗਤ ਤੁਸੀਂ 3 ਮਹੀਨੇ ਬਾਅਦ ਹੈਲਥ ਕਾਰਡ ਲਈ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸੱਟ ਚੋਟ ਲੱਗ ਜਾਵੇ ਫਿਰ ਹੋਸਪਿਟਲਾਈਜ਼ ਹੋਣਾ ਪੈਂਦਾ ਤਾਂ ਤੁਹਾਡੀ ਕਾਫੀ ਮਨੀ ਜਿਹੜੀ ਖਰਚ ਹੋ ਸਕਦੀ ਹੈ ਇਸਦੇ ਨਾਲ ਨਾਲ ਜਿਹੜੇ ਵਰਕ ਪਰਮਿਟ ਹੋਲਡਰਸ ਹਨ ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਕੈਨੇਡਾ ਆਏ ਹੋਏ ਹਨ ਤਾਂ ਵੀ ਐਮਰਜੈਂਸੀ ਮੈਡੀਕਲ ਲੈਣੀ ਜ਼ਰੂਰੀ ਹੁੰਦੀ ਹੈ ਇਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਕਾਲਜ ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਪਲਾਨ ਹੈਗੇ ਆ ਤੁਸੀਂ ਮੰਥਲੀ $67 ਪ੍ਰੀਮੀਅਮ ਦੇ ਕੇ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ ਤੇ ਜੇਕਰ 1 ਸਾਲ ਦੀ ਕਵਰੇਜ ਲੈਣੀ ਹੈ ਤਾਂ ਸਿਰਫ $688 ਦੇ ਵਿੱਚ 1 ਸਾਲ ਲਈ ਤੁਸੀਂ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ ਤੇ ਐਮਰਜੈਂਸੀ ਮੈਡੀਕਲ ਜਿਹੜੀ ਹੈ ਬੜੀ ਜ਼ਰੂਰੀ ਹੈ ਜੀ ਔਰ ਅਫੋਰਡੇਬਲ ਪ੍ਰਾਈਸ ਤੁਸੀਂ ਲੈ ਸਕਦੇ ਹੋ ਮਹਿੰਗੀ ਨਹੀਂ ਹੈਗੀ ਜੇਕਰ ਤੁਹਾਡੀ ਉਮਰ 25 ਸਾਲ ਦੀ ਹੈ ਤਾਂ ਸਿਰਫ $51 ਮੰਥਲੀ ਵਿੱਚ ਤੁਸੀਂ 50,000 ਡਾਲਰ ਦੀ ਕਵਰੇਜ ਲੈ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੇਂ ਨਵੇਂ ਕੈਨੇਡਾ ਵਿੱਚ ਆਏ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਵਿਜ਼ਟਰ ਹੋ ਜਾਂ ਸੁਪਰ ਵੀਜ਼ਾ ਤੇ ਹੋ ਤੇ ਤੁਹਾਡੀ ਵਿਜ਼ਟਰ ਇੰਸ਼ੋਰੈਂਸ ਐਕਸਪਾਇਰ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ
0: ਤੇ
2: ਇਹਦੇ ਨਾਲ ਨਾਲ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ।
0: ਜੀ ਵਾਕਈ
2: ਸਪੋਰਟ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਮੈਂ ਨੰਬਰ ਆਪਣਾ ਦੇ ਦਿੰਦੀ ਹਾਂ 647-765-2340। ਜੇਕਰ ਤੁਸੀਂ ਆਫਿਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਹੋ, ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਬਾਏ ਅਪੁਆਇੰਟਮੈਂਟ ਆ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਜੀ 6477652340। ਇਸ ਤੋਂ ਇਲਾਵਾ ਲਾਈਫ ਕ੍ਰਿਟੀਕਲ ਡਿਸੇਬਿਲਿਟੀ RESP RRSP TFS ਤੇ ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਹ ਬੜੇ ਅਫੋਰਡੇਬਲ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲ ਸਕਦੀ ਹੈ। ਮੇਰਾ ਨੰਬਰ ਇੱਕ ਵਾਰ ਫਿਰ ਲੈ ਲਓ 647-765-2340 6477652340।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਹੋਏਗਾ। ਸ਼ਨੀਵਾਰ ਦਾ ਦਿਨ, ਸੈਟਰਡੇ ਦਾ 9:04 ਸਟੂਡੀਓ ਦੀ ਘੜੀ ਵਿੱਚ ਹੋ ਚੁੱਕੇ ਨੇ ਤੇ ਸਾਥ ਬਣਿਆ ਰਹੇਗਾ ਪੂਰੇ 10 ਵਜੇ ਤੱਕ।

ਤੁਹਾਡਾ ਦਿਨ ਵਧੀਆ ਸੀ ਤੇ ਸ਼ਾਮ ਹੋਰ ਵੀ ਵਧੀਆ ਹੋਏਗੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ 9 to 10 ਦੇ ਪ੍ਰੋਗਰਾਮ ਦੀ ਵੇਟ ਕਰ ਰਹੇ ਹੋ ਸਰਬ ਰੇਡੀਓ AM 530 ਤੇ ਸਾਨੂੰ ਵੀ ਬੜੀ ਉਡੀਕ ਹੁੰਦੀ ਹੈ ਬੜੀ ਇੰਤਜ਼ਾਰ ਹੁੰਦੀ ਹੈ ਵੀ ਯਾਰ ਕਿੱਥੇ ਆ ਸ਼ਨੀਵਾਰ ਕਦੋਂ ਅਸੀਂ ਜਾ ਕੇ ਰੇਡੀਓ ਦੇ ਰਾਹੀਂ ਰੂਬਰੂ ਹੋਵਾਂਗੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਕੁਛ ਕੁ ਗੱਲਾਂ ਬਾਤਾਂ ਕੁਛ ਵਿਸ਼ੇ ਦੇ ਉੱਪਰ ਵਿਚਾਰ ਵਿਮਰਸ਼ ਵੀ ਹੋਏਗਾ ਅਤੇ ਬੜਾ ਵਧੀਆ ਲੱਗਦਾ ਉਮੀਦ ਹੈ ਤੁਸੀਂ ਵੀ ਇੱਦਾਂ ਹੀ ਉਡੀਕਦੇ ਹੋ ਸਾਨੂੰ ਪੂਰੇ ਪਿਆਰ ਦੇ ਨਾਲ ਕਹਿੰਦੇ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਪਿਆਰ ਹੀ ਹੈ ਇੱਕ ਪਿਆਰ ਦੀ ਬਹੁਤ ਵਧੀਆ ਅਤੇ ਬਹੁਤ ਸੋਹਣੀ ਖਿੱਚ ਹੁੰਦੀ ਹੈ ਜੋ ਬੰਦੇ ਨੂੰ ਕਿਤੋਂ ਦੀ ਕਿਤੇ ਵੀ ਲੈ ਜਾਂਦੀ ਹੈ ਕਹਿੰਦੇ ਆ ਨਾ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਇਸ ਦੁਨੀਆ ਤੋਂ ਹੋਰ ਕੋਈ ਕੀ ਲੈ ਜਾਂਦਾ ਅਤੇ ਬਸ ਇੱਕ ਪਿਆਰ ਦੀ ਗੇਮ ਹੈ ਇੱਕ ਪਿਆਰ ਦੀ ਖੇਡ ਹੈ ਬਸ ਲੈ ਕੇ ਤਾਂ ਕੁਛ ਨਹੀਂ ਜਾਣਾ ਬਸ ਇਹ ਪਿਆਰ ਬਣਿਆ ਰਹੇ ਇਹ ਪਿਆਰ ਅਸੀਂ ਬਣਾਈ ਰੱਖੀਏ 905-673-3337 ਸਟੂਡੀਓ ਦਾ ਨੰਬਰ ਹੈ 905-673-3337 ਦਿਨ ਦੇ ਵਿੱਚ ਅੱਜ ਹਾਈ ਗਿਆ 21 ਡਿਗਰੀ ਅਤੇ 21 ਡਿਗਰੀ ਤਾਂ ਬਹੁਤ ਵਧੀਆ ਯਾਰ ਜੇ ਸਤੰਬਰ ਐਂਡ ਦੀ ਗੱਲ ਕਰੀਏ ਫਾਲ ਦੇ ਸੀਜ਼ਨ ਅਤੇ ਵਾਕਈ ਹੀ ਜਿਹੜੇ ਸਾਇੰਟਿਸਟ ਕਹਿੰਦੇ ਸੀ ਐਲ ਨੈਨੋ ਦਾ ਇਫੈਕਟ ਜਿਹੜਾ ਹੋਣਾ ਅਤੇ ਸਾਡੀ ਫਾਲ ਇਸ ਟਾਈਮ ਥੋੜ੍ਹੀ ਜਿਹੀ ਨੋਰਮਲ ਤੋਂ ਵੀ ਵਾਰਮ ਜੀ ਰਹਿਣੀ ਹੈ ਅਤੇ ਸਾਨੂੰ ਦਿਨੇ ਜ਼ਰੂਰ ਪਤਾ ਲੱਗਦਾ 21-22 ਟੈਂਪਰੇਚਰ ਦਾ ਬਹੁਤ ਸੋਹਣਾ ਅਤੇ ਵੈਦਰ ਵੀ ਆਪਾਂ ਇੰਜੋਏ ਕਰੀਏ ਵੀਕਐਂਡ ਵੀ ਇੰਜੋਏ ਕਰੀਏ ਅਤੇ ਸਰਬ ਰੇਡੀਓ ਪ੍ਰੋਗਰਾਮ ਨੂੰ ਵੀ ਇੰਜੋਏ ਕਰੀਏ

ਪ੍ਰੋਗਰਾਮ ਸਰਬ ਰੇਡੀਓ ਤੇ ਨਾਲ ਦੀ ਨਾਲ ਸ਼ਨੀਵਾਰ ਦੀ ਸ਼ਾਮ ਫੂਡ ਆਰਡਰ ਕਰੀਏ ਸ਼ਾਨਦਾਰ ਸਵਾਦ ਵਾਲਾ ਖਾਣਾ ਤੇ ਜ਼ਰੂਰ ਆਪਾਂ ਤੰਦੂਰੀ ਬੋਇਸ ਤੇ ਹੈ ਜ਼ਰੂਰ ਜਾਣਾ 24 ਘੰਟੇ ਖੁੱਲ੍ਹੇ ਨੇ ਡਾਈਨ ਇਨ ਕਰੋ ਜਾ ਕੇ ਨਜ਼ਾਰੇ ਦੇ ਨਾਲ ਖਾਣਾ ਖਾਓ ਚਿਕਨ ਲੋਲੀਪੋਪ ਗੋਟ ਮੀਟ ਕਰੀ ਕੋਈ ਪਰੌਂਠੇ ਖਾਣੇ ਹੈ ਕੋਈ ਤੰਦੂਰੀ ਚਾਪ ਖਾਣੀ ਹੈ ਸਿਗਨੇਚਰ ਡਿਸ਼ ਪਨੀਰ ਦੀ ਭੁਰਜੀ ਖਾਣੀ ਹੈ ਢਾਬੇ ਵਾਲੇ ਸਟਾਈਲ ਦੇ ਵਿੱਚ ਜਾ ਕੇ ਬਹਿ ਕੇ ਖਾਣਾ ਤੰਦੂਰੀ ਬੋਇਸ ਢਾਬਾ ਔਰੰਜਵਿਲ ਅਤੇ ਸ਼ੈਲਬਰਨ ਵਾਲੇ ਪਾਸੇ ਡਾਈਨ ਇਨ ਕਰੋ 7171 ਟੋਰਬ੍ਰਮ ਰੋਡ ਦੇ ਉੱਤੇ ਇੱਕ ਲੋਕੇਸ਼ਨ ਡੇਅਰੀ ਰੋਡ 'ਤੇ ਮਿਸੀਸਾਗਾ ਵੀ ਖੁੱਲ੍ਹ ਗਈ ਹੈ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਚਾਰ ਲੋਕੇਸ਼ਨ ਹੈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਗੂਗਲ 'ਤੇ ਵੀ ਤੁਸੀਂ ਜਾ ਕੇ ਚੈੱਕ ਕਰੋ ਆਪਣਾ ਔਰਡਰ ਪਲੇਸ ਕਰੋ ਅਤੇ ਸ਼ਾਨਦਾਰ ਖਾਣੇ ਦਾ ਮਜ਼ਾ ਲਓ ਤੰਦੂਰੀ ਬੋਇਸ 'ਤੇ 905-956-2111-905-956 2111 ਤੰਦੂਰੀ ਬੋਇਸ ਬਿਲਕੁਲ ਜੀ ਚੱਲਦੇ ਹਾਂ ਆਪਾਂ ਇੱਕ ਇੱਕ ਗੀਤ ਸੁਣਦੇ ਹਾਂ ਬੜਾ ਸ਼ਾਨਦਾਰ ਜਿਹਾ ਕਿਉਂਕਿ ਆਪਾਂ ਸਾਨੂੰ ਹੁੰਦਾ ਵੀ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਸਾਨੂੰ ਕੋਈ ਵੀ ਚੀਜ਼ ਹੋਵੇ ਅਸੀਂ ਰੱਬ ਦਾ ਨਾਂ ਲੈ ਕੇ ਹੀ ਉਹਨੂੰ ਸ਼ੁਰੂਆਤ ਕਰਦੇ ਹਾਂ ਅਤੇ ਬੜਾ ਹੀ ਇੱਕ ਸ਼ਾਨਦਾਰ ਬੜੀ ਵਧੀਆ ਜੱਸੀ ਗਿੱਲ ਦਾ ਗੀਤ ਹੈ ਅਤੇ ਨਾਲ ਹੈਗੀ ਹੈ ਜਯਾ ਕਿਸ਼ੋਰੀ ਸੋ ਦੁੱਖ ਕੈਸਾ ਪਾਵੇ ਅਤੇ ਆਓ ਫਿਰ ਇਸ ਗੀਤ ਨੂੰ ਕਰੀਏ ਇੰਜੋਏ ਪ੍ਰੋਗਰਾਮ ਸਰਬ ਰੇਡੀਓ

0: ਬੜਾ ਸ਼ਾਨਦਾਰ ਇੱਕ ਵਿਸ਼ਾ ਵੀ ਹੈ, ਦੇਖਦੇ ਹਾਂ ਸਾਰਿਆਂ ਦਾ ਕੀ ਕਹਿਣਾ। ਅਤੇ ਜਿਵੇਂ ਕਹਿੰਦੇ ਆ ਇਨਸਾਨ ਖੁਸ਼ ਰਹੇ ਨਾ ਅਤੇ ਇੱਕ ਐਨਰਜੀ ਹੁੰਦੀ ਹੈ ਬੰਦੇ ਦੀ, ਜਿਵੇਂ ਦੀ ਤੁਹਾਡੀ ਐਨਰਜੀ ਬੰਦਾ ਉਹੋ ਦੀ ਐਨਰਜੀ ਨੂੰ ਖਿੱਚਦਾ। ਬੰਦੇ ਦਾ ਦਿਮਾਗ ਇੱਕ ਮੈਗਨੇਟ ਹੈ, ਜੇ ਅਸੀਂ ਖੁਸ਼ ਹਾਂ ਅਸੀਂ ਖੁਸ਼ ਬੰਦਿਆਂ ਨੂੰ ਖਿੱਚਾਂਗੇ, ਜੇ ਅਸੀਂ ਉਦਾਸ ਹਾਂ ਸਾਨੂੰ ਉਦਾਸੀ ਖਿੱਚੇਗੀ, ਜੇ ਅਸੀਂ ਕਿਤੇ ਨੈਗੇਟਿਵ ਚੱਲ ਰਹੇ ਹਾਂ ਅਸੀਂ ਉੱਧਰਲੇ ਪਾਸਿਓਂ ਜਾਵਾਂਗੇ। ਇਹ ਆ ਵੀ ਅਸੀਂ ਆਪਣੇ ਦਿਮਾਗ ਨੂੰ ਕਿਹੜੇ ਲੈਵਲ 'ਤੇ ਲੈ ਕੇ ਜਾ ਰਹੇ ਹਾਂ, ਅਤੇ ਬੜਾ ਕੁਛ ਨਿਰਭਰ ਕਰਦਾ ਸਾਡੇ ਉੱਤੇ ਅਸੀਂ ਦਿਮਾਗ ਨੂੰ ਕਿਹੜੀ ਖੁਰਾਕ ਦੇਣੀ ਹੈ। ਜੇ ਪੋਜ਼ਿਟਿਵਿਟੀ ਦੀ, ਖੁਸ਼ ਰਹਿਣ ਦੀ ਖੁਰਾਕ ਦੇਣੀ ਹੈ ਅਤੇ ਦਿਮਾਗ ਵਾਕਈ ਹੀ ਉੱਦਾਂ ਦੇ, ਫਿਰ ਸਿਸਟਮ ਲੱਭਦਾ ਉਹੋ ਜਿਹੀਆਂ ਕਹਾਣੀਆਂ, ਉਹੋ ਜਿਹੀਆਂ ਕੁਛ ਲੱਭਦਾ ਕਰੈਕਟਰ ਵੀ ਯਾਰ ਜਿੱਥੋਂ ਮੈਨੂੰ ਖੁਸ਼ੀ ਮਿਲੇ। ਅਤੇ ਬੜਾ ਕੁਛ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਹਿਸਾਬ ਨਾਲ ਪਿੱਕ ਕਰਨਾ ਪੈਂਦਾ। ਇਹ ਨਹੀਂ ਵੀ ਕੋਈ ਵੀ ਚੀਜ਼ ਜਿਹੜਾ ਬੰਦਾ ਤੁਹਾਡੇ 'ਤੇ ਥੋਪ ਦੇ ਅਤੇ ਕਹੋ ਵੀ ਹਾਂ ਜੀ ਕੋਈ ਨਾ ਜੀ ਕਰ ਲਾਂਗੇ, ਕਰਨਾ ਹੀ ਪੈਣਾ, ਨਹੀਂ। ਤੁਹਾਡੀ ਆਪਣੀ ਮਰਜ਼ੀ ਬਹੁਤ ਜ਼ਰੂਰੀ ਹੈ ਕੋਈ ਵੀ ਕੰਮ ਕਰਨ ਦੇ ਵਿੱਚ। ਕੋਈ ਅਸੀਂ ਜੋਬ ਕਰ ਰਹੇ ਹਾਂ, ਜੇ ਜੋਬ ਦੇ ਵਿੱਚ ਨਹੀਂ ਮਜ਼ਾ ਧੱਕੇ ਨਾਲ ਹੀ ਕਰ ਰਹੇ ਹਾਂ, ਪੈਸ਼ਨ ਹੋਣਾ ਚਾਹੀਦਾ। ਫਿਰ ਬੰਦੇ ਨੂੰ ਐਵੇਂ ਲੱਗਦਾ ਵੀ ਯਾਰ ਬੰਦਾ ਢਿੱਲੇ ਜਿਹੇ ਮੂੰਹ ਨਾਲ ਜਾਂਦਾ ਕੰਮ 'ਤੇ, ਜੇ ਪਤਾ ਵੀ ਹਾਂ ਮੇਰੇ ਮਤਲਬ ਦਾ ਕੰਮ ਹੈ, ਖੁਸ਼ ਹੈ ਬੰਦਾ, ਬੰਦਾ ਉੱਠ ਕੇ ਆਪੇ ਹੀ ਛਾਲ ਮਾਰ ਕੇ ਜਾਂਦਾ ਵੀ ਚੱਲ ਯਾਰ ਸਵੇਰ ਹੋ ਗਈ ਆ ਅਤੇ ਫਿਰ ਖੜਕਾਈਏ ਕਰੀਏ ਕੰਮ। ਬਸ ਯਾਰ ਖੁਸ਼ ਰਹਿਣਾ ਚਾਹੀਦਾ, ਅਤੇ ਖੁਸ਼ ਰਹਿਣ ਦੇ ਉੱਤੇ ਹੀ ਅੱਜ ਦਾ ਸਵਾਲ, ਅੱਜ ਦੀ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਸਰਬ ਰੇਡੀਓ 'ਤੇ। ਅਤੇ ਉਸ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਚਾਰਟਰਡ ਲਾਈਫ ਅੰਡਰ ਰਾਈਟਰ ਨੇ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ। ਉਮਰਪ੍ਰੀਤ ਚਾਵਲਾ ਜੀ, ਤੁਸੀਂ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਕੋਈ ਫਾਈਨੈਂਸ਼ੀਅਲ ਪਲੈਨਿੰਗ ਚਾਹੀਦੀ ਹੈ ਤਾਂ ਜ਼ਰੂਰ 647-446-1616 'ਤੇ ਜ਼ਰੂਰ ਗੱਲਬਾਤ ਕਰੋ। ਹੁਣ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲ ਤੇ ਵੈਲਕਮ ਕਰਦੇ ਆਂ ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ
1: ਸੋ ਮਚ ਸਰਬਜੀਤ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਮੈਂ ਹਮੇਸ਼ਾ ਇਨਫੋਰਮੇਸ਼ਨ ਦਿੰਦੀ ਹੁੰਦੀ ਆਂ। ਸਾਡੇ ਚੋਂ ਬਹੁਤ ਜ਼ਿਆਦਾ ਕੁਐਸਚਨ ਹੁੰਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਟਾਰਟ ਕਰਨ ਦਾ ਕਿਹੜਾ ਬੈਸਟ ਟਾਈਮ ਹੈ। ਸੋ ਆਈ ਆਲਵੇਜ਼ ਸੇ ਦ ਬੈਸਟ ਟਾਈਮ ਵਾਜ਼ ਯੈਸਟਰਡੇ ਐਂਡ ਦ ਸੈਕਿੰਡ ਬੈਸਟ ਇਜ਼ ਟੂਡੇ। ਸੋ ਤੁਸੀਂ ਵੀ ਅਜੇ ਤੱਕ ਜੇ ਫਾਈਨੈਂਸ਼ੀਅਲ ਪਲੈਨਿੰਗ ਵੱਲ ਆਪਣੇ ਧਿਆਨ ਨਹੀਂ ਦਿੱਤਾ, ਜ਼ਰੂਰ ਆਪਾਂ ਡਿਸਕਸ ਕਰ ਸਕਦੇ ਹਾਂ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ, ਸਾਡੇ ਕੋਲ ਅਜੇ ਕੁਝ ਬਹੁਤਾ ਹੈ ਨਹੀਂ ਤਾਂ ਪਲੈਨਿੰਗ ਕੀ ਕਰਨੀ ਹੈ। ਸੋ ਪਲੈਨਿੰਗ ਹੀ ਆਪਾਂ ਇਹੀ ਕਰਨੀ ਹੁੰਦੀ ਹੈ ਕਿ ਆਪਾਂ ਆਪਣੇ ਫਿਊਚਰ ਲਈ ਕਿਵੇਂ ਵੈਲਥ ਜਨਰੇਟ ਕਰਨੀ ਹੈ, ਕਿਵੇਂ ਆਪਾਂ ਪੈਸੇ ਨੂੰ ਇਨਵੈਸਟ ਕਰਨਾ। ਸੋ ਜੇ ਤੁਸੀਂ ਯੰਗ ਹੋ, ਅਜੇ ਤੁਸੀਂ ਆਪਣਾ ਫਿਊਚਰ ਜਿਹੜਾ ਹੈਗਾ ਇੱਥੇ ਸਟਾਰਟ ਕਰ ਰਹੇ ਹੋ, ਤਾਂ ਦੋ ਤਿੰਨ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ। ਪਹਿਲਾ ਹੈਗਾ ਕਿ ਤੁਹਾਡੀ ਇਨਕਮ ਜ਼ਰੂਰ ਪ੍ਰੋਟੈਕਟਿਡ ਹੋਏ, ਉਹਦੇ 'ਚ ਪ੍ਰੀਮੈਚਿਓਰ ਡੈਥ ਦਾ ਰਿਸਕ ਆ ਸਕਦਾ, ਉਹਦੇ 'ਚ ਕ੍ਰਿਟੀਕਲ ਇਲਨੈਸ ਕਰਕੇ ਇਨਕਮ ਬੰਦ ਹੋਣ ਦਾ ਰਿਸਕ ਆ ਸਕਦਾ, ਜਾਂ ਕਿਸੇ ਵੀ ਇੰਜਰੀ ਕਰਕੇ ਸਾਡੀ ਇਨਕਮ ਸਟੋਪ ਹੁੰਦੀ ਆ, ਉਹਦਾ ਰਿਸਕ ਆ ਸਕਦਾ। ਸੋ ਪਹਿਲਾਂ ਉਸ ਰਿਸਕ ਨੂੰ ਕਵਰ ਕਰਨਾ। ਦੂਜਾ ਹੈਗਾ ਵੀ ਸੇਵਿੰਗ ਦੀ ਆਦਤ ਪਾਓ ਔਰ ਉਸ ਪੈਸੇ ਨੂੰ ਇਨਵੈਸਟ ਕਰੋ ਤਾਂ ਕਿ ਪੈਸਾ ਫਿਊਚਰ ਦੇ ਵਿੱਚ ਗਰੋ ਕਰੇ। ਹੁਣ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਟੂਲ ਕਿਹੜਾ ਚੂਜ਼ ਕਰਨਾ, ਉਹ ਡਿਪੈਂਡ ਕਰਦਾ ਤੁਹਾਡੇ ਫਿਊਚਰ ਗੋਲਸ 'ਤੇ, ਤੁਹਾਡੀ ਇਨਕਮ 'ਤੇ ਕਿ ਆਪਾਂ ਕਿਹੜਾ ਟੂਲ ਚੂਜ਼ ਕਰਨਾ। ਸੋ ਇਹ ਹੈਗੀ ਯੰਗ ਏਜ ਦੀ ਗੱਲ, ਬਟ ਇੱਕ ਟਾਈਮ ਉਦੋਂ ਆਉਂਦਾ ਜਦੋਂ ਲਾਸੀ ਆਪਾਂ 50s ਦੇ ਵਿੱਚ ਹੋ ਗਏ, ਉਸ ਟਾਈਮ 'ਤੇ ਕਈ ਵਾਰ ਸਾਡੀ ਪੈਸਿਵ ਇਨਕਮ ਇੰਨੀ ਹੋ ਚੁੱਕੀ ਹੁੰਦੀ ਹੈ ਵੀ ਸਾਡੀ ਐਕਟਿਵ ਇਨਕਮ 'ਤੇ ਸਾਡੀ ਫੈਮਿਲੀ ਡਿਪੈਂਡੈਂਟ ਨਹੀਂ ਹੈਗੀ, ਮਤਲਬ ਪ੍ਰੀਮੈਚਿਓਰ ਡੈਥ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਹੈ। ਹੁਣ ਐਕਚੁਅਲੀ ਸਾਡੇ ਕੋਲ ਵੈਲਥ ਹੈਗੀ ਔਰ ਆਪਾਂ ਅੱਗੋਂ ਫਿਊਚਰ 'ਚ ਦੇਖ ਸਕਦੇ ਹੁੰਦੇ ਹਾਂ। ਇਸ ਸਟੇਜ 'ਤੇ ਆ ਕੇ ਦੋ ਆਪਣੇ ਮੇਨ ਕੰਸਰਨ ਹੁੰਦੇ ਆ। ਪਹਿਲਾ ਹੈਗਾ ਕਿ ਸਾਡੇ ਰਿਟਾਇਰਮੈਂਟ ਲਈ ਸਾਨੂੰ ਕਿੰਨਾ ਪੈਸਾ ਚਾਹੀਦਾ ਜਾਂ ਸਾਡਾ ਰਿਟਾਇਰਮੈਂਟ ਪਲਾਨ ਕੀ ਹੋਊਗਾ। ਦੂਜਾ ਇਨਹੈਰੀਟੈਂਸ ਕਿ ਅਸੀਂ ਪੈਸਾ ਤਾਂ ਬਹੁਤ ਬਣਾ ਲਿਆ, ਅਸੀਂ ਬਹੁਤ ਸੇਵਿੰਗਸ ਵੀ ਕਰ ਲਈਆਂ, ਹੁਣ ਅਗਲੀ ਜਨਰੇਸ਼ਨ ਤੱਕ ਜਦੋਂ ਜਾਣਾ ਤਾਂ ਕੀ ਉਹਦੇ ਟੈਕਸੇਬਲ ਕੌਨਸੀਕੁਐਂਸਿਸ ਹੈ। ਮੈਂ ਬਹੁਤ ਵਾਰ ਦੇਖਿਆ ਸਾਡੇ ਚੋਂ ਬਹੁਤੇ ਲੋਕ ਹੈ, ਸਾਨੂੰ ਲੱਗਦਾ ਹੁੰਦਾ ਕਿ ਜੀ ਅਸੀਂ ਰਿਟਾਇਰਮੈਂਟ 'ਤੇ ਪੈਸਾ ਖਰਚ ਨਹੀਂ ਕਰਨਾ ਕਿਉਂਕਿ ਜੇ ਅਸੀਂ ਖਰਚ ਕਰ ਲਿਆ ਤਾਂ ਇਨਹੈਰੀਟੈਂਸ ਦੇ ਵਿੱਚ ਕੀ ਜਾਣਾ, ਅਤੇ ਜੇ ਆਪਾਂ ਖਰਚ ਕਰ ਲਾਂਗੇ ਤਾਂ ਇਨਹੈਰੀਟੈਂਸ 'ਚ ਕੁਝ ਨਹੀਂ ਬਚਦਾ। ਸੋ ਬੀਇੰਗ ਅ ਫਾਈਨੈਂਸ਼ੀਅਲ ਐਡਵਾਈਜ਼ਰ ਆਪਾਂ ਕੀ ਕਰਨਾ ਹੁੰਦਾ ਵੀ ਆਪਾਂ ਇਵੇਂ ਪਲਾਨ ਕਰਨਾ ਹੁੰਦਾ ਕਿ ਤੁਹਾਡੇ ਐਸੈਟਸ ਦੇ ਵਿੱਚੋਂ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਪ੍ਰੋਪਰ ਹੋਏ ਅਤੇ ਉਹ ਪੈਸਾ ਜਿਹੜਾ ਹੈਗਾ ਅਗਲੀ ਜਨਰੇਸ਼ਨ ਤੱਕ ਵੀ ਟੈਕਸ ਐਫੀਸ਼ੈਂਟਲੀ ਪਹੁੰਚੇ। ਇਹ ਨਹੀਂ ਹੁੰਦਾ ਕਿ ਆਪਾਂ ਅੱਧਾ ਖਰਚ ਕਰ ਲਿਆ ਅਤੇ ਅੱਧਾ ਅਗਲੀ ਜਨਰੇਸ਼ਨ ਤੱਕ ਜਾਣਾ, ਆਪਾਂ ਇਸ ਚੀਜ਼ ਨੂੰ ਪਲਾਨ ਕਰ ਸਕਦੇ ਹੁੰਦੇ ਹਾਂ। ਬਟ ਉਹਦੇ 'ਚ ਮੇਨ ਇਹ ਹੈ ਵੀ ਰਿਟਾਇਰਮੈਂਟ 'ਚ ਤੁਹਾਨੂੰ ਕਿੰਨਾ ਪੈਸਾ ਚਾਹੀਦਾ। ਬਹੁਤ ਵਾਰ ਮੈਂ ਸੁਣਿਆ ਜੀ ਇਨਫ ਹੋਏ, ਹੁਣ ਉਹ ਇਨਫ ਕਿੰਨਾ ਹੋਣਾ ਚਾਹੀਦਾ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਤੁਹਾਡੇ ਫਿਊਚਰ ਗੋਲਸ ਕੀ ਹੈ। ਉਸ 'ਚ ਆਪਾਂ ਦੇਖ ਸਕਦੇ ਹੁੰਦੇ ਹਾਂ ਵੀ ਇੰਨੀ ਕੁ ਤੁਹਾਨੂੰ ਪੈਨਸ਼ਨ ਆਉਣੀ ਹੈ, ਬਾਕੀ ਦਾ ਤੁਹਾਨੂੰ ਇੰਨਾ ਪੈਸਾ ਚਾਹੀਦਾ, ਉਹਦੇ ਲਈ ਅੱਜ ਆਪਾਂ ਕੀ ਕਰਨਾ, ਕਿਵੇਂ ਦੀਆਂ ਇਨਵੈਸਟਮੈਂਟਸ ਹੋਣ ਕਿ ਤੁਹਾਡੇ ਫਿਊਚਰ ਦੇ ਰਿਟਾਇਰਮੈਂਟ ਗੋਲਸ ਫੁਲਫਿਲ ਹੋਣ, ਅਤੇ ਦੂਜਾ ਤੁਹਾਡਾ ਜਿਹੜੇ ਐਸੈਟਸ ਹੈ, ਤੁਹਾਡਾ ਪੈਸਾ ਜਿਹੜਾ ਹੈਗਾ, ਤੁਹਾਡੀ ਜਿਹੜੀ ਵੈਲਥ ਹੈ, ਟੈਕਸ ਐਫੀਸ਼ੈਂਟਲੀ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣੀ ਹੈ, ਉਹਦੀ ਵੀ ਆਪਾਂ ਸਾਰੀ ਪਲੈਨਿੰਗ ਕਰ ਸਕਦੇ ਹੁੰਦੇ ਹਾਂ। ਸੋ ਰਿਟਾਇਰਮੈਂਟ ਪਲੈਨਿੰਗ ਜਾਂ ਇਨਹੈਰੀਟੈਂਸ ਪਲੈਨਿੰਗ ਦੇ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
0: ਕਿਆ ਬਾਤ ਹੈ, ਬਿਲਕੁਲ ਜੀ, ਬਹੁਤ ਸ਼ੁਕਰੀਆ। 647-446-16-16 6474-4461616। ਕਿਆ ਬਾਤ ਹੈ ਯਾਰ, ਗੱਲ ਚੱਲ ਰਹੀ ਹੈ ਹੁਣ, ਟੋਪਿਕ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਦੇਖਦੇ ਹਾਂ ਤੁਹਾਡਾ ਕੀ ਕਹਿਣਾ ਹੈ, ਕਿਹੜੀ ਗੱਲਬਾਤ ਹੈ, ਕੀ ਵਿਚਾਰ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ। ਅਤੇ ਗੱਲ ਆਪਾਂ ਕਰਨੀ ਹੈ ਖੁਸ਼ੀ ਦੇ ਉੱਤੇ, ਹੈਪੀਨੈਸ। ਹੈਪੀ ਕਹਿੰਦੇ ਖੁਸ਼ ਰਹਿਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ, ਬੰਦੇ ਨੂੰ ਆਪਣੇ ਹਿਸਾਬ ਨਾਲ ਪਿੱਕ ਕਰਨਾ ਪੈਂਦਾ ਵੀ ਯਾਰ ਕਿਹੜਾ ਤਰੀਕਾ, ਕਿਸ ਚੀਜ਼ ਦੇ ਨਾਲ ਮੈਂ ਖੁਸ਼ ਹੋ ਸਕਦਾ, ਕਿਹੜੀਆਂ ਚੀਜ਼ਾਂ ਅਪਣਾ ਕੇ ਜਾਂ ਕਿਹੜੀਆਂ ਚੀਜ਼ਾਂ ਮੈਂ ਛੱਡ ਕੇ, ਕਿਉਂਕਿ ਬੜਾ ਕੁਛ ਹੁੰਦਾ ਅਪਣਾ ਕੇ ਵੀ ਅਸੀਂ ਚੇਂਜ ਕਰਕੇ ਵੀ ਖੁਸ਼ ਰਹਿ ਸਕਦੇ ਹਾਂ, ਕਈ ਚੀਜ਼ਾਂ ਹੁੰਦੀਆਂ ਨੇ ਛੱਡ ਕੇ ਵੀ ਅਸੀਂ ਖੁਸ਼ ਰਹਿ ਸਕਦੇ ਹਾਂ। ਅਤੇ ਬਸ ਤੁਹਾਡੇ ਕੋਲ ਸਵਾਲ ਬੜਾ ਸੌਖਾ ਜਿਹਾ, ਬੜਾ ਸਿੰਪਲ ਜਿਹਾ, ਕਹਿੰਦੇ ਖੁਸ਼ ਰਹਿਣ ਦਾ ਕੀ ਤਰੀਕਾ, ਖੁਸ਼ ਰਹਿਣ ਦਾ ਕਿਹੜਾ ਮੰਤਰ ਹੈ, ਕਿਹੋ ਜਿਹਾ ਖੁਸ਼ ਕਿੱਦਾਂ ਰਿਹਾ ਜਾ ਸਕਦਾ ਹੈ। ਬੜਾ ਸੌਖਾ ਜਿਹਾ ਸਿੰਪਲ ਜਿਹਾ ਸਵਾਲ, ਜੇ ਮੈਂ ਕਹਿਣਾ ਹੋਵੇ, ਜੇ ਮੈਂ ਐਗਜ਼ਾਮਪਲ ਦੇਣੀ ਹੋਵੇ ਕੋਈ ਇੱਕ ਮਿਸਾਲ ਦੇ ਤੌਰ 'ਤੇ, ਕਹਿੰਦੇ ਆ ਜਿਹਦੇ ਘਰ ਤੁਸੀਂ ਕਈ ਵਾਰ ਜਾਂਦੇ ਹੋ ਜਿੱਥੇ ਕਦਰ ਨਹੀਂ, ਉੱਥੇ ਜਾਣਾ ਨਹੀਂ ਚਾਹੀਦਾ, ਇਹ ਵੀ ਇੱਕ ਖੁਸ਼ੀ ਦਾ ਕਾਰਨ ਆ। ਜਿੱਥੇ ਤੁਸੀਂ ਗਏ ਹੋ ਜਾਂ ਹੀ ਜਾਂਦੇ ਹੋ, ਵਾਰ ਵਾਰ ਜਾਣਾ ਹੀ ਜਾਣਾ ਹੈ ਨਾ, ਐਵੇਂ ਧੱਕੇ ਨਾਲ ਹੀ, ਅਤੇ ਅਗਲਾ ਬੰਦਾ ਕਦਰ ਨਾ ਕਰੇ ਫਿਰ ਬੰਦਾ ਮਾਯੂਸ ਹੁੰਦਾ ਹੀ ਹੈ, ਖੁਸ਼ੀ ਫਿਰ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਜਾਂਦੀ ਹੈ। ਅਤੇ ਬੰਦਾ ਕਿਸੇ ਦੇ ਘਰ ਜਾਂਦਾ ਜਿਹੜਾ ਖੁਸ਼ ਹੋਵੇ, ਬੰਦੇ ਨੂੰ ਆਪੇ ਖੁਸ਼ੀ ਰਹਿਣੀ ਹੈ ਵੀ ਯਾਰ ਮੈਂ ਗਿਆ ਉਹਦੇ ਘਰ, ਕਹਿ ਜਿੱਥੇ ਕਦਰ ਨਹੀਂ ਉਹਦੇ ਘਰ ਜਾਣਾ ਨਹੀਂ ਜਾਂ ਉੱਥੇ ਮੈਂ ਜਾਣਾ ਨਹੀਂ। ਇੱਕ ਮਿਸਾਲ ਦੇ ਤੌਰ ਦੀ ਗੱਲ ਹੈ, ਪਰ ਤੁਹਾਡੇ ਕੋਲ ਪੁੱਛਦੇ ਹਾਂ ਖੁਸ਼ ਰਹਿਣ ਦੇ ਕਿਹੜੇ ਤਰੀਕੇ ਨੇ, ਖੁਸ਼ ਰਹਿਣ ਦਾ ਕਿਹੜਾ ਇੱਕ ਮੰਤਰ ਤੁਸੀਂ ਕਹਿੰਦੇ ਹੋ ਵੀ ਯਾਰ ਆਹ ਚੀਜ਼ ਅਪਣਾ ਕੇ ਦੇਖੋ ਜਾਂ ਆਹ ਚੀਜ਼ ਮੈਂ ਅਪਣਾਈ ਹੈ ਅਤੇ ਮੈਂ ਇੱਦਾਂ ਹੁਣ ਆਪਣੇ ਆਪ ਦੇ ਵਿੱਚ ਵਧੀਆ ਰਹਿਣਾ, ਮੈਂ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ। ਸਵੇਰੇ ਮੈਂ ਕੰਮ 'ਤੇ ਜਾਂਦਾ ਅਤੇ ਮੈਂ ਕਈ ਵਾਰ ਲੇਟ ਹੋ ਜਾਂਦਾ ਅਤੇ ਮੈਂ ਫਿਰ ਮੈਨੂੰ ਦਿਮਾਗ 'ਤੇ ਟੈਂਸ਼ਨ ਪ੍ਰੈਸ਼ਰ ਪੈ ਜਾਂਦਾ ਵੀ ਯਾਰ ਭਜਾਓ ਗੱਡੀ, ਅਤੇ ਉਹ ਜਿਹੜੀ ਪ੍ਰੈਸ਼ਰ ਸਵੇਰੇ ਦਿਮਾਗ 'ਤੇ ਪੈ ਜਾਵੇ ਉਹ ਸਾਰਾ ਦਿਨ ਪ੍ਰੈਸ਼ਰ ਪਿਆ ਰਹਿੰਦਾ। ਜੇ ਬੰਦਾ ਟਾਈਮ ਨਾਲ ਪਹਿਲਾਂ ਗਿਆ, 5 ਮਿੰਟ ਪਹਿਲਾਂ ਜਾ ਕੇ ਬੰਦਾ ਕੌਫੀ ਚਾਹ ਲੈ ਕੇ ਆਰਾਮ ਨਾਲ ਕੰਮ ਤੋਂ ਪਹਿਲਾਂ ਪਹੁੰਚ ਗਿਆ ਨਾ, ਉਹ ਬੰਦਾ ਇੱਕ ਵੈਸੇ ਕੂਲ ਹੋ ਜਾਂਦਾ, ਖੁਸ਼ ਰਹਿ ਜਾਂਦਾ, ਖੁਸ਼ੀ ਦਿਖ ਜਾਂਦੀ ਵੀ ਹਾਂ ਯਾਰ ਮੈਂ ਆਪਣੇ ਟਾਈਮ ਦੇ ਨਾਲ ਮੌਕੇ 'ਤੇ ਪਹੁੰਚਿਆ ਕੰਮ 'ਤੇ, ਅਤੇ ਉਹਦਾ ਕੰਮ ਵੀ ਉਹਦਾ ਦਿਨ ਵੀ ਸਾਰਾ ਉਸ ਤਰੀਕੇ ਨਾਲ ਹੀ ਲੰਘਦਾ। ਸਵਾਲ, ਖੁਸ਼ ਰਹਿਣ ਦਾ ਕੀ ਮੰਤਰ ਹੈ, ਖੁਸ਼ ਰਹਿਣ ਦਾ ਕੀ ਤਰੀਕਾ, 905-673-3337 905-673-3337 905-673-3337 'ਤੇ ਕਾਲ ਕਰਕੇ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ, ਖੁਸ਼ ਰਹਿਣ ਦਾ ਕੀ ਮੰਤਰ ਹੈ। ਅਤੇ ਨਾਲ ਦੀ ਨਾਲ ਅਮਰਿੰਦਰ ਗਿੱਲ ਕਹਿ ਰਹੇ ਆ, ਕਹਿੰਦੇ ਯਾਰ ਵੀ ਮੈਨੂੰ ਲੱਗਦਾ ਖੁਸ਼ ਰਹਿਣ ਦਾ ਤਰੀਕਾ ਵੀ ਮੈਂ ਕਿਸੇ ਨੂੰ ਖੁਸ਼ ਰੱਖਾਂ, ਆਪਣੇ ਪਾਰਟਨਰ ਨੂੰ, ਅਤੇ ਫਿਰ ਮੱਲੋ ਮੱਲੀ ਉਹ ਚੀਜ਼ ਤੁਹਾਡੇ ਉੱਤੇ ਵੀ ਆਉਂਦੀ ਹੈ। ਅਤੇ ਕਹਿੰਦੇ ਆ ਜੀ ਕਹੋ, ਜੀ ਕਹਾਓ, ਖੁਸ਼ ਰੱਖੋ ਅਤੇ ਖੁਸ਼ੀ ਪਾਓ। ਵਾਹ ਵਾਹ, ਕਿਆ ਬਾਤ ਹੈ, ਰਾਈਮ ਬਣ ਗਈ ਆ ਅਤੇ ਆਮਦ ਹੋ ਗਈ। ਚਲੋ ਆਪਾਂ ਗੀਤ ਸੁਣਦੇ ਹਾਂ, ਅਮਰਿੰਦਰ ਗਿੱਲ ਦਾ ਬੜਾ ਸ਼ਾਨਦਾਰ, ਹਾਜ਼ਰ ਪ੍ਰੋਗਰਾਮ ਸਰਬ ਰੇਡੀਓ 'ਤੇ।

0: ਗੱਲਬਾਤ ਤਾਂ ਇਹ ਵੀ ਇੱਕ ਬੜੀ ਵਧੀਆ ਗੱਲ ਹੈ ਕਿਸੇ ਨੂੰ ਖੁਸ਼ ਕਰਨ ਦੇ ਲਈ, ਕਹਿੰਦੇ ਭਾਵੇਂ ਇਹ ਕਹਿ ਦੇ ਤੇ ਭਾਵੇਂ ਉਹ ਕਹਿ ਦੇ, ਹਾਜ਼ਰ ਹੋ ਜੂ ਜੋ ਕਹਿ ਦੇ। ਕਿਆ ਬਾਤ ਹੈ, ਚਲਦੇ ਆ ਕਾਲ ਦੇ ਵੱਲ। 7340 7340 ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ, ਬਹੁਤ ਵਧੀਆ ਜੀ।
0: ਕਿਆ ਬਾਤ ਹੈ ਸਰ, ਕੀ ਕੀ ਕਹਿਣਾ ਚਾਹੋਗੇ, ਕਿੱਦਾਂ ਖੁਸ਼ ਰਹਿਣ ਦਾ ਕਿਹੜਾ ਮੰਤਰ ਜਾ ਕੇ ਫਾਰਮੂਲਾ?
1: ਮੇਰਾ ਮੰਤਰ ਤਾਂ ਇਹ ਆ ਵੀ ਇੱਕ ਤਾਂ ਜੇ ਤੁਸੀਂ ਮਿਹਨਤੀ ਆ,
0: ਹਾਂਜੀ,
1: ਤਾਂ ਮਿਹਨਤ ਬਹੁਤ ਜ਼ਰੂਰੀ ਆ। ਜਿਹੜਾ ਮਿਹਨਤੀ ਆ ਉਹ ਬੰਦਾ ਹਰੇਕ ਚੀਜ਼ ਜੋ ਕਰਨੀ ਚਾਹੁੰਦਾ ਉਹ ਕਰ ਸਕਦਾ
0: ਕਿ ਨਹੀਂ। ਵਾਹ ਜੀ ਵਾਹ।
1: ਤੇ ਬਾਕੀ ਜੋ ਫਿਰ ਮਿਹਨਤੀ ਆ, ਮਿਹਨਤ ਕਰੀ ਜਾਓ, ਜੋ ਤੁਹਾਨੂੰ ਉਹਦਾ ਫਲ ਮਿਲੀ ਜਾਂਦਾ ਉਹਦੇ ਸੈਟਿਸਫਾਈਡ ਰਹੋ।
0: ਹਾਂ, ਇਹ ਵੀ ਬੜੀ ਵੱਡੀ ਗੱਲ ਹੈ।
1: ਫਿਰ ਖੁਸ਼ ਰਹਿ ਸਕਦੇ ਤੁਸੀਂ, ਬਹੁਤ ਵਧੀਆ।
0: ਕਿਆ ਬਾਤ ਹੈ, ਸੈਟਿਸਫੈਕਸ਼ਨ ਬੜੀ ਜ਼ਰੂਰੀ ਹੈ। ਤੇ ਬਾਕੀ ਜੇ ਬੰਦੇ ਵਿੱਚ ਆਲਸ ਨਹੀਂ, ਉਦਮ ਹੈ ਤੇ ਉਦਮ ਅੱਗੇ ਲਕਸ਼ਮੀ।
1: ਆਲਸ, ਜਿਹੜਾ ਆਲਸੀ ਬੰਦਾ ਉਹ ਤਾਂ ਫਿਰ ਸ਼ਾਰਟਕਟ ਵਰਤੂਗਾ, ਉਹ ਪੰਗੇ ਫਿਰ ਉਹ ਕਈ ਪੰਗਿਆਂ ਚ ਫਸੂਗਾ।
0: ਹਾਂ,
1: ਫਿਰ ਜਿਹੜਾ ਮਿਹਨਤੀ ਆ ਉਹਨੇ ਤਾਂ ਮਤਲਬ ਮਿੱਟੀ ਚੋ ਵੀ ਹੀਰੇ ਕੱਢ ਲੈਣੇ ਉਹਨੇ।
0: ਕਿਆ ਬਾਤ ਹੈ, ਬਿਲਕੁਲ ਸਹੀ ਗੱਲ ਹੈ, ਬਹੁਤ ਸੋਹਣੀ ਗੱਲ। ਤੁਹਾਡਾ ਨਾਮ ਜੀ?
1: ਕੋਈ ਸਬਸਟੀਟਿਊਟ ਨਹੀਂ ਹੈ।
0: ਹਾਂ ਬਿਲਕੁਲ, ਕੋਈ ਸ਼ਾਰਟਕਟ, ਫਿਰ ਗਲਤ ਕੰਮ ਕਰੋਗੇ ਕੱਲ ਨੂੰ ਫਸੋਗੇ, ਫਾਇਦਾ ਕੀ ਹੈ?
1: ਰਜਿੰਦਰ
0: ਸੰਘੇੜਾ ਸਾਹਿਬ, ਬਹੁਤ ਸ਼ੁਕਰੀਆ ਜੀ ਕਾਲ ਦੇ ਲਈ, ਬਹੁਤ ਧੰਨਵਾਦ। ਥੈਂਕ ਯੂ,
1: ਥੈਂਕ ਯੂ ਜੀ,
0: ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਚਲੀ ਅਗਲੀ ਕਾਲ ਦੇ ਵੱਲ। ਗੁਰਮੀਤ ਜੀ, ਦੇਖਿਆ ਤੁਸੀਂ ਕਾਲ ਕੀਤੀ ਸਾਨੂੰ, ਓਦਾਂ ਹੀ ਖੁਸ਼ੀ ਹੋ ਗਈ। ਇਹ ਵੀ ਇੱਕ ਬੜੀ ਸੋਹਣੀ ਚੀਜ਼ ਹੈ, ਤੁਸੀਂ ਕਾਲ ਕਰਦੇ ਰਿਹਾ ਕਰੋ, ਅਸੀਂ ਖੁਸ਼ ਹੋ ਜਾਂਦੇ ਨਾਲੋ ਨਾਲ ਹੀ।
2: ਹਾਂਜੀ ਹਾਂਜੀ, ਤੇ ਹੋਰ
0: ਜਬਲੀਆਂ ਮਾਰੀ ਜਾ ਇੱਕ ਦੂਜੇ ਨਾਲ, ਹੋਰ ਕੀ
2: ਕਰਨਾ
0: ਭਾਣੇ ਚ ਰਹੋ। ਵਾਹ ਜੀ ਵਾਹ,
2: ਸਭ ਤੋਂ ਵੱਡਾ ਹੈਗਾ ਤੁਹਾਡਾ ਮੰਤਰ, ਹੈਨਾ, ਸਬਰ ਸੰਤੋਖ ਤੇ ਰਹੋਗੇ ਜ਼ਿਆਦਾ ਖੁਸ਼ ਰਹੋਗੇ।
0: ਕਿਆ ਬਾਤ ਹੈ, ਭਾਣੇ ਵਿੱਚ ਰਹੋ,
2: ਸਟੱਡੀ ਦੇ ਸਰੇ।
0: ਕਿਆ ਬਾਤ ਹੈ, ਭਾਣੇ ਵਿੱਚ ਰਹੋ ਤੇ ਖੁਸ਼ ਰਹੋ। ਬੜੀ ਸ਼ਾਨਦਾਰ ਚੀਜ਼ ਹੈ, ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ।
2: ਤੇ
0: ਇਹ ਆਪਾਂ ਹੀ ਸੋਚਦੇ ਹਾਂ ਵੀ ਉਹ ਮੂਰਖ ਹੈ, ਉਹ ਸਿਆਣਾ ਹੈ, ਬਸ ਇਹ ਰੱਬ ਦਾ ਭਾਣਾ।
2: ਮਸਤ ਰਹੋਗੇ, ਖੁਸ਼ ਰਹੋਗੇ, ਹੈਨਾ।
0: ਕਿਆ ਬਾਤ ਹੈ, ਬਿਲਕੁਲ,
2: ਸਬਰ ਸੰਤੋਖ ਸਭ ਤੋਂ ਵੱਡੀ ਚੀਜ਼ ਹੈ। ਜਿਹਦੇ ਕੋਲ ਉਹ ਹੈਗਾ ਉਹ ਕਦੇ ਨਿਰਾਸ਼ ਹੋ ਹੀ ਨਹੀਂ ਸਕਦਾ।
0: ਬਿਲਕੁਲ ਬਿਲਕੁਲ ਬਿਲਕੁਲ, 100%।
2: ਓਕੇ ਜੀ, ਥੈਂਕ ਯੂ,
0: ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਮਨਦੀਪ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਵੀਰ, ਸਤਿ ਸ੍ਰੀ ਅਕਾਲ।
0: ਓ ਸਰ, ਕੀ ਹਾਲ ਚਾਲ ਹੈ?
3: ਹਾਂਜੀ ਹਾਂਜੀ, ਬਹੁਤ ਵਧੀਆ ਰਹੋ, ਹੈਨਾ
0: ਜੀ,
3: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾ।
0: ਸ਼ੁਕਰੀਆ ਸਰ ਜੀ। ਸਰ
3: ਬਾਕੀ ਗੱਲ ਇਹ ਹੈ ਵੀ ਹੈਨਾ, ਸਬਰ ਸੰਤੋਖ ਤਾਂ ਰੱਖਣਾ ਪੈਂਦਾ, ਪਰ ਕੰਮ ਦੇ ਨਾਲ ਨਾਲ ਥੋੜੀ ਨਿੱਕੀ ਨਿੱਕੀ ਖੁਸ਼ੀਆਂ ਇੰਜੋਏ ਕਰਨੀਆਂ ਪੈਂਦੀਆਂ ਵਾ।
0: ਬੜੀ ਜ਼ਰੂਰੀ ਗੱਲ ਹੈ ਕਿ ਨਹੀਂ?
3: ਹਾਂ, ਕੋਈ ਫੈਮਿਲੀ ਲਈ ਕੋਈ ਪੀਜ਼ਾ ਲੈ ਆਓ, ਕੋਈ ਕੁਛ ਲੈ ਆਓ, ਕਿਉਂਕਿ ਟੈਨਸ਼ਨਾਂ ਤਾਂ ਇੱਥੇ ਹੁਣ ਬਹੁਤ ਜ਼ਿਆਦਾ ਨੇ, ਹੈਨਾ
0: ਜੀ। ਬਿਲਕੁਲ ਬਿਲਕੁਲ,
3: ਪਰ ਗੱਲ ਇਹ ਵੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ।
0: ਉਹ ਤੇ ਗੱਲ ਬਿਲਕੁਲ ਸਹੀ ਹੈ ਬਾਈ ਜੀ, ਤੁਹਾਡੀ ਗੱਲ ਨਾ ਇੰਨੀ ਸ਼ਾਨਦਾਰ ਹੈ। ਛੋਟੀ ਛੋਟੀਆਂ ਗੱਲਾਂ ਜਿਹੜੀਆਂ ਖੁਸ਼ੀਆਂ ਨੇ ਨਾ, ਉਹਨੂੰ ਮਨਾਉਣਾ ਚਾਹੀਦਾ। ਬੰਦਾ ਕਈ ਵਾਰ ਨਾ ਗੋਲ ਦਿੰਦਾ ਉਹਨੂੰ ਕਿ ਯਾਰ ਕਿੱਡੀ ਗੱਲ ਹੈ, ਹਨਾ ਕਿੱਡੀ ਗੱਲ ਹੈ, ਪਰ ਨਹੀਂ, ਉਹਨੂੰ ਇੰਜੋਏ ਕਰੋ,
3: ਨਿੱਕੀ ਖੁਸ਼ੀ ਚੋ, ਨਿੱਕੀ ਨਿੱਕੀ ਚੀਜ਼ ਚ ਖੁਸ਼ੀ ਲੱਭੋ। ਲਾਈਫ ਈਜ਼ੀ ਆ, ਅਦਰਵਾਈਜ਼ ਕੈਨੇਡਾ ਦੀ ਲਾਈਫ ਅੱਜ ਦੇ ਹਿਸਾਬ ਨਾਲ ਬਹੁਤ ਹਾਰਡ ਆ, ਪਰ ਫੇਰ ਵੀ ਜਿਹੜੇ ਬੰਦੇ ਨੇ ਈਜ਼ੀ ਰਹਿਣਾ ਉਹ ਚੀਜ਼ਾਂ ਸਾਰੀਆਂ
0: ਛੋਟੇ ਛੋਟੇ ਖੁਸ਼ੀਆਂ ਵੱਡੀ ਖੁਸ਼ੀਆਂ, ਤੇ ਕਹਿੰਦੇ ਆ ਬੂੰਦ ਬੂੰਦ ਨਾਲ ਸਾਗਰ ਭਰਦਾ, ਤੇ ਉਹ ਫਿਰ ਬੜਾ ਜ਼ਰੂਰੀ ਹੈ। ਛੋਟੀ ਛੋਟੀ ਬੂੰਦਾਂ ਇਹ ਖੁਸ਼ੀਆਂ ਹੀ ਨੇ, ਤੇ ਬੜਾ ਜ਼ਰੂਰੀ ਹੈ। ਕਿਆ ਬਾਤ ਹੈ ਮਨਦੀਪ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਕਾਲ ਦੇ ਲਈ,
3: ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ
0: ਜੀ। ਇਹ ਬਾਈ ਜੀ ਤੁਹਾਡੀ ਦੁਆਵਾਂ ਸਾਰਿਆਂ ਦੀਆਂ, ਬਹੁਤ ਧੰਨਵਾਦ ਸਰ, ਥੈਂਕ ਯੂ,
3: ਥੈਂਕ ਯੂ।
0: ਮੈਨੂੰ ਤਾਂ ਬੜਾ ਚਾਹ ਚੜਿਆ ਸੀ, ਕਾਲ ਇੱਕ ਸੀ ਸਰਬਜੀਤ ਸਿੰਘ ਦੀ, ਤੇ ਮੈਂ ਕਿਹਾ ਲੈ ਬਈ ਸੀਬ ਲਾਵਾਂਗੇ, ਪਰ ਸਰਬਜੀਤ ਜੀ ਕਾਲ ਕੱਟ ਗਏ ਨੇ। 905-673-3337-3337 ਤੇ ਗੱਲਬਾਤ ਆਪਾਂ ਕਰ ਰਹੇ ਹਾਂ, ਤੇ ਖੁਸ਼ ਰਹਿਣ ਦਾ ਮੰਤਰ, ਖੁਸ਼ ਰਹਿਣ ਦਾ ਫਾਰਮੂਲਾ, ਖੁਸ਼ ਰਹਿਣ ਦਾ ਕੀ ਤਰੀਕਾ, ਇਹ ਤੁਹਾਡੇ ਕੋਲੋਂ ਜਾਣ ਰਹੇ ਹਾਂ, ਤੇ ਕਾਲ ਦੇ ਵੱਲ ਚੱਲਦੇ ਹਾਂ। 4133 ਜੀ, ਸਤਿ ਸ੍ਰੀ ਅਕਾਲ।
4: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਓ ਜੀ ਪੈਰੀ ਪੈਣੇ ਆ, ਕੀ ਹਾਲ ਚਾਲ ਹੈ?
4: ਜਿਉਂਦੇ ਰਹੋ ਪੁੱਤਰੇ। ਹਾਂਜੀ, ਤੇ ਅਸੀਂ ਸਭ ਲੈਂਦੇ ਰਹੋ ਗੁਰੂ ਸਾਹਿਬ ਦੀਆਂ
0: ਜੀ। ਕੀ ਬਾਤ,
4: ਗੁਰਮੀਤ ਭੈਣ ਜੀ ਨੇ ਤਾਂ ਬਿਲਕੁਲ ਮੇਰੇ ਵਾਲੀ ਗੱਲ ਕਰ ਦਿੰਦੇ ਹੁੰਦੇ ਆ।
0: ਇਹ ਤੁਸੀਂ ਸੇਮ ਭੈਣਾ ਹੀ ਸੀ ਪਿਛਲੇ ਜਨਮ ਚ, ਮੈਨੂੰ ਲੱਗਦਾ।
4: ਇਹ ਸਾਡੀ ਗੱਲ ਇੱਕ ਹੀ ਹੁੰਦੀ ਹੈ, ਉਹਨਾਂ ਨੇ ਕਿਹਾ ਪਾਣੀ ਚ, ਤੇ ਮੈਂ ਕਹਿੰਦੀ ਸੀਗੀ ਰੱਬ ਦੀ ਰਜ਼ਾ ਵਿੱਚ।
0: ਹਾਂ ਉਹੀ ਗੱਲ ਜੀ,
4: ਬਿਲਕੁਲ ਉਦਾਸ ਨਾ ਹੋਵੋ, ਕਦੇ ਵੀ ਜੋ ਕਰਦਾ ਪ੍ਰਮਾਤਮਾ ਉਹ ਵਧੀਆ ਹੀ ਕਰਦਾ ਸਾਨੂੰ,
0: ਬਿਲਕੁਲ
4: ਠੀਕ ਲੱਗੇ ਨਾ ਲੱਗੇ ਨਾ। ਤੇ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਜ਼ਿਆਦਾ ਵੀ ਨਾ ਬੋਲੋ, ਜਿਹਦੇ ਵਿੱਚ ਤੁਹਾਡੇ ਮੂੰਹ ਚੋਂ ਕੋਈ ਗਲਤ ਗੱਲ
0: ਨਿਕਲੇ
4: ਤੇ ਪਛਤਾਵਾ ਕਰਨਾ ਪਵੇ।
0: ਹਾਂ
4: ਨਾ,
0: ਬਹੁਤ ਜ਼ਰੂਰੀ।
4: ਹਾਂ, ਮਿੱਠਤ ਨੀਵੀ ਨਾਲ ਤਾਂ ਗੁਣ ਚੰਗੀ ਆਈਆਂ ਤੱਤ,
0: ਜੀਓ
4: ਤੇ ਜਿਉਣ ਦਿਓ, ਨਾ ਡਰੋ ਨਾ ਡਰਾਓ, ਤੇ ਡੂ ਨੋਟ ਬੀ ਗ੍ਰੀਡੀ, ਲਾਲਚੀ ਨਾ ਹੋਵੋ, ਬਿਨਾ ਪੁੱਛੇ ਕਿਸੇ ਨੂੰ ਸਲਾਹ ਨਾ ਦੇਵੋ, ਤੇ ਮਸਤ ਹੋ ਜਾਓ ਤੇ ਮਿਹਨਤ ਕਰੋ, ਬਹੁਤ ਹੀ ਤ੍ਰਿਸ਼ਨਾ ਆਸ ਨਾ ਰੱਖੋ ਫਲ ਦੀ, ਤੇ ਤੁਸੀਂ ਸੱਚੇ ਪਾਤਸ਼ਾਹ ਤੁਹਾਡੇ ਤੇ ਮੇਰਾ ਪੇ ਤੁਸੀਂ ਖੁਸ਼ ਹੀ ਖੁਸ਼ ਹੋ ਨਾ।
0: ਕਿਆ ਬਾਤ ਹੈ, ਨਾ ਜ਼ੁਲਮ ਕਰੋ ਤੇ ਨਾ ਜ਼ੁਲਮ ਸਹੋ,
4: ਆਪਣੇ ਪਰਿਵਾਰ ਦੇ ਨਾਲ ਪਹਿਲਾ ਬਣਾ ਕੇ ਆਪਣੇ ਪਰਿਵਾਰ ਚ ਖੁਸ਼ ਰਹੋ,
0: ਆਂਢ
4: ਗੁਆਂਢ ਦਾ ਸਭ ਨਾਲ ਬਣਾ ਕੇ ਰੱਖੋ,
0: ਤੇ
4: ਤੁਸੀਂ ਕਦੇ ਵੀ ਦੁੱਖ ਨਹੀਂ ਪਾ ਸਕਦੇ, ਮਾਪਿਆਂ ਦੀ ਸੇਵਾ ਕਰੋ।
0: ਵਾਹ ਜੀ ਵਾਹ, ਕਿਆ ਬਾਤ ਹੈ, ਤੇ ਪੁੰਨ ਖੱਟਣ ਵਾਲੀ ਗੱਲ ਹੈ, ਮਾਪਿਆਂ ਦੀ ਸੇਵਾ, ਜਿੰਨੇ ਖੱਟ ਲਿਆ ਪੁੰਨ ਉਹ ਖੁਸ਼ ਰਹਿ ਗਿਆ, ਨਹੀਂ ਤਾਂ ਬਾਅਦ ਚ ਦੂਜਾ ਪਛਤਾਉਂਦਾ ਰਹਿ ਗਿਆ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਕਹਿੰਦੇ ਰੱਬ ਜੋ ਕਰਦਾ ਸਿੱਧਾ ਹੀ ਕਰਦਾ, ਇਹ ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ। ਵਾਕਈ ਯਾਰ, ਬੰਦਾ ਬੜੇ ਪੁੱਠੇ ਸਿੱਧੇ ਕੰਮ ਕਰਦਾ। ਪ੍ਰੋਗਰਾਮ ਸਰਬ ਰੇਡੀਓ 905-673-3337 ਕਾਲ ਦੇ ਵੱਲ ਚੱਲਦੇ ਹਾਂ। 0418-418 ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਰਬਜੀਤ ਸਿੰਘ, ਬਹੁਤ ਵਧੀਆ।
0: ਕਿਆ ਬਾਤ ਹੈ ਸਰ, ਠੀਕ ਠਾਕ ਹੋ?
5: ਹਾਂਜੀ ਸਾਹਿਬ ਵਧੀਆ। ਤੇ ਮੈਂ ਕਹਿੰਦਾ ਇੱਕ ਫਿਰ ਗਾਣਾ ਚਲਾ ਦਿਓ, ਉਦੋਂ ਆਪਾਂ ਗੱਲਾਂ ਬਹੁਤ ਕਰ ਲਈਆਂ।
0: ਦੱਸੋ ਸਰ ਕਿਹੜਾ ਹੁਕਮ ਕਰਾਂ, ਹੁਣੇ ਚੱਕ ਦਿੰਨੇ ਆ?
5: ਨਹੀਂ ਹੁਕਮ ਨਹੀਂ, ਰਿਕੁਐਸਟ ਕਰਾਂਗੇ।
0: ਹਾਂਜੀ ਹਾਂਜੀ,
5: ਸਾਡੇ ਪਿੰਡ ਦਾ ਰਿਵਾਜ ਨਿਆਰਾ, ਅਮਰ ਸਿੰਘ ਚਮਕੀਲਾ।
0: ਸਾਡੇ ਪਿੰਡ ਦਾ ਰਿਵਾਜ ਨਿਆਰਾ,
5: ਕੁੱਟਣ ਘੱਟ ਘੜੀਸਣ ਵਾਲਾ।
0: ਉਹ ਤੁਹਾਡੇ
5: ਫਿਰ ਹੁਣ ਦੂਜੇ ਪਾਸੇ ਲੈ ਜਾਂਦੇ ਨਾ ਆਪਾਂ ਗੱਲ, ਮੈਂ ਸਾਰਾ ਪ੍ਰੋਗਰਾਮ ਸੁਣ ਲਿਆ, ਚੱਲਦੇ ਥੋੜਾ।
0: ਠੀਕ ਹੈ ਠੀਕ ਹੈ ਜੀ, ਜਰੂਰ ਜਰੂਰ ਸਰ,
5: ਬਾਕੀ ਤੁਹਾਡੀ ਮਰਜ਼ੀ ਹੈ, ਕੋਈ ਗੱਲ
0: ਨਹੀਂ, ਲਾ ਦਿੰਦੇ ਜੀ, ਜਰੂਰ ਲਾ ਦਿੰਦੇ, ਬਹੁਤ ਧੰਨਵਾਦ, ਸ਼ੁਕਰੀਆ।
5: ਸੁਣਦੇ ਰਹਿੰਦੇ ਸਾਨੂੰ ਸਰਬਜੀਤ, ਸਰਬ ਰੇਡੀਓ ਲੈ, ਕਿਆ ਬਾਤ ਆ,
0: ਧੰਨਵਾਦ ਸਰ, ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ, ਸਪੋਰਟ ਕਰਦੇ ਰਿਹਾ ਕਰੋ
5: ਜੀ। ਜੀ ਬਿਲਕੁਲ,
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਇਹ ਕਾਲ ਲੈਣੇ ਜੀ, ਇਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਨੈਕਸਟ ਕਾਲ ਤੇ ਸਾਰਾਂਸ਼ ਜੀ ਨਾਲ, ਪਹਿਲਾਂ 3308 ਜੀ, ਕੋਈ ਕਾਲ, ਸਤਿ ਸ੍ਰੀ ਅਕਾਲ ਜੀ, ਜੀ ਮੈਨੂੰ ਮੇਰੀ ਆਵਾਜ਼ ਸੁਣ ਰਹੀ ਆ, ਪਰ ਕਈ ਵਾਰ ਵਧੀਆ ਲੱਗਦੀ ਹੈ ਨਾ ਆਪਣੀ ਆਵਾਜ਼ ਸੁਣ ਰਹੀ। ਹੈਲੋ 3308, ਮਾਫ ਕਰਨਾ ਜੀ, ਮੈਂ ਕੋਹਾਲ ਕਾਲ ਤੁਹਾਡੀ ਫਿਰ ਨਹੀਂ ਸਾਡੇ ਨਾਲ ਗੱਲ ਬਣ ਪਾ ਰਹੀ, ਪਰ ਚੱਲਦੇ ਹਾਂ ਆਪਾਂ ਨੈਕਸਟ ਕਾਲ ਦੇਣ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਸ਼ ਨਾਗਪਾਲ ਜੀ, ਜੋ ਕਿ ਹਮੇਸ਼ਾ ਹੀ ਬੜੀ ਸ਼ਾਨਦਾਰ ਸਾਨੂੰ ਐਡਵਾਈਸ ਦਿੰਦੇ ਆ, ਖਾਸ ਕਰਕੇ ਜਿਹੜੇ ਸੱਜਣ ਮਿੱਤਰ ਸੋਚ ਰਹੇ ਆ ਵੀ ਯਾਰ ਕੈਰੀਅਰ ਨੂੰ ਕਿਵੇਂ ਅਸੀਂ ਵਧੀਆ ਕਰੀਏ, ਕਰੀਅਰ ਦੇ ਵਿੱਚ ਕਿਵੇਂ ਇੱਕ ਵਧੀਆ ਸਕਿੱਲਡ ਪੜ੍ਹਾਈ ਕਰਕੇ ਅਤੇ ਆਪਣੇ ਆਪ ਨੂੰ ਹੋਰ ਇਨਕਮ ਵਾਲਾ, ਹੋਰ ਇਨਕਮ ਫੈਮਿਲੀ ਦੇ ਲਈ ਜੋੜ ਸਕੀਏ, ਅਤੇ ਜੁੜ ਗਏ ਨੇ ਸਾਰਾਂਸ਼ ਜੀ, ਪਹਿਲਾਂ ਤਾਂ ਕਰਦੇ ਹਾਂ ਵੈਲਕਮ ਸਾਰਾਂਸ਼ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਹੈ ਸਾਰਾਂਸ਼?
6: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਕਿਆ ਬਾਤ ਹੈ ਸਰ, ਬਹੁਤ ਵਧੀਆ, ਇੰਜੋਏ ਕਰ ਰਹੇ ਹੋ ਵੀਕਐਂਡ?
6: ਬਿਲਕੁਲ ਜੀ ਬਿਲਕੁਲ, ਇੰਜੋਏ ਚੱਲ ਰਿਹਾ।
0: ਕਿਆ ਬਾਤ ਹੈ, ਨਾਲੋ ਨਾਲ ਵੀਕਐਂਡ ਇੰਜੋਏ ਵੀ ਚੱਲ ਰਿਹਾ, ਕੰਮ ਵੀ ਚੱਲ ਰਿਹਾ ਸਾਰਿਆਂ ਦੇ, ਹੈਲਪ ਵੀ ਹੋ ਰਹੀ ਹੈ ਜਿਹੜੇ ਬੰਦੇ ਸੋਚ ਰਹੇ ਕਰੀਅਰ ਚੇਂਜ ਕਰੀਏ, ਤੇ ਕਿਵੇਂ ਹੈਲਪ ਕਰ ਰਹੇ ਹਾਂ ਆਪਾਂ ਲੋਨ ਦੇ ਵਿੱਚ, ਕੀ ਕੁਛ ਕਰ ਰਹੇ ਹਾਂ ਜੀ ਪਲੀਜ਼?
6: ਬਿਲਕੁਲ ਜੀ, ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, ਹਮੇ 8 ਸਾਲ ਹੋ ਗਏ ਹੈ। एंड देन प्रॉपर ऑफिस है हमारा 218 एक्सपोर्ट बुलेवर्ड पे, छह बंदे आपके लिए काम कर रहे हैं, 8 साल में हजारों को असिस्ट कर चुके, किस चीज के लिए, गवर्नमेंट सपोर्टेड एजुकेशन कोर्सेज है हमारे पास, आप स्किल डेवलप करते हैं, आसान कोर्सेज करते हैं, ऑनलाइन ऑनलाइन ऑनलाइन कोर्स है, एग्जाम्स नहीं है, सोखे जे असाइनमेंट्स ने, ऑन अदर हैंड आपको गवर्नमेंट ही 50,000 से 1,70,000 डॉलर तक फंडिंग देती है 0% पे, कोलैटरल फ्री लोन है, कॉल आप हमें अभी करें आपको कल कॉल बैक आ जाएगा, असेसमेंट करें, देन ऑफिस है, देन फंडिंग को हासिल करें इससे पहले कि गवर्नमेंट कोई रूल चेंज करे।
0: अच्छा ये लोन है तो कोलैटरल कुछ भी नहीं देना?
6: नहीं कोलैटरल है ही नहीं जी, गाड़ी के लोन पे गाड़ी उठा लेते हैं, घर के लोन पे घर उठा लेते हैं, यहाँ पे बैंक है ही नहीं, हम करते नहीं बैंक वाला काम, गवर्नमेंट फंडिंग देती है, सीधा साफ काम है, कोई कागज नहीं हिलता, कोई परसेंटेज कमीशन या हिडन चार्जेस भी नहीं है।
0: वाह जी वाह, ये तो फिर वधिया है। ते पैसे किन्ने साल लई लोन किवें हुंदा है इहदे बारे भी जरूर दसो, जे मान लो भी असीं कोर्स लै लिया अकाउंटिंग दा, किन्ने साल दा अकाउंटिंग दा कोर्स होएगा, ते उस तों बाद असीं पैसे कदों देने होणगे ते की इंटरेस्ट ते होएगा?
6: हाँ जी, जैसे अकाउंटिंग का कोर्स 1 साल का है, ऑनलाइन है, एग्जाम्स नहीं है
0: जी,
6: सेल्फ स्टडी मॉडल वाला कोर्स है, मतलब आप 20 घंटे हफ्ते में किसी भी टाइम लॉग इन करें और सेल्फ स्टडी करके एग्जाम्स नहीं आराम से पास करें, सर्टिफिकेट आपके पास 1 साल में आ गया।
0: क्या बात है।
6: लोन की पहली किस्त कब स्टार्ट है? पहले तो लोन 1.5 से 2 महीने आपके खाते में टू टू करके आ जाता है।
0: अच्छा।
6: दूसरी बात, आपका 1.5 साल बाद लोन का पहला किस्त स्टार्ट है, 1.5 साल बाद, और आप 15 साल में उसे उतार सकते हैं अगर आपका हाथ टाइट है तो, गवर्नमेंट आपका लोन और इंटरेस्ट दोनों 1 साल 2 साल 3 साल डेफर कर देती है।
0: अच्छा।
6: कोई गारंटी, कोई इसमें क्रेडिट चेक नहीं है, कॉल करें, असेसमेंट कराएं, 437-264-3175।
0: अच्छा, साल का कोर्स है, फिर 1.5 साल तो बाद पैसे देने शुरू करने हैं, तो उदो तक साडा इंटरेस्ट जीरो है।
6: बिल्कुल, उधर तक जीरो, एंड जब 1.5 साल बाद दे रहे हैं तब भी कोई इंटरेस्ट रेट 2.5% ही है साल का, मतलब $100,000 पे महीने का ब्याज $200, सबसे सस्ता लोन है। लोग आके हमें बताते हैं, सर हमने इससे क्रेडिट कार्ड का बिल पे कर दिया जो कि 22% का था, हमने घर की मोर्गेज पे कर रहे हैं, खर्चा चल रहा है, इतने ब्लेसिंग देते हैं क्योंकि हम चलाकी से काम नहीं करते, साफ काम सीधे तरीके से करते हैं, लालच हमें है ही नहीं।
0: क्या बात है, वेरी नाइस जी। कोर्स 2 साल का है, फिर उस बाद किवें आपां, कदों तक फिर कोई इंटरेस्ट नहीं देना, कोई पैसे भी रिटर्न नहीं करने, अगर 2 साल का कोर्स है?
6: 2.5 साल तक ना ब्याज है ना इंटरेस्ट पे करना है। 2.5 साल बाद पहली किस्त स्टार्ट है अगर 2 साल का कोर्स है। ज्यादातर क्लाइंट्स यही कोर्स चूज करते हैं, 15 साल में अपनी आसान सी किस्तें बनाते हैं, और मतलब इससे बढ़िया लोन धरती पे एग्जिस्ट ही नहीं करता। स्किल भी आ गई, आसान से ऑनलाइन कोर्स, एज लिमिट नहीं है, हमारे इतने अंकल आंटी क्लाइंट है जो कि इतने उनकी हेल्प हो रही है, और पेंशन वाले लोग भी हैं हमारे पास, यंग फैमिलीज भी हैं, स्किल डेवलप कर रहे हैं, सर्टिफिकेट हासिल कर रहे हैं, फंडिंग फंडिंग फंडिंग हासिल कर रहे हैं।
0: क्या बात है। ते नंबर भी आप एड्रेस भी जरूर मेंशन कर दिए सारा जी।
6: बिल्कुल जी, ऑफिस है जी 218 एक्सपर्ट बुलेवर्ड हरनटारी डेरी पे, और नंबर है 437-264-3175, 437-264-3175, 437-264-3175।
0: बिल्कुल जी, तुसी भी जरूर कई क्वेश्चन होंगे जहन दे विच, तुसी फोन नंबर ते जरूर कॉल करो, अपना अपॉइंटमेंट बुक करो, जाके आराम दे नाल समझो, ऑफिस ते जाओ, देखो सारा कुछ भी असी की कर रहे हैं, की असी कर सकते हैं, किदां साडी हैल्प हो सकती है, बड़ा एक वधिया जरिया है, अपने स्किल नूं डिवेलप करो, ते नाल दी नाल तुसी जो तक पढ़ाई कर रहे हो उद तक काम नहीं करना, ते उस लोन दी किश्तां भी इंटरस्ट भी बहुत घट है, ते अपना टाइम तुसी वधिया गुजार सकते हो, अपने आप नूं स्किल्ड तुसी होर हासिल कर सकते हो। यूनी ग्लोबल एडवाइजरी ते कॉल करो, सारांश जी नाल गलबात करो, उन्हां दी टीम दे नाल गलबात करो, बहुत शानदार टीम है, पूरा ऑफिस तैयार है, जाके बैठो, ते संपर्क नंबर 437-264-3175 ए जरूर सेव रखो अपने फोन दे विच, 437-264-3175, 437-264-3175। सारांश जी बहुत शुक्रिया सर, थैंक यू सो मच कॉल दे लई।
6: थैंक यू जी,
0: बहुत धन्यवाद। क्या बात है, अपने करियर नूं होर बुलंदियां ते लैके जाओ, ते यूनी ग्लोबल दे नाल कॉल करो, गलबात करो, ते वधिया पैसे बनाओ। प्रोग्राम सर्ब रेडियो। वेरी गुड। मैं गाना लाइनअप किया, तो आप देख रहे हैं साढ़े पिंड का रवाज नहीं आ रहा। तो बिल्कुल कॉल भी आ रही है, ने दो को बोल जरूर सुन लें, तो फिर कॉल दे वाल भी चलते हैं।

0: ਕਿਆ ਬਾਤ ਹੈ, ਚਲਦੇ ਆ ਕਾਲ ਦੇ ਵੱਲ ਜੀ। 1507 ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
0: ਓ ਕੀ ਹਾਲ ਚਾਲ ਹੈ ਸੋਹਣਿਓ?
1: ਮੈਂ ਕਿਹਾ ਪਤਾ ਨੀ ਯਾਰ, ਟਾਈਮ ਹੀ ਨੀ ਜ਼ਿਆਦਾ ਨੀ ਹੋ ਜਾਂਦਾ ਹੁਣ ਹਨੇਰਾ, ਤੇ ਹੁਣ ਮੈਂ ਘਰੇ ਸੀ, ਮੈਂ ਟਾਈਮ ਵੇਖਿਆ, ਮੈਂ ਕਿਹਾ ਵੇਹਨੇ ਵੀ ਅੱਜ ਹੈਗਾ ਪ੍ਰੋਗਰਾਮ ਤੇ ਤਾਂ ਕਾਲ ਕਰੀਏ।
0: ਹੁੰਦਾ ਹੀ ਹੈ ਜੀ ਸ਼ਨੀਵਾਰ ਤੇ, ਪੱਕਾ ਹੀ ਹੈ ਫਿਰ ਨੌ ਤੋਂ ਦਸ।
1: ਹਾਂ ਕਈ ਵਾਰ
0: ਨੀਂਦ ਪੂਰੀ ਕਰਦੇ ਹੋ ਹੈ?
1: ਵੇਲੇ ਨੀ ਪੈ ਜਾਂਦਾ ਹੁਣ।
0: ਅੱਛਾ ਅੱਛਾ, ਫਿਰ ਵੇਲੇ ਨਾਲ ਕਿੰਨੇ ਕ ਵਜੇ ਉੱਠ ਜਾਂਦੇ ਹੋ?
1: ਉੱਠ ਖੜੀ ਦਾ 4 ਵਜੇ।
0: ਵਾਹ ਜੀ ਵਾਹ, ਕਿਆ ਬਾਤ ਹੈ, ਹੋਰ ਕੀ ਚਾਹੀਦਾ? ਬਹੁਤ ਵਧੀਆ, ਤੁਹਾਡੀ ਕੋਲ ਆ ਗਈ, ਖੁਸ਼ ਹੋਰ ਹੋ ਗਏ। ਸਵਾਲ ਆਪਾਂ ਇਹੀ ਕਰ ਰਹੇ ਹਾਂ ਵੀ ਖੁਸ਼ ਰਹਿਣ ਦਾ ਕਿਹੜਾ ਕੋਈ ਮੰਤਰ, ਕਿਹੜਾ ਫਾਰਮੂਲਾ, ਕਿੱਦਾਂ ਖੁਸ਼ ਰਿਹਾ ਜਾ ਸਕਦਾ?
1: ਬਸ ਆਪਣੇ ਆਪ ਚ ਖੁਸ਼ ਰਹੋ, ਕਿਸੇ ਨੂੰ ਵੇਖ ਕੇ ਦੁਖੀ ਨਾ ਹੋਵੋ, ਬਸ ਸਭ ਨੂੰ ਸ਼ਾਬਾਸ਼ ਦਿੰਦੇ ਰਹੋ ਵੀ ਸ਼ਾਬਾਸ਼, ਚੱਕ ਦੇ ਫੱਟੇ, ਚੱਕ ਦੇ ਫੱਟੇ। ਇਹ ਨਾ ਹੋਏ ਲੈ ਵੀ ਇਹ ਤਾਂ ਅੱਗੇ ਲੰਘ ਗਏ, ਆਪਾਂ ਪਿੱਛੇ ਰਹਿ ਗਏ, ਰੇਸ ਤੇ ਪੈਰ ਧਰ ਕੇ ਗਾਂ ਟਿਕਟ ਲੈ ਲਓ।
0: ਦੂਜੇ ਵੱਲ ਦੇਖ ਕੇ
1: ਓਹੋ ਨਾ, ਇਹੀ ਹੈ, ਦੂਜੇ ਦੀ ਥਾਲੀ ਦਾ ਲੱਡੂ ਵੇਖ ਕੇ ਜੀ ਕਰਦਾ ਯਾਰ ਉਹਦੇ ਨੂੰ ਵੱਡਾ ਦੇ ਗਿਆ, ਮੈਨੂੰ ਛੋਟਾ ਰਹਿ ਗਿਆ।
0: ਇਹ ਵੀ ਜਿਹੜਾ ਛੋਟਾ ਲੱਡੂ ਆ ਉਹਨੂੰ ਇੰਜੋਏ ਨੀ ਕਰਦੇ, ਬਸ ਇਹੀ ਆ
1: ਇੰਜੋਏ ਕਰੋ ਤੇ ਤੁਹਾਡੀ ਜ਼ਿੰਦਗੀ ਬਸ ਪਾਰ ਉਤਾਰੇ ਆ,
0: ਨਜ਼ਾਰੇ ਆ ਨਜ਼ਾਰੇ।
1: ਹਾਂ ਨਹੀਂ ਨਹੀਂ ਬਹੁਤ ਵਧੀਆ ਪ੍ਰੋਗਰਾਮ ਤੇਰਾ।
0: ਤੁੰਬੀ ਵੱਜਣੀ ਕਿ ਨਹੀਂ?
1: ਤੇ ਵਜਾ ਦਿੰਦੇ ਆ ਹੁਣੇ। ਹਾਂ
0: ਆ ਜਾਓ, ਆਣ ਦੋ।
1: ਰਾਣੀ ਸੁੰਦਰਾਂ ਬੇਨਤੀ ਕਰਦੀ, ਰਾਣੀ ਸੁੰਦਰਾਂ ਹਾਂਜੀ, ਰਾਣੀ ਸੁੰਦਰਾਂ ਬੇਨਤੀ ਕਰਦੀ, ਜੋਗੀ ਦੀ ਬਾਂਹ ਫੜ ਕੇ ਗੱਲ ਸੁਣ ਜਾ।

0: ਰੇੜਵਾ ਸਰਵਦਾ ਲਾਈ ਰੱਖ ਬੰਦ ਲੱਗ ਕੇ ਜਾਈ ਦੂਰ ਨਾ ਤੂੰ ਤੂੰ ਤੂੰ
1: ਕਿਆ ਬਾਤ ਹੈ, ਅੱਜ ਤੂੰ ਵੀ ਇਕੱਠੀ ਤਿੰਨ ਵਾਰ ਪਿੱਛੇ ਵੱਜ ਗਈ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਨਜ਼ਾਰਾ ਆ ਗਿਆ, ਕਾਲ ਕਰਦੇ ਰਿਹਾ ਕਰੋ।
0: ਹਾਂ ਨਹੀਂ ਨਹੀਂ ਕਰਿਆ ਸਰ, ਆ ਗਏ।
1: ਚਲੋ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਨੰਬਰ 905-673-3337 905-673-3337 ਤੇ ਗੱਲਬਾਤ ਹੋ ਰਹੀ ਹੈ। ਅਤੇ ਨਾਲ ਦੀ ਨਾਲ ਵਿਆਹਾਂ ਦੇ ਵਿੱਚ, ਸ਼ਾਦੀਆਂ, ਫੰਕਸ਼ਨ, ਦਿਵਾਲੀ ਅੱਗੇ ਆਉਣੀ ਆ, ਲੇਡੀਜ਼ ਨੂੰ ਹੁੰਦਾ ਵੀ ਯਾਰ ਸ਼ਾਨਦਾਰ ਕੱਪੜੇ ਮਿਲ ਜਾਣ ਸਾਨੂੰ, ਜਿਹੜੇ ਵਧੀਆ ਹੋਣ, ਜਿਹੜੇ ਦੇਖਣ ਨੂੰ ਘੱਟ ਮਿਲਣ, ਹੈ ਨਾ, ਬੜੇ ਡਿਜ਼ਾਈਨਰ ਵੇਅਰ ਜੇ। ਅਤੇ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ 'ਤੇ ਜ਼ਰੂਰ ਗੱਲਬਾਤ ਕਰੋ, ਕਾਲ ਕਰੋ, ਜਾਂ ਇਹਨਾਂ ਦਾ ਟਿਕਟੋਕ ਹੈਂਡਲ ਹੈ SUKH.designer.boutique, ਦੇਖੋਗੇ ਬੜੇ ਸ਼ਾਨਦਾਰ ਕੱਪੜੇ ਆ, ਸੂਟ, ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ ਤੁਸੀਂ ਲੈਣੀ ਹੈ ਤੇ ਸੁੱਖ ਡਿਜ਼ਾਈਨਰ ਬੁਟੀਕ ਤੇ ਗੱਲਬਾਤ ਕਰੋ। ਤੇ ਨੰਬਰ ਹੈ 647-203-3365 647-203-3365 ਤੇ ਸੁਣਦੇ ਆ ਇੱਕ ਬੜਾ ਸ਼ਾਨਦਾਰ ਗੀਤ। ਸਵਾਲ ਤੁਹਾਡੇ ਲਈ ਉਹੀ ਸੇਮ ਹੀ, ਗੱਲਬਾਤ ਹਜੇ ਆਪਾਂ ਕਰ ਰਹੇ ਹਾਂ, ਖੁਸ਼ ਰਹਿਣ ਦਾ ਕਿਹੜਾ ਮੰਤਰ ਹੈ, ਖੁਸ਼ ਰਹਿਣ ਦਾ ਕਿਹੜਾ ਫਾਰਮੂਲਾ, ਕਿੱਦਾਂ ਖੁਸ਼ ਰਿਹਾ ਜਾ ਸਕਦਾ ਹੈ। ਕਹਿੰਦੇ ਜੋ ਸੁਣਦਾ ਨਹੀਂ ਉਹਨੂੰ ਸਮਝਾਉਣਾ ਨਹੀਂ, ਹੁਣ ਜਿਹੜੇ ਸੁਣਨੀ ਨਹੀਂ ਗੱਲ ਤੁਸੀਂ ਸਮਝਾਈ ਚੱਲੋ, ਉਹਦਾ ਧਿਆਨ ਹੀ ਕਿਸੇ ਹੋਰ ਪਾਸੇ ਆ, ਬੰਦਾ ਫਿਰ ਨਿਰਾਸ਼ ਹੁੰਦਾ, ਯਾਰ ਮੈਂ ਤਾਂ ਇਹਨੂੰ ਚੰਗੀ ਗੱਲ ਸਮਝਾਈ ਜਾਂਦਾ, ਇਹ ਅੱਗੇ ਉਹ ਸੁਣਦਾ ਨਹੀਂ ਪਿਆ, ਉਦੋਂ ਵੀ ਫਿਰ ਬੰਦਾ ਨਿਰਾਸ਼ ਹੁੰਦਾ। ਪਰ ਜਿਹੜਾ ਨਹੀਂ ਸੁਣਦਾ ਛੱਡੋ ਪਰੇ, ਸਮਝਾਉਣਾ ਨਹੀਂ ਤੇ ਇਹ ਵੀ ਖੁਸ਼ ਰਿਹਾ ਜਾ ਸਕਦਾ। ਬਾਕੀ ਤੁਹਾਡੇ ਕੋਲ ਪੁੱਛ ਰਹੇ ਹਾਂ, 905-673-3337 ਪ੍ਰੋਗਰਾਮ ਸਰਬ ਰੇਡੀਓ ਤੇ ਗਾਣਾ ਰਾਜਵੀਰ ਜਵੰਦੇ ਦਾ ਸ਼ਾਨਦਾਰ ਗੀਤ ਪਟਿਆਲੇ ਵਾਲਾ।

0: ਬਾਤ ਆ ਯਾਰ, ਬੜਾ ਸ਼ਾਨਦਾਰ ਪੱਗ ਬੰਨ ਕੇ ਰੱਖਿਆ ਕਰਨੀ, ਜਚਦਾ ਏ ਬਾਲਾ। ਵਾਕਈ ਮੁੰਡਾ ਬਾਲਾ ਜਚਦਾ ਸੀ ਯਾਰ, ਰਾਜਵੀਰ ਜਵੰਦੇ ਦੀ ਪਰਸਨੈਲਿਟੀ ਦੀ ਤਾਂ ਕਿਆ ਹੀ ਬਾਤਾਂ। ਬੜਾ ਸੋਹਣਾ ਸੁਨੱਖਾ ਸਰਦਾਰ, ਪੂਰੀ ਪਰਸਨੈਲਿਟੀ, ਪਰ ਟਾਈਮ ਦੀ ਖੇਡ। ਅਤੇ ਆਪਾਂ ਹੁਣ ਚੱਲਦੇ ਹਾਂ ਜੀ ਕਾਲ, ਇੱਕ ਬੜੇ ਟਾਈਮ ਤੋਂ ਹੋਰ 'ਤੇ ਆ, ਚੱਲਦੇ ਹਾਂ ਕਾਲ ਦੇ ਵੱਲ। ਜੀ ਜਸਪ੍ਰੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ? ਠੀਕ ਹੋ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
1: ਠੀਕ ਹੈ ਜੀ, ਪਰਮਾਤਮਾ ਦੀ ਕਿਰਪਾ ਜੀ।
0: ਕਿਆ ਬਾਤ ਹੈ, ਕਿਰਪਾ ਚਾਹੀਦੀ ਹੈ, ਹਮੇਸ਼ਾ ਬਣੀ ਰਹੇ ਜੀ। ਕੀ ਕਹਿਣਾ ਚਾਹੋਗੇ?
1: ਹਾਂਜੀ ਭਾਅ ਜੀ, ਮੈਨੂੰ ਤਾਂ ਇਹੀ ਲੱਗਦਾ ਜੀ, ਬੰਦੇ ਨੂੰ ਪਰਮਾਤਮਾ ਦੇ ਹੁਕਮ 'ਚ ਰਹਿਣਾ ਚਾਹੀਦਾ ਜੀ। ਜੋ ਜੋ ਚੀਜ਼ ਖਾਣਾ ਚਾਹੀਦੀ ਹੈ ਜਾਂ ਜਿਹੜੀ ਵੀ ਚੀਜ਼ ਖੁਸ਼ੀ ਦਿੰਦੀ ਹੈ ਬੰਦੇ ਨੂੰ
0: ਜੀ,
1: ਉਹ ਕਰਨੀ ਚਾਹੀਦੀ ਹੈ ਜੀ। ਤੇ ਆਪਣਾ ਜਿੰਨਾ ਕੁ ਬੰਦਾ ਕਰਮ ਕਰਦਾ, ਜਿੰਨੇ ਕੁ ਮਾਇਆ ਪੈਸਾ ਜਾਂ ਉਹਦੇ 'ਚ ਖੁਸ਼ ਰਹਿਣਾ ਚਾਹੀਦਾ, ਕਿਸੇ ਵੱਲ ਬਾਹਲਾ ਨਹੀਂ ਦੇਖਣਾ ਚਾਹੀਦਾ, ਰੱਬ ਦਾ ਨਾਮ ਲੈਣਾ ਚਾਹੀਦਾ ਜੀ।
0: ਹੈ ਨਾ, ਸਿੰਪਲ ਚੀਜ਼ਾਂ ਨੇ ਵੈਸੇ ਬੜੀਆਂ, ਪਰ ਆਪਾਂ ਜ਼ਿੰਦਗੀ ਨੂੰ ਬੜਾ ਔਖਾ ਕੰਪਲੀਕੇਟ ਕੀਤਾ ਹੋਇਆ ਇੱਧਰ ਉੱਧਰ ਦੇਖ ਦੂ ਕੇ, ਹੈ ਨਾ।
1: ਹਾਂਜੀ ਹਾਂਜੀ ਹਾਂਜੀ, ਪ੍ਰੈਜ਼ੈਂਟ ਮੂਵਮੈਂਟ 'ਚ ਜ਼ਿਆਦਾ ਰਹਿਣਾ ਚਾਹੀਦਾ। ਜਦੋਂ ਫਿਊਚਰ ਬਾਰੇ ਜ਼ਿਆਦਾ ਸੋਚਦੇ ਹਾਂ ਜੀ
0: ਜੀ,
1: ਜਾਂ ਪਾਸਟ ਦੀ ਕੋਈ ਮਾੜੀ ਮੈਮਰੀ ਹੁੰਦੀ ਉਹਦੇ ਬਾਰੇ ਸੋਚਦੇ ਹਾਂ, ਫੇਰ ਹੀ ਬੰਦਾ ਦੁਖੀ ਹੁੰਦਾ,
0: ਬੰਦਾ ਧੱਕੇ ਨਾਲ
1: ਹੋਣ ਵਾਲਾ ਪਾਲਾ ਉਹਨੂੰ ਇੰਜੋਏ ਕਰਨਾ।
0: ਹਾਂ, ਬੰਦਾ ਬੈਠਾ ਹੋਵੇ ਆਰਾਮ ਨਾਲ ਵਧੀਆ ਜਗ੍ਹਾ ਤੇ, ਏਦਾਂ ਧੱਕੇ ਨਾਲ ਹੀ ਮੁੱਠੀ ਜੀ ਭੀਚ ਲੈਂਦਾ ਬੰਦਾ ਵੀ ਹਾਂ ਵੀ ਮੇਰੇ ਨਾਲ ਉਹ ਗਲਤ ਹੋਇਆ ਸੀ, ਕੀ ਫਾਇਦਾ ਹੈ ਨਾ ਉਹਦਾ। ਤੇ ਉਹ ਬੰਦਾ ਪ੍ਰੈਜ਼ੈਂਟ
1: ਕੁਝ ਹੋਰ ਚੱਲ ਰਿਹਾ ਹੁੰਦਾ, ਬੰਦਾ ਫੀਲ ਕੁਝ ਹੋਰ ਕਰ ਰਿਹਾ।
0: ਹਾਂ, ਪ੍ਰੈਜ਼ੈਂਟ
1: ਮੂਵਮੈਂਟ ਚਾਹੀਦਾ। ਜਦੋਂ ਬੰਦਾ ਆਹ ਵਾਲੇ ਸਟੈਂਟ 'ਚ ਆ ਗਿਆ ਨਾ, ਫੇਰ ਮੈਨੂੰ ਲੱਗਦਾ ਬੰਦਾ ਸੁਖੀ ਹੋ,
0: ਫੇਰ ਨਜ਼ਾਰੇ ਆ।
1: ਹਾਂਜੀ, ਸੰਤ ਮਸਕੀਨ ਤਾਂ ਇੱਦਾਂ ਹੀ ਕਹਿੰਦੇ ਜੀ।
0: ਹਾਂ, ਇੱਦਾਂ ਹੀ ਆ ਬਾਈ ਜੀ, ਬਹੁਤ ਜ਼ਰੂਰੀ ਆ। ਤੇ ਸੰਤ ਮਸਕੀਨ ਜੀ ਦੀ ਕਥਾ ਸੁਣ ਕੇ ਨਾ ਨਜ਼ਾਰਾ, ਖੁਸ਼ੀ ਉਦੋਂ ਵੀ ਮਿਲਦੀ ਬੜੀ, ਬਹੁਤ ਸਮਝ ਮਿਲਦੀ ਆ ਜੀਵਨ ਨੂੰ।
1: ਹਾਂਜੀ, ਮਨ ਮਨ ਸਮਝ ਜਾਂਦਾ ਜੀ, ਬਹੁਤ ਚੀਜ਼ਾਂ ਸਮਝ ਜਾਂਦਾ ਬੰਦਾ ਜੀ।
0: ਹਾਂ, ਜਿਵੇਂ ਸਮਝਾਉਣ ਦਾ ਤਰੀਕਾ ਸੀ, ਤੇ ਉਹ ਮਨ ਇੰਨੇ ਸਰਲ ਤਰੀਕੇ ਦੇ ਨਾਲ, ਐਡੀ ਸਿੰਪਲਿਸਿਟੀ ਨਾਲ ਉਹ ਬੰਦਾ ਨਾ ਸਮਝ ਹੀ ਜਾਂਦਾ ਸੀ ਜਿਵੇਂ ਤਿਵੇਂ ਕਰਕੇ, ਹੈ ਨਾ,
1: ਬਾਲੀ ਡੰਗਾਈ ਸਮਝਾਉਂਦੇ ਸੀ।
0: ਹਾਂ ਬਿਲਕੁਲ, ਬੰਦੇ ਦੇ ਮਨ ਤੱਕ ਬੰਦਾ ਅੰਦਰੋਂ ਕਹਿੰਦਾ ਸੀ ਹਾਂ ਇਹ ਚੀਜ਼ ਇੱਦਾਂ ਸਹੀ ਸਹੀ ਹੈ। ਚਲੋ, ਬਹੁਤ ਸ਼ੁਕਰੀਆ ਜਸਪ੍ਰੀਤ ਵੀਰੇ, ਥੈਂਕ ਯੂ ਕਾਲ ਦੇ ਲਈ।
1: ਓਕੇ ਭਾਜੀ, ਥੈਂਕ ਯੂ,
0: ਬਹੁਤ ਧੰਨਵਾਦ ਸਰ, ਥੈਂਕ ਯੂ, ਥੈਂਕ ਯੂ ਸੋ ਮਚ। ਤੇ ਕਾਲ ਲੈਂਦੇ ਜੀ ਆਪਾਂ ਛੋਟੀਆਂ, ਉਸ ਤੋਂ ਬਾਅਦ ਫਿਰ ਸਾਡੇ ਨਾਲ ਮਯੰਕ ਪਟਨਾਗਰ ਜੀ ਵੀ ਜੁੜਨਗੇ। ਜੀ 2825, ਸਤਿ ਸ਼੍ਰੀ ਅਕਾਲ। ਉਹ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
2: ਹਾਂ, ਬਹੁਤ ਵਧੀਆ, ਨਜ਼ਾਰੇ ਬੱਜੇ ਹੋਏ ਆ। ਮੈਂ ਕਿਹਾ ਮੈਂ ਖੁਸ਼ ਪਤਾ ਕਦੋਂ ਹੁੰਦਾ?
0: ਹਾਂਜੀ,
2: ਜਦੋਂ ਮੈਂ ਅਮਰੀਕਾ ਅੱਜ ਮੈਂ ਟ੍ਰੈਫਿਕ ਤੋਂ ਬਾਹਰ ਨਿਕਲ ਕੇ।
0: ਅੱਛਾ, ਇਹ ਵੀ ਇੱਕ ਖੁਸ਼ੀ ਹੁੰਦੀ ਆ ਬੰਦੇ ਨੂੰ ਕਿ ਨਹੀਂ?
2: ਹਾਂ ਹਾਂ, ਕਿਉਂਕਿ ਇੱਥੇ ਇੱਦਾਂ ਇੱਥੇ ਟ੍ਰੈਫਿਕ ਆਪਣੇ ਇੱਦਾਂ ਨੀ ਹੈਗਾ ਜਿੱਦਾਂ ਹੁਣ ਆਪਣੇ ਇੱਧਰ ਪਿਕਨਿਕ ਹੋ ਗਿਆ, 401 ਹੋ ਗਿਆ, ਹੈ ਨਾ।
0: ਹਾਂਜੀ,
2: ਕਿੰਨਾ ਟ੍ਰੈਫਿਕ ਹੁੰਦਾ ਆਪਣੇ ਉੱਧਰ ਨੂੰ ਆਟਵਾਲ ਨੂੰ ਜਾਣਾ ਹੋਵੇ, ਮੋਂਟਰੀਅਲ ਨੂੰ ਜਾਣਾ ਹੋਵੇ, ਮਤਲਬ
0: ਹਾਂਜੀ ਹਾਂਜੀ
2: ਕਿੰਨਾ ਟ੍ਰੈਫਿਕ ਹੋ ਜਾਂਦਾ, ਉਹਦੇ ਵਿੱਚ ਵੀ ਰਸਤੇ ਨੂੰ ਬੰਦਾ ਫੜ ਕੇ ਬਹਿ ਜਾਂਦਾ, ਹੈ ਨਾ।
0: ਇਹ ਵੀ ਗੱਲ ਆ, ਬੰਦਾ ਟਾਈਮ ਸਿਰ ਜੇ ਕਈ ਵਾਰ ਨਿਕਲੇ ਨਾ ਹਾਈਵੇ ਤੇ, ਤੇ ਹਾਈਵੇ ਫ੍ਰੀ ਮਿਲੇ ਅੱਗਿਓਂ ਦੀ, ਬੰਦੇ ਨੂੰ ਤਾਂ ਵੀ ਖੁਸ਼ੀ ਮਿਲ ਜਾਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ,
2: ਕਿਆ ਬਾਤ,
0: ਲਾ ਦੇਣੇ, ਦੱਸੋ ਕਿਹੜਾ ਲਾਈਏ?
2: ਜਾਣ ਲਗਾ ਦੱਸ ਰਹੀ ਆਪਣੇ, ਤੂੰ ਮੈਂ ਖੁਸ਼ ਦੇਖ ਕੇ ਮੈਂ ਬੜਾ ਖੁਸ਼ ਹੋਆ,
0: ਇਹ ਕਿਦਾਂ ਗਾਣਾ ਹੈ? ਤੁਮੇ ਖੁਸ਼ ਦੇਖ ਕਰ ਮੈਂ ਬਹੁਤ ਖੁਸ਼ ਹੁਆ,
2: ਹਾਂ ਜੇ ਆਖਬਾਰ ਆਈ ਤੋ ਫਿਰ ਗਿਆ ਹੁਆ।
0: ਆਏ ਹਾਏ ਹਾਏ, ਇਹ ਸੈਡ ਨਾ ਕਰਿਓ ਬਸ, ਗਾਣਾ ਤਾਂ ਬਹੁਤ ਸੋਹਣਾ ਹੈ, ਲਾ ਦਿੰਦੇ ਹਾਂ ਵੀਰੇ, ਲਾ ਦਿੰਦੇ ਹਾਂ। ਹਾਂ ਨਹੀਂ, ਲਾ ਦਿੰਦੇ ਹਾਂ ਵੀਰੇ, ਜ਼ਰੂਰ ਲਾ ਦਿੰਦੇ ਹਾਂ। ਜਸਪ੍ਰੀਤ ਥੈਂਕ ਯੂ,
2: ਚਲੋ
0: ਬਹੁਤ ਸ਼ੁਕਰੀਆ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਸਾਰਿਆਂ ਨੂੰ, ਬਾਕੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆਪਾਂ ਕਾਲ ਥੋੜ੍ਹੀ ਦੇਰ ਲਈ ਹੋਲਡ ਤੇ ਰੱਖੀਏ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਐਨ ਈ ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ। ਕਿਸੇ ਨੂੰ ਵੀ ਮੋਰਗੇਜ ਦੀ ਤਲਾਸ਼ ਹੈ, ਫਸਟ ਜਾਂ ਸੈਕਿੰਡ ਮੋਰਗੇਜ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ, ਤੇ 647-2020-23 ਮਯੰਕ ਜੀ ਨਾਲ ਜ਼ਰੂਰ ਸੰਪਰਕ ਕਰੋ। ਤੇ ਵੈਲਕਮ ਕਰਦੇ ਹਾਂ ਮਯੰਕ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
3: ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
3: ਮੈਂ ਠੀਕ ਹਾਂ ਜੀ ਭਾਈ, ਥੈਂਕ ਯੂ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਭਟਾਗਰ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ।
0: ਜੀ ਨਮਸਤੇ
3: ਸਾਰਿਆਂ ਨੂੰ ਜੀ, ਵੈਰੀ ਵੈਰੀ ਗੁੱਡ ਈਵਨਿੰਗ ਕਹਿਣਾ ਚਾਹੁੰਦਾ ਜੀ।
0: ਜੀ ਸਰ,
3: ਭਾਈ ਤੁਹਾਡੇ ਕੀ ਹਾਲ ਚਾਲ ਨੇ?
0: ਮੈਂ ਕਹਿੰਦਾ ਬਹੁਤ ਵਧੀਆ ਸਰ, ਵੀਕਐਂਡ ਮਨਾ ਰਹੇ ਆ, ਬੜਾ ਸ਼ਾਨਦਾਰ ਮੌਸਮ ਅੱਜ ਕੱਲ ਚੱਲ ਰਿਹਾ, ਫਾਲ ਦੇ ਸੀਜ਼ਨ ਵਿੱਚ ਵਾਰਮ, ਤੇ ਬੋਨਸ ਦਿਨ ਮਿਲੇ ਹੋਏ ਆ।
3: ਬਿਲਕੁਲ ਬਿਲਕੁਲ, ਹਾਂ ਹਜੇ ਵੈਦਰ ਵੀ ਵਧੀਆ ਹੈਗਾ, ਜ਼ਿਆਦਾ ਠੰਡਾ ਨਹੀਂ ਹੈਗਾ, ਸਭ ਤੋਂ ਵੱਡੀ ਗੱਲ ਤਾਂ ਆ ਹੈਗੀ ਆ।
0: ਬਿਲਕੁਲ, ਇਹ ਵੀ ਖੁਸ਼ੀ ਦਿੰਦਾ
3: ਭਾਜੀ, ਬਿਲਕੁਲ, ਜੇ ਦੇਖੋ ਤਾਂ ਮਤਲਬ ਵਧੀਆ ਹੀ ਲੱਗਦਾ, ਰੂਟ ਤੇ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਫਿਰ ਦੇਖਦੇ ਹੋ ਵੀ ਆ ਚੀਜ਼ ਵਧੀਆ ਹੋ ਰਹੀ ਹੈ।
0: ਹਾਂ ਬਿਲਕੁਲ ਬਿਲਕੁਲ ਡੈਫੀਨੇਟਲੀ। ਤੇ ਬਾਈ ਜੀ ਸਾਡੇ ਸਰੋਤਿਆਂ ਲਈ ਕਿਵੇਂ ਅਸੀਂ ਵਧੀਆ ਕਰ ਸਕਦੇ ਹਾਂ, ਜਿਹੜਾ ਕੋਈ ਲੱਭ ਰਿਹਾ ਯਾਰ ਘਰ ਦੇ ਵਿੱਚ ਇਕਵਿਟੀ ਪਈ ਹੈ ਉਹਨਾਂ ਦੀ ਕਿਵੇਂ ਹੈਲਪ ਹੋ ਸਕਦੀ ਹੈ?
3: ਡੈਫੀਨੇਟਲੀ ਭਾਜੀ ਦੇਖੋ ਅੱਜ ਕੱਲ ਸਭ ਤੋਂ ਵੱਧ ਕੇ ਜਿਹੜੀ ਰਿਕੁਆਇਰਮੈਂਟ ਭਾਜੀ ਆ ਰਹੀ ਹੈ ਉਹ ਆ ਰਹੀ ਹੈ ਕਿ ਭਾਵੇਂ ਇਨਵੈਸਟਰ ਹੋਵੇ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਸੀ ਜਾਂ ਤੁਸੀਂ ਮਲਟੀਪਲ ਤੁਹਾਡੇ ਕੋਲ ਪ੍ਰਾਪਰਟੀਜ਼ ਹੈਗੀਆਂ, ਹਰ ਬੰਦੇ ਨੂੰ ਪ੍ਰੋਬਲਮ ਭਾਜੀ ਅੱਜ ਕੱਲ ਮੋਸਟਲੀ ਆ ਰਹੀ ਆ ਕਿ ਉਹਨਾਂ ਨੂੰ ਇਸ਼ੂ ਇੱਦਾਂ ਦੀ ਹੈਗੀ ਆ ਕਿ ਉਹਨਾਂ ਕੋਲ ਇਕੁਇਟੀ ਪ੍ਰੋਪਰਟੀ ਦੇ ਵਿੱਚ ਜਾਂ ਵੈਲਿਊ ਜਿਹੜੀ ਹੈਗੀ ਆ ਘੱਟ ਹੋ ਰਹੀਆਂ ਨੇ ਐਂਡ ਉਹਦਾ ਬਹੁਤ ਜ਼ਿਆਦਾ ਇੰਪੈਕਟ ਆਪਣੀ ਜਿਹੜੀ ਇਨਵੈਸਟਰ ਭੈਣ ਭਰਾ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਹੋ ਰਿਹਾ ਬਿਕੋਜ਼ ਦੇ ਆਰ ਇੰਟਰਸਟਿਡ ਇਨ ਇਨਵੈਸਟਿੰਗ ਮਨੀ ਟੂ ਪਰਚੇਸ ਨਿਊ ਪ੍ਰੋਪਰਟੀ ਕਿਉਂਕਿ ਜਦ ਤੱਕ ਭਾਜੀ ਦੇਖੋ ਜਦ ਤੱਕ ਇਨਵੈਸਟਰ ਪੈਸਾ ਨਹੀਂ ਲਾਉਣਗੇ ਤਾਂ ਮਾਰਕੀਟ ਵੀ ਉੱਠੇਗਾ।
0: ਬਿਲਕੁਲ ਬਿਲਕੁਲ ਸਹੀ ਗੱਲ।
3: ਐਂਡ ਉਹਦੇ ਹਿਸਾਬ ਨਾਲ ਜੇ ਦੇਖੋ ਤਾਂ ਦੇਖਣਾ ਬਹੁਤ ਜ਼ਰੂਰੀ ਪੈਂਦਾ ਹੈਗਾ ਕਿ ਕਿਵੇਂ ਤੁਸੀਂ ਜਿਹੜਾ ਹੈਗਾ ਮੈਕਸੀਮਮ ਇਕੁਇਟੀ ਕਢਾ ਸਕਦੇ ਹੋ ਐਂਡ ਮੈਕਸੀਮਮ ਇਕੁਇਟੀ ਕਢਾ ਕੇ ਤੁਸੀਂ ਜਿਹੜੀ ਵੀ ਨਵੀਂ ਪ੍ਰੋਪਰਟੀ ਲੈਣਾ ਚਾਹ ਰਹੇ ਹੋ ਜਾਂ ਆਪਣੇ ਪੋਰਟਫੋਲੀਓ ਨੂੰ ਇਨਕਰੀਜ਼ ਕਰਨਾ ਚਾਹ ਰਹੇ ਹੋ ਉਹਨੂੰ ਤੁਸੀਂ ਕਿੱਦਾਂ ਕਰ ਸਕਦੇ ਹੋ ਐਂਡ ਉਹਦੇ ਵਿੱਚ ਆਪਾਂ ਐਟ ਜੀਨੀ ਮੋਰੀਜ਼ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ।
0: ਜੀ
3: ਦੇਖੋ ਭਾਜੀ ਗੱਲ ਹੈਗੀ ਹੈ ਕਿ ਆਪਾਂ ਅਪ ਟੂ 80% 85% ਆਫ ਐਕਸੈਪਸ਼ਨ ਤੇ ਜਿਹੜੀ ਹੈਗੀ ਹੈ ਫਾਈਨੈਂਸਿੰਗ ਤੁਹਾਡੀ ਕਰਾ ਸਕਦੇ ਹਾਂ ਜੇ ਤੁਹਾਡਾ ਕ੍ਰੈਡਿਟ ਐਂਡ ਇਨਕਮ ਤੁਹਾਡੀ ਹੈਗੀ ਹੈ ਭਾਵੇਂ ਤੁਸੀਂ ਸਟੇਟਡ ਇਨਕਮ ਦੇ ਵਿੱਚ ਹੈਗੇ ਹੋ ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਵੀ ਹੈਗੇ ਹੋ ਤਾਂ ਵੀ ਜਿਹੜੀ ਹੈਗੀ ਹੈ ਤੁਹਾਡੀ ਇਨਕਮ ਆ ਰਹੀ ਹੈ ਤੁਸੀਂ ਟੈਕਸ ਭਰ ਰਹੇ ਹੋ ਤੇ ਤੁਹਾਡੀ ਮੋਰਗੇਜ ਜਿਹੜੀ ਹੈਗੀ ਹੈ ਉਹ ਕਰਵਾ ਸਕਦੇ ਹੋ। ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਭਾਜੀ ਉਹ ਸਟਾਰਟ ਹੋ ਰਿਹਾ ਸਾਡਾ ਐਸ ਲੋ ਐਸ 4.99 ਤੋਂ।
0: ਭਾਜੀ
3: ਇਨਵੈਸਟਰ ਭੈਣ ਭਰਾਵਾਂ ਨੂੰ ਆਹ 4.99 ਦਾ ਰੇਟ ਆਪਾਂ ਦੇ ਰਹੇ ਹੈਗੇ ਹਾਂ ਜਿਹੜਾ ਜੇ ਦੇਖਿਆ ਜਾਵੇ ਤਾਂ ਅੱਜ ਕੱਲ ਬੈਂਕ ਜਿਹੜੀ ਹੈਗੀ ਆ ਆਹ ਫਸਟ ਟਾਈਮ ਹੋਮ ਬਾਇਰ ਨੂੰ ਰੇਟ ਦੇ ਰਹੀਆਂ ਨੇ
0: ਜੀ।
3: ਆਪਾਂ ਉਹ ਰੇਟ ਇਨਵੈਸਟਰ ਨੂੰ ਦੇ ਰਹੇ ਹਾਂ ਜਿਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜੇ ਹੈਗੇ ਉਹਨਾਂ ਦੇ ਡਾਲਰ ਸੇਫ ਹੋ ਸਕਦੇ ਆ ਜਿਹਦੇ ਕਰਕੇ ਉਹ ਆਪਣੀ ਇਨਵੈਸਟਮੈਂਟ ਜਿਹੜੀ ਹੈਗੀ ਪੋਰਟਫੋਲੀਓ ਜਿਹੜੀ ਹੈਗੀ ਆ ਉਹ ਵੈਲੂਏਸ਼ਨ ਕਰਾ ਕੇ ਇਨਕਰੀਜ਼ ਕਰਾ ਸਕਦੇ ਆ
0: ਜੀ।
3: ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਉਂਕਿ ਭਾਜੀ ਮੈਂ ਜ਼ਿਆਦਾ ਟੈਕਨੀਕਲ ਦੇ ਵਿੱਚ ਨਹੀਂ ਜਾਊਂਗਾ ਕਿਉਂਕਿ ਫਿਰ ਸਮਝਾਉਣਾ ਜਿਹੜਾ ਹੈਗਾ ਔਖਾ ਹੋ ਜਾਣਾ ਹੈਗਾ ਤੇ ਤੁਸੀਂ ਮੇਰੇ ਨਾਲ ਜ਼ਰੂਰ ਆਫਿਸ ਆ ਕੇ ਗੱਲਬਾਤ ਕਰ ਲਓ ਐਂਡ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਤੁਹਾਨੂੰ ਪੂਰਾ ਕਲੀਅਰ ਦੱਸ ਸਕਦੇ ਕਿ ਵਟ ਯੂ ਕੈਨ ਗੈਟ ਐਂਡ ਤੁਹਾਨੂੰ ਕਿੰਨੀ ਬੈਨੀਫਿਟ ਜਿਹੜੇ ਹੈਗੇ ਆ ਅਸੀਂ ਕਰਵਾ ਸਕਦੇ ਜਿਸ ਕਰਕੇ ਤੁਹਾਨੂੰ ਲੌਂਗ ਟਰਮ ਦੇ ਵਿੱਚ ਕਾਫੀ ਜਿਹੜੇ ਹੈਗੇ ਡਾਲਰ ਤੁਹਾਡੇ ਸੇਵ ਹੋ ਸਕਦੇ ਹੋ
0: ਜੀ ਜੀ।
3: ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਸਮਝਣਾ ਚਾਹੁੰਦੇ ਨੇ ਕੀ ਆਪਸ਼ਨ ਹੈ ਵੇਖਣਾ ਚਾਹੁੰਦੇ ਨੇ ਕਿ ਕਿੰਨੇ ਡਾਲਰ ਤੁਸੀਂ ਸੇਵ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਹੈਗਾ ਜੀ ਸਾਰੀ ਗੱਲਬਾਤ ਦਾ 6047720247702023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਕੋਈ ਵੀ ਭੈਣ ਭਰਾ ਸਾਡਾ ਹਜੇ ਸਟੱਕ ਹੋ ਰਿਹਾ ਹੈਗਾ ਜਿਹਨਾਂ ਦੀ ਮੋਰਗੇਜ ਨਹੀਂ ਹੋ ਪਾ ਰਹੀ ਹੈ ਕਾਫੀ ਭੈਣ ਭਰਾ ਸਾਡੇ ਕੋਲ ਇੱਦਾਂ ਦੇ ਵੀ ਆ ਰਹੇ ਨੇ ਘਬਰਾਉਣ ਦੀ ਲੋੜ ਨਹੀਂ ਹੈਗੀ ਆ ਪ੍ਰੋਫੈਸ਼ਨਲ ਐਡਵਾਈਸ ਲੈਣ ਦੀ ਲੋੜ ਹੈਗੀ ਹੈ ਤੁਸੀਂ ਮੇਰੇ ਨਾਲ ਉਹਦੇ ਵਾਸਤੇ ਵੀ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਇੱਕ ਹੈ ਸਾਰੀ ਗੱਲਬਾਤ ਦਾ 6047720247702023 ਤੇ ਐਂਡ ਸਭ ਤੋਂ ਵੱਡੀ ਗੱਲ ਹੈ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਪ੍ਰੀ ਅਪਰੂਵਲ ਹੋਣ ਦੇ ਬਾਅਦ ਵੀ ਤੁਹਾਡੀ ਮੋਰਗੇਜ ਡਿਕਲਾਈਨ ਹੋ ਰਹੀ ਆ ਕਿਉਂਕਿ ਤੁਹਾਡੀ ਅਪਰੇਜ਼ਲ ਨਹੀਂ ਆਈ ਹੈ ਅਪਰੇਜ਼ਲ ਜਿਹੜੀ ਹੈਗੀ ਆ ਉਹਦੇ ਵਿੱਚ ਪ੍ਰੋਬਲਮ ਆ ਰਹੀ ਆ ਸਾਡੇ ਕੋਲ ਅਪਰੇਜ਼ਲ ਕੰਪਨੀਜ਼ ਹੈਗੀਆਂ ਜਿਹੜੀ ਇੰਡੀਵਿਜੁਅਲੀ ਜਿਹੜੀ ਹੈਗੀਆਂ ਉਹ ਲੈਂਡਰ ਦੇ ਹਿਸਾਬ ਨਾਲ ਫੰਡ ਕਰਵਾ ਸਕਦੀਆਂ ਨੇ ਉਹਦੇ ਵਿੱਚ ਵੀ ਜੇ ਕੋਈ ਆਪਾਂ ਨੇ ਰਿਵਿਊ ਕਰਨਾ ਹੈਗਾ ਆਪਾਂ ਹਮੇਸ਼ਾ ਫ੍ਰੀ ਕੰਸਲਟੇਸ਼ਨ ਦਿੰਦੇ ਹੈਗੇ ਹਾਂ ਤਾਂ ਤੁਹਾਨੂੰ ਆਹ ਦੱਸ ਸਕਦੇ ਹਾਂ ਕਿ ਇਹਨੂੰ ਫਿਕਸ ਕਿੱਦਾਂ ਕੀਤਾ ਜਾ ਸਕਦਾ ਹੈਗਾ ਐਂਡ ਤੁਸੀਂ ਉਹਦੇ ਵਿੱਚ ਨਵੀਂ ਅਪਰੇਜ਼ਲ ਕਰਵਾਉਣ ਦੀ ਤੁਹਾਨੂੰ ਲੋੜ ਹੈਗੀ ਹੈ ਉਹੀ ਅਪਰੇਜ਼ਲ ਜਿਹੜਾ ਹੈਗਾ ਤੁਹਾਡਾ ਯੂਜ਼ ਹੋ ਸਕਦਾ ਕਿ ਨਹੀਂ
0: ਬਿਲਕੁਲ
3: ਜਿਹਦੇ ਕਰਕੇ ਕਾਫੀ ਲੋਕਾਂ ਨੂੰ ਜਿਹੜਾ ਹੈਗਾ 700 ਤੋਂ ਲੈ ਕੇ $1,000 ਤੱਕ ਦੀ ਜਿਹੜੀ ਹੈਗੀ ਹੈ ਸੇਵਿੰਗ ਹੋ ਸਕਦੀ ਆ।
0: ਕਿਆ ਬਾਤ
3: ਹੈ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 6047720247702023 ਤੇ
0: ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ। 6047720 6047702023 2023 ਤੇ ਗੱਲਬਾਤ ਹੋ ਸਕਦੀ ਹੈ GNE ਤੋਂ ਮਯੰਕ ਭਟਨਾਗਰ ਜੀ ਨਾਲ। ਥੈਂਕ ਯੂ। ਵਾਹ ਜੀ ਵਾਹ, ਕਾਲ ਬੜੇ ਚਿਰ ਤੋਂ ਹੋਲਡ 'ਤੇ ਹੈ, ਪਹਿਲਾਂ ਤਾਂ ਮਾਫ਼ੀ ਮੰਗਦੇ ਹਾਂ। ਅਤੇ 9090 ਸਰ ਜੀ, ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ, ਕੈਸੇ ਹੈਂ ਸਰਬ ਜੀ?
0: ਬਹੁਤ ਸਰ, ਬਹੁਤ ਬੜੀਆ। ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਇੰਨੀ ਦੇਰ ਹੋਲਡ ਰੱਖੀ ਕਾਲ ਦੇ ਲਈ।
4: ਨਹੀਂ ਨਹੀਂ, ਕੋਈ ਬਾਤ ਨਹੀਂ, ਮਜ਼ਾ ਤਭੀ ਆਤਾ ਹੈ ਨਾ ਕਿ ਇੰਤਜ਼ਾਰ ਕਾ ਫਲ ਮੀਠਾ ਹੁੰਦਾ।
0: ਹਾਏ ਹਾਏ ਹਾਏ।
4: ਅੱਛਾ, ਮੈਂ ਇਹ ਕਹਿ ਰਹਾ ਥਾ ਕਿ ਖੁਸ਼ੀ ਮੇਂ ਵੀ ਨਿਕਲ ਆਤੇ ਹੈਂ ਆਂਸੂ। خوشی میں بھی نکل آتے ہیں آنسو، ہر ایک آنسو ثبوت غم نہیں ہے، بجا سکتی تو ہے آگ آشیاں کی، مگر یہ فطرت شبنم نہیں ہے، عجیب شہر ہے خاموشی، کسی کو بھی کسی کا غم نہیں ہے، جناب شیخ بھی ہم نے بھی ہے، لیکن جواب قبلہ عالم نہیں ہے۔ تو خوشی کا جو معاملہ ایسا ہے سرب جی صاحب کہ دیکھیے، خوشی آپ اپنے پہلے محسوس کریے، سب سے بڑی خوشی یہ ہے کہ آپ خود محسوس ہوں کہ میں خوش ہوں بول کے، اور بد اخلاق لوگوں سے دور رہنا چاہیے، کیونکہ یہ پھر آپ کی خوشی میں رنگ میں بھنگ کر دیتے ہیں، اور بد اخلاق لوگ دنیا میں ہر جگہ نقصان دیتے ہیں، ان سے دور رہنا چاہیے، جس طرح بیماری سے یا بچھو سے یا سانپ سے لوگ پناہ مانگتے، دور رکھو یار اسے کاٹ لے گا، تو اس طرح کی چیز ہوتی ہے۔ بہرحال اس وقت سمے بالکل کٹ ہے، اور تھینک یو سو مچ فار ٹیکنگ مائی کال۔ سب خوش رہیں اور انجوائے کریں ویکینڈ کو، اینڈ ڈرائیو کیئرفلی۔
0: کیا بات ہے سر، بہت شکریہ، مزہ ہی آ گیا شعر و شاعری دے وچ
4: ہمیشہ ہی۔ جناب آپ کا بھی، جناب آپ کا بھی، سب کو میری طرف سے ست شری اکال۔
0: ست شری اکال جی، ہیپی ویکینڈ، تھینک یو سو مچ، تھینک یو۔ کیا بات ہے، مزہ آ جاتا یار جب کال کرتے ہیں سارے سجن، بہت پیارے، تے جتھے قدر نہیں اتھے جانا نہیں، جو سندا نہیں جڑا سنے ہی نہ انہوں سمجھانا نہیں، جو پچدا نہیں وہ کھانا نہیں، ایویں بندہ دھکے والی سوا سوا چ کھا کے پھر تنگ ہوئی جاؤ، پھر کوئی یار لیا چورن، لیا گولی، لیا کوئی ٹمس ٹومس جی، پھر کی فائدہ ہے نا، بندہ تنگ ہوتا ہے۔ تو کئی بار سجن کئی ہوں نے، آپ انہوں سچ گل دستے ہاں تو وہ سچ گل تو رس جاندے ہیں، کہتے جڑا بندہ سچی گل تو رسے تو انہوں منا نہیں۔ زندگی دے وچ تکلیفاں بڑی آندیاں ہر ایک نوں آندی ہے، تے زندگی وچ تکلیفاں آن تے گھبرانا نہیں، جڑا بندہ نہیں گھبرائے گا تے انہیں آپ ہی کھچ لینا ٹائم۔ ودیا تے پروگرام سرب ریڈیو سماں سماپتی دے والا ہے، جنہاں دی کال نہیں لے سکے ہاتھ جوڑ کے معافی، پر جڑا گے اگلے شنیوار 9 to 10 پروگرام لے کے حاضر ہوواں گے سرب ریڈیو۔ کسی نے بھی اپنے بزنس دی کوئی بھی پروموشن کروانی ہے، ساڈے نال رابطہ کر سکدا ہے 647-7064-54 تے 647-770-6454۔ ایتھے لینے اجازت، ساڈے تو بعد میرا جی تے 11 to 12 چمکور جی آن گے پنجابی رنگ ریڈیو لے کے۔ اپنا رکھو خیال، ہاتھ جوڑ کے پیار بھری ست شری اکال۔

I'm gonna do it.

ਕਰਨਾ ਹੈ, ਤਾਂ ਹੀ ਤਾਂ ਸਿੱਧ ਕਰਨ ਲੱਗੇ ਹਾਂ। ਲਓ ਜੀ ਇੱਕ ਵਾਰੀ ਫੇਰ ਆਪਣਾ ਟੇਸਟ ਦੀ ਗੱਲ ਕਰਨ ਲੱਗੇ ਹਾਂ, ਦਿਲ ਕਰ ਰਿਹਾ ਤਾਂ ਹੀ ਤਾਂ ਸਿੱਧ ਕਰਨ ਲੱਗੇ ਹਾਂ, ਜ਼ਰਾ ਸੁਣ ਕੇ ਸੋਹਣੇ ਹੋ।

Thank you.

కవచం దైవ పూజితం పవిత్వాధారయిత్వా చ

चले चले रे भारा, चले चले रे भारा, चले चले

जी हाँ, तो एक बार फिर से आपका स्वागत है कि तेरे जैसे बहुत देखे। तो आशा पारेख और सुजीत कुमार के ऊपर ये गाना फिल्माया गया था। आप सुन रहे हैं प्रोग्राम घर से सार। तो अब अगर आपने कार खरीदनी है तो सुनिए, ध्यान से सुनिएगा, बहुत बढ़िया। हाँ जी, हैमिल्टन वाले हो कि तुसी अपनी अगली कार लभ रहे हो तो अज ही पहुंचो बीबी टू रॉकलिफ ऑटो हैमिल्टन, तुहाडा अपना लोकल कार डीलरशिप इथे ही हैमिल्टन विच। साडे कोल हर बजट लई गड्डियां उपलब्ध हन, सिर्फ 5,000 तो लैके $1,00,000 तक। ते फाइनेंस की चिंता ना करो, इंटरेस्ट रेट सिर्फ 5.49% तो शुरू, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ, ਸਾਡੀ ਲੋਕਲ ਟੀਮਾਂ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਦੀ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਵੀ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ, 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰ ਲਈ ਖਾਸ ਆਫਰ, ਜਦੋਂ ਤੁਸੀਂ BBT ਰੌਕਲੇ ਫਾਟੋ ਹੈਮਿਲਟਨ ਆਓ ਸਾਨੂੰ ਸਿਰਫ ਇਹ ਦੱਸੋ, ਮੈਂ AM530 ਦੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬਚਤ, ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ ਬੌਬ BBT ਰੌਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3840, ਦੁਬਾਰਾ ਸੁਣੋ 365-384-3840 BBT ਰੌਕਲਿਫ ਆਟੋ ਹੈਮਿਲਟਨ। ਲੋਕਲ ਸਰਵਿਸ, ਗ੍ਰੇਟ ਲੋਕੇਸ਼ਨ, ਗ੍ਰੇਟ ਡੀਲਸ। ਜੀ ਹਾਂ, BBT ਰੌਕਲਿਫ ਆਟੋ। ਆਈਏ ਅਬ ਆਪਕੋ ਏਕ ਔਰ ਬੜੀਆ ਸਾ ਪਿਆਰਾ ਸਾ ਗੀਤ ਸੁਣਾਤੀ ਹੂੰ। ਤੋ ਜੇ ਵੀ ਗਾਣਾ ਆਜ ਹਮਨੇ ਆਸ਼ਾ ਪਾਰਕ ਜੀ ਕੇ ਹੀ ਗਾਣੇ ਸੁਨੇ ਸੁਣਾਏ ਹੈ ਆਪਕੋ, ਤੋ ਉਮੀਦ ਰੱਖਤੀ ਹੂੰ ਆਪਕੋ ਵੀ ਪਸੰਦ ਆ ਰਿਹਾ ਹੋਗਾ। ਮੁਝੇ ਤੋ ਬਹੁਤ ਅੱਛਾ ਲੱਗਤਾ ਕਿ ਉਸ ਦੌਰ ਮੇਂ ਉਨਕੇ ਹੀ ਮੂਵੀਜ਼ ਦੇਖੀ ਹੈ, ਗਾਣੇ ਸੁਣੇ ਹੈ, ਤੋ ਹਮਾਰੇ ਜ਼ਮਾਨੇ ਕੇ ਵੋ ਥੇ ਐਕਟਰਸ, ਤੋ ਗਾਣੇ ਸੁਣਨੇ ਮੇਂ ਬਹੁਤ ਅੱਛੇ ਲੱਗਤੇ ਹੈ। ਜੈਸੇ ਕਿ ਸਮੇਂ

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

ਡਿਲੀਵਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com।

0: कॉल करो 6475041557 या मैसेज करो पंजाबी लहरां दे इंस्टाग्राम पेज ते।
1: ढिलों वीडियो 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313।
0: जी तुसी भी करना चाहते हो अपना खुद का रेडियो प्रोग्राम तो आज ही सानू कॉल करो 6475041557।
2: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
3: SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557।

ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਮੁਲਾਕਾਤ ਤੁਹਾਡਾ ਸਾਡਾ ਬੜਾ ਹੀ ਪਿਆਰਾ ਬੜਾ ਹੀ ਸੋਹਣਾ ਬੜਾ ਮਿੱਠਾ ਜਿਹਾ ਸਾਥ ਰਹੇਗਾ ਬਈ ਕੀ ਹਾਲ ਚਾਲ ਨੇ ਠੀਕ ਠਾਕ ਹੋ ਬੱਲੇ ਬੱਲੇ ਆ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ ਹੈਪੀ ਕੀ ਹੈ ਫਰਾਈਡੇ

0: ਇਸ ਸ਼ਾਮ ਨੂੰ ਤੁਹਾਡੇ ਨਾਲ ਖੂਬ ਇੰਜੋਏ ਕਰਦੇ ਹਾਂ ਤੇ ਵੀਕਐਂਡ ਆ ਗਿਆ ਬੱਲੇ ਬੱਲੇ ਬੱਲੇ ਬੱਲੇ ਕਿਆ ਬਾਤ ਹੈ ਯਾਰ ਵੀਕਐਂਡ ਜਦੋਂ ਆਉਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਕਿ ਵਿਆਹ ਜਿੰਨਾ ਚਾਹ ਹੁੰਦਾ ਵਿਆਹ ਜਿੰਨਾ ਛੱਡੋ ਵਿਆਹ ਤੋਂ ਵੱਧ ਹੀ ਚਾਹ ਹੁੰਦਾ ਸੋ ਵੀਕਐਂਡ ਆਵੇ ਤੇ ਵੀਕਐਂਡ ਨੂੰ ਖੂਬ ਆਪਾਂ ਸਾਰੇ ਇੰਜੋਏ ਕਰਦੇ ਹਾਂ ਲਾਉਂਦੇ ਹਾਂ ਰੌਣਕਾਂ ਲੈਟਸ ਹੈਵ ਅ ਗੁੱਡ ਟਾਈਮ ਲੈਟਸ ਇੰਜੋਏ ਲੈਟਸ ਕਰੀਏ ਗੱਲਾਂ ਬਾਤਾਂ ਕੁਝ ਕਿਹਾ ਤੁਹਾਡੇ ਨਾਲ ਤੇ ਬੜੀਆਂ ਤੁਹਾਡੀਆਂ ਕਾਲਾਂ ਦੇਖੋ ਜਦ ਹੀ ਖੜਕਣ ਲੱਗ ਪੈਂਦੀਆਂ ਇੱਕ ਤਾਂ ਸੱਜਣ ਸਾਡੇ ਨਾਲ 25 ਮਿੰਟਾਂ ਤੋਂ ਹੋਲਡ ਤੇ 3515 ਹੈਲੋ ਉਹ 3515 ਬਹੁਤ ਚਿਰ ਤੇ ਹੋਲਡ ਤੇ ਮੈਂ ਕਹਿੰਦਾ ਕਿ ਤੁਹਾਡੀ ਕਾਲ ਨਾ ਕੱਟੀ ਜਾਵੇ ਚਲੋ ਜੀ ਨੋ ਪ੍ਰੋਬਲਮ ਜੀ 4699 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਬਾ ਵਧੀਆ ਜੀ
0: ਕੀ ਬਣਦਾ
1: ਭਾਜੀ ਮੈਂ ਨੰਬਰ ਲੈਣਾ ਸੀਗਾ ਤੁਹਾਡੇ ਤੋਂ ਜਿਹੜਾ ਸਟੋਵ ਠੀਕ ਕਰਦਾ ਹੋਵੇ
0: ਉਹ ਕੀ ਬਾਤ ਹੈ ਸਟੋਵ ਠੀਕ ਕਰਨ ਵਾਲਿਆਂ ਦਾ ਨੰਬਰ ਹੈ ਜੀ 647
1: ਹਾਂਜੀ
0: 622
1: ਹਾਂਜੀ
0: 3203 ਫਰਿਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ 647-622-3203 ਤੇ ਤੁਸੀਂ ਕਾਲ ਜ਼ਰੂਰ ਕਰੋ ਪ੍ਰਦੀਪ ਜੀ ਨੂੰ 4108 ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਵੀਰੇ ਠੀਕ ਠਾਕ ਕੀ ਬਣਦਾ ਬੱਲੇ ਬੱਲੇ ਬੱਲੇ ਕਿਵੇਂ ਮਨਾ ਰਹੇ ਹੋ ਤੇ ਜਿਮ ਜਿਮ ਤੋਂ ਬਾਅਦ ਜਿਮ ਤੋਂ ਬਾਅਦ ਮੱਛੀ ਮੱਛੀ ਖਾਓ ਯਾਰ ਬੱਕਰਾ ਬੁਕਰਾ ਖਾਓ ਖਾ ਲੈਂਦੇ ਹੋ ਬੱਕਰਾ ਮੈਂ ਕਿਹਾ ਐਵੇਂ ਨਾ ਕੋਈ ਜਿਮ ਵਾਲਾ ਕਵੇ ਭਾਜੀ ਅਸੀਂ ਤਾਂ ਖਾਂਦੇ ਨੀ ਅਸੀਂ ਤਾਂ ਪਨੀਰ ਵਾਲੇ ਆ ਯਾਰ ਮੇਰੇ ਤੋਂ ਨੀ ਕਦੇ ਵੈਜੀਟੇਰੀਅਨ ਖਾ ਹੁੰਦਾ ਮੈਨੂੰ ਤਾਂ ਦਿਨ ਦੇ ਵਿਚ ਦੋ ਵਾਰ ਘੱਟੋ ਘੱਟ ਕੋਈ ਨਾ ਕੋਈ ਮੀਟ ਦੀ ਆਈਟਮ ਚਾਹੀਦੀ ਆ ਚਲੋ ਹੋਰ ਸੁਣਾਓ ਹੁਕਮ
1: ਗਾਣਾ ਵੀਰੇ ਰਿਕਵੈਸਟ ਕਰਦਾ
0: ਦੱਸੋ ਦੱਸੋ
1: ਗਾਣਾ ਹੈਗਾ ਜੀ ਫਰਾਈਡੇ ਮਨੀ ਸੰਧੂ
0: ਦਾ ਓ ਵਾਹ ਵੀ ਵਾਹ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕਦੇ ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ
1: ਹਾਂਜੀ ਹਾਂਜੀ
0: ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਨੀ ਅੱਜ ਦਿਨ ਫਰਾਈਡੇ ਦਾ
1: ਹਾਂਜੀ ਵੀਰੇ
0: ਉਹ ਵੀ ਲਾਉਂਦੇ ਆ ਤੁਸੀਂ ਔਜਲੇ ਦੀ ਨਵੀਂ ਟੇਪ ਸੁਣੀ ਮੈਂ ਨਾ ਤੁਹਾਨੂੰ ਔਜਲੇ ਦਾ ਇੱਕ ਨਵਾਂ ਗਾਣਾ ਸੁਣਾਉਣਾ ਕਿਆ ਯਾਰ ਮੈਂ ਕਹਿੰਦਾ ਕਮਾਲ ਹੀ ਆ ਠੀਕ ਹੈ ਉਹ ਵੀ ਸੁਣਾਉਂਦੇ ਤੇ ਤੁਹਾਡਾ ਵੀ ਗਾਣਾ ਸੁਣਾ ਦਾਂਗੇ ਠੀਕ ਹੈ ਚਲੋ ਸ਼ੁਕਰੀਆ ਵੀਰੇ ਬਹੁਤ ਧੰਨਵਾਦ ਤੁਹਾਡਾ ਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਤੁਸੀਂ ਗਰੋਸਰੀ ਕਰਨੀ ਆ ਤਾਂ ਅਨਾਜ ਮਾਲਟ ਨਵਾਂ ਗਰੋਸਰੀ ਸਟੋਰ ਜਿਹੜਾ ਕਿ ਖੁੱਲਿਆ ਏਅਰਪੋਰਟ ਰੋਡ ਤੇ ਮੇਫੀਲਡ ਦੇ ਐਨ ਕੋਰਨਰ ਤੇ ਹਰ ਤਰ੍ਹਾਂ ਦੀ ਆਪਣੀ ਇੰਡੀਅਨ ਗਰੋਸਰੀ ਇੰਨਾ ਸਾਫ ਸੁਥਰਾ ਗਰੋਸਰੀ ਸਟੋਰ ਤੁਸੀਂ ਕਦੇ ਦੇਖਿਆ ਹੋਣਾ ਹਰ ਤਰ੍ਹਾਂ ਦਾ ਘਰ ਦਾ ਸਮਾਨ ਵੀ ਇੱਥੋਂ ਮਿਲਦਾ ਜਿਹੜਾ ਬੰਦਾ ਜਾਂਦਾ ਅਨਾਜ ਮਾਲਟ ਉਹ ਬੰਦਾ ਕਹਿੰਦਾ ਜ਼ਰੂਰ ਹੈ ਯਾਰ ਕਿ ਵਾਕਈ ਅਲੱਗ ਹੈ ਸੋ ਏਅਰਪੋਰਟ ਰੋਡ ਮੇਫੀਲਡ 6141 ਮੇਫੀਲਡ ਰੋਡ ਨਵੇਂ ਪਲਾਜ਼ੇ ਦੇ ਵਿੱਚ ਅਨਾਜ ਮਾਲਟ 3515 ਹੈਲੋ
2: ਸਸਕਨ ਵੀ ਭਾਜੀ
0: ਸਸਕਨ ਵੀਰੇ
2: ਭਾਜੀ ਇੱਕ ਤੇ ਇਹਨਾਂ ਨੰਬਰ ਲੈਣਾ ਸੀ ਜਾਂ ਉਹਨਾਂ ਦਾ ਨੇਮ ਤੁਹਾਡੇ ਤੋਂ ਪਹਿਲਾਂ ਪ੍ਰੋਗਰਾਮ ਸਰ ਕਰਕੇ ਗਏ ਆ A1 ਕਰਕੇ ਟਰੈਕਿੰਗ ਕੋਈ ਹਾਇਰਿੰਗ ਕਰਦੇ ਜੀ ਉਹਨਾਂ ਦਾ ਜੀ
0: A1 ਟਰੈਕਿੰਗ ਹਾਇਰਿੰਗ ਕਰ ਰਹੇ ਆ
2: ਯਾ ਸਮਥਿੰਗ ਇਦਾਂ ਦਾ ਕੁਛ ਨਾਮ ਸੀ ਉਹਨਾਂ ਦਾ ਟਰੈਕਿੰਗ ਕੰਪਨੀ ਦਾ ਮੈਨੂੰ ਪਤਾ ਨਹੀਂ ਲੱਗਾ ਵੀ ਮੈਂ ਉਬਰ ਚਲਾ ਰਿਹਾ ਸੀ ਤੇ ਤਾਂ ਕਰਕੇ ਉਹ ਮੈਂ ਕਾਲ ਲਾਈ ਸੀ ਪਰ ਮੇਰੀ ਪਿਕ ਨਹੀਂ ਹੋਈ
0: ਕੋਈ ਨਾ ਮੈਂ ਤੁਹਾਨੂੰ ਨੰਬਰ ਦੇ ਦਿੰਦਾ
2: ਹਾਂਜੀ
0: ਸੋ ਤੁਸੀਂ ਸਿਮਰਾਜ ਉਹਨਾਂ ਨੂੰ ਫੋਨ ਕਰੋ 416
2: ਇੱਕ ਮਿੰਟ ਜੀ
0: ਨੰਬਰ ਲੈਣਾ ਹੋਵੇ ਪੈਨ ਪੇਪਰ ਤਿਆਰ ਰੱਖਿਆ ਕਰੋ
2: ਹਾਂਜੀ ਹਾਂਜੀ 416
0: 457
2: 457
0: 3381 ਬਿਲਕੁਲ ਹਾਜ਼ਰ ਆ ਤੇ ਚੱਕ ਦਿਆਂਗੇ ਫੱਟੇ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਦੁਆਬਾ ਟਰੈਵਲ ਨੂੰ। ਦੁਆਬਾ ਟਰੈਵਲ ਨੇ ਬੜਾ ਹੀ ਯਾਰ ਜ਼ਬਰਦਸਤ ਇੱਕ ਆਫਰ ਭੇਜਿਆ ਤੇ ਤੁਸੀਂ ਇੰਡੀਆ ਜਾਣਾ ਤਾਂ ਨਵੰਬਰ ਦੇ ਦੂਜੇ ਵੀਕ ਜਾਓ। ਟੋਰੋਂਟੋ ਟੂ ਅੰਮ੍ਰਿਤਸਰ ਦੀ ਫਲਾਈਟ ਹੈ, ਇੱਕ ਸਟੋਪ ਹੈ, ਦੋ ਟੈਚੀ ਹੈ, 1295 ਦੇ ਵਿੱਚ। ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਜੀ 9592 ਹੈਲੋ
3: ਜੀ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਕੀ ਬਣਦਾ ਤੁਹਾਡੀ ਆਵਾਜ਼ ਨਹੀਂ ਆ ਰਹੀ ਯਾਰ ਰੇਡੀਓ ਵੀ ਹੌਲੀ ਕਰੋ ਤੇ ਤੁਸੀਂ ਆਪਦੇ ਸ਼ਹਿਰ ਨੂੰ ਕਹੋ ਵੀ ਥੋੜਾ ਨੈਟਵਰਕ ਤਕੜਾ ਕਰਨ ਤੁਹਾਡਾ ਸ਼ਹਿਰ ਬੜਾ ਢਿੱਲਾ ਯਾਰ
3: ਕਿਵੇਂ ਆ ਬਹੁਤ ਵਧੀਆ ਜੀ ਵਧੀਆ ਭਾਜੀ ਬਹੁਤ ਵਧੀਆ ਪਿੱਛੇ ਮੈਂ ਤੁਹਾਡੇ ਡੈਡੀ ਨਾਲ ਫੋਟੋ ਲਾਈ ਰੱਖੀ ਕਿਸੇ ਪ੍ਰੋਫਾਈਲ ਚ ਕਾਫੀ ਦੇਰ ਸਾਡੇ ਫਾਦਰ ਸਾਹਿਬ ਨਾਲ ਪਿਛਲੇ ਸਾਲ ਗਏ ਸੀ ਇਕੱਠੇ ਸੀ ਅਸੀਂ
0: ਤੁਸੀਂ ਸਾਡੀ ਵੀ ਮਸ਼ਹੂਰੀ ਕਰਤੀ ਵਟਸਐਪ ਤੇ ਹੈ
3: ਹਰਭਜਨ
0: ਮਾਨ ਫਿਰ ਬੰਦੇ ਹੀ ਸਪੈਸ਼ਲ ਹੈ ਯਾਰ
3: ਨਹੀਂ ਸਪੈਸ਼ਲ ਕੰਮ ਵਧੀਆ ਕੀਤਾ ਜਿਹਨੂੰ ਕਹਿੰਦੇ ਨਾ ਐਨ ਟੌਪ ਦਾ ਕੰਮ ਕੀਤਾ ਲੋਕੀ ਤਾਂ ਐਵੇਂ ਹੋਟਲਾਂ ਵਾਲਾ ਵੀ ਕਰੀ ਜਾਂਦੇ ਪਤਾ ਲੱਗਦਾ ਨਾ ਫਿਰ ਕੀਤਾ ਕੰਮ
0: ਕੀ ਬਾਤ ਹੈ ਦੇਖੋ ਜਦੋਂ ਨਾ ਭਾਜੀ ਬੰਦਾ ਕੁਛ ਵੱਖਰਾ ਕਰਦਾ ਨਾ ਤਾਂ ਉਹਨੂੰ ਬਿਲਕੁਲ ਨੋਟਿਸ ਕੀਤਾ ਜਾਂਦਾ ਚਲੋ ਸ਼ੁਕਰੀਆ ਤੁਹਾਡੇ ਲਈ ਲਾ ਦਿੰਦੇ ਹਾਂ ਜ਼ਰੂਰ ਠੀਕ ਹੈ ਬਹੁਤ ਸ਼ੁਕਰੀਆ ਸਾਡੇ ਨਾਲ ਸਰ ਜੀ ਜੁੜੇ ਆ ਲਾਈਵ ਔਨ ਲੋਕੇਸ਼ਨ ਅਸੀਂ ਅੱਜ ਪਹੁੰਚੇ ਹੋਏ ਹਾਂ ਗ੍ਰੈਂਡ ਹੋਮ ਫਰਨੀਚਰ ਫਰਨੀਚਰ ਲੈਣਾ ਤਾਂ ਅੱਜ ਦਾ ਦਿਨ ਬਹੁਤ ਜ਼ਰੂਰੀ ਹੈ ਗ੍ਰੈਂਡ ਹੋਮ ਫਰਨੀਚਰ ਤੇ ਅਸੀਂ ਲਾਈਵ ਹਾਂ ਡੇਰੀ ਟੌਮਕਿਨ ਜੀ ਸਰਜੀਤ
4: ਜੀ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈਪੀ ਫਰਾਈਡੇ ਤੇ ਸ਼ਾਨਦਾਰ ਡੀਲ ਦੇ ਲਈ ਆਪਾਂ ਅੱਜ ਪਹੁੰਚ ਚੁੱਕੇ ਹਾਂ ਗ੍ਰੈਂਡ ਹੋਮ ਫਰਨੀਚਰ ਜੀ ਬਾਈ ਜੀ ਕਿੱਦਾਂ ਹੋ
0: ਮੈਂ ਬਹੁਤ ਵਧੀਆ ਯਾਰ ਤੇ ਜਿਹੜੇ ਸਾਡੇ ਸੱਜਣ ਮਿੱਤਰ ਫਰਨੀਚਰ ਲੈਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਕਰੋ ਫਿਰ ਕੈਮ
4: ਬਾਈ ਜੀ ਡੀਲਾਂ ਇਹੋ ਜਿਹੀਆਂ ਨੇ ਬੰਦੇ ਨੇ ਫਰਨੀਚਰ ਨਾ ਵੀ ਲੈਣਾ ਹੋਵੇ ਨਾ ਉਹ ਵੀ ਕਹਿੰਦਾ ਯਾਰ ਵੀ ਚੱਕ ਡੀਲ ਹੀ ਬੜੀ ਸ਼ਾਨਦਾਰ ਹੈ ਆਪਾਂ ਇੱਕ ਹੋਰ ਫਰਨੀਚਰ ਲੈ ਲਈਏ ਤੇ ਪਹੁੰਚੋ ਅੱਜ ਆਪਾਂ ਇੱਥੇ ਤੁਹਾਨੂੰ ਮਿਲਾਂਗੇ ਲਾਈਵ ਲੋਕੇਸ਼ਨ ਚੱਲ ਰਹੀ ਹੈ 6685 ਟੌਮਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ ਹਮੇਸ਼ਾ ਵਾਂਗ ਸੁੱਖ ਬਾਈ ਦੇ ਕੋਲ ਡੀਲਾਂ ਤੇ ਡੀਲਾਂ ਤਿਆਰ ਪਈਆਂ ਨੇ ਠਾਂ ਡੀਲਾਂ ਵਾਲਾ ਕੰਮ ਹੈ ਤੁਸੀਂ ਸੁਣਨਾ ਤੁਸੀਂ ਕਹਿਣਾ ਯਾਰ ਗੱਡੀ ਮੋੜ ਆਇਆ ਮੈਂ ਗੱਡੀ ਮੋੜ ਕੇ ਕਿੱਥੇ ਗ੍ਰੈਂਡ ਹੋਮ ਫਰਨੀਚਰ ਤੇ ਸੁੱਖ ਬਾਈ ਜੀ ਮੈਂ ਕਹਿੰਦਾ ਫਿਰ ਖੜਕਾ ਲਈਏ ਕੰਮ
5: ਤੁਸੀਂ ਬਾਈ ਕਰ ਲੈਣੀ ਆ ਤੇ ਨਾਲ ਬਾਈ ਜੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਫ੍ਰੀ ਮਿਲੂਗਾ ਸਪੀਕਰ ਦੇ ਉੱਪਰ। ਸੋ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਤੁਸੀਂ ਇਸ ਸਪੀਕਰ ਦੇ ਉੱਪਰ ਲੈਣਾ ਚਾਹੁੰਦੇ ਹੋ। ਸੋ ਦੁਬਾਰਾ ਮੈਂ ਐਕਸਪਲੇਨ ਕਰ ਦਿੰਦਾ ਪਰਿਵਾਰਾਂ ਨੂੰ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈਡ, ਕਿੰਗ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਮਿਲੂਗਾ। ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਤੀਜੇ ਰੂਮ ਲਈ ਕੁਈਨ ਸਾਈਜ਼ ਦਾ ਬੈਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਫੈਮਿਲੀ ਰੂਮ ਦੇ ਲਈ ਸੋਫਾ ਸੈੱਟ ਨਾਲ ਕਾਫੀ ਟੇਬਲ ਫ੍ਰੀ ਮਿਲੂਗਾ। ਡਾਇਨਿੰਗ ਟੇਬਲ ਤੇ ਛੇਚਰਾ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲੂਗਾ। ਬਾਈ ਜੀ ਪੂਰੇ ਘਰ ਦਾ ਫਰਨੀਚਰ ਘੱਟੋ ਘੱਟ ਵੀ ਆਪਾਂ ਲੈਣ ਜਾਂਦੇ 6-7 ਹਜ਼ਾਰ ਡਾਲਰ ਤੋਂ ਘੱਟ ਨਹੀਂ ਆਉਂਦਾ ਜੇ ਆਪਾਂ ਲੈਣੇ ਆ। ਇਹ ਅੱਜ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000, ਪੂਰੇ ਘਰ ਦਾ ਫਰਨੀਚਰ 1899 ਡਾਲਰ ਦੇ ਵਿੱਚ, 1899, 1899 ਡਾਲਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ, ਤਿੰਨ ਮੈਟਰਸ ਫ੍ਰੀ ਮਿਲਣੇ ਆ, ਨਾਲ ਤੁਹਾਨੂੰ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲਣਾ, ਕਾਫੀ ਟੇਬਲ ਫ੍ਰੀ ਮਿਲਣਾ। ਤੇ ਜਦੋਂ ਤੁਸੀਂ ਆ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਨਵੀਂ ਬਾਈ ਨੂੰ ਸੁਣ ਕੇ ਆਏ ਆ, ਨਾਲ ਵੱਡੇ ਸਾਈਜ਼ ਦਾ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਵੀ ਬਿਲਕੁਲ ਫ੍ਰੀ ਮਿਲ ਜਾਣਾ। ਸੋ ਪੂਰੇ ਘਰ ਦਾ ਸਮਾਨ 1899 ਡਾਲਰ ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ ਸਪੀਕਰ ਲਈ। ਸਪੈਸ਼ਲ ਪ੍ਰਾਈਜ਼ ਜਿਹੜੀਆਂ ਮਿਲ ਰਹੀਆਂ, ਸੋ ਜ਼ਰੂਰ ਇੱਕ ਚੱਕਰ ਲਾਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ। ਬਾਈ ਜੀ
6: ਵਾਹ ਜੀ ਵਾਹ, ਜਿੰਨੇ ਸ਼ਾਨਦਾਰ ਮੈਂ ਕਹਿੰਦਾ ਜਿਹੜੇ ਪ੍ਰਾਈਜ਼ ਕਹੇ ਆ, 1800 ਦੀ ਡੀਲ ਲੱਗੀ ਹੈ ਇਹ 1899 ਦੀ, ਤੇ ਇੰਨੀ ਤਾਂ ਫ੍ਰੀ ਦੀ ਆਈਟਮ ਦਾ ਪ੍ਰਾਈਜ਼ ਹੀ ਹੋਣਾ। ਤੇ ਜ਼ਰੂਰ ਮੈਂ ਕਹਿੰਦਾ ਸਾਰੇ ਘਰ ਦਾ ਫਰਨੀਚਰ ਲਓ, ਘਰ ਦੇ ਵਿੱਚ ਐਂ ਚਕਾ ਚੋਣ ਕਰੋ ਪੂਰੀ, ਤੇ ਪਹੁੰਚੋ ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਦੇ ਉੱਤੇ, ਆਓ ਇੱਥੇ। ਤੇ ਟੀਵੀ ਵੀ ਬਾਈ ਕਹਿ ਰਿਹਾ ਟੀਵੀ ਵੀ ਫ੍ਰੀ ਮਿਲਣਾ, ਤੇ ਸੀਟੀ ਵਾਲਾ ਕੁੱਕਰ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ ਉਹ, ਚਲੋ ਵੱਖਰੀ ਗੱਲ ਆ, ਪਰ ਸੀਟੀ ਵਾਲਾ ਕੁੱਕਰ ਵੀ ਨਾਲ ਮਿਲ ਰਿਹਾ, ਤੇ ਪਹੁੰਚੋ ਸ਼ਾਨਦਾਰ ਡੀਲ ਦੇ ਲਈ 6685 ਟੋਮਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ। ਜੀ
0: ਕਿਆ ਬਾਤ ਹੈ ਬਈ, ਸ਼ਾਗੇ ਸੁੱਖ ਜੀ ਚੱਕ ਤੇ ਫਟੇ, ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। 2525 ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ?
7: ਬਸ ਵਧੀਆ ਵਧੀਆ ਵੀਰੇ, ਤੁਸੀਂ ਸੁਣਾਓ?
0: ਵਧੀਆ ਵੀਰੇ, ਠੀਕ ਠਾਕ, ਕੀ ਬਣਦਾ?
7: ਬਸ ਕੁਛ ਨੀ ਭਾਜੀ, ਮੈਂ ਵੀ ਇਹ ਕਹਿਣ ਲੱਗਿਆ ਭਾਜੀ, ਉਹ ਗੜਨੋ ਜ਼ਿਲ੍ਹੇ ਦਾ ਕੋਈ ਗਾਣਾ ਲਾਉਂਦਾ ਨਵੀਂ ਐਲਬਮ ਦਾ ਹੀ,
0: ਸੁਣ ਲਈ?
7: ਸੁਣ ਲਈ ਭਾਜੀ, ਕੋਈ ਵੀ ਜਿਹੜਾ ਵੀ ਗਾਣਾ ਸੁਣੀਏ ਉਹੀ ਵੱਧ ਤੋਂ ਵੱਧ ਹੀ ਆ।
0: ਚਲੋ ਮੈਂ ਆਪਣਾ ਫੇਵਰੇਟ ਗਾਣਾ ਲਾਉਣਾ ਉਸ ਐਲਬਮ ਤੋਂ, ਠੀਕ ਆ?
7: ਤੁਹਾਡਾ ਕਿਹੜਾ ਫੇਵਰੇਟ ਨਿਕਲਿਆ ਉਹਦਾ?
0: ਅਸ਼ਕੇ ਬੜਾ ਯਾਰ ਖੜਕਾ ਕੇ ਗਾਇਆ, ਤੇ ਦੇਖੋ ਪ੍ਰੋਡਕਸ਼ਨ, ਕੰਪੋਜੀਸ਼ਨ, ਫਲੋ, ਸਾਰਾ ਕੁਛ ਹੀ ਕਮਾਲ ਹੈ
7: ਭਾਈ। ਦੂਜਾ ਇੱਕ ਉਹਨੇ ਸਿਮਿਲਰ, ਉਹ ਵੀ ਇਸ ਦਾ ਗਾਣਾ ਬੜਾ ਵਧੀਆ ਵਾ ਜਿਹੜਾ ਵਾ,
0: ਰੈਪ ਕਿਲਾ,
7: ਨਹੀਂ ਨਹੀਂ ਓਜਲਾ ਸੀਜ਼ਨ।
0: ਹਾਂ ਓਜਲਾ ਸੀਜ਼ਨ, ਉਹ ਵੀ ਵਧੀਆ।
7: ਹਾਂਜੀ ਹਾਂਜੀ ਭਾਜੀ,
0: ਚਲੋ
7: ਜਰੂਰ ਲਾਉਣਾ ਭਾਜੀ, ਕੋਈ ਵੀ
0: ਹੁਣੇ ਲਾਉਣੇ, ਹੁਣੇ ਲਾਉਣੇ, ਆਹ ਲਓ ਸੁਣੋ, ਓਜਲਾ ਸੀਜ਼ਨ ਅਸ਼ਕੇ।

0: ਵਾਹ ਕਿਵੇਂ ਲੱਗਿਆ ਫਿਰ ਗਾਣਾ? ਚੱਕਤੇ ਨਾ ਮੁੰਡੇ ਨੇ ਫੱਟੇ, ਵੈਰੀ ਗੁੱਡ ਯਾਰ। ਸੋ ਕਰਨ, ਬਹੁਤ ਮੈਨੂੰ ਤਾਂ ਯਾਰ ਪੂਰੀ ਜਿੰਨੀ ਪੀ ਹੈ ਤਕਰੀਬਨ ਸਾਰੀ ਪਸੰਦ ਆਈ। ਸੋ ਡਿਡ ਅ ਵੈਰੀ ਗੁੱਡ ਜੋਬ। ਸੋ ਪ੍ਰੋਗਰਾਮ ਹੈ ਪੰਜਾਬੀ ਰਾਤ, ਅਤੇ ਨੰਬਰ ਹੈ ਆਪਣਾ 9005673 3739057 3 3737 ਆਪਣਾ ਨੰਬਰ ਹੈ। ਸੋ ਬੋਲਟਨ ਕੀ ਆ, ਬੋਲਟਨ ਕੀ ਆ ਤੇ ਬਹੁਤ ਵੱਡਾ ਸੇਲਸ ਇਵੈਂਟ ਚੱਲ ਰਿਹਾ। ਜੀਵਨ ਕਿਵੇਂ ਹੋ?
1: ਬਹੁਤ ਵਧੀਆ, ਤੁਸੀਂ ਦੱਸੋ?
0: ਵਧੀਆ। ਅੱਜ ਵੀ ਇੱਕ ਸੱਜਣ ਨੇ ਸਪੈਸ਼ਲ ਤੁਹਾਡਾ ਨੰਬਰ ਲਿਆ, ਆਈਸੀ ਕਾਲ।
1: ਹਾਂਜੀ ਹਾਂਜੀ, ਆਈ ਥਿੰਕ ਉਹਨਾਂ ਦਾ ਨਾਮ ਸੀਗਾ, ਭੁੱਲ ਗਿਆ ਮੈਂ ਨਾਮ ਸੀਗਾ, ਇੱਕ ਆਈ ਸੀਗੀ 100%
0: ਉਹਨਾਂ ਦਾ ਨਾਮ ਸੀਗਾ, ਹੁਣ ਮੈਂ ਵੀ ਭੁੱਲ ਗਿਆ। ਦੇਖੀ ਮੈਨੂੰ ਤਾਂ ਅੱਜ ਕਾਲਾਂ ਬੜੀਆਂ ਆਈਆਂ। ਆਈ ਥਿੰਕ ਸਤਨਾਮ।
1: ਹਾਂਜੀ ਸਤਨਾਮ ਸਿੰਘ।
0: ਵੈਰੀ ਗੁੱਡ। ਸੋ ਦੱਸੋ ਫਿਰ ਕੀ ਆਪਣਾ ਸਪੈਸ਼ਲ ਚੱਲ ਰਿਹਾ ਇਸ ਵੀਕਐਂਡ?
1: ਕੀ ਆ ਤੇ ਜੀ, ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ। ਸੋ ਸੈਟਰਡੇ, ਥਰਸਡੇ, ਫਰਾਈਡੇ, ਸੈਟਰਡੇ ਆਪਣਾ ਇਵੈਂਟ ਚੱਲ ਰਿਹਾ। ਸੋ ਕੋਈ ਵੀ ਗੱਡੀ ਸਟਾਕ ਚੋਂ ਲੈਂਦੇ ਸਾਡੇ ਕੋਲੇ, ਸੋ ਸਾਰਿਆਂ ਦੇ ਤੁਹਾਨੂੰ ਵਿੰਟਰ ਟਾਇਰ ਪੈਕੇਜ ਮਿਲੂਗਾ ਜੀ। ਕੀ ਆ ਦੀ ਗੱਡੀਆਂ ਦੇ ਪ੍ਰਾਈਸ ਬਹੁਤ ਰੀਜ਼ਨੇਬਲ ਆ। ਸਡੈਨ ਆਪਣੀ ਸ਼ੁਰੂ ਹੋ ਜਾਂਦੀ ਹੈ 24,295 ਸਿਰਫ 24,295 ਤੋਂ। ਸੋ 5 ਸਾਲ 1,00,000 ਕਿਲੋਮੀਟਰ ਦੀ ਗੱਡੀ ਦੀ ਕੰਪ੍ਰੀਹੈਂਸਿਵ ਵਾਰੰਟੀ ਹੁੰਦੀ ਹੈ, ਮਤਲਬ ਬੰਪਰ ਟੂ ਬੰਪਰ ਵਾਰੰਟੀ ਦੀ ਗੱਲ ਕਰੀਏ 5 ਸਾਲ ਤੇ 1,00,000 ਕਿਲੋਮੀਟਰ ਦੀ ਮਿਲਦੀ ਹੈ ਜੀ। ਐਂਡ ਜੇ ਕੋਈ ਬੰਦਾ ਸਾਡੇ ਤੋਂ ਹਾਈਬ੍ਰਿਡ ਗੱਡੀ ਲੈਂਦਾ ਜਾਂ ਪਲੱਗ ਇਨ ਹਾਈਬ੍ਰਿਡ ਲੈਂਦਾ, ਉਹਨਾਂ ਦੀ ਵਾਰੰਟੀ ਆਪਾਂ ਦਿੰਦੇ ਹਾਂ 8 ਸਾਲ ਤੇ 1,50,000 ਕਿਲੋਮੀਟਰ। ਸੋ ਕੀ ਆ ਦੇ ਲੀਜ਼ ਵੀ ਬਹੁਤ ਅਗਰੈਸਿਵ ਹੈਗੇ ਆ, ਕਿ ਜਿਹੜੇ ਬੰਦੇ ਨੇ ਗੱਡੀ ਲੌਂਗ ਟਰਮ ਨਹੀਂ ਰੱਖਣੀ ਹੁੰਦੀ ਜਾਂ ਬਿਜ਼ਨਸ ਦੇ ਖਰਚੇ ਕਲੇਮ ਕਰਨੇ ਆ, ਸੋ 3 ਸਾਲ 4 ਸਾਲ 5 ਸਾਲ ਦੀ ਲੀਜ਼ ਲੈ ਕੇ ਉਹਦੇ ਤੋਂ ਬਾਅਦ ਤੁਸੀਂ ਗੱਡੀ ਉਹ ਡਰੋਪ ਕਰਕੇ ਨਵੀਂ ਗੱਡੀ ਫੇਰ ਲੈ ਲਓ, ਤੁਹਾਨੂੰ ਲੋਇਲਟੀ ਦਾ ਵੀ 1% ਡਿਸਕਾਊਂਟ ਮਿਲ ਜਾਂਦਾ, ਜੋ ਕਿ ਸਾਡੇ ਕੋਲ ਰਾਈਡ ਨਾਓ ਵੀ ਚੱਲ ਰਿਹਾ ਵਾ। ਜੇ ਤੁਹਾਡੇ ਕੋਲ ਸੇਮ ਐਡਰੈਸ ਤੇ ਕੀਆ ਦੀ ਗੱਡੀ ਹੈਗੀ ਹੈ, ਚਾਹੇ ਤੁਹਾਡੇ ਨਾਮ ਤੇ ਨਹੀਂ ਵੀ ਹੈਗੀ, ਤਾਂ ਵੀ ਤੁਹਾਨੂੰ 1% ਦਾ ਰੇਟ ਰਿਡਕਸ਼ਨ ਮਿਲਣਾ ਸਾਰੀਆਂ ਗੱਡੀਆਂ ਤੇ। ਐਂਡ ਸਪੋਰਟ ਅੱਜ 5-ਸੀਟਰ ਐਸ ਯੂ ਵੀ ਸਿਰਫ 0% ਤੇ ਲੱਗਿਆ ਜੀ ਫਾਈਨੈਂਸ, 48 ਮੰਥ ਤੇ 4 ਸਾਲ ਦਾ ਫਾਈਨੈਂਸ ਸਿਰਫ 0% ਤੇ ਲੱਗਿਆ ਹੋਇਆ। ਸੋ ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ ਜੇ ਤੁਹਾਨੂੰ ਫਾਈਨੈਂਸ ਦੇ ਵਿੱਚ ਵੀ ਦਿੱਕਤ ਆਉਂਦੀ ਹੈ। ਰਾਈਟ ਨਾਓ ਸਾਡੇ ਕੋਲ 3 ਫਾਈਨੈਂਸ ਦੇ ਆਪਸ਼ਨ ਹੈਗੇ ਆ, ਕੀਆ ਫਾਈਨੈਂਸ ਵੀ ਹੈਗਾ, ਟੀ ਡੀ ਬੈਂਕ ਵੀ ਹੈਗੀ ਆ, ਤੇ ਆਰ ਬੀ ਸੀ ਵੀ ਹੈਗਾ, ਜਿਨ੍ਹਾਂ ਤੇ ਤੁਹਾਨੂੰ ਇੰਟਰਸਟ ਕੀ ਵਾਲੇ ਮਿਲਣੇ ਆ। ਲੈਟਸ ਸੇ 3.99 ਆ ਤਾਂ ਤੁਹਾਨੂੰ ਟੀ ਡੀ ਤੇ ਵੀ ਉਹੀ ਮਿਲਣਾ, ਆਰ ਬੀ ਸੀ ਤੇ ਵੀ ਉਹੀ ਮਿਲਣਾ, ਤੇ ਕੀਆ ਫਾਈਨੈਂਸ ਤੇ ਵੀ ਉਹੀ ਮਿਲਣਾ। ਸੋ ਕਈ ਵਾਰੀ ਕੀ ਹੋ ਜਾਂਦਾ ਜੀ, ਕਿਸੇ ਬੰਦੇ ਦਾ ਅਪਰੂਵਲ 1 ਬੈਂਕ ਤੇ ਨਹੀਂ ਹੁੰਦਾ, ਤੇ ਜਦੋਂ ਆਪਾਂ ਦੂਜੇ ਤੇ ਕਰਨ ਜਾਂਦੇ ਹਾਂ ਇੰਟਰਸਟ 2-3% ਵੱਧ ਜਾਂਦਾ। ਸੋ ਕੀਆ ਦੇ ਵਿੱਚ ਤੁਹਾਨੂੰ ਇਹ ਕੇਸ ਨਹੀਂ ਮਿਲੂਗਾ। ਸੋ ਬਾਕੀ ਤੁਸੀਂ ਗੱਡੀ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਅਪੁਆਇੰਟਮੈਂਟ ਬੁੱਕ ਕਰਨੀ ਆ, ਆ ਕੇ ਗੱਡੀ ਦੇਖ ਜਾਓ, ਲੈਣੀ ਨਹੀਂ ਲੈਣੀ ਉਹ ਬਾਅਦ ਦੀ ਗੱਲ ਆ। ਸੋ ਮੇਰਾ ਸੈੱਲ ਨੰਬਰ ਦੇ ਦਿੰਦਾ ਜੀ ਡਾਇਰੈਕਟ, 6476784-647-648-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2 80 LBN Vaughan Road Bolton ਤੋਂ Mayfield End ਹਾਈਵੇ 50 ਦੇ ਕਾਰਨਰ ਤੇ ਹੈਗਾ 410 ਤੋਂ ਸਿਰਫ 12 ਕਿਲੋਮੀਟਰ ਹੀ ਪੈਂਦਾ ਜੀ ਆਪਾਂ ਨੂੰ Mayfield ਤੇ 410 ਤੋਂ ਸੋ ਬਾਕੀ ਕਾਲ ਦੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਮੈਨੂੰ ਕਾਲ ਕਰ ਲਓ ਨੰਬਰ ਵਨ ਮੋਰ ਟਾਈਮ ਹੈ 647-678-2754 ਜੀ
0: ਸੋ ਬਿਲਕੁਲ ਬ੍ਰੈਂਪਟਨ ਤੋਂ ਸਿਰਫ 8-10 ਮਿੰਟ ਦੀ ਦੂਰੀ ਦੇ ਉੱਤੇ ਹੈ ਤੇ ਤੁਸੀਂ ਜ਼ਰੂਰ ਜੀਵਨ ਨੂੰ ਫੋਨ ਕਰੋ 647-678-2754 ਜੀਵਨ ਤੁਹਾਨੂੰ ਇੱਕ ਹੋਰ ਵੀ ਕਾਲ ਆਈ ਹੋਊਗੀ ਅੱਜ ਕੋਈ ਨੰਬਰ ਸੀਗਾ 289 ਵਾਲਾ ਐਂਡਿੰਗ ਇਨ 8836 ਮੇਬੀ ਆਈ ਡੋਨਟ ਨੋ ਬਟ ਉਹ ਵੀ ਪੁੱਛਦੇ ਸੀ ਕਿੰਨੇ ਅਸੀਂ ਵੀ ਲੈਣੀ ਹੈ ਗੱਡੀ
1: ਕਾਲਸ ਕਾਫੀ ਆਈਆਂ ਹਜੇ ਮੈਂ ਕਾਫੀ ਬੈਕ ਕਾਲਸ ਵੀ ਕਰਨੀ ਅੱਜ ਮੈਂ ਬਾਹਰ ਸੀਗਾ ਸਵੇਰ
0: ਚਲੋ ਠੀਕ ਹੈ ਨੋ ਪ੍ਰੋਬਲਮ ਮੈਂ ਇਹਨਾਂ ਕਿਹਾ ਮੈਂ ਕਿਹਾ ਜਦੋਂ ਜੀਵਨ ਹੁਣੇ ਬੋਲਦੇ ਆ ਪੰਜਾਬੀ ਲੈਣਾ ਤੇ ਫਿਰ ਫੋਨ ਖੜਕਣ ਲੱਗ ਪੈਂਦਾ ਥੈਂਕ ਯੂ ਸੋ ਮਚ ਬਹੁਤ ਪਿਆਰ ਬਹੁਤ ਸਤਿਕਾਰ ਸੋ ਜ਼ਰੂਰ ਕੈਲਡਨ ਮਿਤਸੁਬਿਸ਼ੀ ਕੈਲਡਨ ਮਿਤਸੁਬਿਸ਼ੀ ਤੁਸੀਂ ਵੀਕਐਂਡ ਤੇ ਕੋਈ ਗੱਡੀਆਂ ਦੀ ਰਿਪੇਅਰ ਕਰਾਉਣੀ ਆ ਤਾਂ ਆ ਲਓ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ ਵੈਰੀ ਗੁੱਡ ਐਂਡ ਜੇ ਤੁਸੀਂ ਮੂਵ ਹੋ ਰਹੇ ਹੋ ਤੇ ਨੰਬਰ ਵਨ ਮੂਵਿੰਗ ਕੰਪਨੀ ਲੱਭ ਰਹੇ ਹੋ ਆਪਣੇ ਸ਼ਹਿਰ ਦੀ ਸਭ ਤੋਂ ਪੁਰਾਣੀ ਨੰਬਰ ਵਨ ਮੂਵਿੰਗ ਕੰਪਨੀ ਹੈ HK ਮੂਵਰਸ ਸੋ 30 ਸਾਲ ਦਾ ਤਜਰਬਾ ਇਹਨਾਂ ਨੂੰ। ਨੰਬਰ ਹੈ 416-524-6704 ਤੇ ਜੇ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਉਹਦੇ ਲਈ ਵੀ ਰਾਜਵੰਤ ਕੌਰ ਹਾਜ਼ਰ ਨੇ ਤੇ ਰਾਜਵੰਤ ਤੁਹਾਨੂੰ 30 ਕੰਪਨੀਆਂ ਤੋਂ ਕੋਟ ਲੈ ਕੇ 30-35% ਦਾ ਡਿਸਕਾਊਂਟ ਲੈ ਕੇ ਦੇਣਗੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ। ਨੰਬਰ ਹੈ 6476744735 6476744735 ਸੋ ਤੁਹਾਨੂੰ ਫਿਰ ਸੁਣਾਈ ਯਾਰ ਕਹਿੰਦੇ ਸੀ ਕਿ ਬਾਈ ਜੀ ਅਮਰਿੰਦਰ ਗਿੱਲ ਦਾ ਗਾਣਾ ਸੁਣਨਾ ਅਮਰਿੰਦਰ ਜੀ ਦਾ ਸੁਣਾਈਏ ਜਾਂ ਤੁਹਾਨੂੰ ਚਲੋ ਅਮਰਿੰਦਰ ਜੀ ਦਾ ਸੁਣਾਉਣੇ ਯਾਰ ਏਡੇ ਤਕੜੇ ਬੰਦੇ ਤੇ ਆ ਲਓ ਬਾਈ

0: ਵਾਹ ਬਈ ਵਾਹ, ਅਮਰਿੰਦਰ ਗਿੱਲ ਵੀ ਯਾਰ ਬੜੇ ਵੱਡੇ ਲੈਜੈਂਡ, ਕੋਈ ਪ੍ਰਮੋਸ਼ਨ ਦੀ ਲੋੜ ਨਹੀਂ ਇਹਨਾਂ ਨੂੰ, ਕੋਈ ਇਹ ਨਹੀਂ ਕਿ ਯਾਰ ਮੇਰਾ ਗਾਣਾ ਆ ਰਿਹਾ ਮੈਂ ਰੀਲਾਂ ਪਾਵਾਂ, ਮੈਂ ਟਿਕਟੋਕਾਂ ਪਾਵਾਂ, ਜਿਹਨੇ ਯਾਰ ਚੱਲਣਾ ਹੁੰਦਾ ਉਹਨੇ ਉਹੀ ਚੱਲ ਜਾਣਾ, ਠੀਕ ਹੈ ਨਾ ਗੱਲ। ਆਪਾਂ ਨੂੰ ਹੁੰਦਾ ਵੀ ਬਹੁਤ ਸਾਰੀ ਪ੍ਰਮੋਸ਼ਨ ਐਡਾਂ ਕਰੀਏ, ਕਈ ਐਵੇਂ ਕੰਪਨੀ ਵਾਲੇ ਕਹਿੰਦੇ ਆ ਵੀ ਤੁਸੀਂ 3 ਲੱਖ ਦੀ ਐਡ ਪਾਓ, ਕਾਹਦੇ ਲਈ ਯਾਰ। ਜਿਹੜੇ ਮੇਰੇ ਵੀਰ ਕੋਈ ਵੀ ਗਾਣੇ ਤੁਸੀਂ ਰਿਲੀਜ਼ ਕਰਦੇ ਹੋ, ਤੁਸੀਂ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ, ਪਲੀਜ਼ ਪੈਸਾ ਨਾ ਵੇਸਟ ਕਰੋ। ਇਹ ਜਿਹੜੀਆਂ ਪ੍ਰਮੋਸ਼ਨ ਵਾਲੀਆਂ ਕੰਪਨੀਆਂ ਬੈਠੀਆਂ ਨੇ ਨਾ, ਇਹ ਤੁਹਾਨੂੰ ਸੋਰੀ ਟੂ ਸੇ, ਜਿਹੜੇ ਕੋਈ ਪ੍ਰਮੋਟਰ ਪ੍ਰਮੋਸ਼ਨਲ ਕੰਪਨੀਜ਼ ਨੇ ਯਾਰ, ਚਲੋ ਠੀਕ ਹੈ ਜੇ ਕੋਈ ਕੰਪਨੀ ਗਾਈਡ ਕਰ ਰਹੀ ਹੈ ਕਿ ਤੁਸੀਂ 500-700 ਲਾ ਦਿਓ, ਕਈ ਕਹਿਣਗੇ ਵੀ ਤੁਸੀਂ 4-5 ਹਜ਼ਾਰ ਦੀ ਐਡ ਪਾਓ ਸਾਡੇ ਥਰੂ, 4-5 ਹਜ਼ਾਰ ਦੀ ਯਾਰ ਵੀਡੀਓ ਮਿਊਜ਼ਿਕ ਸਾਰਾ ਕੁਛ ਹੀ ਬਣ ਜਾਂਦਾ। ਸੋ ਖੈਰ, ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਨਵੀਂ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, $2,400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ 15.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਕਿਚਨਏਟ ਬ੍ਰਾਂਡ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36-ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-ਇੰਚ ਦਾ ਬਿਲਟ ਇਨ ਕੁੱਕਟੋਪ, 30-ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨਏਟ ਬ੍ਰਾਂਡ ਦਾ ਇਹ ਪੂਰਾ ਬਿਲਟ ਇਨ ਦਾ ਸੈੱਟ ਹੈ, ਜਿਹੜਾ ਕਿ ਸਿਰਫ $8,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
0: ਥੈਂਕ ਯੂ ਮਨਜੀਤ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਾਲ ਕਰੋ, ਵਨ ਐਂਡ ਓਨਲੀ ਮਿਸਟਰ ਮਨਜੀਤ, ਮਨਜੀਤ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ।
2: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: This is a paid commercial by the Baljinder Singh Nehal campaign. So okay, ਤੁਹਾਨੂੰ ਅਸੀਂ ਲੈ ਕੇ ਚੱਲਣਾ ਇੱਕ ਵਾਰ ਫਿਰ ਗ੍ਰੈਂਡ ਓ ਫਰਨੀਚਰ ਤੇ ਸਾਡੇ ਨਾਲ ਸਰਵਜੀਤ ਜੀ ਅਤੇ ਸੁਖ ਭਾਅ ਜੀ ਜੁੜ ਰਹੇ ਆ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ 6685 ਟੋਮਕਿਨ ਰੋਡ ਡੇਰੀ ਅਤੇ ਟੋਮਕਨ ਦੇ ਕੋਰਨਰ ਤੇ, ਜਿੰਨੇ ਚ ਅੱਜ ਤੁਹਾਨੂੰ ਸਾਰੇ ਘਰ ਦਾ ਫਰਨੀਚਰ ਮਿਲ ਜਾਣਾ ਨਾ, ਸਾਰੇ ਘਰ ਦਾ ਫਰਨੀਚਰ, ਉਨੇ ਚ ਬਾਹਰ ਕੋਈ ਇੱਕੋ ਕੌਫੀ ਟੇਬਲ ਮਿਲਦਾ, ਯਾਨੀ ਕਿ ਇੱਕ ਕੌਫੀ ਟੇਬਲ ਜਿੰਨਾ ਮਹਿੰਗਾ ਹੁੰਦਾ, ਹੁਣ ਕਈ ਖਰਚੀ ਜਾਂਦੇ ਆ 2-4 ਹਜ਼ਾਰ, ਉਨੇ ਚ ਸਾਰੇ ਘਰ ਦਾ ਫਰਨ੿ੀਚਰ ਇੱਥੇ ਮਿਲ ਜਾਣਾ। ਸੋ ਸਾਡੇ ਨਾਲ ਜੁੜਿਆ ਸਬਜੀ, ਸਬਜੀ ਵੈਲਕਮ
3: ਜੀ। ਬਾਈ ਜੀ ਬਿਲਕੁਲ ਸਹੀ ਗੱਲ ਹੈ, ਜੇ ਆਪਾਂ ਗੱਲ ਕਰੀਏ ਨਾ ਬੈਡ ਦੀ, ਕੁਈਨ ਸਾਈਜ਼ ਦਾ ਬੈਡ ਹੀ ਮਿਲਦਾ 2,500 ਤੋਂ ਘੱਟ ਨਹੀਂ, ਤੇ ਇਹਦੇ ਵਿੱਚ ਤੁਹਾਨੂੰ ਪੂਰੇ ਘਰ ਦਾ ਫਰਨੀਚਰ ਹੀ $1,899 ਦੇ ਵਿੱਚ ਮਿਲ ਰਿਹਾ, ਤੇ ਜਿਹਦੇ ਵਿੱਚ ਮੈਟ੍ਰੈਸਿਸ, ਸੀਟੀ ਵਾਲਾ ਕੁੱਕਰ ਤੇ ਜਿਹੜਾ ਟੀਵੀ ਹੈ ਸਭ ਕੁਛ ਨਾਲ ਫ੍ਰੀ ਮਿਲ ਰਿਹਾ। ਤੇ ਹੋਰ ਵੀ ਆਪਾਂ ਡੀਲ ਅਨਾਊਂਸ ਕਰਦੇ ਹਾਂ, ਆਪਾਂ ਦੇਖ ਰਹੇ ਸੀ ਵਰਾਇਟੀ, ਪਹਿਲੀ ਗੱਲ ਦੱਸ ਦਈਏ 22,000 ਸਕੁਆਇਰ ਫੀਟ ਦਾ ਏਰੀਆ ਤੇ ਹਰ ਇੱਕ ਸੈਕਸ਼ਨ ਦੇ ਉੱਤੇ ਬਾ ਕਮਾਲ ਵਰਾਇਟੀ ਲੱਗੀ ਹੋਈ ਹੈ। ਜੇ ਗੱਲ ਕਰੀਏ ਵਾਈਟ, ਬੇਜ, ਸਾਰੇ ਲੇਟੈਸਟ ਡਿਜ਼ਾਈਨ ਦੇ ਫਰਨੀਚਰ ਪਿਆ। ਤੇ ਹੁਣ ਗੱਲ ਕਰਦੇ ਹਾਂ ਬਾਈ ਜੀ ਬੈੱਡ ਬਾਰੇ, ਕਿਉਂਕਿ ਮੈਂ ਦੇਖ ਰਿਹਾ ਬੈੱਡ ਯਾਰ ਕਮਾਲ ਕਰਤੀ, ਕਿਆ ਸ਼ਾਨਦਾਰ ਬੈੱਡ ਹੈ, ਕਿੱਦਾਂ ਹੈ, ਚਮਕਦਾਰ ਸਿੱਲੀਆਂ ਵਿੱਚ ਲਾਈਟਾਂ, ਓਹੋ ਆਹ ਵਾਲੇ ਡਿਜ਼ਾਈਨ ਵਰਸਾਚੇ ਵਾਲਾ, ਇਹਦੀ ਗੱਲ ਕਰ ਰਿਹਾ, ਇਹਦੇ ਬਾਰੇ ਦੱਸੋ ਕੀ ਗੱਲਬਾਤ ਹੈ।
4: ਬਿਲਕੁਲ ਬਾਈ ਜੀ, ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਇਸ ਵੀਕਐਂਡ ਦੇ ਉੱਪਰ। ਪਹਿਲਾਂ ਤਾਂ ਕੜਾਕੇ ਕੱਢਣੀ ਆ, ਪ੍ਰਾਈਸ ਸਾਰੇ ਫਰਨੀਚਰ ਦੇ ਉੱਪਰ ਮਿਲ ਰਹੀ ਆ। ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਜਾਣੀ ਆ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ। ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਹਰੇਕ ਪਰਚੇ ਨਾਲ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਯਾਦ ਰੱਖਣਾ। ਸੋ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਬਰਸਾਚੇ ਵਾਲਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬਰਸਾਚੇ ਵਾਲਾ ਬੈਡਰੂਮ ਸੈੱਟ ਬਾਈ ਜੀ, ਐਕਸਟੈਂਡੇਬਲ ਵੱਡੀ ਹੈਡਬੋਰਡ, ਦੋਨੋਂ ਸਾਈਡ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਵਿੱਚ ਲੈਂਪ ਵੀ ਲੱਗੀ ਹੋਈ ਆ, ਤੇ ਹੈਡਬੋਰਡ ਦੇ ਵਿੱਚ ਬਰਸਾਚੇ ਦਾ ਡਿਜ਼ਾਈਨ ਬਣਿਆ ਹੋਇਆ, ਵੱਡੀ ਹੈਡਬੋਰਡ, ਐਕਸਟੈਂਡੇਬਲ ਹੈਡਬੋਰਡ, ਦੋਨੋਂ ਸਾਈਡ ਨਾਈਟ ਸਟੈਂਡ, ਉੱਪਰ ਵਾਇਰਲੈਸ ਚਾਰਜਰ, ਡ੍ਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਪਲੱਸ ਬਾਈ ਜੀ ਮਾੜਾ ਜਿਹਾ ਖੋਲੋ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਵੱਡੀ ਹੈਡਬੋਰਡ, ਐਲਈਡੀ ਲਾਈਟਾਂ ਦੇ ਨਾਲ ਐਕਸਟੈਂਡੇਬਲ ਜਿਹੜੀ ਹੈਡਬੋਰਡ ਆ, ਤੇ ਲੈਂਪਾਂ ਜਿਹੜੀਆਂ ਲੱਗੀਆਂ ਹੋਈਆਂ ਹੈਡਬੋਰਡ ਦੇ ਵਿੱਚ, ਬਰਸਾਚੇ ਦਾ ਡਿਜ਼ਾਈਨ ਬਣਿਆ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋਫਟ ਕਲੋਜ਼ਰ, ਡਰੋਰ, ਹਾਈਡ੍ਰੋਲਿਕ ਸਟੋਰੇਜ, ਡ੍ਰੈਸ ਤੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਬਰਸਾਚੇ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $6,000 ਲੱਗੀ ਹੋਈ ਸੀ, ਪੂਰਾ ਬੈਡਰੂਮ ਸੈੱਟ ਸਿਰਫ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ ਬਾਈ ਜੀ $1,999 ਦਾ ਮਿਲੂਗਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ, ਬਰਸਾਚੇ ਵਾਲਾ ਬੈਡਰੂਮ ਸੈੱਟ, ਦੋਨੋਂ ਸਾਈਡ ਲੈਂਪਾਂ ਲੱਗੀਆਂ ਹੋਈਆਂ, ਵੱਡੀ ਐਕਸਟੈਂਡੇਬਲ ਹੈਡਬੋਰਡ, ਨਾਈਟ ਸਟੈਂਡਾਂ ਦੇ ਉੱਪਰ ਵਾਇਰਲੈਸ ਚਾਰਜਰ, ਡ੍ਰੈਸਰ, ਮਿਰਰ, $2,000 ਦਾ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਬਾਈ ਜੀ।
5: ਤੇ ਬਾਈ ਜੀ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਸਾਨੂੰ ਮਿਲ ਸਕਦੇ? ਜਿਵੇਂ ਮੈਂ ਦੇਖ ਰਿਹਾ ਗ੍ਰੇ ਕਲਰ ਸ਼ਾਨਦਾਰ, ਵਿੱਚ ਗੋਲਡਨ ਪੱਟੀਆਂ ਨੇ ਇਹਦੇ ਵਿੱਚ, ਤੇ ਕਲਰ ਕਿਹੜੇ ਕਿਹੜੇ ਨੇ?
4: ਬਿਲਕੁਲ ਬਾਈ ਜੀ, ਕਲਰ ਇਹ ਕਲਰ ਆ, ਬੇਜ ਕਲਰ, ਗੋਲਡਨ ਹੈਂਡਲ ਲੱਗੇ ਹੋਏ ਨੇ, ਸਾਈਡਾਂ ਤੇ ਲੈਂਪਾਂ ਲੱਗੀਆਂ ਹੋਈਆਂ, ਬਰਸਾਚੇ ਦਾ ਡਿਜ਼ਾਈਨ, ਹਾਈਡ੍ਰੋਲਿਕ ਸਟੋਰੇਜ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਡ੍ਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਵਿੱਚ ਵੈਲਵਟ ਲੱਗੀ ਆ, ਪੂਰਾ ਬੈਡਰੂਮ ਸੈੱਟ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਫ੍ਰੀ ਮਿਲੂਗਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਬਾਈ।
5: ਕਿਆ
0: ਬਾਤ ਹੈ,
5: ਐਂਡ ਬੜਾ ਸ਼ਾਨਦਾਰ, 6685 ਟੋਮਕਨ ਰੋਡ ਤੇ ਪਹੁੰਚੋ ਤੇ ਸ਼ਾਨਦਾਰ ਡੀਲਸ ਦਾ ਫਾਇਦਾ ਜ਼ਰੂਰ ਲਓ, ਤੇ ਹਾਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਜ਼ਰੂਰ ਦਿਆ ਜੇ, ਹੋਰ ਵੀ ਵਧੀਆ ਮਾਨਤਾਨ ਹੋਏਗਾ ਜੀ ਸਰ।
0: ਕਿਆ ਬਾਤ ਹੈ, ਸੋ 6085 ਟੋਮਕਨ ਰੋਡ ਇਸ ਨੰਬਰ 1, 6085 ਟੋਮਕਨ ਰੋਡ ਤੇ ਤੁਸੀਂ ਸਭ ਨੇ ਜਾਣਾ, ਤੇ ਡੀ ਲਾਈਨ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਯਾਰ। ਸਾਡੇ ਵੀਰ ਹੁਣੇ ਦੇਖੋ ਚੱਕੀ ਜਾਂਦੇ ਪੱਟੇ ਕਿ ਨਹੀਂ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦੇਵਾਂ, ਪੀ ਐਨ ਜੇ ਰੈਨੋਵੇਸ਼ਨ ਦੇ ਸਾਡੇ ਬਾਈ ਪ੍ਰਸ਼ਾਂਤ ਹੁਣੇ, ਮੈਂ ਕਹਿੰਦਾ ਯਾਰ ਇਹਨਾਂ ਤੋਂ ਮਿਲਣਸਾਰ, ਇਹਨਾਂ ਤੋਂ ਵਧੀਆ ਕਸਟਮਰ ਸਰਵਿਸ ਹੀ ਨਹੀਂ ਮਿਲਣੀ ਯਾਰ। ਮੈਂ ਬਾਈ ਹੁਣਾਂ ਨਾਲ ਡੀਲ ਕੀਤਾ, ਖੁਦ ਮੈਂ ਇਹਨਾਂ ਤੋਂ ਹੁਣੇ ਕੁਝ ਕੰਮ ਕਰਾ ਰਿਹਾ, ਇੰਨੇ ਵਧੀਆ ਬੰਦੇ ਨੇ। ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਤੁਸੀਂ ਫਲੋਰਿੰਗ, ਡਰਾਈਵਾਲ, ਫਰੇਮਿੰਗ, ਟਾਈਲਾਂ ਲਵਾਉਣੀ ਆ, 4373180400 4373180400 ਇਹਨਾਂ ਦਾ ਨੰਬਰ ਹੈ। ਤੇ ਇੱਕ ਯਾਰ ਸੱਚ ਵੀਕਐਂਡ ਹੈ, ਵੀਕਐਂਡ ਤੇ ਤੁਸੀਂ ਫਾਰਮ ਤੇ ਗੇੜਾ ਲਗਾਓ, ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕਰਦੇ ਆ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਕਰੇਲੇ, ਭਿੰਡੀਆਂ, ਤੇ ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ। ਤੇ ਤੁਸੀਂ ਜ਼ਰੂਰ ਗੇੜਾ ਮਾਰੋ, ਤੇ ਗਿੱਲ ਫਾਰਮ ਵਾਲੇ ਯਾਰ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਬਹੁਤ ਪਿਆਰ ਤੇ ਮਾਣ ਨਾਲ ਤੁਹਾਡੀ ਉਡੀਕ ਕਰ ਰਹੇ ਆ। ਇਹ ਵੀ ਕਿਆ ਗੀਤ ਹੈ ਯਾਰ, ਹਿੰਮਤ ਸੰਧੂ ਦਾ।

0: ਯਾਰ ਕਿਆ ਗੀਤ ਹੈ ਚੱਕ ਤੇ ਫੱਟੇ ਹਿੰਮਤ ਵੀਰੇ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਆ ਅਕਾਲ ਮੋਰਗੇਜ ਪਵਾਰ ਸਾਹਿਬ ਵੈਲਕਮ
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਵੀਕਐਂਡ ਦੀਆਂ ਸ਼ੁਭ ਆਸ਼ਾਵਾਂ ਸਾਰਿਆਂ ਨੂੰ ਤੇ ਬਿਲਕੁਲ ਜੀ ਹਮੇਸ਼ਾ ਗੱਲ ਕਰੀ ਦੀ ਕਿ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਜਾਂ ਭੈਣ ਭਰਾ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਲੋਜ਼ਿੰਗ ਆ ਰਹੀ ਹੈ ਜਾਂ ਕੋਈ ਰੀਫਨਾਂਸ ਕਰਨਾ ਜਾਂ ਕੋਈ ਆਪਣੀ ਰਿਨਿਊਲ ਆ ਰਹੀ ਹੈ ਤੇ ਕਾਲ ਕਰ ਲਓ, ਕਾਲ ਕਰਕੇ ਤੁਸੀਂ ਇੱਕ ਦਫਾ ਗੱਲ ਕਰ ਲਓ, ਹੋ ਸਕਦਾ ਤੁਹਾਨੂੰ ਅਸੀਂ ਵਧੀਆ ਰੇਟ ਲੈ ਕੇ ਦਈਏ, ਜਿਹੜਾ ਤੁਹਾਡਾ ਕਰੰਟ ਰੇਟ ਤੁਹਾਨੂੰ ਆਫਰ ਹੋ ਰਿਹਾ ਉਸ ਤੋਂ ਵਧੀਆ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਕਿਉਂਕਿ ਤੁਸੀਂ ਜਿਹੜੀ ਬੈਂਕ ਨਾਲ ਤੁਹਾਡੀ ਮੋਰਗੇਜ ਸਿਟਿੰਗ ਹੁੰਦੀ ਹੈ ਤੁਸੀਂ ਸਿਰਫ ਇੱਕ ਲੈਂਡਰ ਨਾਲ ਕੰਮ ਕਰ ਰਹੇ ਹੁੰਦੇ ਆ, ਅਸੀਂ ਸਿਰਫ 60 ਲੈਂਡਰਸ ਨਾਲ ਕੰਮ ਕਰ ਰਹੇ ਹਾਂ। ਸਾਡੇ ਕੋਲ ਸਾਰੀਆਂ ਬੈਂਕਾਂ ਸਾਰੇ ਆਲਟਰਨੇਟਿਵ ਲੈਂਡਰ ਤੇ ਸਾਡੇ ਕੋਲ ਜਿਹੜੇ ਮੋਨੋ ਲੈਂਡਰਸ ਵੀ ਹੁੰਦੇ ਆ ਜਿਹਨਾਂ ਦੇ ਕੋਲੋਂ ਵਧੀਆ ਰੇਟ ਮਿਲ ਸਕਦੇ ਆ। ਇਸ ਵੇਲੇ ਜਿਹੜੇ ਸਾਡੇ ਕੋਲ ਬੈਸਟ ਰੇਟ ਚੱਲ ਰਹੇ ਆ ਜੀ, ਪ੍ਰਾਈਮ ਮਾਈਨਸ 1.10 ਤੋਂ ਲੈ ਕੇ 20 ਤੱਕ ਚੱਲ ਰਹੇ ਆ ਜੀ। ਇਸੇ ਤਰ੍ਹਾਂ ਜੇ ਸਾਡੇ ਕੋਲ ਫਿਕਸ ਰੇਟ ਜਿਹੜੇ ਆ ਜੀ 4.29 ਤੋਂ ਸ਼ੁਰੂ ਹੋ ਜਾਂਦੇ ਆ, ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਆ ਅਲਟਰਨੇਟਿਵ ਲੈਂਡਰ ਦੇ ਰੇਟ ਆ 4.69 ਤੋਂ ਸ਼ੁਰੂ ਹੋ ਜਾਂਦੇ ਆ, ਪ੍ਰਾਈਵੇਟ ਮੋਰਗੇਜ ਦੇ ਰੇਟ ਜਿਹੜੇ ਆ 5.84 ਤੋਂ ਸ਼ੁਰੂ ਹੋ ਜਾਂਦੇ ਆ ਜੀ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਆ ਤੇ ਉਹਦੇ ਆਧਾਰ ਤੇ ਉਹਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਅਸੀਂ ਮੋਰਗੇਜ ਸੈੱਲ ਨਹੀਂ ਕਰੀਦੀ, ਸੋਲੂਸ਼ਨ ਸੈੱਲ ਕਰੀਦਾ ਹੈ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479887831। ਇਸ ਤੋਂ ਇਲਾਵਾ ਹੋਰ ਵੀ ਭੈਣ ਭਰਾ ਜਿਹੜੇ ਬਹੁਤ ਸਾਰੇ, ਕਈ ਦਫ਼ਾ ਇਹ ਹੁੰਦਾ ਕਿ ਪੈਸੇ ਤੇ ਲਈ ਲੋੜ ਪੈ ਜਾਂਦੀ ਹੈ, ਮੋਰਗੇਜ ਲੋਕ ਹੁੰਦੀ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਉਦੋਂ ਆਪਾਂ ਘਰ ਦੀ ਇਕੁਇਟੀ ਚੋਂ ਪੈਸਾ ਚੱਕ ਸਕਦੇ ਹਾਂ ਜੀ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਤੁਹਾਡੀ ਮੋਰਗੇਜ ਨੂੰ ਐਜ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ। ਉਹ ਲੈ ਕੇ ਤੁਸੀਂ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ, ਕੋਈ ਕ੍ਰੈਡਿਟ ਕਾਰਡਾਂ ਡੈਟ ਕੋਈ ਮਹਿੰਗੇ ਭਾਅ 'ਚ ਕੀ ਸੈਕਿੰਡ ਮੋਰਗੇਜ ਹੋ ਸਕਦੀ ਆ, ਜਾ ਕੇ ਭੈਣ ਭਰਾ ਨੇ ਕੋਈ ਆਪਣੀ ਘਰ ਦੀ ਮੈਂਟੇਨੈਂਸ ਕਰਨੀ ਹੈ, ਰੂਫ ਚੇਂਜ ਕਰਨੀ ਹੈ, ਕੋਈ ਕਿਚਨ ਚੇਂਜ ਕਰਨੀ ਆ, ਜਾਂ ਸਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਆ ਜਾਂ ਲਾਅ ਸਕੂਲ ਜਾ ਰਹੇ ਆ, ਮੈਡੀਕਲ ਸਕੂਲ ਜਾ ਰਹੇ, ਉਹਨਾਂ ਦੀਆਂ ਫੀਸਾਂ ਭਰਨੀਆਂ। ਗੱਲ ਕਿ ਜਦੋਂ ਤੇ ਜਿੰਨੀ ਆਪਾਂ ਉਹਨੂੰ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 6474887831। ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਦੇ ਲਾਈਨ ਆਫ ਕ੍ਰੈਡਿਟ ਲੈਣੀ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਤੇ ਬਾਕੀ ਮੈਂ ਜਾਣਦੇ ਜ਼ਿਆਦਾ ਇਹ ਵੀ ਦੱਸਾਂਗਾ ਕਿ ਅਸੀਂ ਆਲ ਓਵਰ ਕੈਨੇਡਾ ਦੇ ਵਿੱਚ ਸੇਵਾਵਾਂ ਦਿੰਦੇ ਹਾਂ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਸੁਣ ਰਹੇ ਹਾਂ ਤੇ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਜੀ 6479887831 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦਈਏ, ਇੱਕ ਵਾਰੀ ਕਾਲ ਮੋਰਗੇ ਤੇ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ।
0: ਵਾਹ, ਓਕੇ। ਸੋ ਅੱਜ ਫਰਾਈਡੇ ਆ, ਸੋ ਤੁਹਾਡੀਆਂ ਰਿਕੁਐਸਟਾਂ ਲਾ ਰਹੇ ਹਾਂ, ਤੁਸੀਂ ਮੈਨੂੰ ਕਾਲ ਕਰ ਲਓ ਸਟੂਡੀਓ 'ਚ, ਜਾਂ ਤੁਸੀਂ ਇੰਸਟਾਗ੍ਰਾਮ ਤੇ ਰਿਕੁਐਸਟਾਂ ਭੇਜ ਦਿਓ ਤੇ ਜਿਵੇਂ ਜਿਵੇਂ ਤੁਸੀਂ ਭੇਜੋਗੇ ਉਵੇਂ ਉਵੇਂ ਮੈਂ ਲਾਈ ਜਾਊਂਗਾ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਪੰਜਾਬੀ ਲਹਿਰਾਂ ਇੰਸਟਾਗ੍ਰਾਮ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰੋ ਤੇ ਤੁਹਾਡੀਆਂ ਰਿਕੁਐਸਟਾਂ ਉੱਤੇ ਮੈਂ ਜ਼ਰੂਰ ਲਾਉਣਾ ਤੇ ਵਧੀਆ ਖੜਕਵੇਂ ਜਿਹੇ ਗਾਣੇ ਦੀਆਂ ਕਰੋ। ਅੱਜ ਪਤਾ ਲੱਗੇ ਅੱਜ ਫਰਾਈਡੇ ਆ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਕੀ ਬਾਤ ਹੈ! ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਜਾਂ ਤੁਸੀਂ ਗੱਡੀਆਂ ਦੇ ਵੀ ਟਾਇਰ ਲੈਣੇ ਆ ਤਾਂ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਵਾਲਿਆਂ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ ਤੇ ਟਰੱਕ ਦੇ ਟਾਇਰ, ਗੱਡੀਆਂ ਦੇ ਟਾਇਰ ਜਾਂ ਕੋਈ ਵੀ ਰਿਪੇਅਰ ਹੈ ਟਰੱਕਾਂ ਦੀ 6472396243 6294 6293 ਦੇ ਉੱਤੇ ਕਾਲ ਕਰੋ। ਲਾਈਏ ਫਿਰ ਅਗਲਾ ਤੁਹਾਡੇ ਲਈ ਗੀਤ, ਅੱਜ ਭੰਗੜੇ ਪਾਏ ਆਪਾਂ। ਓ ਬੱਲੇ ਬੱਲੇ ਬੱਲੇ।

0: ਵਾਹ ਬਈ ਵਾਰਤਾ ਗੀਤ ਸੰਗੀਤ ਇੰਜੋਏ ਕਰ ਰਹੇ ਹੋ 0786 ਹੈਲੋ
1: ਹਾਂਜੀ ਵੀਰੇ ਕੀ ਹਾਲ ਚਾਲ
0: ਹੈ ਵਧੀਆ ਵੀਰੇ ਕੀ ਬਣਦਾ ਉਬਰ ਕਰ ਰਹੇ ਹੋ ਚਲੋ ਵਧੀਆ ਯਾਰ ਕਿਉਂ ਨੀ ਫੇਰ ਦੇਖੋ ਵਿਹਲੇ ਬੰਦੇ ਦਾ ਕੀ ਆ ਯਾਰ ਮੈਂ ਫਿਲਮਾਂ ਦੇਖ ਲਈਆ ਬਹਿ ਗਏ ਉੱਠ ਗਏ ਵਧੀਆ
1: ਲਾ ਦੋ
0: ਕਿਹੜਾ ਵੀਰੇ ਚਿੱਟਾ ਗਾਣਾ ਤੇ ਸਰਬਾ ਮਾਨ
1: ਬੜੀ ਮਾੜੀ ਹੈ ਘਰਾਰੀ ਕੁੜੇ ਮਾਣਦੀ ਇੰਨੀ ਤੂੰ ਚੰਗੀ ਤਰ੍ਹਾਂ ਸਰਬੇ ਨੂੰ ਜਾਣਦੀ ਸਮਥਿੰਗ ਕਰਕੇ ਆਂਦੀਗਾ ਤੇਰੇ ਪਿੱਛੇ ਚਿੱਟੀ ਨਹੀਂ ਚਿੱਟਾ ਛੱਡਦਾ
0: ਜੱਗੀ ਸਿੱਧੂ ਹੈ ਤੇ ਲਿਖਿਆ ਸਰਬਾ ਮਾਨ ਚਲੋ ਫਿਰ ਲਾ ਦਿੰਦੇ ਨੋ ਪ੍ਰੋਬਲਮ ਥੈਂਕ ਯੂ ਤੇ ਸਰਬਜੀਤ ਆਉਣ ਦਿਓ ਫਿਰ
2: ਮੈਂ ਕਹਿੰਦੀ ਚੱਕ ਦਿੰਦੇ ਆ ਫੱਟੇ ਤੇ ਬਿਲਕੁਲ ਤੁਸੀਂ ਜ਼ਰੂਰ ਇੱਕ ਗੱਲ ਬਾਈ ਜੀ ਜਿਵੇਂ ਕਿ ਆਪਾਂ ਜੋ ਵੀ ਚੀਜ਼ ਅਨਾਊਂਸ ਕਰ ਰਹੇ ਹਾਂ ਤੁਹਾਨੂੰ ਲੱਗ ਰਿਹਾ ਵੀ ਯਾਰ ਫੋਟੋ ਦੇਖਣੀ ਬਣਦੀ ਹੈ ਇੱਕ ਤਾਂ ਮੈਂ ਵੈਸੇ ਫੋਟੋ ਤੁਹਾਨੂੰ ਵੀ ਭੇਜੀ ਹੈ ਜੇ ਕਿਸੇ ਸੱਜਣ ਮਿੱਤਰ ਨੂੰ ਵੀ ਚਾਹੀਦੀ ਹੋਵੇ ਉਹ ਵੀ ਨੰਬਰ ਤੁਸੀਂ ਵਟਸਐਪ ਤੇ ਅਸੀਂ ਤੁਹਾਨੂੰ ਭੇਜ ਦਾਂਗੇ ਪਰ ਨਵੀਂ ਡੀਲ ਸੁੱਖ ਬਾਈ ਜੀ ਹੁਣ ਲੱਗੇ ਨੇ ਖੜਕਾਣ ਕਿ ਮੈਂ ਤੁਹਾਨੂੰ ਫੋਟੋ ਭੇਜੀ ਬਾਈ ਦੇਖੋ ਇੱਕ ਵਾਰੀ ਬਣਦੀ ਗੱਲ ਕਿ ਨਹੀਂ ਸੋਫੇ ਵਾਲੀ ਮੈਂ ਕਹਿੰਦਾ ਮੂੰਹੋਂ ਬੋਲਦੀ ਚੀਜ਼ਾਂ ਰੂਹ ਬੋਲਦੀ ਆ ਸੋਫੇ ਦੀ ਕਿੱਡਾ ਸ਼ਾਨਦਾਰ ਰਿਕਲਾਈਨਰ ਸੈੱਟ ਤੇ ਬਾਈ ਜੀ ਆਣ ਦੋ ਪਲੀਜ਼
3: ਬਿਲਕੁਲ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਅੱਜ ਲਾਈਵ ਲੋਕੇਸ਼ਨ ਦੀ ਲਾਈਵ ਅਪਡੇਟ ਦੇ ਰਹੇ ਹਾਂ ਇਸ ਵੀਕਐਂਡ ਦੇ ਲਈ ਵੀਕਐਂਡ ਦਾ ਬਸ ਮੈਂ ਤੇ ਨਵੀਂ ਬਾਈ ਜੀ ਦਾ ਮੰਡੇ ਦਾ ਸੱਦਾ ਪੱਤਰ ਤੁਹਾਨੂੰ ਪਰਿਵਾਰਾਂ ਨੂੰ ਦੇ ਰਹੇ ਹਾਂ ਪਰ ਇਸ ਵੀਕਐਂਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਹਾਈ ਐਂਡ ਫਰਨੀਚਰ ਬਾਈ ਜੀ ਸਾਰੀ ਇਨਵੈਂਟਰੀ ਜਿਹੜੀ ਬਹੁਤ ਸਾਰੇ ਬਰਸਾਚੇ ਦੇ ਜਿਹੜੇ ਬੈਡਰੂਮ ਸੈੱਟ ਨਵੇਂ ਲੱਗ ਚੁੱਕੇ ਨੇ ਟਰਕੀ ਦੇ ਸੋਫਾ ਸੈੱਟ ਨਵੀਂ ਇਨਵੈਂਟਰੀ ਜਿਹੜੀ ਡਿਸਪਲੇ ਹੋ ਚੁੱਕੀ ਆ ਸੋ 22,000 ਸਕੁਅਰ ਫੁੱਟ ਸ਼ੋਰੂਮ ਵਿੱਚ ਤੁਹਾਡਾ ਵੈਲਕਮ ਕਰਨਾ ਇਸ ਵੀਕਐਂਡ ਦੇ ਉੱਪਰ ਪਰ ਲੋਐਸਟ ਪ੍ਰਾਈਸ ਦੇ ਉੱਪਰ ਜੀ ਭਾਜੀ
2: ਕੀ ਬਾਤ ਹੈ ਲੋਐਸਟ ਪ੍ਰਾਈਸ ਦੇ ਉੱਪਰ ਡੀਲਾਂ ਮਿਲ ਰਹੀਆਂ ਨੇ ਤੇ ਜਿਵੇਂ ਗੱਲ ਬਾਈ ਨੇ ਕਹੀ ਹੈ ਨਾ ਵੀ ਫਰਨੀਚਰ ਜਿੱਥੋਂ ਵੀ ਆ ਰਹੇ ਆ ਤੇ ਇੱਕ ਟਰਕੀ ਵਾਲੀ ਚੀਜ਼ ਦੇਖ ਕੇ ਮੈਂ ਬੜਾ ਹੈਰਾਨ ਮੈਂ ਕਿਹਾ ਬਾਈ ਜੀ ਇਹ ਕੀ ਚੀਜ਼ ਬਣਾਈ ਹੈ ਕਹਿੰਦੇ ਇੰਨੇ ਸ਼ਾਨਦਾਰ ਇਹਦੇ ਵਿੱਚ ਡਬਲ ਕਲਰ ਦਾ ਸੋਫਾ ਹੈ ਚੋਕਲੇਟ ਕਲਰ ਵਿੱਚੇ ਬੇਜ ਗੋਲਡਨ ਕਲਰਸ ਦੀਆਂ ਲੈਗ ਲੱਗੀਆਂ ਹੋਈਆਂ ਨੇ ਤੇ ਮੈਂ ਤਾਂ ਨਾ ਵੈਰਾਇਟੀ ਦੇ ਕੇ ਹੈਰਾਨ ਆ ਇੱਕ ਨੈਕਸਟ ਲੈਵਲ ਹੀ ਕੱਢਿਆ ਜੋ ਆਪਾਂ ਪਹਿਲਾਂ ਅਨਾਊਂਸ ਕਰਦੇ ਸੀ ਜੋ ਆਪਾਂ ਅੱਜ ਅਨਾਊਂਸ ਕਰ ਰਹੇ ਹਾਂ ਸੋਫਿਆਂ ਤੇ ਹੋਰ ਡੀਲਾਂ ਦੇ ਉੱਪਰ ਤੇ ਹੋਰ ਐਕਸਟਰਾ ਸਪੈਸ਼ਲ ਪ੍ਰਾਈਜ਼ ਚੀਜ਼ਾਂ ਉਸ ਤੋਂ ਵੀ ਬਾਕਮਾਲ ਨੇ ਤੇ ਬਾਈ ਜੀ ਪਲੀਜ਼ ਆਂ ਤੋਂ ਆਪਾਂ ਰਿਕਲਾਈਨਰ ਦੀ ਗੱਲ ਜ਼ਰੂਰ ਕਰੀਏ
3: ਜੀ ਬਿਲਕੁਲ ਬਾਈ ਜੀ ਉਹ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਨੇ ਆ ਨਵਾਂ ਨਿਊ ਅਰਾਈਵਲ ਹਲੇ ਆਇਆ ਬਾਈ ਨਵੀਂ ਬਾਈ ਜੀ ਕੋ ਪਿਕਚਰ ਵੀ ਮੇਰੇ ਖਿਆਲ ਪਹੁੰਚ ਗਈ ਹੈ ਜੀ ਬਾਈ ਜੀ ਵੀ ਤੁਹਾਨੂੰ ਐਕਸਪਲੇਨ ਕਰ ਦੇਣਗੇ ਬਲੈਕ ਕਲਰ ਦਾ ਬਾਈ ਜੀ ਅੱਜ ਕੱਲ ਬਹੁਤ ਟ੍ਰੈਂਡ ਹੈ ਕੋਰਡਰਾਈ ਫੈਬਰਿਕ ਦੇ ਵਿੱਚ ਬਲੈਕ ਕਲਰ ਦਾ ਕੋਰਡਰਾਈ ਫੈਬਰਿਕ ਦਾ ਰਿਕਲਾਈਨਰ ਸੋਫਾ ਸੈੱਟ 3-seater ਸੋਫਾ 2-seater ਲਵ ਸੈੱਟ ਨਾਲ ਸਿੰਗਲ ਚੇਅਰ 5 ਰਿਕਲਾਈਨਰ ਬਾਈ ਜੀ 5 ਪਾਵਰ ਰਿਕਲਾਈਨਰ ਤੁਸੀਂ ਇਹ ਕਿਹੜਾ ਬਿਜਲੀ ਵਾਲਾ ਰਿਕਲਾਈਨਰ ਲੈਣਾ ਜਿਹੜਾ ਇਲੈਕਟ੍ਰਿਸਿਟੀ ਨਾਲ ਚੱਲਦਾ ਸੋ ਪਾਵਰ ਰਿਕਲਾਈਨਰ ਬਲੈਕ ਕਲਰ ਦਾ ਕੋਰਡਰਾਈ ਫੈਬਰਿਕ ਦਾ ਸੋਫਾ ਲਵ ਸੈੱਟ ਐਂਡ ਚੇਅਰ 5 ਰਿਕਲਾਈਨਰ ਥੱਲੇ ਬਲੂ ਕਲਰ ਦੀ ਐਲਈਡੀ ਲਾਈਟ ਜਗ ਰਹੀ ਆ ਵਾਇਰਲੈਸ ਚਾਰਜਰ ਚੱਲ ਰਿਹਾ ਤੇ ਵਿੱਚ 뮤직 ਸਿਸਟਮ ਵੀ ਲੱਗਾ ਹੋਇਆ ਕੋਈ ਗਾਣੇ ਗੂਣੇ ਸੁਣਨੇ ਆ ਤੇ ਉਹ ਵੀ ਤੁਸੀਂ ਸੁਣ ਸਕਦੇ ਵਿੱਚ ਹੀ 뮤직 ਸਿਸਟਮ ਵੀ ਲੱਗਾ ਹੋਇਆ ਐਲਈਡੀ ਲਾਈਟਾਂ ਪਾਵਰ ਰਿਕਲਾਈਨਰ ਬਲੈਕ ਕਲਰ ਕੋਰਡਰਾਈ ਫੈਬਰਿਕ ਦਾ ਸੋਫਾ ਲਵ ਸੈੱਟ ਐਂਡ ਚੇਅਰ 5 ਰਿਕਲਾਈਨਰ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਐਲਈਡੀ ਲਾਈਟਾਂ ਦੇ ਨਾਲ ਤੇ ਨਾਲ 뮤직 ਸਿਸਟਮ ਵੀ ਜਿਹਦੇ ਵਿੱਚ ਲੱਗਾ ਹੋਇਆ ਬਾਈ ਜੀ ਜਿਹਦੀ ਰੈਗੂਲਰ ਕੀਮਤ 3500 ਸੀ ਅੱਜ ਘਟਾ ਕੇ ਸਾਡੀ ਟੀਮ ਨੇ 2700 ਦਾ ਲਾਇਆ ਸੀ ਪਰ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ ਪੂਰਾ ਸੈੱਟ ਪਾਵਰ ਰਿਕਲਾਈਨਰ ਸੋਫਾ ਸੈੱਟ $1,999 ਦਾ $2,000 ਦੇ ਵਿੱਚ 5 ਪਾਵਰ ਰਿਕਲਾਈਨਰ ਸੋ ਤੁਹਾਨੂੰ ਆਲਮੋਸਟ 6 ਸੀਟਾਂ ਮਿਲ ਜਾਣੀਆਂ ਡ੍ਰੌਪ ਡਾਊਨ ਕੱਪ ਹੋਲਡਰ ਮਿਲ ਜਾਣੇ ਆ ਐਲਈਡੀ ਲਾਈਟਾਂ ਪਾਵਰ ਰਿਕਲਾਈਨਰ 뮤직 ਸਿਸਟਮ ਬਲੈਕ ਕਲਰ ਕੋਰਡਰਾਈ ਫੈਬਰਿਕ ਦੇ ਵਿੱਚ $2,000 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲ ਜਾਣਾ ਤੇ ਨਾਲ ਇਹਦੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾਣਾ ਸੋ ਇਹਦੀਆਂ ਧਮਾਕੇਦਾਰ ਡੀਲਾਂ ਜਿਹੜੀਆਂ ਇਸ ਵੀਕਐਂਡ ਦੇ ਉੱਪਰ ਮਿਲ ਰਹੀਆਂ ਲੋਐਸਟ ਪ੍ਰਾਈਸ ਤੇ ਨਾਲ ਇਹਦੇ ਵੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਆ ਜਿਹੜਾ ਫ੍ਰੀ ਮਿਲਣਾ ਮਿਲਣਾ ਹਰੇਕ ਪਰਚੇਜ਼ ਦੇ ਨਾਲ ਸੋ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਟਰਕੀ ਦੇ ਸੋਫਾ ਸੈੱਟ ਬਾਈ ਜੀ ਬੈਡਰੂਮ ਸੈੱਟ ਹਾਰਡ ਫੋਮ ਦੇ ਮੈਟਰਸ ਕੌਫੀ ਟੇਬਲ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਦਾ ਮਿਲ ਰਹੀ ਆਈਆਂ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ। ਤੇ ਕੋਈ ਜਾਣਕਾਰੀ ਲੈਣੀ ਹੈ, ਡਾਇਰੈਕਸ਼ਨ ਲੈਣੀ ਹੈ, ਰਾਈਟ ਵੇ ਕਾਲ ਕਰ ਸਕਦੇ ਹੋ 647-262-00-00।

Thank you.

ਫੀਲ ਕਰ ਰਿਹਾ ਤਾਂ ਹੀ ਤਾਂ ਸਿਫਤ ਕਰਨ ਲੱਗੇ ਆ ਤਰਸ। ਲਓ ਜੀ ਇੱਕ ਵਾਰੀ ਫੇਰ ਆਪਣਾ ਟੇਸਟ ਦੀ ਗੱਲ ਕਰਨ ਲੱਗੇ ਆ, ਫੀਲ ਕਰ ਰਿਹਾ ਤਾਂ ਹੀ ਤਾਂ ਸਿਫਤ ਕਰਨ ਲੱਗੇ ਆ ਤਰਸ। ਸੁਣ ਕੇ ਸੋਹਣੇ ਹੋ

Thank you.

ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $475 ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ ਜੋਜੀ ਹੁਣ 3 ਲੋਕੇਸ਼ਨ ਤੋਂ ਸਰਵ ਕਰਦੇ ਨੇ 2 ਇਨ ਬ੍ਰੈਂਪਟਨ 1850 ਐਲਗਨ ਰੋਡ ਈਟੋਬੀਕੋ ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 116-213-1165

जी हाँ, तो एक बार फिर से आपका स्वागत है कि तेरे जैसे बहुत देखे। तो आशा पारेख और सुजीत कुमार के ऊपर ये गाना फिल्माया गया था। आप सुन रहे हैं प्रोग्राम घर से सार। तो अब अगर आपने कार खरीदनी है तो सुनिए, ध्यान से सुनिएगा, बहुत बढ़िया। हाँ जी, हमिल्टन वाले हो कि तुसी अपनी अगली कार लब रहे हो तो अज ही पहुंचो बीबी जी रॉक वाले फाटो हमिल्टन, तुहाडा अपना लोकल कार डीलरशिप ਇੱਥੇ ਹੀ ਹੈਮਿਲਟਨ ਵਿੱਚ। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ 5,000 ਤੋਂ ਲੈ ਕੇ $1,00,000 ਤੱਕ। ਤੇ ਫਾਈਨਾਂਸ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ, ਸਾਡੀ ਲੋਕਲ ਟੀਮਾਂ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਦੀ ਪੂਰੀ ਕੋਸ਼ਿਸ਼ ਕਰੇਗੀ। ਤੇ ਜੇ ਤੁਹਾਨੂੰ ਨਵੇਂ ਟਾਇਰ ਵੀ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ, 4 ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰ ਲਈ ਖਾਸ ਆਫਰ, ਜਦੋਂ ਤੁਸੀਂ BBT ਰੌਕਲੇ ਫਾਟੋ ਹੈਮਿਲਟਨ ਆਓ ਸਾਨੂੰ ਸਿਰਫ ਇਹ ਦੱਸੋ, ਮੈਂ AM530 ਦੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬਚਤ, ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਵਿਜ਼ਿਟ ਕਰੋ ਬੌਬ BBT ਰੌਕਲਿਫ ਆਟੋ ਹੈਮਿਲਟਨ। ਕਾਲ ਕਰੋ 365-384-3340, ਦੁਬਾਰਾ ਸੁਣੋ 365-384-3340, BBT ਰੌਕਲਿਫ ਆਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਲੋਕੇਸ਼ਨ, ਗ੍ਰੇਟ ਡੀਲਸ। ਜੀ ਹਾਂ, BBT ਰੌਕਲਿਫ ਆਟੋ। ਆਈਏ ਅਬ ਆਪਕੋ ਏਕ ਔਰ ਬੜੀਆ ਸਾ ਪਿਆਰਾ ਸਾ ਗੀਤ ਸੁਣਾਤੀ ਹੂੰ। ਤੋ ਜੇ ਵੀ ਗਾਣਾ ਆਜ ਹਮਨੇ ਆਸ਼ਾ ਪਾਰਕ ਜੀ ਕੇ ਹੀ गाने सुने सुनाए हैं आपको, तो उम्मीद रखती हूँ आपको भी पसंद आ रहे होंगे। मुझे तो बहुत अच्छा लगता है कि उस दौर में उनके ही मूवीज देखी हैं, गाने सुने हैं, तो हमारे जमाने के वो थे एक्ट्रेस, तो गाने सुनने में बहुत अच्छे लगते हैं। जैसे कि समय

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057879

0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਪਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਦੀ ਜੋ ਫ੍ਰੀਕੁਐਂਸੀ ਹੈ ਤੇ ਅੱਜ ਜੋ ਐਤਵਾਰ ਦਾ ਦਿਨ ਹੈ ਜੋ 27 ਸਪਟੈਂਬਰ 2026 ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਜੀ ਗੁੱਡ ਮੋਰਨਿੰਗ ਆਖਦੀ ਹਾਂ ਸੋ ਆਓ ਅੱਜ ਦੇ ਇਸ ਸਫ਼ਰ ਦੀ ਸ਼ੁਰੂਆਤ ਕਰੀਏ ਅਤੇ ਹਮੇਸ਼ਾ ਦੀ ਤਰ੍ਹਾਂ ਜੀ ਸ਼ੁਰੂ ਕਰਾਂਗੇ ਉਸ ਪਰਮਾਤਮਾ ਦਾ ਨਾਂ ਲੈ ਕੇ ਅਤੇ ਸਭ ਤੋਂ ਪਹਿਲਾਂ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ

ಸತಗುರ ಪ್ರಸಾದ ಸುಣಹು ಸಂತ ಪಿಯಾರಿ ಬಿನೋ ಹಮಾರಿ ಜಿಯೋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨ ਕਾਹੂ ਜੀਓ।
1: ਸਵਾਗਤ ਜੀ, ਨਿੱਘਾ ਸਵਾਗਤ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ। ਬਹੁਤ ਹੀ ਪਿਆਰੀ ਸਵੇਰ ਐਤਵਾਰ ਦਾ, ਜੋ ਇਹ ਪਿਆਰਾ ਦਿਨ ਹੈ, ਸ਼ੁਰੂਆਤ ਅਸੀਂ ਕਰ ਰਹੇ ਹਾਂ ਅਤੇ ਜੀ ਅੱਛੇ ਮੌਸਮ ਦੇ ਨਾਲ ਕਰ ਰਹੇ ਹਾਂ। 12 ਡਿਗਰੀ ਟੈਂਪਰੇਚਰ ਇਸ ਵੇਲੇ ਦੇ ਨੇ ਅਤੇ ਦਿਨ ਭਰ ਅੱਜ ਵੀ ਜੋ ਹੈ ਕੱਲ੍ਹ ਵਾਲਾ ਪਲੈਜ਼ੈਂਟ ਮੌਸਮ ਹੀ ਹੋਣ ਵਾਲਾ। 24 ਡਿਗਰੀ ਤੱਕ ਅੱਜ ਤਾਪਮਾਨ ਪਹੁੰਚਣ ਦੀ ਉਮੀਦ ਹੈ ਅਤੇ ਦਿਨੇ ਧੁੱਪ ਨਿਖਰੀ ਹੋਵੇਗੀ, ਧੁੱਪ ਸੋਹਣੀ ਹੋਵੇਗੀ। ਸੋ ਤੁਸੀਂ ਅੱਜ ਦਾ ਜੋ ਦਿਨ ਹੈ, ਜਾਂਦੀ ਜਾਂਦੀ ਸਪਟੈਂਬਰ ਹੈ, ਇਹ ਵੀ ਜੋ ਅੱਛੇ ਟੈਂਪਰੇਚਰਸ ਦੇ ਨਾਲ ਹੀ ਹੈ ਅਤੇ ਜੀ ਤੁਸੀਂ ਜ਼ਰੂਰ ਚੰਗਾ ਹੰਡਾਉਂਗੇ ਮੌਸਮ ਪੱਖੋਂ, ਇੰਨੀ ਪੂਰੀ ਗਾਰੰਟੀ ਹੈ। ਸੋ ਜੀ ਸਿਰਫ ਅੱਜ ਹੀ ਨਹੀਂ, ਅਗਲਾ ਹਫ਼ਤਾ ਜਦੋਂ ਅਸੀਂ ਸ਼ੁਰੂਆਤ ਅਕਤੂਬਰ ਮਹੀਨੇ ਦੀ ਵੀ ਕਰਨੀ ਹੈ ਅਤੇ ਚੰਗੇ ਟੈਂਪਰੇਚਰਸ ਹੀ ਹੋਣ ਦੀ ਉਮੀਦ ਹੈ ਅਤੇ ਵੀਰਵਾਰ ਤੱਕ ਤਾਂ 25 ਡਿਗਰੀ ਹੋਣ ਦੀ ਉਮੀਦ ਹੈ। ਉਸ ਤੋਂ ਬਾਅਦ ਜਦੋਂ ਥੋੜ੍ਹਾ ਹੌਲੀ ਹੌਲੀ ਕਹਿ ਸਕਾਂਗੇ ਕਿ ਲੈਵਲ ਥੋੜ੍ਹਾ ਥੱਲੇ ਜਾਏਗਾ ਅਤੇ ਫਿਰ ਅਕਤੂਬਰ ਮਹੀਨੇ ਦੇ ਵਿੱਚ ਹਲਕੀ ਫੁਲਕੀ ਠੰਡ ਆਉਣੀ ਜੋ ਹੈ ਉਹ ਤੈਅ ਹੋਈ ਹੈ, ਪਰ ਉਸ ਤੋਂ ਪਹਿਲਾਂ ਤੁਸੀਂ ਇਹ ਹਫ਼ਤਾ ਜੋ ਹੈ ਉਹ ਚੰਗੇ ਮੌਸਮ ਦੇ ਨਾਲ ਜ਼ਰੂਰ ਮਾਣੋਗੇ, ਬੱਚਿਆਂ ਲਈ ਖਾਸ ਕਰਕੇ, ਕਿਉਂਕਿ ਬੱਚੇ ਵੀ ਜਦੋਂ ਸਕੂਲ ਜਾਂਦੇ ਨੇ ਅਤੇ ਅੱਛਾ ਮੌਸਮ ਜੋ ਹੋਵੇ ਅਤੇ ਫਿਰ ਬਾਹਰ ਖੇਡਣ ਦਾ ਆਨੰਦ ਹੋਰ ਹੀ ਹੁੰਦਾ। ਸੋ ਇਹ ਆਨੰਦ ਜੀ ਬਿਲਕੁਲ ਹਜੇ ਹੋਰ ਹਫ਼ਤਾ ਲਿਆ ਜਾ ਸਕਦਾ ਅਤੇ ਉਸ ਤੋਂ ਬਾਅਦ ਵੀ ਇੰਨੀ ਜਲਦੀ ਟੈਂਪਰੇਚਰਸ ਡਰੋਪ ਨਹੀਂ ਹੋਣਗੇ, ਉਸ ਤੋਂ ਬਾਅਦ ਵੀ ਹਲਕੇ ਫੁਲਕੇ ਪਲੈਜ਼ੈਂਟ ਹੀ ਰਹਿਣਗੇ। ਸੋ ਜੀ 7:11 'ਤੇ ਅੱਜ ਦਿਨ ਚੜ੍ਹਨਾ, ਸੂਰਜ ਨੇ ਆਉਣਾ ਹੈ ਅਤੇ ਆਪਣੇ ਸਮੇਂ ਅਨੁਸਾਰ ਆਪਣੇ ਸਮੇਂ ਦਾ ਪਾਬੰਦ ਸੂਰਜ ਵੀ ਹੈ ਅਤੇ 7:06 'ਤੇ ਜੀ ਅੱਜ ਦਾ ਜੋ ਸਨਸੈੱਟ ਹੋਵੇਗਾ। ਸੋ ਐਤਵਾਰ ਦਾ ਜੋ ਦਿਨ ਹੈ ਜਦੋਂ

ਕਈਆਂ ਨੂੰ, ਬਹੁਤਿਆਂ ਨੂੰ ਤਾਂ ਚਲੋ ਛੁੱਟੀ ਹੁੰਦੀ ਹੈ, ਵੀਕਐਂਡ ਦਾ ਮਜ਼ਾ ਜੋ ਹੈ ਉਹ ਜੋ ਐਤਵਾਰ ਦੇ ਦਿਨ ਛੁੱਟੀ ਹੋ ਗਈ ਹੈ, ਪਰ ਜੋ ਕੰਮਾਂ ਕਾਰਾਂ 'ਤੇ ਵੀ ਜਾਂਦੇ ਨੇ ਉਹਨਾਂ ਨੂੰ ਵੀ ਅੱਜ ਦਾ ਦਿਨ ਮੁਬਾਰਕ ਹੋਵੇ, ਕਿਉਂਕਿ ਜੀ ਕੰਮ ਕਾਰ ਜੋ ਨੇ ਉਹਨਾਂ ਨਾਲ ਵੀ ਭਾਗ ਨੇ, ਅਤੇ ਫਿਰ ਜੇਕਰ ਤੁਸੀਂ ਵੀਕਐਂਡ 'ਤੇ ਕੰਮ ਕਰਦੇ ਹੋ ਤੇ ਤਾਂ ਵੀ ਤੁਹਾਨੂੰ ਅੱਜ ਦਾ ਦਿਨ ਜੋ ਹੈ ਬਹੁਤ ਬਹੁਤ ਮੁਬਾਰਕ ਅਤੇ ਖੁਸ਼ੀਆਂ ਭਰਿਆ ਜੋ ਅੱਜ ਦਾ ਇਹ ਸਫ਼ਰ ਹੈ, ਇਹ ਦਿਨ ਹੈ, ਸਾਰਿਆਂ ਲਈ ਸਾਬਤ ਹੋਵੇ। ਤੁਸੀਂ ਡਰਾਈਵ ਕਰ ਰਹੇ ਹੋ ਅਤੇ ਧਿਆਨ ਜੋ ਹੈ ਪੂਰਾ ਡਰਾਈਵਿੰਗ 'ਤੇ ਜ਼ਰੂਰ ਇਸ ਵੇਲੇ ਹੋਣਾ ਚਾਹੀਦਾ ਅਤੇ ਹਰ ਪਲ ਹੋਣਾ ਚਾਹੀਦਾ। ਅਤੇ ਜੀ ਨਾਲ ਹੀ ਤੁਸੀਂ ਧਿਆਨ ਜੋ ਹੈ, ਚਲੋ ਮੈਂ ਡਰਾਈਵਿੰਗ ਦੀ ਗੱਲ ਕੀਤੀ, ਜਦੋਂ ਮੈਂ ਧਿਆਨ ਦੀ ਗੱਲ ਕੀਤੀ ਤਾਂ ਤੁਸੀਂ ਟੋਪ ਚੋਇਸ ਇੰਸ਼ੋਰੈਂਸ ਤੋਂ ਧਿਆਨ ਇੰਸ਼ੋਰੈਂਸ ਪੋਲਿਸੀਜ਼ ਵੱਲ ਵੀ ਜ਼ਰੂਰ ਦੇਣਾ, ਤਾਂ ਜੋ ਕਿ ਚੰਗੀ ਪੋਲਿਸੀ ਤੁਸੀਂ ਸਮੇਂ ਸਿਰ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ ਜ਼ਰੂਰ ਲੈ ਸਕੋ। ਅਤੇ ਜਿੱਥੇ ਹਰਪ੍ਰੀਤ ਸੈਣੀ ਜੀ ਨੂੰ ਟੋਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਅਤੇ ਐਕਸਪਰਟ ਐਡਵਾਈਸ ਇਹਨਾਂ ਦੀ ਲਓ ਕਿ ਕਦੋਂ ਇੰਸ਼ੋਰੈਂਸ ਸਾਨੂੰ ਕਿਹੜੀ ਜੋ ਹੈ ਫਿੱਟ ਬੈਠਦੀ ਹੈ, ਸਾਡੇ ਬੱਚਿਆਂ ਲਈ ਐਜੂਕੇਸ਼ਨ ਪਲਾਨ ਕਿਹੜਾ ਫਿੱਟ ਬੈਠਦਾ, ਅਤੇ ਜੀ ਪੇਰੈਂਟਸ ਨੇ ਆਉਣਾ ਹੈ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਜੋ ਹੈ ਅਸੀਂ ਲੈ ਲਈਏ, ਜਾਂ ਫਿਰ ਵਿਸਟਰ ਵੀਜ਼ਾ ਇੰਸ਼ੋਰੈਂਸ, ਜਾਂ ਤੁਸੀਂ ਆਪਣੇ ਪੈਸੇ ਨੂੰ ਇਨਵੈਸਟ ਕਿਸ ਤਰ੍ਹਾਂ ਚੰਗੇ ਪਾਸੇ ਲਾਉਣਾ ਹੈ, ਅੱਛੇ ਇਨਵੈਸਟਮੈਂਟ ਪਲਾਨਸ ਕੀ ਨੇ, ਤੁਸੀਂ ਇਹਨਾਂ ਬਾਰੇ ਵੀ ਜਾਣਕਾਰੀ ਜ਼ਰੂਰ ਹਰਪ੍ਰੀਤ ਸੈਣੀ ਜੀ ਪਾਸੋਂ ਲੈ ਸਕਦੇ ਹੋ। ਸੋ ਟੋਪ ਚੋਇਸ ਇੰਸ਼ੋਰੈਂਸ 'ਤੇ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਕਰਨਾ ਹੈ ਅਤੇ ਨੰਬਰ 416-817-4168-17-6500 ਜੀ ਤੁਸੀਂ ਇਹ ਨੰਬਰ ਹੈ ਜੋ ਕਿ ਤੁਸੀਂ ਕਾਲ ਹਰਪ੍ਰੀਤ ਸੈਣੀ ਜੀ ਲਈ ਨੋਟ ਕਰਨਾ, ਜੀ ਕਾਲ ਉਹਨਾਂ ਨੂੰ ਕਰਨ ਲਈ ਨੋਟ ਕਰਨਾ। ਅਤੇ ਜੋ ਸਾਡੇ ਟਰੱਕ ਡਰਾਈਵਰ ਵੀਰ ਨੇ ਸੰਦੇਸ਼ ਸੁਣ ਰਹੇ ਨੇ ਅਤੇ ਇੰਸ਼ੋਰੈਂਸ ਤੁਸੀਂ ਲੱਭਦੇ ਹੋ ਕਿ ਟਰੱਕਿੰਗ ਇੰਸ਼ੋਰੈਂਸ ਅੱਛੀ ਹੋਵੇ, ਤੁਸੀਂ ਓਨਰ ਓਪਰੇਟਰ ਹੋ, ਤੁਸੀਂ ਫਲੀਟ ਦੇ ਓਨਰ ਹੋ, ਮਾਲਕ ਹੋ, ਅਤੇ ਤੁਸੀਂ ਚਾਹੁੰਦੇ ਹੋ ਡਰਾਈਵਰਸ ਨੂੰ ਵੀ ਪੋਲਿਸੀਜ਼ ਦੇ ਵਿੱਚ ਐਡ ਕੀਤਾ ਜਾਵੇ ਅਤੇ ਬਿਨਾਂ ਮੁਸ਼ਕਿਲ ਤੋਂ, ਬਿਨਾਂ ਕਿਸੇ ਅੜਚਣ ਤੋਂ, ਅਤੇ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਜੀ ਤੁਸੀਂ ਕਾਲ ਆਪਣੀ ਜ਼ਰੂਰ ਕਰੋ। ਨੰਬਰ 647-9295-09-9509 ਇਹ ਨੰਬਰ ਹੈ, ਜਾਂ ਫਿਰ ਨੰਬਰ ਇੱਕ ਹੋਰ ਮੈਂਡੀਗਲ ਜੀ ਦਾ ਦੇ ਦਈਏ, 647-883-1899 647-883-1899 ਇਹ ਨੰਬਰ ਜੋ ਹੈ ਇਹ ਵੀ ਮੈਂਡੀਗਿੱਲ ਜੀ ਦਾ ਹੈ। ਅਤੇ ਗੱਲ ਜਿੱਥੇ ਟਰੱਕਿੰਗ ਦੀ ਹੋਈ ਹੈ ਅਤੇ ਫਿਰ ਇਹ ਖਬਰ ਵੀ ਦੱਸਣੀ ਬਣਦੀ ਹੈ, ਜਿੱਥੇ ਓਨਟੈਰੀਓ ਸਰਕਾਰ ਜੋ ਹੈ ਉਹ ਹੁਣ ਐਂਟਰੀ ਲੈਵਲ ਟ੍ਰੇਨਿੰਗ ਜੋ ਕਮਰਸ਼ਲ ਟਰੱਕ ਡਰਾਈਵਰਸ ਦੀ ਹੈ ਉਸ ਨੂੰ ਸਟੈਂਡਰਡਾਈਜ਼ ਕਰ ਰਹੀ ਹੈ। ਸੋ ਆਡੀਟਰ ਜਰਨਲ ਦੀ ਪਿੱਛੇ ਜਿਹੇ ਰਿਪੋਰਟ ਆਈ ਸੀ ਅਤੇ ਉਸ ਦੇ ਵਿੱਚ ਇਹੀ ਸੀ ਕਿ ਪ੍ਰੋਵਿੰਸ ਜੋ ਹੈ ਉਹ ਇੰਨੀ ਚੰਗੀ ਤਰ੍ਹਾਂ ਕਮਰਸ਼ਲ ਟਰੱਕ ਡਰਾਈਵਿੰਗ ਟ੍ਰੇਨਿੰਗ ਜੋ ਹੈ, ਜੋ ਲਾਈਸੈਂਸਿੰਗ ਹੈ ਉਸ ਨੂੰ ਜ਼ਿਆਦਾ ਇਫੈਕਟਿਵਲੀ ਮੋਨੀਟਰ ਨਹੀਂ ਕਰ ਰਿਹਾ ਅਤੇ ਜੋ ਰੈਕਮੈਂਡੇਸ਼ਨਸ ਫਿਰ ਆਡੀਟਰ ਜਰਨਲ ਨੇ ਦਿੱਤੀਆਂ ਸੀ, ਸੋ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਭਮੀਤ ਸਰਕਾਰੀਆ ਜੋ ਨੇ ਫਿਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸਾਨੂੰ ਫਿਰ ਆਡੀਟਰ ਜਰਨਲ ਦੀ ਰਿਪੋਰਟ 'ਚੋਂ ਮਿਲਿਆ ਪ੍ਰੋਵਿੰਸ ਜੋ ਹੈ ਉਹਨਾਂ 'ਚੋਂ ਚਲੋ ਸ਼ੁਰੂਆਤ ਜੋ ਹੈ ਇਸ ਇੱਕ ਕਦਮ ਦੇ ਨਾਲ ਜੋ ਸ਼ੁਰੂਆਤ ਹੋ ਰਹੀ ਹੈ, ਪ੍ਰੋਵਿੰਸ ਸ਼ੁਰੂਆਤ ਕਰ ਰਿਹਾ ਅਤੇ ਨਵਾਂ ਜੋ ਕਰਿਕੁਲਮ ਹੋਵੇਗਾ ਉਹ ਅਗਲੇ ਸਾਲ ਤੋਂ ਜੋ ਆਉਣਾ ਹੈ ਇਹ ਮੈਂਡੇਟੋਰੀ ਹੋਣਾ, ਇਹ ਜ਼ਰੂਰੀ ਹੋਣਾ ਕਿ ਤੁਸੀਂ ਜੋ ਔਰਗਨਾਈਜੇਸ਼ਨਸ ਜੋ ਟਰੱਕ ਡਰਾਈਵਰ ਟ੍ਰੇਨਿੰਗ ਜੋ ਨੇ ਉਹ ਅਦਾ ਕਰਦੀਆਂ ਨੇ ਉਹ ਇਸ ਚੀਜ਼ ਨੂੰ ਫੋਲੋ ਕਰਨ। ਅਤੇ ਕਾਫੀ ਸਾਰੇ ਜੋ ਸਬਜੈਕਟਸ ਜੋ ਨੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਪ੍ਰੋਵਿੰਸ ਜੋ ਹੈ ਉਹ ਵੇਖੇਗਾ, ਜਿਵੇਂ ਥਕਾਵਟ ਨੂੰ ਕਿਸ ਤਰ੍ਹਾਂ ਲੰਬੇ ਰੂਟਾਂ ਦੇ ਵਿੱਚ ਮੈਨੇਜ ਕਰਨਾ, ਰਿਮੋਟ ਡਰਾਈਵਿੰਗ ਜੋ ਰੂਰਲ ਜੋ ਇਲਾਕੇ ਨੇ ਉੱਥੇ ਜੋ ਡਰਾਈਵਿੰਗ ਹੈ, ਜਾਂ ਹਿਊਮਨ ਟ੍ਰੈਫਿਕਿੰਗ ਦੀ ਅਵੇਅਰਨੈਸ ਜੋ ਹੈ ਉਹ ਪੂਰੀ ਦਿੱਤੀ ਜਾਵੇ, ਅਤੇ ਏਅਰ ਬ੍ਰੇਕ ਟ੍ਰੇਨਿੰਗ ਜੋ ਹੈ ਇਹ ਵੀ ਮੈਂਡੇਟਰੀ ਹੋਵੇ। ਸੋ ਇਹ ਬਹੁਤ ਸਾਰੇ ਸਬਜੈਕਟਸ ਜੋ ਨੇ ਉਹ ਨਵੇਂ ਪ੍ਰੋਗਰਾਮ ਦਾ ਹਿੱਸਾ ਹੋਣਗੇ, ਅਤੇ ਜੋ
ऑडिटर जर्नल जो ने उन्होंने कुछ करियर कॉलेजेस ਉਹ ਇਹ ਵੀ ਵੇਖੇ ਕਿ ਉਹ ਇਸ ਚੀਜ਼ ਨੂੰ ਜੋ ਹੈ ਉਹ ਫੋਲੋ ਨਹੀਂ ਕਰ ਰਹੇ ਸੀ ਅਤੇ ਜੋ ਟ੍ਰੇਨਿੰਗ ਆਵਰਸ ਨੇ ਸਕਿੱਲਸ ਨੇ ਉਹਨਾਂ ਦੀ ਕਟੌਤੀ ਕਰ ਰਹੇ ਸੀ। ਸੋ ਹੁਣ ਜੋ ਨਵੇਂ ਜੋ ਸਟੈਂਡਰਡਾਈਜ਼ ਰੂਲਸ ਹੋਣਗੇ ਐਂਟਰੀ ਲੈਵਲ ਟ੍ਰੇਨਿੰਗ ਦੇ ਲਈ ਕਮਰਸ਼ੀਅਲ ਟਰੱਕਸ ਦੇ ਲਈ, ਅਤੇ ਫਿਰ ਹੁਣ ਉਹ ਸਾਰੇ ਹੀ ਕੋਲਜਿਸ ਨੂੰ ਜੋ ਸਾਰੇ ਹੀ ਡਰਾਈਵਿੰਗ ਦੇ ਇਹ ਔਰਗਨਾਈਜੇਸ਼ਨਸ ਨੇ ਸਕੂਲਸ ਨੇ ਇਹਨਾਂ ਨੂੰ ਹੁਣ ਅਗਲੇ ਸਾਲ ਤੋਂ, ਚਲੋ ਇਹ ਲਾਗੂ ਜੋ ਅਗਲੇ ਸਾਲ ਤੋਂ ਹੋਣੇ ਨੇ ਪਰ ਫੋਲੋ ਤਾਂ ਬਿਲਕੁਲ ਕਰਨੇ ਹੀ ਨੇ ਅਤੇ ਫੋਲੋ ਕਰਨੇ ਵੀ ਚਾਹੀਦੇ ਨੇ। ਅਤੇ ਜੋ ਪਹਿਲਾਂ ਵੀ ਚਲੋ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਆਇਆ ਅਤੇ ਆਉਣਾ ਤਾਂ ਇਹ ਵੀ ਨਹੀਂ ਚਾਹੀਦਾ ਸੀ। ਸੋ ਜੀ ਜਿੱਥੇ ਗੱਲ ਹਸਪਤਾਲਾਂ ਦੀ ਕਰੀਏ ਉੱਥੇ ਇੱਕ ਖਬਰ ਜੋ ਕਾਫੀ ਸੋਚਣ ਵਾਲੀ ਹੈ ਕਿ ਲੋਕ ਕਿੱਥੇ ਕਿੱਥੇ ਜਾ ਕੇ ਕੀ ਦਿਮਾਗ ਦੇ ਵਿੱਚ ਰੱਖਦੇ ਨੇ। ਸੋ ਔਰਲੀਆ ਜੋ ਪੁਲਿਸ ਹੈ ਉਹਨਾਂ ਨੇ ਕਈ ਚਾਰਜਸ ਇਹ ਇੱਕ ਔਰਤ 'ਤੇ ਜੋ ਨੇ ਲਾਏ ਨੇ ਜਦੋਂ ਇਨਵੈਸਟੀਗੇਸ਼ਨ ਹੋਈ ਕਿ 5 ਵੱਖੋ ਵੱਖਰੇ ਹਸਪਤਾਲਾਂ ਦੇ ਵਿੱਚ ਜੋ ਰੀਜਨ ਦੇ ਵਿੱਚ GTA ਦੇ ਵਿੱਚ ਜਿੱਥੇ ਚੋਰੀਆਂ ਰਿਪੋਰਟ ਹੋਈਆਂ ਅਤੇ ਇਹਨਾਂ ਚੋਰੀਆਂ ਦਾ ਜੋ ਇਹ ਇਲਜ਼ਾਮ ਹੈ ਜੋ ਚਾਰਜਸ ਨੇ ਉਹ ਇੱਕ 34 ਸਾਲਾ ਔਰਤ 'ਤੇ ਲੱਗੇ ਜੋ ਬਰਲਿੰਗਟਨ ਤੋਂ ਸੀ। ਅਤੇ ਕਿੰਨਾ ਹੀ ਫਰੋਡ, ਕਿੰਨਾ ਹੀ ਥੈਫਟ ਚੋਰੀਆਂ ਦੀ, ਅਤੇ ਸਿਰਫ ਇੱਕ ਹੋਸਪਿਟਲ ਨਹੀਂ ਵੱਖੋ ਵੱਖਰੇ ਹਸਪਤਾਲਾਂ ਦੇ ਵਿੱਚ ਵੱਖੋ ਵੱਖਰੇ ਸਾਲਾਂ ਦੇ ਵਿੱਚ ਇਸ ਔਰਤ ਨੇ ਚੋਰੀਆਂ ਕੀਤੀਆਂ ਨੇ। ਸੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਸਪਤਾਲਾਂ ਦੇ ਵਿੱਚ ਵੀ ਲੋਕ ਚੋਰੀ ਕਰਨ ਤੋਂ ਜਿਹਨੇ ਕਰਨੀ ਹੈ ਉਹਨੇ ਫਿਰ ਕਿਤੇ ਵੀ ਮਨ ਬਣਾ ਲੈਣਾ ਉਹਨੇ ਕਰ ਲੈਣੀ ਹੈ। ਸੋ ਇਸ ਦੇ ਵਿੱਚ ਜੋ ਔਰੇਂਜਵਿਲ ਦਾ ਜੋ ਹੈਲਥ ਕੇਅਰ ਸੈਂਟਰ ਹੈ ਉਦੋਂ ਅਗਸਤ 2026 ਤੋਂ ਲੈ ਕੇ ਸਪਟੈਂਬਰ 2026, ਅਤੇ ਔਰੇਲੀਆ ਦਾ ਜੋ ਹੋਸਪਿਟਲ ਹੈ ਉੱਥੇ ਪਿਛਲੇ ਸਾਲ ਤੋਂ ਅਪ੍ਰੈਲ 2025 ਤੋਂ ਲੈ ਕੇ ਮਾਰਚ 2026, ਅਤੇ ਟੋਰੋਂਟੋ ਦਾ ਸੇਂਟ ਜੋਸੈਫ ਹੈਲਥ ਸੈਂਟਰ ਹੈ ਉੱਥੇ ਜੁਲਾਈ 2024 ਤੋਂ ਲੈ ਕੇ ਜਨਵਰੀ 2025 ਤੱਕ, ਅਤੇ ਵੈਸਟ ਪਾਰਕ ਹੈਲਥ ਕੇਅਰ ਸੈਂਟਰ ਦੇ ਵਿੱਚ ਵੀ ਜੋ ਵੀ ਟੋਰੋਂਟੋ ਦੇ ਵਿੱਚ ਹੈ ਜੋ 2024 ਦੇ ਵਿੱਚ ਜੋ ਚੋਰੀਆਂ ਰਿਪੋਰਟ ਹੋਈਆਂ ਸੀ ਫਰਵਰੀ 2024 ਤੋਂ ਅਪ੍ਰੈਲ 2024 ਉਹ ਇਸ ਲੇਡੀ ਕਾਰਨ ਹੀ ਹੈ ਕਿ ਇਸ ਲੇਡੀ ਨੇ ਕੀਤੀਆਂ ਨੇ। ਅਤੇ ਮਿਸੀਸਾਗਾ ਦੇ ਟ੍ਰਿਲੀਅਮ ਹੈਲਥ ਪਾਰਟਨਰਸ ਦੇ ਵਿੱਚ ਵੀ ਜੋ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਹ ਚੋਰੀ ਕਰਦੀ ਆਈ ਹੈ। ਸੋ ਕਾਫੀ ਚਾਰਜਸ ਜੋ ਲੱਗੇ ਨੇ ਫਰੋਡ ਦੇ, ਥੈਫਟ ਦੇ, ਅਤੇ ਕੋਰਟ ਆਰਡਰ ਨੂੰ ਡਿਸਓਬੇ ਕਰਨ ਦੇ। ਅਤੇ ਹੁਣ ਜੋ OPP ਹੈ ਉਹ ਹੁਣ ਇਨਵੈਸਟੀਗੇਟ ਤਾਂ ਚਲੋ ਕਰ ਰਹੀ ਹੈ ਤਾਂ ਹੀ ਸਾਹਮਣੇ ਆਇਆ, ਅਤੇ ਵੱਖੋ ਵੱਖਰੇ ਹਸਪਤਾਲਾਂ ਨੂੰ ਜਦੋਂ ਇਹਨਾਂ ਟਾਈਮ ਪੀਰੀਅਡਸ ਦੇ ਵਿੱਚ ਜਿਨ੍ਹਾਂ ਨੇ ਵੀ ਅਟੈਂਡ ਕੀਤਾ ਅਤੇ ਜੇਕਰ ਉਹਨਾਂ ਨਾਲ ਕੋਈ ਅਨਔਥੋਰਾਈਜ਼ਡ ਟ੍ਰਾਂਜੈਕਸ਼ਨਸ ਜੋ ਨੇ ਉਹ ਵਾਪਰੀਆਂ ਤਾਂ ਫਿਰ ਉਸ ਬਾਰੇ ਵੀ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਮਤਲਬ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਬੈਠੇ ਕਿਤੇ ਵੀ ਹੋਈਏ, ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਹੋਈਏ, ਪਰ ਫਿਰ ਵੀ ਉਸ ਹਾਲਾਤ ਦੇ ਵਿੱਚ ਸਾਨੂੰ ਇਹਨਾਂ ਠੱਗੀਆਂ, ਇਹਨਾਂ ਚੋਰੀਆਂ ਤੋਂ ਜੋ ਹੈ ਉਹ ਸਾਵਧਾਨ ਹੋਣਾ ਜੋ ਹੈ ਉਹ ਸਾਨੂੰ ਜ਼ਰੂਰ ਹੈ, ਕਿਉਂਕਿ ਸਾਹਮਣੇ ਵਾਲਾ ਉਹ ਕੀ ਮਨ ਦੇ ਵਿੱਚ ਰੱਖਦਾ ਹੈ ਅਤੇ ਕਿਸ ਮਨ ਦੇ ਨਾਲ ਜੋ ਹੈ ਸਾਨੂੰ ਅਪਰੋਚ ਕਰ ਰਿਹਾ, ਅਤੇ ਇਹ ਅਸੀਂ ਨਹੀਂ ਜਾਣਦੇ। ਅਤੇ ਇਹ ਜਦੋਂ ਅਸੀਂ ਨਹੀਂ ਜਾਣਦੇ ਫਿਰ ਆਪਣਾ ਕੇਅਰਫੁੱਲ ਹੋਣਾ ਜੋ ਹੈ ਇਹ ਸਾਨੂੰ ਇਸ ਕੇਸ ਦੇ ਵਿੱਚ ਜੋ ਹੈ ਉਹ ਜ਼ਰੂਰੀ ਹੈ। ਕਿਉਂਕਿ ਇੱਕ ਹੁਣ ਹੋਰ ਕੇਸ ਜੋ ਠੱਗੀਆਂ ਦੀ ਗੱਲ ਹੋਈ ਹੈ, ਅਤੇ ਬੀਤੇ ਦਿਨੀ ਇੱਕ ਹੋਰ ਕੇਸ ਜੋ ਹੈ ਉਹ ਚਰਚਾ ਦੇ ਵਿੱਚ ਆਇਆ। ਹਾਲਾਂਕਿ ਇਹ ਜੋ ਕੇਸ ਹੈ ਇਹ ਜੁਲਾਈ 28 ਦੀ ਘਟਨਾ ਕਿ ਸ਼ਾਮ ਵੇਲੇ ਇੱਕ ਜੋ ਸੀਨੀਅਰ ਸਿਟੀਜ਼ਨ ਜੋ ਕਹਿ ਸਕਦੇ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਜੋ ਲੇਡੀ ਇਹ ਸੈਰ 'ਤੇ ਜਾਂਦੇ ਨੇ ਅਤੇ ਇਹਨਾਂ ਦੀ ਉਮਰ ਜੋ ਹੈ ਇਹ 78 ਜੋ ਸਾਲਾਂ ਦੇ ਇਹ ਨੇ, ਅਤੇ ਜਦੋਂ ਸ਼ਾਮ ਵੇਲੇ ਸੈਰ 'ਤੇ ਨਿਕਲਦੇ ਨੇ ਅਤੇ ਉਦੋਂ ਇਹਨਾਂ ਨਾਲ
ਇਹ ਜੋ ਚੋਰੀ ਦੀ ਘਟਨਾ ਜੋ ਹੈ ਉਹ ਵਾਪਰਦੀ ਹੈ ਅਤੇ ਇਹਨਾਂ ਦੇ ਗਹਿਣੇ ਜੋ ਹੈ ਲੈ ਕੇ ਜੋ ਚੋਰ ਭੱਜਦਾ ਹੈ ਅਤੇ $20,000 ਤੱਕ ਦੀ ਜੋ ਇਹ ਜੂਲਰੀ ਹੈ ਗਹਿਣੇ ਜੋ ਨੇ ਇਹਨਾਂ ਤੋਂ ਚੋਰੀ ਕਰ ਲਏ ਜਾਂਦੇ ਨੇ। ਸੋ ਚਿਕਨੂਜ਼ੀ ਰੋਡ ਅਤੇ ਬਵੇ ਡਰਾਈਵ ਦੇ ਕੋਲ ਦੀ ਇਹ ਘਟਨਾ ਹੈ ਅਤੇ ਕਿਉਂਕਿ ਹੁਣ ਅਚਾਨਕ ਕਿਸੇ ਨਾਲ ਅਜਿਹਾ ਕੁਝ ਹੋਵੇ ਅਤੇ ਪਹਿਲਾਂ ਤਾਂ ਸਮਾਂ ਹੀ ਲੱਗਦਾ ਹੈ ਕਿ ਮੇਰੇ ਨਾਲ ਕੀ ਹੋ ਗਿਆ, ਕੀ ਵਾਪਰ ਗਿਆ ਅਤੇ ਉਸ ਚੀਜ਼ ਨੂੰ ਸੈਂਸਿਸ ਦੇ ਵਿੱਚ ਲੈ ਕੇ ਆਉਣ ਲਈ। ਸੋ ਅਤੇ ਜਿੱਥੇ ਹੁਣ ਜੇਕਰ ਅਜਿਹਾ ਕੇਸ ਜੋ ਹੈ ਸੀਨੀਅਰ ਸਿਟੀਜ਼ਨ ਨਾਲ ਵਾਪਰੇ ਅਤੇ ਫਿਰ ਉਹਨਾਂ ਲਈ ਤਾਂ ਇਸ ਚੀਜ਼ ਨੂੰ ਐਬਜ਼ੋਰਬ ਕਰਨਾ ਜੋ ਹੈ ਉਹ ਹੋਰ ਵੀ ਡਿਫਿਕਲਟ ਜੋ ਹੈ ਹੋਰ ਵੀ ਮੁਸ਼ਕਿਲ ਹੋ ਜਾਂਦਾ। ਜੋ ਗੱਡੀ ਸੀ ਜੋ ਚੋਰ ਦੀ, ਕਿਉਂਕਿ CCTV ਕੈਮਰਾ ਜੋ ਨੇ ਇਹਨਾਂ ਦੇ ਨਾਲ ਫਿਰ ਆਈਡੈਂਟੀਫਾਈ ਕਰਨ ਦੀ ਜੋ ਕੋਸ਼ਿਸ਼ ਹੋਈ ਹੈ ਅਤੇ ਜੋ ਫੁਟੇਜ ਜੋ ਹੈ ਇਹ ਵੀ ਜੋ ਰਿਲੀਜ਼ ਕੀਤੀ ਗਈ ਅਤੇ ਫਿਰ ਜੋ ਗੱਡੀ ਹੈ ਉਸ ਬੰਦੇ ਦੀ ਜੋ ਉਸਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਹੈ ਅਤੇ ਪੂਰੀ ਉਸਦੀ ਜੋ ਫੁਟੇਜ ਜੋ ਹੈ ਉਹ ਆਈ ਹੈ ਕਿ ਕਿਸ ਤਰ੍ਹਾਂ ਉਹ ਸਾਈਡ ਵਾਕ 'ਤੇ ਵਾਕ ਕਰਦੇ ਨੇ ਅਤੇ ਇੱਕ SUV ਜੋ ਹੈ ਉਹਨਾਂ ਦੇ ਨਾਲ ਆ ਕੇ ਰੁਕਦੀ ਹੈ ਅਤੇ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਜੋ ਲੇਡੀ ਜੋ ਹੈ ਉਹ ਜੋ ਅਪਰੋਚ ਕਰ ਰਹੀ ਹੈ ਉਹ ਕੋਈ ਜਾਣਕਾਰ ਹੀ ਹੋਣੀ ਹੈ ਅਤੇ 10 ਕੁ ਸੈਕਿੰਡ ਦੇ ਵਿੱਚ ਜੋ ਹੈ ਜਦੋਂ ਥੋੜ੍ਹਾ ਟਰੱਸਟ ਜਿਹਾ ਬਣ ਜਾਂਦਾ ਅਤੇ ਫਿਰ ਇਹ ਚੋਰੀ ਜੋ ਹੈ ਇਸ ਨੂੰ ਅੰਜਾਮ ਦਿੱਤਾ ਜਾਂਦਾ। ਸੋ ਜਿੱਥੇ ਲੱਗਦਾ ਹੈ ਕਿ ਹੁਣ ਸਮਾਂ ਜੋ ਹੈ ਉਹ ਇਕੱਲਿਆਂ ਘਰਦਿਆਂ ਨੂੰ ਫਿਰ ਸੈਰ 'ਤੇ ਭੇਜਣ ਦਾ ਵੀ ਨਹੀਂ ਹੈ। ਸੋ ਇਹ ਵੀ ਇੱਕ ਕੇਸ ਜੋ ਹੈ ਉਹ ਸਾਹਮਣੇ ਆਇਆ ਹੈ। ਸੋ ਇਹਨਾਂ ਕੇਸਿਸ ਨੂੰ ਜਦੋਂ ਅਸੀਂ ਘਰ ਵੀ ਗੱਲਬਾਤ ਕਰਦੇ ਹਾਂ, ਡਿਸਕਸ ਕਰਦੇ ਹਾਂ, ਇੱਕ ਪਾਸੇ ਚਲੋ ਚਿੰਤਾ ਵੀ ਹੁੰਦੀ ਹੈ ਕਿ ਹੁਣ ਅਸੀਂ ਚਲੋ ਬਾਹਰ ਜਾਂਦੇ ਹੋਏ ਵੀ ਸੇਫ ਨਹੀਂ, ਪਰ ਦੂਸਰੇ ਪਾਸੇ ਇਹਨਾਂ ਕੇਸਿਸ ਨੂੰ ਵੇਖ ਕੇ ਚਲੋ ਆਪਣੇ ਆਪ 'ਤੇ ਇਹ ਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ ਦਾ ਅੱਗੇ ਲਈ ਧਿਆਨ ਜੋ ਹੈ ਉਹ ਜ਼ਰੂਰ ਰੱਖੀਏ ਕਿਉਂਕਿ ਇਹ ਫਿਰ ਕਿਸੇ ਨਾਲ ਵੀ ਵਾਪਰ ਸਕਦਾ, ਇਹ ਕਿਤੇ ਵੀ ਵਾਪਰ ਸਕਦਾ ਅਤੇ ਇਸ ਦਾ ਧਿਆਨ ਜੋ ਹੈ ਉਹ ਦੇਣ ਦੀ ਜੋ ਲੋੜ ਜੋ ਹੈ ਉਹ ਬਿਲਕੁਲ ਜੋ ਹੈ ਉਹ ਜ਼ਰੂਰੀ ਹੈ। ਸੋ ਜੀ ਇਸ ਦੇ ਨਾਲ ਹੀ ਅਸੀਂ ਜੋ ਸਮਾਂ ਜੋ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਜੀ ਇਕੱਠਿਆਂ ਗੁਜ਼ਾਰ ਰਹੇ ਹਾਂ ਅਤੇ ਆਓ ਇਸ ਪਿਆਰੀ ਸਵੇਰ ਦੇ ਵਿੱਚ ਸਰਵਣ ਕਰਦੇ ਹਾਂ ਇੱਕ ਸ਼ਬਦ, ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਇਸੇ ਤਰ੍ਹਾਂ ਜੀ ਬਣੇ ਰਹਿਣਾ।

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo Indian food land 1201 Britannia Road West Mississauga 45 Dust Drive and 15 Fanta Way Brampton 905-456-9900
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
3: ਇਡੈਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਇਡੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ यात्रा दीयां सुविधावां एजेक्स क्रिमटोरियम 384 फिनले एवेन्यू डेली एवेन्यू दे नजदीक 289-372-3300 या विजिट करो www.acvc.info 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਜੀ ਬਹੁਤ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ। ਤੇ ਜੋ ਐਤਵਾਰ ਦਾ ਦਿਨ ਹੈ, ਜੋ ਹੌਲੀ ਹੌਲੀ ਜੋ ਦਿਨ ਇਸ ਵੇਲੇ ਚੜ੍ਹਨਾ ਹੈ, ਤੇ ਮੌਕਾ ਤਾਂ ਇਹ ਮਨਾਂ ਨੂੰ ਬਿਲਕੁਲ ਪੋਜ਼ਿਟਿਵ ਕਰਨ ਵਾਲਾ ਹੀ ਹੈ। ਤੇ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਦਿਨ ਸਾਰਿਆਂ ਦਾ ਵਧੀਆ ਜੋ ਬੀਤਿਆ ਹੈ, ਵਧੀਆ ਜੋ ਦਿਨ ਦੀ ਉਮੀਦ ਦੇ ਵਿੱਚ ਅਸੀਂ ਇਸ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ। ਤੇ ਜੀ ਉਮੀਦ ਬਣੀ ਰਹੇ ਤੇ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਣੇ ਰਹਿਣਾ 8 ਵਜੇ ਤੱਕ, ਕਿਉਂਕਿ 8 ਵਜੇ ਤੱਕ ਤੁਹਾਡਾ ਸਾਡਾ ਜੋ ਸਾਥ ਹੈ ਪ੍ਰੋਗਰਾਮ 'ਤੇ ਬਿਲਕੁਲ ਇਸੇ ਤਰ੍ਹਾਂ ਜੀ ਬਣਿਆ ਰਹਿਣਾ। ਅਤੇ ਜਿੱਥੇ ਗੱਲ ਠੱਗੀਆਂ ਦੀ ਮੈਂ ਕਰ ਰਹੀ ਸੀ, ਗੱਲ ਚੋਰੀਆਂ ਦੀ ਕਰ ਰਹੀ ਸੀ, ਗੱਲ ਆਪਣੇ ਆਪ ਨੇ ਜੋ ਸਾਡੇ ਵੱਡੇ ਨੇ ਉਹਨਾਂ ਲਈ ਵੀ ਜੋ ਇੰਨੀ ਦਿਨੀ ਖਿਆਲ ਰੱਖਣ ਦੀ ਗੱਲ ਹੈ। ਸੋ ਇਹ ਇੱਕ ਹੋਰ ਕਿੱਸਾ ਜੋ ਇਸ ਹਫ਼ਤੇ ਦਾ ਹੀ ਹੈ, ਜਿੱਥੇ ਬ੍ਰੈਂਪਟਨ ਦੇ ਵਿੱਚ ਜਦੋਂ ਬੱਚੇ ਵੀ ਚਲੋ ਬਾਹਰ ਖੇਡਦੇ ਨੇ, ਮੌਸਮ ਚੰਗਾ ਹੁੰਦਾ ਅਤੇ ਹੁੰਦਾ ਕਿ ਜਦੋਂ ਸਕੂਲੋਂ ਆਏ ਅਤੇ ਫਿਰ ਘਰੋਂ ਬਾਹਰ ਖੇਡੀਏ, ਸਮਾਂ ਜੋ ਹੈ ਬਾਹਰ ਬਤੀਤ ਕਰੀਏ, ਅਤੇ ਫਿਰ ਮਾਪਿਆਂ ਨੂੰ ਵੀ ਬਹੁਤ ਹੁੰਦਾ ਕਿ ਚਲੋ ਸਰਦੀਆਂ ਆਉਣੀਆਂ ਨੇ ਅਤੇ ਫਿਰ ਅੰਦਰ ਹੀ ਅਸੀਂ ਹੋ ਕੇ ਰਹਿ ਜਾਣਾ, ਫਿਰ ਉਸ ਤੋਂ ਬਾਅਦ ਤਾਂ ਬਾਹਰ ਇੰਨਾ ਨਹੀਂ ਬੱਚੇ ਖੇਡ ਸਕਦੇ। ਸੋ ਇਹ ਜੋ ਮੌਸਮ ਹੈ, ਜੋ ਇਹ ਸਮਾਂ ਹੈ ਕਿ ਵੱਧ ਤੋਂ ਵੱਧ ਜੋ ਹੈ ਉਹ ਨੇਚਰ ਨਾਲ ਜੁੜੋ, ਬਾਹਰ ਖੇਡੋ, ਅਤੇ ਚਲੋ ਇਹ ਗੱਲ ਹੋਈ। ਪਰ ਜਦੋਂ ਬੱਚਾ ਜੋ ਹੈ ਬਿਨਾਂ ਕਿਸੇ ਸੁਪਰਵਿਜ਼ਨ ਤੋਂ ਕਿ ਕੋਈ ਅਡਲਟ ਉਸ ਦੇ ਨਾਲ ਹੈ, ਮਾਪੇ ਉਸ ਦੇ ਨਾਲ ਨੇ ਜਾਂ ਗ੍ਰੈਂਡ ਪੇਰੈਂਟਸ ਨਾਲ ਨੇ, ਜੇ ਇਕੱਲਾ ਹੀ ਫਿਰ ਬਾਹਰ ਹੋਵੇ ਤਾਂ ਫਿਰ ਜੋ ਹੈ ਇਹ ਤੁਹਾਨੂੰ ਨਹੀਂ ਪਤਾ ਕਿ ਹੋਰ ਕੌਣ ਬਾਹਰ ਹੈ ਅਤੇ ਫਿਰ ਉਹ ਤੁਹਾਡੇ ਬੱਚੇ ਨੂੰ ਕਿਸ ਤਰ੍ਹਾਂ ਅਪਰੋਚ ਕਰ ਰਿਹਾ। ਸੋ ਇਹ ਬ੍ਰੈਂਪਟਨ ਦਾ ਹੀ ਇੱਕ ਜੋ ਘਟਨਾ ਜੋ ਹੈ, ਜੋ ਇਹ ਕਿੱਸਾ ਜੋ ਹੈ, ਜਿੱਥੇ ਫਲੈਮਿੰਗੋ ਕ੍ਰੈਸੈਂਟ ਅਤੇ ਫੋਰਸਤੀਆ ਰੋਡ 'ਤੇ ਬੁੱਧਵਾਰ ਦੇ ਦਿਨ ਜੋ ਸ਼ਾਮ ਦੀ ਹੀ ਇਹ ਦੁਪਹਿਰ ਦੀ ਘਟਨਾ ਕਹਿ ਲਓ, ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ, ਕਿ ਇੱਕ ਬੰਦਾ ਜੋ ਹੈ ਉਹ ਇੱਕ ਬੱਚੇ ਦਾ ਜੋ ਘਰ ਜਾ ਰਿਹਾ ਸੀ ਉਸ ਦਾ ਪਿੱਛਾ ਕਰਦਾ, ਅਤੇ ਪਿੱਛਾ ਜਦੋਂ ਕਰਦਾ ਅਤੇ ਉਸ ਦੇ ਨਾਲ ਜੋ ਹੈ ਉਹ ਫਿਜ਼ੀਕਲ ਇੰਟਰੈਕਸ਼ਨ ਦੀ ਵੀ ਕੋਸ਼ਿਸ਼ ਕਰਦਾ, ਉਸਨੂੰ ਫੜਦਾ, ਅਤੇ ਹਾਲਾਂਕਿ ਬੱਚਾ ਜੋ ਹੈ ਜੋ ਬਚਣ ਦੀ ਪੂਰੀ ਕੋਸ਼ਿਸ਼ ਕਰਦਾ ਅਤੇ ਇਸ ਦੇ ਵਿੱਚ ਸਫਲ ਵੀ ਹੋ ਜਾਂਦਾ, ਅਤੇ ਕੋਈ ਫਿਜ਼ੀਕਲ ਇੰਜਰੀ ਬੱਚੇ ਨੂੰ ਇਸ ਦੇ ਵਿੱਚ ਨਹੀਂ ਆਈ। ਪਰ ਉਸ ਤੋਂ ਬਾਅਦ ਜੋ ਹੈ ਜੋ ਪੁਲਿਸ ਉਸ ਦੀ ਭਾਲ ਕਰ ਰਹੀ ਹੈ, ਅਤੇ 25 ਤੋਂ 30 ਸਾਲ ਦੀ ਉਮਰ ਦਾ ਇਹ ਜੋ ਵਿਅਕਤੀ ਜੋ ਹੈ ਜਿਸਨੇ ਇਸ ਬੱਚੇ ਨੂੰ ਰੋਕਿਆ, ਪਿੱਛਾ ਕੀਤਾ, ਰੋਕਿਆ ਅਤੇ ਫਿਰ ਫੜਨ ਦਾ ਯਤਨ ਕੀਤਾ, ਸੋ ਅਜਿਹਾ ਉਸਦੇ ਹੁਣ ਮਨ ਦੇ ਵਿੱਚ ਕੀ ਹੋਵੇਗਾ ਜੋ ਇਸ ਬੱਚੇ ਦਾ ਉਸਨੇ ਪਿੱਛਾ ਕੀਤਾ ਹੈ। ਸੋ ਇਹ ਵੀ ਜੋ ਗੱਲਾਂ ਨੇ ਸਾਨੂੰ ਇਹ ਯਾਦ ਜ਼ਰੂਰ ਕਰਾਉਂਦੀਆਂ ਨੇ ਕਿ ਅਸੀਂ ਬਾਹਰ ਇਕੱਲਿਆਂ ਬੱਚਿਆਂ ਨੂੰ ਨਾ ਛੱਡੀਏ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਸਾਨੂੰ ਹੁੰਦਾ ਕਿ ਸਾਡੀਆਂ ਸਟਰੀਟਸ ਜੋ ਨੇ ਇਹ ਤਾਂ ਸੇਫ ਹੀ ਨੇ ਅਤੇ ਬੱਚੇ ਖੇਡਦੇ ਨੇ, ਚਾਨਣ ਹੈ, ਕੋਈ ਨਾ ਕੋਈ ਜੋ ਗੁਆਂਢੀ ਹੈ ਉਹ ਬਾਹਰ ਹੋਵੇਗਾ, ਪਰ ਇਹ ਸਾਡੀ ਫਿਰ ਆਪਣੀ ਜ਼ਿੰਮੇਵਾਰੀ ਜੋ ਹੈ ਇਹ ਬਣ ਜਾਂਦੀ ਹੈ ਕਿ ਦੇਖ ਰੇਖ ਦੇ ਵਿੱਚ ਹੀ ਜੇਕਰ ਬਾਹਰ ਬੱਚੇ ਹੋਣ ਤਾਂ ਇਹੀ ਭਲਾਈ ਹੈ ਅੱਜ ਦੀ ਡੇਟ ਦੇ ਵਿੱਚ ਜੀ, ਇਹੀ ਭਲਾਈ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਇਹ ਪਿਆਰਾ ਜੋ ਸਫ਼ਰ ਹੈ, ਅਤੇ ਇਸ ਸਫ਼ਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਯਾਦ ਜ਼ਰੂਰ ਕਰਵਾ ਦੇਵਾਂ ਜੀ, ਤੁਸੀਂ ਆਪਣਾ ਘਰ ਜੋ ਹੈ ਸ਼ਿਫਟ ਕਰਨਾ, ਅਤੇ ਸਮਾਨ ਜਿੱਥੇ ਕਾਫੀ ਹੋ ਜਾਂਦਾ ਜਦੋਂ ਅਸੀਂ ਕਿਤੇ ਲੰਮੇ ਸਮੇਂ ਤੋਂ ਰਹਿ ਰਹੇ ਹੁੰਦੇ ਹਾਂ, ਅਤੇ ਫਿਰ ਲੋੜ ਦੀਆਂ ਸਾਰੀਆਂ ਹੀ ਚੀਜ਼ਾਂ ਹੁੰਦੀਆਂ ਨੇ, ਅਤੇ ਫਿਰ ਜਦੋਂ ਅੱਗੇ ਘਰ ਸ਼ਿਫਟ ਕਰਕੇ ਜਦੋਂ ਜਾਣਾ ਹੈ ਉੱਥੇ ਸਾਨੂੰ ਹੁੰਦਾ ਕਿ ਸਾਡੀ ਹਰ ਚੀਜ਼ ਜੋ ਹੈ ਉਹ ਸੇਫਲੀ ਪਹੁੰਚੇ। ਸੋ ਇਹ ਕੰਮ ਜੀ ਤੁਸੀਂ ਪ੍ਰੋਫੈਸ਼ਨਲੀ HK ਮੂਵਰਸ ਤੋਂ ਕਰਵਾਓ ਜੀ, ਅਤੇ HK ਮੂਵਰਸ ਨੂੰ ਜੋ ਹਵਾਲਾ ਪੰਜਾਬੀ ਲਹਿਰਾਂ ਦਾ ਜ਼ਰੂਰ ਦਿਓ, ਤੇ ਅੱਛੇ ਪ੍ਰਾਈਜ਼ਸ ਤੇ ਤੁਹਾਡੀ ਪੂਰੀ ਰਿਸਪੋਂਸਿਬਿਲਿਟੀ ਸਮਾਨ ਨੂੰ ਸ਼ਿਫਟ ਕਰਨ ਦੀ ਫਿਰ ਇਹਨਾਂ ਦੀ ਹੋਵੇਗੀ। ਇਹ ਪ੍ਰੋਪਰਲੀ ਪੈਕ ਕਰਨਗੇ, ਜਿੱਥੇ ਮੂਵਿੰਗ ਟਰੱਕਸ ਦੇ ਵਿੱਚ ਪ੍ਰੋਪਰਲੀ ਕੈਰੀ ਕਰਨਗੇ। ਉੱਥੇ ਜੇਕਰ ਪ੍ਰੋਵਿੰਸ ਤੁਸੀਂ ਚੇਂਜ ਕਰਨਾ, ਤੁਸੀਂ ਦੂਰ ਸ਼ਿਫਟ ਹੋ ਰਹੇ ਹੋ ਅਤੇ ਕਾਰ ਵੀ ਨਾਲ ਫਿਰ ਲੈ ਕੇ ਜਾਣੀ ਹੈ, ਅਤੇ ਇਹ ਵੀ ਮੂਵਿੰਗ ਟਰੱਕਸ ਦੇ ਵਿੱਚ ਹੀ ਜੋ ਗੱਡੀਆਂ ਕਾਰਾਂ ਵੀ ਜਾਣੀਆਂ ਨੇ। ਸੋ ਤੁਸੀਂ ਜੀ ਨੰਬਰ ਐਚ ਕੇ ਮੂਵਰਸ ਤੋਂ ਹਰਮਿੰਦਰ ਜੀ ਦਾ ਨੰਬਰ ਜੋ ਹੈ ਇਹ ਜ਼ਰੂਰ ਨੋਟ ਕਰੋ, ਨੰਬਰ 416-524-6704 416-524-6704। ਹਰਮਿੰਦਰ ਜੀ ਨੂੰ ਤੁਸੀਂ ਜੀ ਸੰਪਰਕ ਜ਼ਰੂਰ ਕਰ ਸਕਦੇ ਹੋ, 416-524-6704 ਜੀ ਇਹ ਨੰਬਰ ਹੈ, ਅਤੇ ਕਾਲ ਤੁਸੀਂ ਅੱਜ ਹੀ ਜੀ ਇਹਨਾਂ ਨੂੰ ਕਰੋ। ਅਤੇ ਜੋ ਹੁੰਦਾ ਬੰਦ ਦੇ ਵਿੱਚ ਕਿ ਇੱਕ ਵੱਡੀ ਜੋ ਇੱਕ ਫਿਕਰ ਹੋ ਜਾਂਦੀ ਹੈ ਕਿ ਹੁਣ ਪੂਰਾ ਸਮਾਨ ਜੋ ਹੈ ਉਹ ਲੈ ਕੇ ਜਾਣਾ ਅਤੇ ਪੈਕਿੰਗ ਕਿਸ ਤਰ੍ਹਾਂ ਕਰੀਏ, ਸੋ ਪੈਕਿੰਗ ਦੀ ਵੀ ਫਿਕਰ ਨਹੀਂ ਕਰਨੀ ਕਿਉਂਕਿ ਇਹ ਕੰਮ ਵੀ ਫਿਰ ਜੀ ਐਚ ਕੇ ਮੂਵਰਸ ਵਾਲੇ ਜੋ ਨੇ ਉਹ ਆਪਣੀ ਦੇਖ ਰੇਖ ਦੇ ਵਿੱਚ, ਆਪਣੀ ਸੰਭਾਲ ਦੇ ਵਿੱਚ ਉਹ ਬਿਲਕੁਲ ਕਰਨਗੇ। ਸੋ ਜੀ ਜਿੱਥੇ ਅਗਲੀ ਖਬਰ ਜੋ ਹੈ ਇਹ ਸਾਂਝੀ ਕਰੀਏ, ਉੱਥੇ ਬ੍ਰਿਟਿਸ਼ ਕੋਲੰਬੀਆ ਦੀ ਜੋ ਫਲੇਅਰ ਏਅਰਲਾਈਨਸ ਹੈ ਉਹਨਾਂ ਦਾ ਇਹ ਇੱਕ ਕੇਸ ਹੈ ਜਿੱਥੇ ਇੱਕ ਔਰਤ ਜੋ ਸਵਾਰ ਕਰਦੀ ਹੈ ਫਲਾਈਟ ਦੇ ਵਿੱਚ, ਜੋ ਮੈਕਸੀਕੋ ਤੋਂ ਵੈਨਕੂਵਰ ਦੀ ਫਲਾਈਟ ਹੈ, ਅਤੇ ਰਸਤੇ ਵਿੱਚ ਜੋ ਚੈੱਕਡ ਬੈਗ ਹੈ ਉਸ 'ਚੋਂ ਸਮਾਨ ਉਸ ਲੇਡੀ ਦਾ ਜੋ ਹੈ ਚੋਰੀ ਹੋ ਜਾਂਦਾ, ਅਤੇ ਸਮਾਨ ਜੋ ਚੋਰੀ ਹੁੰਦਾ ਇਹ ਗਹਿਣੇ ਹੀ ਹੁੰਦੇ ਨੇ, ਅਤੇ ਉਸਨੇ ਲੇਡੀ ਫਿਰ ਗਣਾਉਂਦੀ ਹੈ ਕਿ ਘੱਟੋ ਘੱਟ $850 ਤੱਕ ਦੇ ਜੋ ਜੂਲਰੀ ਆਈਟਮਸ ਨੇ ਇਹ ਚੋਰੀ ਹੋਏ ਨੇ, ਅਤੇ ਇਹ ਵੀ ਚੈੱਕਡ ਇਨ ਬੈਗਸ ਤੋਂ ਚੋਰੀ ਹੋਏ ਨੇ। ਅਤੇ ਹਾਲਾਂਕਿ ਇਹ ਜੋ ਫਲਾਈਟ ਜੋ ਹੈ ਉਹ 2 ਸਾਲ ਪਹਿਲੇ ਦੀ ਹੈ, 2024 ਦੀ ਇਹ ਘਟਨਾ ਹੈ। ਅਤੇ ਜਦੋਂ ਉਹ ਅਪਰੋਚ ਕਰਦੀ ਹੈ ਫਲਾਈਟ ਨੂੰ, ਫਲੇਅਰ ਏਅਰਲਾਈਨਸ ਨੂੰ ਅਪਰੋਚ ਕਰਦੀ ਹੈ, ਉਹਨਾਂ ਨੂੰ ਲਿਸਟ ਦਿੰਦੀ ਹੈ, ਹਾਲਾਂਕਿ ਰਸੀਟਸ ਜੋ ਨੇ ਉਸ ਦੀਆਂ ਨਹੀਂ ਉਸ ਦੇ ਕੋਲ ਹੁੰਦੀਆਂ, ਪਰ ਪੂਰੀ ਲਿਸਟ ਦਿੰਦੀ ਹੈ ਕੀ ਸਮਾਨ ਮੇਰਾ ਚੋਰੀ ਹੋਇਆ ਅਤੇ ਕਿੰਨੇ ਦਾ ਬਣਿਆ। ਅਤੇ ਫਲੇਅਰ ਏਅਰਲਾਈਨ ਜੋ ਪਹਿਲਾਂ ਇਸ ਗੱਲ ਦੇ ਵਿੱਚ ਆਨਾਕਾਨੀ ਕਰਦੀ ਹੈ ਕਿ ਸਾਨੂੰ ਕੋਈ ਰਸੀਟ ਜੋ ਹੈ ਉਹ ਨਹੀਂ ਮਿਲੀ ਇਸ ਕੇਸ ਦੇ ਵਿੱਚ, ਸਪੋਰਟਿੰਗ ਐਵੀਡੈਂਸ ਵੀ ਨਹੀਂ ਮਿਲਿਆ ਕਿ ਰਿਸਪੋਂਸੀਬਿਲਿਟੀ ਕਿਸ ਦੀ ਸੀ ਇਸ ਲੋਸ ਦੇ ਲਈ। ਅਤੇ ਫਿਰ ਕੁਝ ਆਪਣੇ ਇੰਟਰਨੈਸ਼ਨਲ ਟੈਰਿਫ ਬਾਰੇ ਵੀ ਫਲਾਈਟ ਦੱਸਦੀ ਆ ਕਿ ਜੂਲਰੀ ਤਾਂ ਚੈੱਕਡ ਬੈਗ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ, ਅਤੇ ਇਹ ਤਾਂ ਕੈਰੀ ਔਨ ਬੈਗ ਦੇ ਵਿੱਚ ਕੈਰੀ ਕਰਨੀ ਚਾਹੀਦੀ ਸੀ। ਸੋ ਇਹਨਾਂ ਚੀਜ਼ਾਂ ਕਰਕੇ ਜਦੋਂ ਇਹ ਜੋ ਏਅਰਲਾਈਨ ਹੈ ਉਸ ਦੇ ਵਿੱਚ ਆਨਾਕਾਨੀ ਜੋ ਕਰਦੀ ਹੈ, ਪਰ BC ਟ੍ਰਿਬਿਊਨਲ ਜੋ ਹੈ ਉਹ ਇਹ ਸਾਰੇ ਪੱਖਾਂ ਨੂੰ ਪੱਖ ਨੇ ਇਹਨਾਂ ਨੂੰ ਦੇਖਦਿਆਂ ਏਅਰਲਾਈਨ ਨੂੰ ਫਾਈਨਲੀ ਆਰਡਰ ਕਰਦਾ ਕਿ ਤੁਸੀਂ ਜੋ ਰੀਇੰਬਰਸਮੈਂਟ ਹੈ ਜੋ ਇਸ ਦੇ ਵਿੱਚ ਉਸ ਲੇਡੀ ਦਾ ਲੋਸ ਹੋਇਆ ਤੁਸੀਂ ਇਸ ਨੂੰ ਪੇ ਕਰੋ, ਕਿਉਂਕਿ ਜਿੱਥੇ ਇੱਕ ਤਾਂ ਇਹ ਕਿਤੇ ਤੁਸੀਂ ਐਵੀਡੈਂਸ ਆਪ ਹੀ ਨਹੀਂ ਦਿਖਾ ਸਕੇ ਕਿ ਜੋ ਇੰਟਰਨੈਸ਼ਨਲ ਟੈਰਿਫ ਦੇ ਅਕੋਰਡਿੰਗ ਚੈੱਕਡ ਬੈਗ ਦੇ ਵਿੱਚ ਜੋ ਹੈ ਉਹ ਜੂਲਰੀ ਨਹੀਂ ਜਾ ਸਕਦੀ, ਅਤੇ ਕੈਰੀ ਔਨ 'ਚ ਹੀ ਹੋਣੀ ਚਾਹੀਦੀ ਸੀ। ਅਤੇ $500 ਦਾ ਡਿਸੀਜਨ ਜੋ ਹੈ ਇਹ ਹੋਇਆ ਕਿ ਉਸ ਲੇਡੀ ਨੂੰ $500 ਦਾ ਅਮਾਊਂਟ ਜੋ ਹੈ ਇਸ ਦੇ ਵਿੱਚ ਦਿੱਤਾ ਜਾਵੇ, ਕਿਉਂਕਿ ਉਸ ਜੋ ਚੋਰੀ ਹੋਈ ਹੈ ਉਸ ਦੇ ਬੈਗ 'ਚੋਂ ਹੋਈ ਹੈ ਜੋ ਕਿ ਚੈੱਕਡ ਇਨ ਹੋਇਆ ਸੀ, ਅਤੇ ਉਹ ਆਪਣਾ ਬੈਗੇਜ ਟੈਗ ਜੋ ਹੈ ਉਹ ਜੋ ਬਿਲਕੁਲ ਵਿਖਾ ਸਕੀ ਸੀ। ਅਤੇ ਜਿੱਥੇ ਉਸ ਲੇਡੀ ਨੇ ਕਿਹਾ ਕਿ ਘਰ ਜਾ ਕੇ ਉਸਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਬੈਗ ਜੋ ਹੈ ਉਹ ਦੁਬਾਰਾ ਪੈਕ ਹੋਇਆ, ਬੈਗ ਦੇ ਵਿੱਚੋਂ ਜੋ ਹੈ ਉਹ ਜੋ ਕੀਮਤੀ ਜੋ ਗਹਿਣੇ ਸੀ ਉਹ ਮਿਸਿੰਗ ਸੀ। ਅਤੇ ਫਿਰ ਉਸਨੇ ਇਹ ਚੀਜ਼ ਜਦੋਂ ਰਿਪੋਰਟ ਕੀਤੀ ਅਤੇ ਫਿਰ ਫਾਈਨਲੀ ਜੋ ਏਅਰਲਾਈਨ ਨੂੰ ਜੋ ਲੇਡੀ ਨੂੰ ਪੇ ਜੋ ਹੈ ਇਸ ਦੇ ਵਿੱਚ ਜ਼ਰੂਰ ਕਰਨਾ ਪਿਆ। ਸੋ ਜੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਨੋਟ ਬਿਲਕੁਲ ਕਰਵਾ ਦਈਏ ਜੀ, ਤੁਸੀਂ ਮੋਰਗੇਜ ਦਾ ਕੰਮ ਜੋ ਆਪਣਾ ਕਰਵਾਉਣਾ ਹੈ, ਇਨ੍ਹੀਂ ਦਿਨੀ ਫਿਕਰ ਜੋ ਹੈ ਮੋਰਗੇਜ ਦੀ ਹੈ, ਰਿਨਿਊਅਲ ਆ ਗਈ ਹੈ, ਤੁਸੀਂ ਤਾਂ ਇੱਕ ਅੱਛਾ ਰੇਟ ਲੱਭਣਾ ਚਾਹੁੰਦੇ ਹੋ, ਅੱਛੇ ਜੋ ਮੋਰਗੇਜ ਬ੍ਰੋਕਰ ਦੇ ਨਾਲ ਇੰਟਰੈਕਸ਼ਨ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣਾ ਪਹਿਲਾ ਘਰ ਜਾਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਅਤੇ ਮੋਰਗੇਜ ਸੰਬੰਧੀ ਜੋ ਵੀ ਮੁਸ਼ਕਿਲਾਂ ਰੁਕਾਵਟਾਂ ਆ ਰਹੀਆਂ ਨੇ ਅਤੇ ਤੁਸੀਂ ਉਹਨਾਂ ਨੂੰ ਡਿਸਕਸ ਕਰੋ ਜੀ ਹਰਮਨ ਬੱਤਾ ਜੀ ਦੇ ਨਾਲ। ਇਹਨਾਂ ਕੋਲ ਸਲਿਊਸ਼ਨ ਜ਼ਰੂਰ ਹੋਵੇਗਾ ਕਿਉਂਕਿ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਲੈਂਡਰਸ ਜੀ ਇਹਨਾਂ ਦੇ ਨਾਲ ਨੇ ਅਤੇ ਤੁਹਾਡੇ ਜੋ ਕੇਸ ਨੂੰ ਵੇਖਦਿਆਂ ਤੁਹਾਡਾ ਕੰਮ ਕਿਸ ਤਰ੍ਹਾਂ ਜੋ ਹੈ ਉਹ ਸਿਰੇ ਤੱਕ ਲਾਉਣਾ ਹੈ ਕੰਪਲੀਟ ਕਰਨਾ ਹੈ ਜੀ ਫਿਰ ਇਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਇਹਨਾਂ ਦਾ ਤਜਰਬਾ ਹੋਵੇਗਾ ਜੋ ਵਿੱਚ ਬੋਲੇਗਾ। ਸੋ ਤੁਸੀਂ ਹਰਮਨ ਬੱਤਾ ਜੀ ਨੂੰ ਸੰਪਰਕ ਕਰ ਸਕਦੇ ਹੋ ਨੰਬਰ 647-685-9000 ਜੀ 647-685-9000 ਜੀ ਇਹ ਜੋ ਨੰਬਰ ਹੈ ਤੁਸੀਂ ਹਰਮਨ ਬੱਤਾ ਜੀ ਦੇ ਲਈ ਜ਼ਰੂਰ ਨੋਟ ਰੱਖੋ ਜੀ। ਅਤੇ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਇਸ ਸਫ਼ਰ ਦੇ ਵਿੱਚ ਜਿੱਥੇ ਖਬਰਾਂ ਤਾਂ ਖੂਬ ਨੇ ਪਰ ਉਸ ਦੇ ਨਾਲ ਨਾਲ ਜੀ ਸਵੇਰ ਦਾ ਜੋ ਆਗਮਨ ਹੋ ਰਿਹਾ ਜੋ ਹੌਲੀ ਹੌਲੀ ਦਿਨ ਚੜ੍ਹ ਰਿਹਾ ਅਤੇ ਪਿਆਰੀ ਆਵਾਜ਼ ਦੇ ਨਾਲ ਪਿਆਰੇ ਗੀਤ ਦੇ ਬੋਲਾਂ ਦੇ ਨਾਲ ਇਹ ਸ਼ੁਰੂਆਤ ਹੋਵੇ ਤਾਂ ਫਿਰ ਕਿਆ ਬਾਤ ਹੈ। ਸੋ ਜੀ ਇਹ ਜੋ ਪਿਆਰਾ ਗੀਤ ਤੁਸੀਂ ਮਾਣਨਾ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਿਲਕੁਲ ਬਣੇ ਰਹਿਣਾ ਜੀ।

0: ਕੈਨੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ।
3: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, experienced homeopaths de rahe ne effective ilaaj, care you can trust, healing you can feel. Appointment de layi call karo 647-856-2516. Do locations, Mississauga and Brampton de vich available, 647-856-2516. Kise ne bhi agar car, van, SUV lena, top da naam ikko hai, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।

0: patients in GTA. For more information, visit rajdhanisweets.ca.
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਤੁਸੀਂ ਫੋਨ ਰਾਹੀਂ ਸਾਡਾ ਇਹ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਅਤੇ ਤੁਸੀਂ ਨੰਬਰ ਜ਼ਰੂਰ ਨੋਟ ਕਰੋ ਜੀ। ਕੈਨੇਡਾ ਲਈ ਨੰਬਰ 416-477-2040 ਹੈ, 416-477-2040 ਅਤੇ ਯੂ ਐਸ ਦੇ ਵਿੱਚ ਤੁਸੀਂ ਨੰਬਰ ਇਹ ਨੋਟ ਰੱਖਣਾ ਅਤੇ ਯੂ ਐਸ 'ਚ ਤੁਸੀਂ ਦਾਖਲ ਹੋਏ ਹੋ ਸੁਣਨਾ ਪ੍ਰੋਗਰਾਮ ਫੋਨ ਰਾਹੀਂ ਹੈ ਅਤੇ ਨੰਬਰ 641-740-0860-641-741-0860 ਅਤੇ ਯੂ ਐਸ ਦੇ ਵਿੱਚ ਪ੍ਰੋਗਰਾਮ ਨੂੰ ਤੁਸੀਂ ਇਸ ਨੰਬਰ ਦੇ ਨਾਲ ਲਾਈਵ ਸੁਣ ਸਕਦੇ ਹੋ ਜੀ, ਰੋਜ਼ਾਨਾ ਲਾਈਵ ਸੁਣ ਸਕਦੇ ਹੋ, ਇਸ ਵੇਲੇ ਵੀ ਬਿਲਕੁਲ ਸੁਣ ਸਕਦੇ ਹੋ ਅਤੇ ਨਾਲ ਹੀ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਸ ਰਾਹੀਂ ਵੀ ਪ੍ਰੋਗਰਾਮ ਨੂੰ ਜੀ ਫੋਨ ਇੰਟਰਨੈਟ ਦੀ ਮਦਦ ਦੇ ਨਾਲ ਲਾਈਵ ਜ਼ਰੂਰ ਸੁਣਿਆ ਜਾ ਸਕਦਾ ਹੈ। ਸੋ ਫਿਰ ਤਾਂ ਕੈਨੇਡਾ ਹੋਵੇ ਜਾਂ ਯੂ ਐਸ ਹੋਵੇ ਜਾਂ ਫਿਰ ਕਿਸੇ ਹੋਰ ਮੁਲਕ ਤੋਂ ਤੁਸੀਂ ਸੁਣਨਾ ਅਤੇ ਤੁਸੀਂ ਇਸ ਪ੍ਰੋਗਰਾਮ ਨੂੰ ਮਾਣ ਸਕਦੇ ਹੋ ਜੀ। ਅਤੇ ਨਾਲ ਹੀ ਜੀ ਮੈਂ ਤੁਹਾਡੇ ਲਈ ਜੋ ਇਸ ਜੋਬ ਓਪਰਚੁਨਿਟੀ ਬਾਰੇ ਜਾਣਕਾਰੀ ਜੋ ਹੈ ਇਹ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂ, ਕਿਉਂਕਿ ਕਾਰਪੈਂਟਰੀ ਦਾ ਕੰਮ ਤੁਸੀਂ ਜੇਕਰ ਜਾਣਦੇ ਹੋ, ਤੁਸੀਂ ਅੱਛਾ ਐਕਸਪੀਰੀਅੰਸ ਇਸ ਦੇ ਵਿੱਚ ਰੱਖਦੇ ਹੋ ਅਤੇ ਤੁਸੀਂ ਇਸੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਅਤੇ ਫਿਨਿਕਸ ਮਿਲ ਵਰਕ ਤੋਂ ਤੁਸੀਂ ਜੀ ਇਹ ਨੰਬਰ ਨੋਟ ਕਰਕੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਇਸ ਜੋਬ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਇਹਨਾਂ ਕੋਲ ਇਹ ਓਪਰਚੁਨਿਟੀ ਹੈ ਅਤੇ ਤੁਹਾਨੂੰ ਇਸ ਜੋਬ ਬਾਰੇ ਜਾਣਕਾਰੀ ਜੱਗ ਜੀ ਫਿਨਿਕਸ ਮਿਲ ਵਰਕ ਤੋਂ ਦੇ ਸਕਦੇ ਨੇ। ਨੰਬਰ 416-822-2239 ਹੈ, 416-822-2239 ਜੀ ਇਹਨਾਂ ਦਾ ਨੰਬਰ ਹੈ, ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਨੇ ਅਤੇ ਅੱਛਾ ਜਿੱਥੇ ਕੰਮ ਅੱਛੀ ਪੇ ਦੀ ਪੂਰੀ ਗਾਰੰਟੀ ਅਤੇ ਬ੍ਰੈਂਪਟਨ ਦੇ ਵਿੱਚ ਜੀ ਇਹ ਲੋਕੇਸ਼ਨ ਕੰਮ ਦੀ ਹੈ ਅਤੇ ਤੁਸੀਂ ਫਿਨਿਕਸ ਮਿਲ ਵਰਕ ਨੂੰ ਜੀ ਜ਼ਰੂਰ ਇਸ ਦੇ ਲਈ ਸੰਪਰਕ ਕਰ ਸਕਦੇ ਹੋ ਜੀ। ਅਤੇ ਨਾਲ ਹੀ ਜੀ ਘਰ ਆਪਣਾ ਤੁਸੀਂ ਰੈਨੋਵੇਟ ਕਰਵਾਉਣਾ, ਤੁਸੀਂ ਆਪ ਚਲੋ ਹੌਲੀ ਹੌਲੀ ਕਰਕੇ ਨਿੱਕੀ ਮੋਟੀ ਜਦੋਂ ਰੈਨੋਵੇਸ਼ਨ ਕਰਾਉਣੀ ਹੈ ਅਤੇ ਜਾਂ ਫਿਰ ਤੁਸੀਂ ਬਿਲਡਰ ਹੋ, ਕੰਟਰੈਕਟਰ ਹੋ, ਰੈਨੋਵੇਟਰ ਹੋ ਅਤੇ ਤੁਸੀਂ ਫਿਰ ਜਦੋਂ ਇਹ ਕੰਮ ਕਰਦੇ ਹੋ ਅਤੇ ਜੋ ਅੱਛੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜੋ ਪ੍ਰੋਡਕਟਸ ਮਿਲਣ ਅਤੇ ਪ੍ਰਾਈਜ਼ ਉਹਨਾਂ ਦੇ ਜੋ ਨੇ ਉਹ ਜੀ ਫਿੱਟ ਹੋਣ ਬਜਟ ਦੇ ਵਿੱਚ ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਸ ਤੁਸੀਂ ਪਹੁੰਚਣਾ ਜ਼ਰੂਰ ਹੈ। ਸਟੀਲਸ ਅਤੇ ਡਿਕਸੀ ਦੇ ਕੋਲ ਇਹ ਨੇ ਅਤੇ 8005 ਡਿਕਸੀ ਰੋਡ ਇਹਨਾਂ ਦਾ ਪਤਾ ਹੈ। ਤੁਸੀਂ ਪਹੁੰਚੋ, ਸਾਰੇ ਪ੍ਰੋਡਕਟਸ ਨੂੰ ਵੇਖੋ, ਪ੍ਰਾਈਜ਼ ਨੂੰ ਵੇਖੋ ਅਤੇ ਫਿਰ ਬਿਲਕੁਲ ਤੁਹਾਨੂੰ ਪਤਾ ਲੱਗਣਾ ਕਿ ਕੋਈ ਵੀ ਪ੍ਰਾਈਜ਼ ਇਹ ਹੋਵੇ ਉਸਨੂੰ ਇਹ ਬੀਟ ਜ਼ਰੂਰ ਤੁਹਾਨੂੰ ਕਰਕੇ ਦੇਣਗੇ। ਸੋ ਇਹਨਾਂ ਦਾ ਜੋ ਲੋਕੇਸ਼ਨ ਤਾਂ ਚਲੋ ਤੁਸੀਂ ਨੋਟ ਕਰ ਲਈ, ਨੰਬਰ ਵੀ ਨੋਟ ਕਰ ਲਓ, 647-965-0585 ਜੀ ਨੰਬਰ ਹੈ ਅਤੇ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਪੂਰੀ ਜਾਣਕਾਰੀ ਲਓ ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca ਦੀ ਵੈਬਸਾਈਟ ਹੈ।
2: Everyone knows you don't let a kid swim unsupervised. You don't touch a baking tray straight out of the oven. You're careful when using a sharp knife. And you don't drive without a seatbelt.
3: Buckle up.
2: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.

0: ਲਾਅਡਰਨੀ.ca ਨਾਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ।

0: ਅੱਜ ਤੁਹਾਨੂੰ ਸਾਰਿਆਂ ਨੂੰ
1: ਬਹੁਤ ਹੀ ਸੋਹਣਾ ਗੀਤ, ਬਹੁਤ ਹੀ ਸੋਹਣੇ ਬੋਲ, ਤੇ ਫਿਰ ਸਵੇਰ ਵੇਲੇ ਅਜਿਹੇ ਬੋਲ ਸੁਣਨ ਨੂੰ ਮਿਲ ਜਾਣ, ਤੇ ਫਿਰ ਜਦੋਂ ਮਨ ਕਰਦਾ ਵੀ ਆਪਣੀਆਂ ਬਲੈਸਿੰਗਸ ਜੋ ਨੇ ਜੋ ਪਰਮਾਤਮਾ ਨੇ

ਮੋਟੀਆਂ ਗੱਲਾਂ ਨੇ ਜੋ ਅਸੀਂ ਸੋਚਦੇ ਹੀ ਨਹੀਂ ਕਿ ਇਹ ਸਾਡੇ ਕੋਲ ਨੇ, ਤੇ ਫਿਰ ਇਹਨਾਂ ਚੀਜ਼ਾਂ ਦਾ ਜੋ ਸ਼ੁਕਰਾਨਾ ਜੋ ਹੈ ਇਹ ਤਾਂ ਜੇਕਰ ਕਰਦੇ ਰਹੀਏ ਤਾਂ ਫਿਰ ਅਲੱਗ ਹੀ ਆਨੰਦ ਜੋ ਹੈ ਉਹ ਜ਼ਿੰਦਗੀ ਦਾ ਬਣ ਜਾਂਦਾ। ਸੋ ਪ੍ਰੋਗਰਾਮ ਜੀ ਪੰਜਾਬੀ ਲਹਿਰਾਂ ਰੇਡੀਓ, ਕੋਸ਼ਿਸ਼ ਇਹੀ ਹੁੰਦੀ ਹੈ ਸਵੇਰ ਵੇਲੇ ਤੁਹਾਨੂੰ ਚੰਗੀ ਜੋ ਸੋਚ ਵਾਲੇ ਜੋ ਗੀਤ ਨੇ ਉਹ ਤੁਹਾਨੂੰ ਸੁਣਾਈਏ, ਤਾਂ ਜੋ ਕਿ ਸਵੇਰ ਵੇਲੇ ਹੀ ਪੋਜ਼ਿਟਿਵਿਟੀ ਜੋ ਹੈ ਉਹ ਮਨਾਂ ਦੇ ਵਿੱਚ ਪੱਕੀ ਹੋ ਜਾਵੇ। ਸੋ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਜੀ, ਅਤੇ ਇਸ ਸਫ਼ਰ ਦੇ ਵਿੱਚ ਮੈਂ ਤੁਹਾਨੂੰ ਇਹ ਯਾਦ ਜ਼ਰੂਰ ਕਰਵਾ ਦੇਵਾਂ, ਤੁਸੀਂ ਅਪਲਾਈਨਸ ਜੰਕਸ਼ਨ ਜ਼ਰੂਰ ਹੋ ਕੇ ਆਉਣਾ, ਕਿਉਂਕਿ ਹੁਣ ਵੀਕਐਂਡ ਹੈ ਅਤੇ ਵੀਕਐਂਡ ਮੌਕੇ ਫਿਰ ਅਪਲਾਈਨਸਿਸ 'ਤੇ ਜੋ ਅੱਛੀਆਂ ਡੀਲਸ ਇਹਨਾਂ ਦੇ ਕੋਲ ਹੁੰਦੀਆਂ ਨੇ, ਅਤੇ ਜ਼ਰੂਰ ਇਸ ਬਾਰੇ ਤੁਸੀਂ ਅਪਲਾਈਨਸ ਜੰਕਸ਼ਨ ਪਹੁੰਚੋ। ਸੋ ਆਪਣੇ ਬੇਸਮੈਂਟ ਤੁਸੀਂ ਨਵੀਂ ਤਿਆਰ ਕੀਤੀ ਹੈ, ਤੁਸੀਂ ਚਾਹੁੰਦੇ ਹੋ ਕਿ ਅੱਛਾ ਪੈਕੇਜ ਹੋਵੇ, ਅੱਛਾ ਅਪਲਾਈਨਸ ਬੰਡਲ ਹੋਵੇ, ਜਿੱਥੇ ਅੱਛੇ ਅਪਲਾਈਨਸਿਸ ਹੋਣ ਉੱਥੇ ਪ੍ਰਾਈਜ਼ ਵੀ ਬਿਲਕੁਲ ਸਹੀ ਹੋਵੇ, ਤਾਂ ਜੋ ਕਿ ਸਾਡਾ ਬਜਟ ਜਿੱਦਾਂ ਅਸੀਂ ਰੱਖਿਆ ਅਤੇ ਸਾਨੂੰ ਅੱਛੀ ਚੀਜ਼ ਉਸ ਦੇ ਵਿੱਚ ਮਿਲ ਜਾਵੇ, ਅਤੇ ਨਾਲ ਹੀ ਵਾਸ਼ ਡਰਾਇਰ ਅੱਛਾ ਕੋਂਬੋ ਤੁਸੀਂ ਲੈਣਾ ਚਾਹੁੰਦੇ ਹੋ, ਅਤੇ ਜੀ ਕਿਚਨ ਤੁਸੀਂ ਆਪਣੀ ਰੈਨੋਵੇਟ ਕਰਵਾਈ ਹੈ, ਜਾਂ ਫਿਰ ਹੁਣ ਚਾਹੀਦਾ ਕਿ ਕੋਈ ਇੱਕ ਅੱਧਾ ਜੋ ਅਪਲਾਈਨਸ ਹੈ ਉਹ ਜੇਕਰ ਖਰਾਬ ਹੋ ਗਿਆ ਕਿ ਰਿਪੇਅਰ ਅਸੀਂ ਚਲੋ ਹੁਣ ਕੀ ਕਰਾਈਏ, ਹੁਣ ਨਵਾਂ ਹੀ ਲੈ ਲਈਏ, ਅਤੇ ਫਿਰ ਅਪਲਾਈਨਸ ਜੰਕਸ਼ਨ ਜੀ ਜ਼ਰੂਰ ਪਹੁੰਚੋ। ਅਤੇ ਲੋਕੇਸ਼ਨਸ ਇਹਨਾਂ ਦੀਆਂ ਜੋ ਨੇ ਰਿਵਰ ਮੌਂਟ ਪਲਾਜ਼ਾ, ਮਿਸੀਸਾਗਾ ਅਤੇ ਸਟੀਲਸ ਦੇ ਕੋਲ ਇਹਨਾਂ ਦੀ ਜੋ ਪਹਿਲੀ ਲੋਕੇਸ਼ਨ ਹੈ, ਅਤੇ ਜੀ ਨਵੀਂ ਲੋਕੇਸ਼ਨ ਵੀ ਇਹ ਪੂਰੇ ਸਕਸੈਸ ਦੇ ਨਾਲ ਸਕਸੈਸਫੁਲੀ ਰਨ ਕਰ ਰਹੇ ਨੇ, ਏਅਰਪੋਰਟ ਅਤੇ ਕਲਾਰਕ 'ਤੇ। ਸੋ ਇਸ ਨਵੀਂ ਲੋਕੇਸ਼ਨ 'ਤੇ ਵੀ ਤੁਸੀਂ ਪਹੁੰਚ ਸਕਦੇ ਹੋ, ਅਤੇ ਪੂਰਾ ਵੇਰਵਾ ਤੁਸੀਂ ਚਾਹੁੰਦੇ ਹੋ ਕਿ ਕਾਲ ਕਰਕੇ ਚਲੋ ਪਹਿਲਾਂ ਪੁੱਛ ਲਈਏ ਕੀ ਡੀਲਸ ਚੱਲ ਰਹੀਆਂ ਨੇ, ਅਤੇ ਤੁਸੀਂ ਜੀ ਅਪਲਾਈਨਸ ਜੰਕਸ਼ਨ ਦਾ ਨੰਬਰ ਵੀ ਨੋਟ ਕਰੋ, 905-450-0054 ਜੀ ਇਹ ਨੰਬਰ ਹੈ, 905-450-0054 ਜੀ ਅਪਲਾਈਨਸ ਜੰਕਸ਼ਨ ਨੂੰ ਤੁਸੀਂ ਜ਼ਰੂਰ ਜੀ ਕਾਲ ਕਰ ਸਕਦੇ ਹੋ। ਅਤੇ ਜਿੱਥੇ ਜੀ ਗੱਲ ਹੋਵੇ ਜੋ ਟੈਨੈਂਟਸ ਅਤੇ ਲੈਂਡਲੋਰਡਸ ਦਾ ਮਸਲਾ ਜੋ ਹੈ ਉਹ ਟੋਰੋਂਟੋ ਦੀਆਂ ਬਿਲਡਿੰਗਸ ਦੇ ਵਿੱਚ ਜੋ ਨਿੱਤ ਚੱਲਦਾ ਹੀ ਰਹਿੰਦਾ, ਅਤੇ ਇਹ ਮਸਲਾ ਜੋ ਹੈ ਫਿਰ ਕੈਂਪੇਨਿੰਗ ਦੇ ਵਿੱਚ ਵੀ ਜੋ ਕੈਂਡੀਡੇਟਸ ਨੇ ਉਹ ਲੈ ਕੇ ਆਉਂਦੇ ਰਹਿੰਦੇ ਨੇ। ਸੋ ਵੈਸਟ ਐਂਡ ਟੋਰੋਂਟੋ ਦੀ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਜਿੱਥੇ ਕਿ ਟੈਨੈਂਟਸ ਨੇ ਮਹੀਨਿਆਂ ਤੋਂ ਇਹ ਇੱਕ ਰੈਂਟ ਸਟ੍ਰਾਈਕ ਕੀਤੀ ਹੋਈ ਸੀ, ਜਦੋਂ ਲੈਂਡਲੋਰਡ ਜੋ ਹੈ, ਜੋ ਮਕਾਨ ਮਾਲਕ ਜੋ ਹੈ, ਜੋ ਉਸ ਅਪਾਰਟਮੈਂਟ ਦਾ ਮਾਲਕ ਸੀ, ਉਹ ਚਾਹੁੰਦਾ ਸੀ ਕਿ ਰੈਂਟ ਨੂੰ 5% ਤੋਂ ਵੀ ਵੱਧ ਉਹ ਇਨਕਰੀਜ਼ ਕਰ ਦੇਵੇ। ਸੋ ਇਸ ਚੀਜ਼ ਨੂੰ ਉਹਨਾਂ ਨੇ ਨਹੀਂ ਮੰਨਿਆ, ਕਿਉਂਕਿ ਜਿੱਥੇ ਆਪਣੇ ਆਪ ਦੇ ਵਿੱਚ ਅਫੋਰਡੇਬਿਲਿਟੀ ਜੋ ਹੈ ਇੱਕ ਸਵਾਲ ਚਿੰਨ੍ਹ ਫਿਰ ਬਣ ਜਾਂਦੀ ਹੈ, ਅਤੇ ਵੈਸੇ ਵੀ ਜੋ ਓਨਟੈਰੀਓ ਦੀ ਸਰਕਾਰ ਹੈ ਉੱਥੇ ਜੀ ਪ੍ਰੋਵਿੰਸ ਜੋ ਹੈ ਇਹ ਮੈਕਸੀਮਮ ਪਰਸੈਂਟੇਜ ਸੈੱਟ ਕਰਦਾ ਕਿ ਇੱਕ ਲੈਂਡਲੋਰਡ ਜੋ ਹੈ ਉਹ ਕਿੰਨਾ ਰੈਂਟ ਵਧਾ ਸਕਦਾ ਹਰ ਸਾਲ, ਅਤੇ ਜੋ ਵਾਧਾ ਜੋ ਹੈ 2026 ਲਈ ਉਹ 2.1% ਜੋ ਸੈੱਟ ਸੀ, ਪਰ ਉਸ ਤੋਂ ਕਿਤੇ ਜ਼ਿਆਦਾ ਇਹ ਜਦੋਂ ਲੈਂਡਲੋਰਡ ਵਧਾਉਣਾ ਚਾਹੁੰਦਾ ਸੀ, ਅਤੇ ਫਿਰ ਇਹ ਟੈਨੈਂਟਸ ਸਾਰੇ ਉਸ ਬਿਲਡਿੰਗ ਦੇ ਇਕੱਠੇ ਹੋਏ, ਘੱਟੋ ਘੱਟ 30 ਤੋਂ ਵੀ ਵੱਧ ਯੂਨਿਟਸ ਇਸ ਬਿਲਡਿੰਗ ਦੇ ਵਿੱਚ ਸਨ, ਅਤੇ ਮਾਰਚ ਤੋਂ ਉਹਨਾਂ ਨੇ ਆਪਣਾ ਰੈਂਟ ਦੇਣਾ ਜੋ ਹੈ ਉਹ ਬੰਦ ਕੀਤਾ, ਤਾਂ ਜੋ ਕਿ ਇੱਕ ਰੈਂਟ ਸਟ੍ਰਾਈਕ ਜੋ ਹੈ ਉਸ ਗੱਲ ਰਾਹੀਂ ਉਹ ਜੀ ਇਸ ਦਾ ਵਿਰੋਧ ਕਰ ਸਕਣ, ਅਤੇ ਆਪਣੇ ਆਪ ਦੇ ਵਿੱਚ ਉਹਨਾਂ ਦੀ ਇਹ ਜਿੱਤ ਹੋਈ ਹੈ। ਜਦੋਂ ਹੁਣ ਲੈਂਡਲੋਰਡ ਨੇ ਆਪਣਾ ਇਹ ਜੋ ਅਟੈਂਪਟ ਹੈ ਇਸ ਨੂੰ ਵਾਪਸ ਲੈ ਲਿਆ, ਇਸ ਨੂੰ ਵਿਦਡਰਾਅ ਕਰ ਲਿਆ। ਸੋ ਇੱਕ ਜਿੱਤ ਜੋ ਹੈ ਇਹ ਟੈਨੈਂਟਸ ਜੋ ਨੇ ਜਿੱਥੇ ਇਸ ਬਿਲਡਿੰਗ ਦੇ ਇਹ ਮੰਨਦੇ ਨੇ, ਉੱਥੇ ਇੱਕ ਹੋਰ ਰੈਂਟ ਸਟ੍ਰਾਈਕ ਦੂਸਰੇ ਪਾਸੇ 1 ਸਪਟੈਂਬਰ ਤੋਂ ਵੀ ਸ਼ੁਰੂ ਹੋਈ ਹੈ, ਜਿੱਥੇ ਸਕਾਰਬਰੋ ਦੇ ਵਿੱਚ ਜੋ ਇਹ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇਹ ਰੈਂਟ ਸਟ੍ਰਾਈਕ ਹੁਣ ਇਹਨਾਂ ਨੇ ਸ਼ੁਰੂ ਕੀਤੀ ਹੈ, ਉੱਥੇ ਵੀ ਮਸਲਾ ਇਹੋ ਹੈ ਕਿ ਜੋ ਰੈਂਟ ਜੋ ਹੈ ਉਹ
ਇਸ

ਪਰਸੈਂਟੇਜ ਤੋਂ ਜਿੰਨਾ ਕਿ ਸਰਕਾਰ ਅਲਾਓ ਕਰਦੀ ਹੈ ਉਸ ਤੋਂ ਵੱਧ ਜੋ ਹੈ ਉਹ ਲੈਂਡਲੋਰਡ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਫਿਰ ਉਹਨਾਂ ਨੇ ਵੀ ਹੁਣ ਸਪਟੈਂਬਰ 1 ਤੋਂ ਜੋ ਇਹੀ ਤੈਅ ਕੀਤਾ ਕਿ ਰੈਂਟ ਦੇਣਾ ਜੋ ਹੈ ਉਹ ਬੰਦ ਹੋਵੇਗਾ। ਸੋ ਇਸ ਤਰ੍ਹਾਂ ਇਹ ਆਪਣਾ ਜੋ ਮੈਸੇਜ ਜੋ ਹੈ ਉਹ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ। ਅਤੇ ਜਿੱਥੇ ਟੈਨੈਂਟਸ ਦਾ ਇਹ ਵੀ ਇੱਕ ਇਲਜ਼ਾਮ ਜ਼ਰੂਰ ਹੈ ਕਿ ਲੈਂਡਲੋਰਡਸ ਜੋ ਨੇ ਜਿਨ੍ਹਾਂ ਦੀ ਮੈਂਟੇਨੈਂਸ ਜੋ ਅਪਾਰਟਮੈਂਟ ਦੀ ਇਹ ਲੈਂਡਲੋਰਡਸ ਦਾ ਜੋ ਇੱਕ ਰਿਸਪੋਂਸੀਬਿਲਿਟੀ ਜੋ ਹੈ ਇੱਕ ਕੰਮ ਜੋ ਹੈ ਉਹ ਬਣ ਜਾਂਦਾ। ਸੋ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਰਿਸਪੋਂਸ ਇਹਨਾਂ ਮੈਂਟੇਨੈਂਸ ਦੀਆਂ ਰਿਕੁਐਸਟ ਨੂੰ ਜੋ ਲੈਂਡਲੋਰਡਸ ਦਾ ਹੈ ਇਹ ਵੀ ਕਾਫੀ ਸਲੋ ਪਿਛਲੇ ਸਾਲਾਂ ਦੇ ਵਿੱਚ ਹੋਇਆ। ਅਤੇ ਚਾਹੁੰਦੇ ਨੇ ਕਿ ਰੈਂਟ ਵੱਧ ਤੋਂ ਵੱਧ ਵਧੇ, ਪਰ ਜਦੋਂ ਜੋ ਜੋ ਟੈਨੈਂਟਸ ਜੋ ਨੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਕੋਈ ਨਾ ਕੋਈ ਮੈਂਟੇਨੈਂਸ ਦੀ ਜਦੋਂ ਲੋੜ ਹੁੰਦੀ ਹੈ ਤਾਂ ਫਿਰ ਉਸ ਚੀਜ਼ 'ਤੇ ਕੰਮ ਉਨੀ ਚੰਗੀ ਤਰ੍ਹਾਂ ਨਹੀਂ ਹੋ ਰਿਹਾ। ਸੋ ਇਹ ਇੱਕ ਨਹੀਂ ਦੋ ਨਹੀਂ, ਟੋਰੋਂਟੋ ਦੇ ਵਿੱਚ ਹੁਣ ਹਰ ਅਪਾਰਟਮੈਂਟ ਬਿਲਡਿੰਗ ਦਾ ਇਹ ਕਿੱਸਾ ਜੋ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਬਣਦਾ ਜਾ ਰਿਹਾ ਹੈ। ਅਤੇ ਜੋ ਮੌਜੂਦਾ ਜੋ ਮੇਅਰ ਨੇ ਟੋਰੋਂਟੋ ਦੇ ਓਲਿਵੀਆ ਚਾਓ ਜੋ ਕੈਂਡੀਡੇਟ ਵੀ ਖੜ੍ਹੇ ਨੇ ਅਗਲੀ ਇਲੈਕਸ਼ਨ ਦੇ ਲਈ, ਅਤੇ ਉਹਨਾਂ ਨੇ ਵੀ ਇਸ ਗੱਲ ਨੂੰ ਜ਼ਰੂਰ ਆਪਣੀ ਕੈਂਪੇਨਿੰਗ ਦੇ ਵਿੱਚ ਕਿਹਾ ਕਿ ਲੈਂਡਲੋਰਡਸ 'ਤੇ ਫਿਰ ਇੱਕ ਜੋ ਸਖਤੀ ਜੋ ਹੈ ਜੇਕਰ ਉਹ ਵਾਪਸ ਆਉਂਦੇ ਨੇ ਕੁਰਸੀ 'ਤੇ ਅਤੇ ਫਿਰ ਲੈਂਡਲੋਰਡਸ 'ਤੇ ਜੋ ਸਖਤੀ ਹੈ ਉਸਨੂੰ ਵਧਾਉਣਗੇ ਤਾਂ ਜੋ ਕਿ ਜੋ ਇਹ ਸਲੋ ਮੈਂਟੇਨੈਂਸ ਹੋ ਰਹੀ ਹੈ ਇਸ ਨੂੰ ਜੋ ਹੈ ਕਰਵ ਕੀਤਾ ਜਾ ਸਕੇ ਅਤੇ ਅੱਛੀ ਮੈਂਟੇਨੈਂਸ ਜੋ ਹੈ ਉਹ ਅਪਾਰਟਮੈਂਟਸ ਦੀ ਹੋ ਸਕੇ ਅਤੇ ਲੈਂਡਲੋਰਡ ਆਪਣੀ ਜ਼ਿੰਮੇਵਾਰੀ ਜੋ ਹੈ ਉਹ ਸਮਝ ਸਕੇ। ਸੋ ਜਿੱਥੇ ਜੀ ਪ੍ਰੋਮਿਸ ਤਾਂ ਚਲੋ ਕਾਫੀ ਹੋ ਰਹੇ ਨੇ, ਜਿੱਥੇ ਹੁਣ ਇਲੈਕਸ਼ਨ ਕੈਂਪੇਨ ਜਾਰੀ ਹੈ ਅਤੇ ਫਿਰ ਹਰ ਪਾਰਟੀ ਹਰ ਕੈਂਡੀਡੇਟ ਫਿਰ ਆਪਣਾ ਜ਼ੋਰ ਤਾਂ ਪੂਰਾ ਲਾਉਂਦਾ ਹੀ ਹੈ। ਅਤੇ ਉੱਥੇ ਜਿੱਥੇ ਟੋਰੋਂਟੋ ਦੇ ਵਿੱਚ ਕੈਂਪੇਨਿੰਗ ਹੈ ਅਤੇ ਜਿੱਥੇ ਸਕਾਰਬਰੋ ਦੇ ਵਿੱਚ ਜੋ ਬੀਤੇ ਦਿਨੀ ਜੋ ਮੇਅਰ ਓਲਿਵੀਆ ਚਾਓ ਨੇ ਉਹਨਾਂ ਨੇ ਆਪਣੀ ਕੈਂਪੇਨਿੰਗ ਕੀਤੀ ਅਤੇ ਫਿਰ ਉਹਨਾਂ ਨੇ ਕਾਫੀਆਂ ਚੀਜ਼ਾਂ ਜੋ ਨੇ ਉਹ ਸਕਾਰਬਰੋ ਦੀਆਂ ਇਸ ਦੇ ਵਿੱਚ ਜ਼ਰੂਰ ਗਿਣਾਈਆਂ ਕਿ ਜਿੱਥੇ ਸਕਾਰਬਰੋ ਬੱਸਵੇ ਜਿੱਥੇ ਰੋਗ ਵੈਲੀ ਸੈਂਟਰ ਅਤੇ ਚਾਈਨੀਜ਼ ਕਲਚਰਲ ਸੈਂਟਰ ਦੀ ਗੱਲ ਉਹਨਾਂ ਨੇ ਕੀਤੀ ਕਿ ਜੋ ਕੁਝ ਪ੍ਰੋਜੈਕਟ ਕੰਪਲੀਟ ਹੋਏ ਜਾਂ ਫਿਰ ਕੰਪਲੀਟ ਹੋਣ ਦੇ ਕਿਨਾਰੇ ਨੇ ਅਤੇ ਉਹ ਸਕਾਰਬਰੋ ਵਾਲਿਆਂ ਦੇ ਲਈ ਹੀ ਨੇ। ਅਤੇ ਉੱਥੇ ਉਹਨਾਂ ਨੇ ਆਪਣੇ ਵੀਕਲੀ TTC ਫੇਅਰ ਕੈਪ ਦੀ ਵੀ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਕਾਰਬਰੋ ਈਸਟ LRT ਇਹ ਬਿਲਕੁਲ ਬਣੇਗੀ ਜੇਕਰ ਉਹ ਰੀਇਲੈਕਟ ਹੁੰਦੇ ਨੇ। ਸੋ ਇੱਕ ਪਾਸੇ ਤਾਂ ਚਲੋ ਓਲਿਵੀਆ ਚਾਓ ਇਹ ਆਪਣੇ ਜੋ ਕੈਂਪੇਨਿੰਗ ਦੇ ਵਿੱਚ ਕਹਿ ਰਹੇ ਨੇ ਕਿ ਇਹ ਸਕਾਰਬਰੋ ਦੇ ਲਈ ਕਰਨਗੇ, ਦੂਸਰੇ ਪਾਸੇ ਜੋ ਦੂਸਰੇ ਕੈਂਡੀਡੇਟ ਨੇ ਬ੍ਰੈਡਫੋਰਡ ਉਹ ਵੀ ਜੀ ਬਿਲਕੁਲ ਓਲਿਵੀਆ ਚਾਓ ਦੇ ਕਲੇਮਸ ਨੂੰ ਚੈਲੰਜ ਕਰ ਰਹੇ ਨੇ ਕਿ ਜਿੱਥੇ ਚਾਓ ਦੀ ਐਡਮਿਨ ਜੋ ਹੈ ਇਹਨਾਂ ਨੇ $788 million ਜੋ ਹੈ ਬਜਟ ਸੇਵਿੰਗਸ ਦੇ ਵਿੱਚ ਜੋ ਵੇਖਿਆ ਹੈ ਉੱਤੇ ਸਿਰਫ ਉਹਨਾਂ ਦਾ ਕਹਿਣਾ ਹੈ ਕਿ $135 million ਹੀ ਐਕਚੁਅਲ ਸਪੈਂਡਿੰਗ ਰਿਡਕਸ਼ਨਸ ਅਸੀਂ ਕਹਿ ਸਕਦੇ ਹਾਂ। ਅਤੇ ਉਹਨਾਂ ਨੇ ਇਸ ਚੀਜ਼ ਦਾ ਫਿਰ ਹਿਸਾਬ ਕਿਤਾਬ ਜੋ ਹੈ ਉੱਥੋਂ ਜੋ ਹੈ ਚਾਓ ਪਾਸੋਂ ਲੱਭਿਆ ਕਿ ਜਿੱਥੇ ਤੁਸੀਂ ਇੰਨੇ ਦਾ ਦਾਅਵਾ ਕੀਤਾ ਹੈ ਅਤੇ ਇਸ ਦਾ ਪੂਰਾ ਜੋ ਚਿੱਠਾ ਹੈ ਇਹ ਫਿਰ ਜ਼ਰੂਰ ਵਿਖਾਓ। ਸੋ ਇਸ ਤਰ੍ਹਾਂ ਜੋ ਇੱਕ ਦੂਜੇ 'ਤੇ ਫਿਰ ਚਲੋ ਆਪਣੇ ਪ੍ਰੋਮਿਸਿਸ ਵੀ ਕਰਦੇ ਨੇ ਅਤੇ ਇੱਕ ਦੂਜੇ 'ਤੇ ਫਿਰ ਇਸ ਤਰ੍ਹਾਂ ਜੋ ਸ਼ਬਦੀ ਵਾਰ ਵੀ ਕਰਦੇ ਨੇ ਅਤੇ ਇਹ ਹਰ ਪਾਸੇ ਸਿਆਸਤ ਦੇ ਵਿੱਚ ਜੋ ਹੈ ਉਹ ਇੰਨੀ ਦਿਨੀ ਚੱਲ ਰਿਹਾ। ਅਤੇ 26 October ਨੂੰ ਜੋ ਇਲੈਕਸ਼ਨਸ ਹੋਣੀਆਂ ਨੇ ਅਤੇ ਦੇਖਦੇ ਹਾਂ, ਅਤੇ ਤਿਆਰੀ ਤਾਂ ਜੋ ਹਰ ਕੈਂਡੀਡੇਟ ਇਸ ਦੀ ਬਿਲਕੁਲ ਕਰ ਰਿਹਾ ਜੀ। ਸੋ ਜੀ ਨਾਲ ਹੀ ਮੈਂ ਤੁਹਾਨੂੰ ਇਹ ਜ਼ਰੂਰ ਨੋਟ ਕਰਵਾ ਦੇਵਾਂ ਕਿ ਤੁਸੀਂ ਜੀ ਅੱਛੀ ਇੰਸ਼ੋਰੈਂਸ ਪੋਲਿਸੀ ਹਾਲੇ ਤੱਕ ਨਹੀਂ ਲਈ ਹੋਈ, ਤੁਸੀਂ ਚਾਹੁੰਦੇ ਹੋ ਕਿ ਹੁਣ ਇਸ ਬਾਰੇ ਪੂਰੀ ਜਾਣਕਾਰੀ ਅਸੀਂ ਲੈ ਲਈਏ, ਹਸਬੈਂਡ ਵਾਈਫ ਇਕੱਠੇ ਬੈਠ ਕੇ ਤੁਸੀਂ ਡਿਸਕਸ ਕਰੋ ਅਤੇ ਫਿਰ ਇੱਕ ਅੱਛਾ ਇੰਸ਼ੋਰੈਂਸ ਐਡਵਾਈਜ਼ਰ ਹੋਵੇ ਉਸ ਤੋਂ ਤੁਸੀਂ ਪੂਰੀ ਜਾਣਕਾਰੀ ਲਓ, ਅਤੇ ਮੈਂ ਤੁਹਾਨੂੰ ਹਰਪ੍ਰੀਤ ਸੈਣੀ ਜੀ ਦਾ ਨੰਬਰ ਜ਼ਰੂਰ ਦੇਵਾਂ ਟੌਪ ਚੋਇਸ ਇੰਸ਼ੋਰੈਂਸ ਤੋਂ, ਨੰਬਰ 416-817-6065-00
416-817-6500 जी हरप्रीत सैनी जी का यह नंबर है, तुसी कॉल कर लो, पूरी जानकारी जी इंश्योरेंस पॉलिसीज़ बारे लो, जिथे अपने परिवार की प्रोटेक्शन, जो चलो असी रोज़ाना तो परिवार के लिए ही काम करते हैं पर अगे की भी सोच जो है वह सानू फिर प्रैक्टिकली सोच के रखनी ही पैंदी है। सो अच्छी लाइफ इंश्योरेंस पॉलिसी, क्रिटिकल इलनेस डिसेबिलिटी उन्हां लई तो बहुत जरूरी हो जाती है जिन्हां लई जी काम अपना है, तो फिर जदों कोई इंजरी आवे या जो कोई बीमारी हो फिर पैसा कितों आना है। सो इस गल भी असी ये पहलू वेखीए तो सुपर वीज़ा विस्टर वीज़ा इंश्योरेंस के नाल ही अच्छे हैल्थ डेंटल ते इन्वेस्टमेंट प्लान्स बारे भी तुसी जानकारी हरप्रीत सैनी जी पासों टॉप चॉइस इंश्योरेंस तो जरूर लवो। नंबर 416-817-6500 है, 416-817-6500 जी यह नंबर तुसी जरूर नोट रखो जी हरप्रीत सैनी जी दे लई। सो एक होर प्यारा गीत बिल्कुल जी लाइन दे विच है, कतार दे विच लगा, ते आओ मान लीए प्रोग्राम पंजाबी लहरां रेडियो दे नाल इस वेले तुसी बने हुए हो जी।

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799-1498 ਰੋਇਲ ਆਟੋ ਸੈਂਟਰ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੋ ਅਸੀਂ ਇਕੱਠਿਆਂ ਕੀਤੀ ਹੈ ਜੀ ਸਮਾਂ 7:28 ਦੇ ਲਾਗੇ ਹੈ ਅਤੇ ਜੋ ਦਿਨ ਚੜ੍ਹ ਚੁੱਕਾ ਹੈ ਅਤੇ ਤੁਹਾਨੂੰ ਇਹ ਚੜ੍ਹਿਆ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਜੀ ਇੱਕ ਵਾਰੀ ਫਿਰ ਤੋਂ ਬਹੁਤ ਨਿੱਘਾ ਪਿਆਰਾ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਜੀ ਮੈਂ ਤੁਹਾਨੂੰ ਜੀ ਪ੍ਰੋਗਰਾਮ ਰਾਹੀਂ ਇਹ ਜ਼ਰੂਰ ਨੋਟ ਕਰਵਾ ਦੇਵਾਂ ਕਿ ਤੁਸੀਂ ਜੋ ਇੱਕ ਜੋ ਚੰਗੇ ਜੀ ਰਿਲੈਕਸਿੰਗ ਮਸਾਜ ਦੀ ਉਡੀਕ ਕਰ ਰਹੇ ਹੋ ਕਿ ਹੁਣ ਥਕਾਵਟ ਜੋ ਹੈ ਉਹ ਵੀਕ ਭਰ ਦੀ ਹੋ ਗਈ ਹੈ ਅਤੇ ਫਿਰ ਇੱਕ ਰਿਲੈਕਸਿੰਗ ਮਸਾਜ ਹੋਵੇ ਜਾਂ ਜੋ ਸਾਡੀਆਂ ਭੈਣਾਂ ਨੇ ਇੱਕ ਅੱਛਾ ਜੀ ਫੇਸ਼ੀਅਲ ਹੋਵੇ ਬਿਊਟੀ ਸਰਵਿਸਿਜ਼ ਜੋ ਨਹੀਂ ਤੁਸੀਂ ਲੈਣੀਆਂ ਨੇ ਅਤੇ ਲਿਵਾਨਾ ਵੈਲਨੈਸ ਸਪਾ ਤੁਸੀਂ ਜ਼ਰੂਰ ਪਤਾ ਨੋਟ ਰੱਖੋ ਜੀ ਕਿਉਂਕਿ ਰਿਲੈਕਸਿੰਗ ਮਸਾਜ ਥੈਰੇਪੀ ਅਤੇ ਬਿਊਟੀ ਸਰਵਿਸਿਜ਼ ਇੱਕੋ ਇੱਕ ਜੋ ਥਾਂ 'ਤੇ ਤੁਹਾਨੂੰ ਜੋ ਇਕੱਠੀਆਂ ਮਿਲ ਰਹੇ ਨੇ ਅਤੇ ਜੀ ਪ੍ਰੋਫੈਸ਼ਨਲ ਥੈਰੇਪਿਸਟ ਇਹਨਾਂ ਦੇ ਕੋਲ ਨੇ ਅੱਛਾ ਇਨਵਾਇਰਮੈਂਟ ਹਾਈਜੀਨਿਕ ਇਨਵਾਇਰਮੈਂਟ ਹੈ ਅਤੇ ਇੰਸ਼ੋਰੈਂਸ ਬੈਨੀਫਿਟਸ ਵੀ ਤੁਹਾਨੂੰ ਮਿਲਣਗੇ ਕਿਉਂਕਿ ਸਿੱਧੀ ਬਿਲਿੰਗ ਜੋ ਹੈ ਤੁਸੀਂ ਆਪਣੀ ਇੰਸ਼ੋਰੈਂਸ ਤੋਂ ਕਰਵਾ ਸਕਦੇ ਹੋ ਸੋ ਤੁਸੀਂ 5341 ਪਾਰਕਸਟ ਸਕੁਐਰ ਬਰੈਂਪਟਨ ਜੀ ਤੁਸੀਂ ਇਹ ਪਤਾ ਨੋਟ ਕਰਨਾ ਹੈ ਅਤੇ ਤੁਸੀਂ ਕਾਲ ਕਰ ਲਓ ਇਹਨਾਂ ਨੂੰ ਤਾਂ ਜੋ ਕਿ ਤੁਸੀਂ ਅਪੁਆਇੰਟਮੈਂਟ ਲੈ ਸਕੋ ਤੁਸੀਂ ਸਮਾਂ ਜੋ ਹੈ ਵੇਖ ਸਕੋ ਅਤੇ ਪੂਰੀ ਜਾਣਕਾਰੀ ਜੋ ਹੈ ਸੇਵਾਵਾਂ ਬਾਰੇ ਵੀ ਬਿਲਕੁਲ ਲੈ ਸਕੋ ਸੋ ਨੰਬਰ 4168815385 416 881 5385 ਜੀ ਨੰਬਰ ਹੈ ਲਿਵਾਨਾ ਵੈਲਨੈਸ ਸਪਾ ਦਾ ਬ੍ਰੈਂਪਟਨ ਦੇ ਵਿੱਚ ਇਹ ਨੇ ਅਤੇ ਤੁਸੀਂ ਜੀ ਸੇਵਾਵਾਂ ਬਿਊਟੀ ਦੀਆਂ ਮਸਾਜ ਅੱਛੀ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਕਰਵਾ ਸਕਦੇ ਹੋ। ਅਤੇ ਨਾਲ ਹੀ ਜੀ ਫਰਨੈਂਸ ਖਰਾਬ ਹੋ ਗਈ ਹੈ, ਏ ਸੀ ਖਰਾਬ ਹੋ ਗਿਆ ਜਾਂ ਫਿਰ ਰਿਪੇਅਰ ਕਰਾਉਣਾ ਜਾਂ ਨਵਾਂ ਲੈਣਾ, ਅਤੇ ਗਲੋਬਲ ਕੰਫਰਟ ਵਾਲਿਆਂ ਦਾ ਨੰਬਰ ਤੁਸੀਂ ਨੋਟ ਜ਼ਰੂਰ ਰੱਖੋ ਜੀ। ਅਤੇ ਤੇਜਪਾਲ ਜੀ ਨੂੰ ਤੁਸੀਂ ਗਲੋਬਲ ਕੰਫਰਟ ਤੋਂ ਕਾਲ ਆਪਣੀ ਕਰਨੀ ਹੈ, ਨੰਬਰ 905-790-9080 'ਤੇ 905-790-9080 'ਤੇ ਤੁਸੀਂ ਸੰਪਰਕ ਜੋ ਹੈ ਬਿਲਕੁਲ ਕਰ ਸਕਦੇ ਹੋ ਜੀ ਗਲੋਬਲ ਕੰਫਰਟ ਵਾਲਿਆਂ ਨੂੰ। ਅਤੇ ਹਵਾਲਾ ਜੋ ਹੈ ਪੰਜਾਬੀ ਲਹਿਰਾਂ ਰੇਡੀਓ ਦਾ, ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਇਸ ਦੇ ਵਿੱਚ ਦੇਣਾ ਅਤੇ ਆਪਣਾ ਫਰਨੈਂਸ ਜੋ ਹੈ ਸਮੇਂ ਤੋਂ ਪਹਿਲਾਂ ਹੀ ਫਿਰ ਠੀਕ ਕਰਵਾ ਲਓ ਜੇਕਰ ਖਰਾਬ ਹੋ ਗਿਆ ਤਾਂ। ਅਤੇ ਜਿੱਥੇ ਗੱਲ ਹੋਵੇ ਅੱਛੀ ਟਰੱਕ ਇੰਸ਼ੋਰੈਂਸ ਦੀ, ਉੱਥੇ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦਾ ਨੰਬਰ ਜੋ ਹੈ ਤੁਸੀਂ ਜ਼ਰੂਰ ਨੋਟ ਕਰਨਾ ਜੀ। ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹ ਕੰਮ ਕਰਦੇ ਨੇ ਅਤੇ ਤੁਹਾਨੂੰ ਅੱਛੀ ਇੰਸ਼ੋਰੈਂਸ ਮੁਹੱਈਆ ਕਰਵਾ ਸਕਦੇ ਨੇ, ਨੰਬਰ 647-929-9509 6479299509 ਇਹ ਨੰਬਰ ਹੈ, ਜਾਂ ਫਿਰ 647-883-1899 6478831899 'ਤੇ ਮੈਂਡੀ ਗਿੱਲ ਜੀ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਜੀ। ਅਤੇ ਜਿੱਥੇ ਜੀ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿੱਥੇ ਵੱਖੋ ਵੱਖ ਧਰਮਾਂ ਦੇ ਲੋਕ, ਵੱਖੋ ਵੱਖ ਮੁਲਕਾਂ ਤੋਂ ਆਏ ਲੋਕ ਵਸੇ ਹੋਏ ਨੇ, ਅਤੇ ਇੱਕ ਦੂਜੇ ਦੇ ਨਾਲ ਜੋ ਰਿਸਪੈਕਟ ਦੇ ਨਾਲ ਇੱਥੇ ਡੀਲਿੰਗ ਹੁੰਦੀ ਹੈ, ਇਸ ਦੇ ਉਦਾਹਰਣ ਦਿੱਤੇ ਜਾਂਦੇ ਨੇ ਕਿ ਇਹ ਕਿਤੇ ਹੋਰ ਕਿਸੇ ਹੋਰ ਮੁਲਕ ਦੇ ਵਿੱਚ ਨਹੀਂ ਮਹਿਸੂਸ ਹੁੰਦਾ। ਪਰ ਹੁਣ ਜੋ ਥਰੈਟਸ ਜੋ ਨੇ, ਜੋ ਇੱਕ ਧਰਮ ਨੂੰ ਜੋ ਆ ਰਹੇ ਨੇ, ਅਤੇ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਇਹ ਵੀ ਕੈਨੇਡਾ ਦੇ ਵਿੱਚ ਹੋ ਰਿਹਾ, ਜਿੱਥੇ ਬੀਤੇ ਦਿਨੀ ਜੋ ਇਹ ਵੀਕੈਂਡ 'ਤੇ ਜੋ ਮੁਲਕ ਦੇ ਜੋ ਇਸਲਾਮਿਕ ਸਕੂਲਸ ਨੇ ਉਹਨਾਂ ਦੇ ਵਿੱਚ ਜੋ ਥਰੈਟਸ ਆਈਆਂ, ਜਿੱਥੇ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਨੇ ਇਸ ਬਾਰੇ ਪੂਰਾ ਜ਼ਿਕਰ ਕੀਤਾ ਕਿ ਇਸਲਾਮਿਕ ਸਕੂਲਸ ਜੋ ਨੇ, ਇਹਨਾਂ ਦੇ ਵਿੱਚ 9 ਅਜਿਹੇ ਸਕੂਲਸ ਨੇ ਮੁਲਕ ਭਰ ਦੇ ਵਿੱਚ ਜਿਨ੍ਹਾਂ ਨੂੰ ਈਮੇਲ ਪਹੁੰਚੀਆਂ। ਈਮੇਲ ਕਿਹਨੇ ਭੇਜੀ, ਇਸ ਦੀ ਇਨਵੈਸਟੀਗੇਸ਼ਨ ਤਾਂ ਖੈਰ ਪੁਲਿਸ ਕਰ ਰਹੀ ਹੈ, ਪਰ 24 ਘੰਟਿਆਂ ਦੇ ਪੀਰੀਅਡ ਦੇ ਵਿੱਚ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਦੇ ਜੋ ਇਸਲਾਮਿਕ ਸਕੂਲਸ ਨੇ ਇਹਨਾਂ ਨੂੰ ਹੈਟਰਿਡ ਦੀਆਂ ਈਮੇਲਸ ਪਹੁੰਚੀਆਂ ਕਿ ਕੈਨੇਡਾ ਨੂੰ ਜਲਦ ਇਸਲਾਮ ਫਰੀ ਬਣਾਇਆ ਜਾਵੇਗਾ। ਸੋ ਜਿੱਥੇ ਇਸ ਗੱਲ ਕਾਰਨ ਜਿੱਥੇ ਜੋ ਮਾਪੇ ਨੇ, ਜੋ ਬੱਚੇ ਨੇ, ਜੋ ਸਕੂਲ ਅਥੋਰਿਟੀਜ਼ ਨੇ, ਜੋ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਹੈ, ਇਹ ਜੀ ਹੈਰਾਨ ਪਰੇਸ਼ਾਨ ਹੈ ਕਿ ਜਿੱਥੇ ਅਸੀਂ ਸਕੂਲ ਬੱਚਿਆਂ ਨੂੰ ਭੇਜਦੇ ਹਾਂ ਕਿ ਬੱਚੇ ਇਹੀ ਮਾਇੰਡ 'ਚ ਹੁੰਦਾ ਹੈ ਕਿ ਸਾਡੇ ਬੱਚੇ ਜੋ ਨੇ ਸਕੂਲਾਂ 'ਚ ਸੇਫ ਨੇ, ਉੱਥੇ ਅਜਿਹੀਆਂ ਈਮੇਲਸ ਜਦੋਂ ਸਕੂਲਾਂ ਦੇ ਵਿੱਚ ਆਉਂਦੀਆਂ ਨੇ, ਜਦੋਂ ਇਹ ਇਸਲਾਮੋਫੋਬਿਕ ਈਮੇਲਸ ਜੋ ਨੇ, ਇਹ ਜੀ ਵੱਖੋ ਵੱਖਰੇ ਜੋ ਸਕੂਲਾਂ ਨੂੰ ਟਾਰਗੇਟ ਕਰਕੇ ਇਸਲਾਮਿਕ ਸਕੂਲਾਂ ਨੂੰ ਉੱਥੇ ਭੇਜੀਆਂ ਗਈਆਂ। ਸੋ ਇੱਕ ਚਿੰਤਾ ਦਾ ਇਨਵਾਇਰਮੈਂਟ ਜੋ ਹੈ ਉਹ ਜ਼ਰੂਰ ਬਣਿਆ, ਅਤੇ ਇਹ ਹੇਟ ਕ੍ਰਾਈਮ ਯੂਨਿਟ ਜੋ ਹੈ ਉਹ ਪੁਲਿਸ ਦਾ ਇਨਵੈਸਟੀਗੇਟ ਕਰ ਰਿਹਾ। ਜਿੱਥੇ ਪੀਲ ਰੀਜਨ ਦੀ ਗੱਲ ਕਰੀਏ ਜਾਂ ਫਿਰ ਲੰਡਨ ਓਨਟੈਰੀਓ ਦੀ ਗੱਲ ਕਰੀਏ, ਤਾਂ ਵੱਖੋ ਵੱਖਰੇ ਰੀਜਨਸ ਦੇ ਵਿੱਚ ਜੋ ਇਹ ਈਮੇਲਸ ਪਹੁੰਚੀਆਂ ਨੇ, ਉੱਥੇ ਜੀ ਇਨਵੈਸਟੀਗੇਸ਼ਨ ਜੋ ਹੈ ਉਹ ਪੂਰੀ ਚੱਲ ਰਹੀ ਹੈ। ਅਤੇ ਇਹ ਅੱਜ ਦੀ ਗੱਲ ਨਹੀਂ, ਪਰ ਬੀਤੇ ਸਮੇਂ ਦੇ ਵਿੱਚ ਜੋ ਪੁਲਿਸ ਵੱਲੋਂ ਰਿਪੋਰਟ ਹੋਏ ਜੋ ਹੇਟ ਕ੍ਰਾਈਮਸ ਜੋ ਮੁਸਲਿਮਸ ਦੇ ਅਗੇਂਸਟ ਨੇ, ਉਹਨਾਂ ਦੇ ਵਿੱਚ 2020 ਤੋਂ ਲੈ ਕੇ 2024 ਤੱਕ 170% ਵਾਧਾ ਹੋਇਆ। ਸੋ ਇਹ ਸਿਚੁਏਸ਼ਨ ਜੋ ਹੈ ਹੁਣ ਜੋ ਸਕੂਲਾਂ ਦੇ ਵਿੱਚ ਈਮੇਲ ਆਉਣੀਆਂ ਸ਼ੁਰੂ ਹੋਈਆਂ ਨੇ, ਅਤੇ ਬੱਚਿਆਂ ਲਈ ਕਿੰਨੀਆਂ ਇਹ ਜੋ ਡਰਨ ਵਾਲੀਆਂ, ਜੋ ਵਲਨਰੇਬਲ ਜੋ ਫੀਲਿੰਗਸ ਜੋ ਬੱਚੇ ਵੀ ਮਹਿਸੂਸ ਕਰਦੇ ਨੇ ਕਿ ਜਦੋਂ ਇੱਕ ਸਿਕਿਉਰਿਟੀ ਜੋ ਹੈ ਬੱਚੇ ਫਿਰ ਸਕੂਲਾਂ ਦੇ ਵਿੱਚ ਵੀ ਫਿਰ ਤਾਂ ਨਹੀਂ ਮਹਿਸੂਸ ਕਰਨਗੇ, ਆਲ ਓਵਰ ਕੈਨੇਡਾ ਨਹੀਂ ਮਹਿਸੂਸ ਕਰਨਗੇ। ਸੋ ਅਜਿਹੀਆਂ ਜੋ ਚੀਜ਼ਾਂ ਜੋ ਨੇ ਜਦੋਂ ਮੁਲਕ ਦੇ ਵਿੱਚ ਹੋਣ ਲੱਗ ਜਾਣ ਤਾਂ ਭਾਵੇਂ ਫਿਰ ਤੁਸੀਂ ਮੁਸਲਿਮ ਹੋ ਜਾਂ ਫਿਰ ਤੁਸੀਂ ਕਿਸੇ ਹੋਰ ਧਰਮ ਦੇ ਹੋ, ਅਤੇ ਇੱਕ ਡਰ ਜੋ ਹੈ ਉਹ ਮਨਾਂ ਦੇ ਵਿੱਚ ਜੋ ਜ਼ਰੂਰ ਬਣ ਜਾਂਦਾ। ਅਤੇ ਅਜਿਹਾ ਇੱਕ ਕਿੱਸਾ ਨਹੀਂ, ਇੱਕ ਹੋਰ ਕੇਸ ਅਜਿਹਾ ਹੋਇਆ ਜਿੱਥੇ ਇੱਕ ਵਿਟਬੀ ਦਾ ਵਿਅਕਤੀ, ਉਸ 'ਤੇ ਵੀ ਮਲਟੀਪਲ ਚਾਰਜਸ ਲੱਗੇ ਜਦੋਂ ਉਹ ਐਂਟੀ ਮੁਸਲਿਮ ਹੈਟਰਡ ਜੋ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਮੋਟ ਕਰ ਰਿਹਾ ਸੀ। ਅਤੇ ਸੌਨ ਸਟ੍ਰਾਈਫ ਨਾਂ ਦਾ ਇਹ ਵਿਟਬੀ ਦਾ ਵਸਨੀਕ ਹੈ, ਅਤੇ ਇਸ ਨੂੰ ਅਰੈਸਟ ਜੋ ਹੈ ਉਹ ਕਰ ਲਿਆ ਗਿਆ ਹੈ। ਅਤੇ ਜੋ ਚਾਰਜਸ ਇਸ 'ਤੇ ਲੱਗੇ ਨੇ ਮੋਟੀਵੇਟਡ ਇਹ ਸੀ ਹੇਟਰਡ ਤੋਂ, ਨਫ਼ਰਤ ਜੋ ਮੁਸਲਿਮ ਧਰਮ ਦੇ ਨਾਲ ਇਸ ਬੰਦੇ ਨੂੰ, ਅਤੇ ਜੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਨੂੰ ਫਿਰ ਅੱਗੇ ਤੋਰ ਰਿਹਾ ਸੀ। ਸੋ ਇਸ ਦੀ ਫੇਸਬੁੱਕ ਪ੍ਰੋਫਾਈਲ ਵੇਖੀ ਗਈ ਅਤੇ ਘੱਟੋ ਘੱਟ 29,000 ਫੋਲੋਵਰ ਇਸ ਬੰਦੇ ਦੇ ਸਨ। ਅਤੇ ਇਸ 'ਤੇ ਹੁਣ ਜੋ ਕ੍ਰਿਮੀਨਲ ਕੋਡ ਹੈ ਉਸ ਰਾਹੀਂ ਇਸ 'ਤੇ ਚਾਰਜਸ ਲੱਗੇ ਨੇ ਅਤੇ ਇਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਹੈ। ਸੋ ਜੀ, ਜਿੱਥੇ ਅਸੀਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਜੋ ਰਿਸਪੈਕਟ ਹਰ ਧਰਮ ਦੀ ਹੋਵੇ, ਪਿਆਰ ਨਾਲ ਅਸੀਂ ਰਹੀਏ, ਅਤੇ ਫਿਰ ਉਹੀ ਇਨਵਾਇਰਮੈਂਟ ਜੋ ਚੰਗਾ ਲੱਗਦਾ, ਪਰ ਇਹ ਜੋ ਇੰਸੀਡੈਂਟਸ ਵਾਪਰਦੇ ਨੇ ਜੋ ਹੁਣ ਨਿੱਤ ਦੀਆਂ ਖਬਰਾਂ ਹੀ ਹੋ ਗਏ ਨੇ, ਅਤੇ ਇਹਨਾਂ ਨੂੰ ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ, ਵੇਖਦੇ ਹਾਂ, ਅਤੇ ਇੱਕ ਅਫਸੋਸ ਜੋ ਹੈ ਮਨ ਦੇ ਵਿੱਚ ਜ਼ਰੂਰ ਹੁੰਦਾ। ਪ੍ਰੋਗਰਾਮ ਜੀ ਪੰਜਾਬੀ ਲਹਿਰਾਂ ਰੇਡੀਓ, ਅਤੇ ਇਸ ਪਿਆਰੀ ਸਵੇਰ ਦੇ ਵਿੱਚ ਤੁਸੀਂ ਜੋ ਸਾਡੇ ਨਾਲ ਬਣੇ ਹੋਏ ਹੋ, ਅਤੇ ਆਓ ਇੱਕ ਪਿਆਰੇ ਗੀਤ ਨੂੰ ਵੀ ਪ੍ਰੋਗਰਾਮ ਦੇ ਵਿੱਚ ਹੁਣ ਸ਼ਾਮਿਲ ਅਸੀਂ ਕਰੀਏ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਤੁਸੀਂ ਬਣੇ ਰਹਿਣਾ, ਅਤੇ ਸਾਡਾ ਤੁਹਾਡਾ ਜੋ ਸਾਥ ਹੈ 8 ਵਜੇ ਤੱਕ ਦਾ ਹੈ। ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਖਬਰਾਂ ਲੈ ਕੇ ਆਈਏ ਤੁਹਾਡੇ ਲਈ, ਅਤੇ ਵੱਧ ਤੋਂ ਵੱਧ ਅੱਛੇ ਗੀਤ ਤੁਹਾਨੂੰ ਹੁਣ ਸੁਣਾ ਜਾਈਏ। ਸੋ ਇਹ ਪਿਆਰਾ ਗੀਤ ਜੀ ਤੁਹਾਡੇ ਲਈ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ।

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
1: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478-0055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤਾ ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ।

ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਤੇ ਅੱਧ ਰਿੜਕੇ ਨਾਲ ਪਾਲਿਆ, ਦੁੱਧਾਂ ਲੱਸੀਆਂ ਨਾਲ ਨਵਾਇਆ। ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਤੇ ਅਸੀਸਾਂ ਦਿੱਤੀਆਂ। ਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਇਹ ਪਿਆਰਾ ਗੀਤ ਜੀ ਸਾਡੇ ਉਹਨਾਂ ਸਾਰੇ ਵੱਡਿਆਂ ਲਈ ਮੈਂ ਜ਼ਰੂਰ ਡੈਡੀਕੇਟ ਕਰਦੀ ਹੁੰਦੀ ਹਾਂ ਜੋ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਜੀ। ਅਤੇ ਮੈਨੂੰ ਪਤਾ ਹੈ ਕਿ ਸਾਡੇ ਜੋ ਵੱਡੇ ਨੇ ਜੋ ਸਵੇਰੇ ਸਵੇਰੇ ਜੋ ਸਮਾਂ ਉਹਨਾਂ ਦਾ ਤੈਅ ਹੁੰਦਾ ਕਿ ਪੰਜਾਬੀ ਲਹਿਰਾਂ ਦੇ ਨਾਲ ਜੁੜੀਏ, ਅਤੇ ਇਹ ਗੀਤ ਜੀ ਤੁਹਾਡਾ ਸਾਰਿਆਂ ਦੇ ਲਈ ਹੈ। ਅਤੇ ਅਸੀਂ ਜੋ ਤੁਹਾਡੇ ਸਾਥ ਨੂੰ ਸਾਡੇ ਤੁਹਾਡੇ ਪਿਆਰ ਨੂੰ ਜੋ ਮਾਣੀਦਾ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ ਤੁਹਾਡੇ ਸਫ਼ਰ ਦਾ ਸਾਥੀ, ਅਤੇ ਜਿੱਥੇ ਤੁਸੀਂ ਇੱਕ ਅੱਛੀ ਜੋ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇੱਕ ਅੱਛਾ ਅਜਿਹਾ ਸਲਿਊਸ਼ਨ ਮਿਲੇ, ਇੱਕ ਅਜਿਹੀ ਅੱਛੀ ਅਜਿਹੀ ਤਰਕੀਬ ਮਿਲੇ ਕਿ ਸਾਡੀ ਮੋਰਗੇਜ ਜੋ ਹੈ ਉਹ ਸਿਰੇ ਚੜ੍ਹੇ, ਸਾਡਾ ਕੰਮ ਜੋ ਹੈ ਉਹ ਬਣੇ, ਅਤੇ ਹਰਮਨ ਬੱਤਾ ਜੀ ਨੂੰ ਤੁਸੀਂ ਜੀ ਜ਼ਰੂਰ ਕਾਲ ਕਰਨੀ ਹੈ। ਨੰਬਰ 647-685-9000 6476859000 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਗੱਲ ਘਰ ਪਰਚੇਜ਼ ਕਰਨ ਦੀ ਹੋਵੇ, ਗੱਲ ਇਨਵੈਸਟਮੈਂਟ ਪ੍ਰੋਪਰਟੀ ਦੇ ਵਿੱਚ ਤੁਸੀਂ ਇੱਕ ਅੱਛੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਅਤੇ ਜੀ ਅੱਛੇ ਬੈਸਟ ਮੋਰਗੇਜ ਆਪਸ਼ਨਸ ਜੀ ਹਰਮਨ ਬੱਤਾ ਜੀ ਕੋਲ ਬਿਲਕੁਲ ਹੁੰਦੇ ਨੇ। ਇੱਕ ਤਾਂ ਲੰਮੇ ਸਾਲਾਂ ਦਾ ਤਜਰਬਾ, ਅਤੇ ਦੂਸਰਾ ਕਿ ਬਹੁਤ ਸਾਰੇ ਲੈਂਡਰਸ ਇਹਨਾਂ ਦੇ ਨਾਲ ਨੇ। ਅਤੇ ਜੀ ਤੁਸੀਂ ਨੰਬਰ 647-685-9000 6476859000 'ਤੇ ਤੁਸੀਂ ਜ਼ਰੂਰ ਜੀ ਕਾਲ ਇਹਨਾਂ ਨੂੰ ਕਰ ਸਕਦੇ ਹੋ। ਅਤੇ ਜੀ ਜਿੱਥੇ ਓਨਟੈਰੀਓ ਸਰਕਾਰ ਕਹਿ ਰਹੀ ਹੈ ਕਿ ਡੈਫੀਸਿਟ ਜਿੰਨਾ ਸੋਚਿਆ ਸੀ, ਜਿੰਨਾ ਪ੍ਰੋਜੈਕਟ ਕੀਤਾ ਸੀ 2025-26 ਦੇ ਬਜਟ ਦੇ ਵਿੱਚ, ਇਹ ਡੈਫੀਸਿਟ ਇਹਨਾਂ ਨੇ ਜੋ ਪ੍ਰੋਜੈਕਟ ਕੀਤਾ ਸੀ 2025 ਦੇ ਬਜਟ ਦੇ ਵਿੱਚ $14.6 billion ਕੀਤਾ ਸੀ। ਪਰ ਹੁਣ ਜੋ ਪਬਲਿਕ ਅਕਾਊਂਟਸ ਦਾ ਡੇਟਾ ਪ੍ਰੋਵਿੰਸ ਨੇ ਰਿਲੀਜ਼ ਕੀਤਾ ਹੈ, ਉਸ ਦੇ ਵਿੱਚ ਡੈਫੀਸਿਟ ਜੋ ਹੈ ਉਹ $13 billion ਹੈ। ਸੋ ਪ੍ਰੋਵਿੰਸ ਦਾ ਕਹਿਣਾ ਹੈ ਕਿ ਇਹ ਡੈਫੀਸਿਟ ਜੋ ਹੈ ਉਹ ਚਲੋ ਇਨੀਸ਼ੀਅਲੀ ਜਿੰਨਾ ਇਹਨਾਂ ਨੇ ਪ੍ਰੋਜੈਕਟ ਕੀਤਾ ਸੀ ਉਸ ਤੋਂ ਥੋੜ੍ਹਾ ਬੈਟਰ ਹੀ ਹੈ, ਅਤੇ 2024-25 ਦੇ ਵਿੱਚ ਪ੍ਰੋਵਿੰਸ ਦਾ ਜੋ $1.1 billion ਦਾ ਡੈਫੀਸਿਟ ਸੀ। ਸੋ ਸਰਕਾਰ ਦਾ ਕਹਿਣਾ ਹੈ ਕਿ $10 billion ਵਾਧਾ ਜੋ ਹੈ ਪ੍ਰੋਗਰਾਮ ਐਕਸਪੈਂਸਿਸ ਦੇ ਵਿੱਚ ਹੈਲਥ ਅਤੇ ਐਜੂਕੇਸ਼ਨ ਦੇ ਵਿੱਚ ਹੋਇਆ, ਜਿੱਥੇ ਹੈਲਥ ਕੇਅਰ ਸਪੈਂਡਿੰਗ ਜੋ ਹੈ ਉਹ $6.2 billion ਤੋਂ ਹੁਣ $97.5 billion 2025-26 ਲਈ ਬਣੀ ਹੈ, ਅਤੇ ਐਜੂਕੇਸ਼ਨ ਦੇ ਵਿੱਚ ਵੀ ਸਪੈਂਡਿੰਗ ਜੋ ਹੈ ਉਹ $2.3 billion ਤੋਂ ਹੁਣ $40.1 billion ਜੋ ਵਾਧਾ ਹੋ ਗਿਆ। ਸੋ ਪ੍ਰੋਵਿੰਸ ਦਾ ਕਹਿਣਾ ਹੈ ਕਿ ਜੋ ਰੈਵਨਿਊ ਹੈ ਉਹ ਵੀ ਸਰਕਾਰ ਵੱਲੋਂ ਜੋ ਬਿਜ਼ਨਸ ਇੰਟਰਪ੍ਰਾਈਜ਼ ਨੇ ਜਿਵੇਂ LCBO ਹੈ, ਲੋਟਰੀ ਅਤੇ ਗੇਮਿੰਗ ਹੈ, ਇਸ ਦੇ ਵਿੱਚ ਜੋ ਰੈਵਨਿਊ ਹੈ ਉਹ ਵੀ ਜ਼ਿਆਦਾ ਹੀ ਹੋਇਆ ਹੈ। ਸੋ ਇਹ ਡੇਟਾ ਜੋ ਹੈ ਓਨਟੈਰੀਓ ਦੀ ਸਰਕਾਰ ਨੇ ਉਹ ਜ਼ਰੂਰ ਰਿਲੀਜ਼ ਕੀਤਾ। ਅਤੇ ਦੂਸਰੇ ਪਾਸੇ ਜਿੱਥੇ ਯੂਕਰੇਨ ਦੀ ਮਦਦ ਦੀ ਗੱਲ ਕਰੀਏ, ਅਤੇ ਸਰਕਾਰ ਨੇ $1 million ਦੀ ਡੋਨੇਸ਼ਨ ਦੇਣ ਦਾ ਜੋ ਅਨਾਊਂਸਮੈਂਟ ਜੋ ਹੈ ਉਹ ਕੀਤਾ, ਅਤੇ ਉਹਨਾਂ ਨੇ ਕਿਹਾ ਕਿ ਇਹ ਜੋ ਡੋਨੇਸ਼ਨ ਹੈ ਇਹ ਯੂਕਰੇਨ ਦੀ ਐਨਰਜੀ ਅਤੇ ਇਨਫਰਾਸਟ੍ਰਕਚਰ ਜੋ ਹਿੱਸੇ ਨੇ, ਸੈਕਟਰਸ ਨੇ, ਇਹਨਾਂ ਦੀ ਸਪੋਰਟ ਦੇ ਲਈ ਅਸੀਂ ਦੇ ਰਹੇ ਹਾਂ, ਤਾਂ ਜੋ ਕਿ ਇੱਕ ਅੱਛਾ ਐਨਰਜੀ ਇਨਫਰਾਸਟ੍ਰਕਚਰ ਜੋ ਹੈ, ਜੋ ਜੋ ਰਸ਼ੀਅਨ ਸਟ੍ਰਾਈਕਸ ਦੇ ਨਾਲ ਜੋ ਡੈਮੇਜ ਹੋਇਆ ਹੈ, ਇਸ 'ਤੇ ਕੰਮ ਜੋ ਹੈ ਉਹ ਹੋ ਸਕੇ। ਸੋ ਇਹ ਜੋ ਸਪੋਰਟ ਜੋ ਹੈ ਓਨਟੈਰੀਓ ਦੀ ਡੋਨੇਸ਼ਨ ਦੀ, ਜੋ ਯੂਕਰੇਨ ਐਨਰਜੀ ਸਪੋਰਟ ਫੰਡ ਦੇ ਵਿੱਚ ਜੋ ਸਰਕਾਰ ਪਾ ਰਹੀ ਹੈ, ਅਤੇ 2024 ਦੇ ਵਿੱਚ ਵੀ ਓਨਟੈਰੀਓ ਸਰਕਾਰ ਨੇ $5 million ਦੇ ਕਰੀਬ ਜੋ ਐਨਰਜੀ ਇਕੁਇਪਮੈਂਟਸ ਦੇ ਲਈ ਯੂਕਰੇਨ ਨੂੰ ਇਹ ਡੋਨੇਸ਼ਨ ਇਸ ਤੋਂ ਪਹਿਲਾਂ ਜੋ ਹੈ ਇਹ ਦਿੱਤੀ ਸੀ। ਸੋ ਜੀ ਨਾਲ ਹੀ ਤੁਹਾਨੂੰ ਅਸੀਂ ਇਸ ਗੱਲ ਬਾਰੇ ਜ਼ਰੂਰ ਦੱਸ ਦਈਏ ਜੀ, ਤੁਸੀਂ ਅੱਛੀਆਂ ਪ੍ਰਾਈਜ਼ ਤੁਸੀਂ ਚਾਹੁੰਦੇ ਹੋ ਅੱਛੇ ਅਪਲਾਈਂਸਿਸ ਦੇ ਲਈ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੋ ਹੈ ਜ਼ਰੂਰ ਪਹੁੰਚਣਾ ਜੀ। ਬ੍ਰੈਂਪਟਨ ਦਾ ਪਤਾ ਨੋਟ ਤੁਸੀਂ ਬਿਲਕੁਲ ਕਰ ਲਓ, ਅਤੇ 8005 ਡਿਕਸੀ ਰੋਡ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ। www.bestvaluebuildingsupplies.ca ਵੈਬਸਾਈਟ 'ਤੇ ਜਾ ਕੇ ਵੀ ਪ੍ਰੋਡਕਟਸ ਬਾਰੇ, ਪ੍ਰਾਈਜ਼ ਬਾਰੇ ਪੂਰੀ ਜਾਣਕਾਰੀ ਲਓ। ਤੁਸੀਂ ਕੰਸਟਰਕਸ਼ਨ ਦਾ ਸਮਾਨ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਕੰਟਰੈਕਟਰ ਆਪ ਹੋ, ਬਿਲਡਰ ਆਪ ਹੋ, ਜਾਂ ਫਿਰ
1: ਆਪਣਾ ਘਰ ਤੁਸੀਂ ਰੈਨੋਵੇਟ ਕਰਾਉਣਾ, ਤੁਸੀਂ ਚਾਹੁੰਦੇ ਹੋ ਕਿ ਬਜਟ ਦੇ ਵਿੱਚ ਸਾਰਾ ਕੰਮ ਹੋ ਜਾਏ ਅਤੇ ਅੱਛਾ ਸਮਾਨ, ਅੱਛੇ ਪ੍ਰੋਡਕਟਸ ਵੀ ਸਾਨੂੰ ਮਿਲਣ, ਸੋ ਜੇ ਪਲੰਬਿੰਗ ਦੇ, ਇਲੈਕਟ੍ਰੀਕਲ ਦੇ, ਫਲੋਰਿੰਗ, ਟਾਈਲਾਂ, ਡੋਰਸ, ਵਿੰਡੋਜ਼ ਜਾਂ ਫਿਰ ਟੂਲਸ, ਹਾਰਡਵੇਅਰ ਜਾਂ ਵਾਸ਼ਰੂਮ, ਵੈਨਿਟੀ, ਸਾਰਾ ਜੇ ਇਹ ਸਮਾਨ ਤੁਹਾਨੂੰ ਇੱਕੋ ਇੱਕ ਸਟੋਪ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜ਼ਰੂਰ ਮਿਲੇਗਾ ਅਤੇ ਤੁਸੀਂ ਪਹੁੰਚ ਸਕਦੇ ਹੋ 8005 ਡਿਕਸੀ ਰੋਡ, ਬਰੈਂਪਟਨ ਜੀ, ਇਹ ਨੋਟ ਕਰਨਾ ਜੀ ਪਤਾ। ਸੋ ਜੀ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਬੱਚਾ ਸਕੂਲ ਦੇ ਵਿੱਚ ਹੋਵੇ ਉੱਥੇ ਬੱਚੇ ਦੀ ਪ੍ਰੋਪਰ ਜੋ ਕੇਅਰ ਜੋ ਹੈ ਉਹ ਜੋ ਟੀਚਰਸ ਉਹ ਕਰਨ, ਅਤੇ ਅਸੀਂ ਇੱਕ ਫਿਕਰ ਤੋਂ ਬਿਨਾਂ ਜੋ ਬੱਚੇ ਨੂੰ ਸਕੂਲ ਤੋਰੀਏ, ਹਮੇਸ਼ਾ ਇਹੀ ਸਾਡੇ ਮਨ ਦੇ ਵਿੱਚ ਹੁੰਦਾ। ਅਤੇ ਕਈ ਬੱਚੇ ਅਜਿਹੇ ਹੁੰਦੇ ਆ ਜਿਨ੍ਹਾਂ ਦੀਆਂ ਸਪੈਸ਼ਲ ਨੀਡਸ ਹੁੰਦੀਆਂ ਨੇ, ਜਿਨ੍ਹਾਂ ਲਈ ਅਸਿਸਟੈਂਸ ਦੀ ਵੀ ਲੋੜ ਪੈਂਦੀ ਹੈ। ਸੋ ਅਜਿਹਾ ਇੱਕ ਜੋ ਇੰਸੀਡੈਂਟ ਜੋ ਹੈ, ਜੋ ਇੱਕ BC ਦੇ ਸਕੂਲ ਦੇ ਵਿੱਚ ਵਾਪਰਿਆ, ਜਿੱਥੇ ਇੱਕ ਬੱਚਾ ਜਿਸ ਦੀਆਂ ਸਪੈਸ਼ਲ ਨੀਡਸ ਸਨ ਪਰ ਅਨਇੰਟੈਂਸ਼ਨਲੀ ਇੱਕ ਟੀਚਰ ਜੋ ਹੈ ਉਸਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਅਤੇ ਜਦੋਂ ਕਲਾਸ ਨੂੰ ਉਹ ਟੀਚਰ ਪਾਰਕ ਦੇ ਵਿੱਚ ਲੈ ਗਿਆ ਜੋ ਕਿ 10 ਮਿੰਟ ਦੀ ਦੂਰੀ 'ਤੇ ਹੀ ਸੀ, ਹਾਲਾਂਕਿ ਉਸ ਬੱਚੇ ਨਾਲ ਇੱਕ ਇੰਡੀਵਿਜੁਅਲ ਐਜੂਕੇਸ਼ਨ ਪਲਾਨ ਦੇ ਤਹਿਤ ਜੋ ਐਜੂਕੇਸ਼ਨਲ ਅਸਿਸਟੈਂਟ ਨਾਲ ਸੀ, 1-on-1 ਸਪੋਰਟ ਉਸ ਬੱਚੇ ਨੂੰ ਚਾਹੀਦੀ ਸੀ, ਬਸ ਉਸ ਟੀਚਰ ਨੇ ਉਸ ਐਜੂਕੇਸ਼ਨਲ ਅਸਿਸਟੈਂਟ ਨੂੰ ਮਨ੍ਹਾ ਕਰਤਾ ਕਿ ਤੇਰੀ ਸਾਨੂੰ ਫਿਲਹਾਲ ਪਾਰਕ ਦੇ ਵਿੱਚ ਲੋੜ ਨਹੀਂ ਪੈਣ ਵਾਲੀ, ਬਹੁਤਾ ਸਮਾਂ ਅਸੀਂ ਨਹੀਂ ਲਾਉਣਾ ਅਤੇ ਵਾਪਸ ਅਸੀਂ ਆ ਜਾਣਾ ਅਤੇ ਮੈਂ ਖਿਆਲ ਰੱਖ ਲੈਣਾ। ਪਰ ਅਜਿਹਾ ਨਹੀਂ ਹੋਇਆ, ਅਣਗਹਿਲੀ ਹੋਈ ਜਿੱਥੇ ਵਾਪਸ ਆਉਣ ਲੱਗਿਆ ਨਾ ਹੀ ਉਸ ਟੀਚਰ ਨੇ ਕਲਾਸ ਦੀ ਅਟੈਂਡੈਂਸ ਲਈ, ਅਤੇ ਉਹ ਬੱਚੇ ਨੂੰ ਜਿਸਨੂੰ ਸਪੈਸ਼ਲ ਲੋੜ ਸੀ ਇੱਕ ਅਸਿਸਟੈਂਸ ਦੀ, 1-on-1 ਅਸਿਸਟੈਂਸ ਦੀ, ਉਹ ਪਿੱਛੇ ਰਹਿ ਗਿਆ। ਅਤੇ ਜਦੋਂ ਪੂਰੀ ਕਲਾਸ ਪਹੁੰਚ ਗਈ, ਉਸ ਤੋਂ ਬਾਅਦ 5-10 ਮਿੰਟ ਬਾਅਦ ਜਦੋਂ ਬੱਚਾ ਕਲਾਸ 'ਚ ਪਹੁੰਚਿਆ ਅਤੇ ਪੂਰਾ ਵਿਜ਼ੀਬਲ ਸੀ ਕਿ ਬੱਚੇ ਦਾ ਜੋ ਉਸ ਵੇਲੇ ਦਾ ਜੋ ਹਾਲ ਸੀ, ਜੋ ਉਹ ਰੋ ਰੋ ਕੇ ਬੇਹਾਲ ਹੋਇਆ ਸੀ ਕਿਉਂਕਿ ਉਹ ਇੱਕ ਸਪੈਸ਼ਲ ਨੀਡਸ ਦੇ ਅਕੋਰਡਿੰਗ ਜੋ ਬੱਚੇ ਨੂੰ ਅਸਿਸਟੈਂਸ ਦੀ ਲੋੜ ਸੀ ਉਸਨੂੰ ਉਹ ਨਹੀਂ ਮਿਲੀ। ਸੋ ਗ੍ਰੇਡ 7 ਦਾ ਇਹ ਬੱਚਾ ਸੀ ਅਤੇ ਜਦੋਂ ਫਿਰ ਇਹ ਗੱਲ ਸਾਹਮਣੇ ਆਈ, ਜਦੋਂ ਇਹ ਗੱਲ ਅੱਗੇ ਆਈ ਅਤੇ ਖੈਰ ਉਸ ਟੀਚਰ ਨੇ ਇਸ ਗੱਲ ਨੂੰ ਮੰਨਿਆ, ਉਸ ਟੀਚਰ ਨੇ ਜੋ ਸਕੂਲ ਅਥੋਰਿਟੀਜ਼ ਨੂੰ ਵੀ ਜੋ ਅਪੋਲੋਜਾਈਜ਼ ਕੀਤਾ ਅਤੇ ਬੱਚੇ ਦੇ ਪੇਰੈਂਟਸ ਨੂੰ ਵੀ ਅਪੋਲੋਜਾਈਜ਼ ਕੀਤਾ, ਪਰ ਆਪਣੀ ਰਿਸਪੋਂਸੀਬਿਲਿਟੀ ਜਦੋਂ ਖੈਰ ਸਮਝੀ। ਪਰ ਹੁਣ ਉਸ ਬੱਚੇ ਦੇ ਮਨ 'ਤੇ ਆਲਰੇਡੀ ਜੋ ਇਹ ਪ੍ਰਭਾਵ ਪਿਆ, ਆਲਰੇਡੀ ਜੋ ਉਸਨੂੰ ਇਹ ਮਹਿਸੂਸ ਕਰਨਾ ਪਿਆ, ਸੋ ਇਹ ਚੀਜ਼ਾਂ ਜੋ ਨੇ, ਇਹ ਅਣਗਹਿਲੀਆਂ ਜੋ ਨੇ, ਇਹ ਕਿੱਥੇ ਤੱਕ ਜੋ ਹੈ ਉਹ ਮਨਜ਼ੂਰ ਹੋ ਸਕਦੀਆਂ ਨੇ। ਸੋ ਜੋ ਇਸ ਟੀਚਰ ਨੂੰ ਇਸ ਇੰਸੀਡੈਂਟ ਕਾਰਨ ਜੋ ਹੈ ਉਹ ਰੈਪਰੀਮੈਂਡ ਵੀ ਕੀਤਾ ਗਿਆ ਹੈ ਕਿ ਅਜਿਹਾ ਜੋ ਕੇਸ ਜੋ ਹੈ ਉਹ ਕਦੇ ਦੁਬਾਰਾ ਨਾ ਹੋਵੇ ਅਤੇ ਜਿੱਥੇ ਸਕੂਲ ਅਥੋਰਿਟੀਜ਼ ਦੀ, ਜਿੱਥੇ ਟੀਚਰਸ ਦੀ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਅਤੇ ਅਜਿਹੇ ਇੰਸੀਡੈਂਟਸ ਨਾ ਵਾਪਰਨ, ਇਹ ਬੱਚਿਆਂ ਦੇ ਲਈ ਜੋ ਚੰਗਾ ਹੈ। ਸੋ ਜੀ, ਸਮਾਂ ਇਸ ਵੇਲੇ ਜੋ 7:57 ਦਾ ਹੋ ਚੱਲਾ ਹੈ ਅਤੇ ਜਾਣ ਦਾ ਜੋ ਸਮਾਂ ਅੱਜ ਲਈ ਹੋ ਗਿਆ, ਅਤੇ ਬਹੁਤ ਸਾਰੀਆਂ ਬੈਸਟ ਵਿਸ਼ਿਸ ਸੀ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਦਿਨ ਦੇ ਲਈ ਅਤੇ ਆਉਣ ਵਾਲੇ ਵੀਕਐਂਡ ਦੇ ਲਈ। ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਵੀਕ ਭਰ ਜੀ ਬਣੇ ਰਹਿਣਾ, ਜੁੜੇ ਰਹਿਣਾ ਅਤੇ ਨਾਲ ਹੀ AM 530 ਦੇ ਸਾਰੇ ਹੀ ਪ੍ਰੋਗਰਾਮਸ ਦੇ ਨਾਲ। ਸੋ ਜੇ ਤੁਹਾਡਾ ਸਫ਼ਰ ਅੱਜ ਦਾ ਚੰਗਾ ਹੋਵੇ, ਤੁਸੀਂ ਘਰ ਹੋ ਅਤੇ ਸਮਾਂ ਜੋ ਹੈ ਉਹ ਜੋ ਸਵੇਰ ਦਾ, ਜੋ ਸਵੇਰ ਦੀ ਚਹਿਲ ਪਹਿਲ ਦਾ, ਖੈਰ ਐਤਵਾਰ ਦੇ ਦਿਨ ਦੀ ਚਹਿਲ ਪਹਿਲ ਤਾਂ ਥੋੜ੍ਹੀ ਲੇਟ ਹੁੰਦੀ ਹੈ, ਪਰ ਇਹ ਚਹਿਲ ਪਹਿਲ ਦਾ ਜੋ ਸਮਾਂ ਹੈ ਤੁਹਾਡੇ ਲਈ ਚੰਗਾ ਹੋਵੇ। ਅਤੇ ਜੀ, ਮੈਨੂੰ ਰੁਪਿੰਦਰ ਕੌਰ ਨੂੰ ਫਿਲਹਾਲ ਅੱਜ ਲਈ ਤੁਸੀਂ ਇਜਾਜ਼ਤ ਦਿਓ ਅਤੇ ਇੱਕ ਪਿਆਰੇ ਗੀਤ ਦੇ ਨਾਲ ਮੈਂ ਤੁਹਾਨੂੰ ਅਲਵਿਦਾ ਅੱਜ ਲਈ ਆਖਦੀ ਹਾਂ ਅਤੇ ਹੱਸਦੇ ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
0: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਹੱਥੀ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ, ਖੱਤ ਯਾਰ ਦੇ ਚੁੰਮੇ 'ਤੇ ਪਾੜ ਦਿੱਤੇ। ਸਾਡੇ ਨਾਲ ਦੇ ਵਿਖ ਕੇ ਮਹਿਲ ਲੈ ਗਏ, ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ। ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ, ਤਾਲਾ ਸਬਰ ਦਾ ਲਾਇਆ ਅਤੇ ਤਾੜ ਦਿੱਤੇ। ਕਿਤੇ ਇੱਟਾਂ ਦਾ ਮੀਂਹ ਅਤੇ ਇਸ਼ਕ ਝੱਲਾ, ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ। ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇ ਰੱਬਾ, ਜਿਹਨੂੰ ਇਹ ਜੇਠ ਦੇ ਹਾੜ ਦਿੱਤੇ। ਤਜਾਮਲ ਕਲੀਮ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਾਮਸ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ, ਤੁਹਾਡਾ ਵੀਕਐਂਡ ਬਹੁਤ ਵਧੀਆ ਲੰਘ ਰਿਹਾ ਹੋਣਾ ਜੀ। ਇਸ ਤੋਂ ਵੀ ਬਿਹਤਰ ਤੁਹਾਡਾ ਆਉਂਦਾ ਹਫ਼ਤਾ ਹੋਵੇ। ਹਮੇਸ਼ਾ ਹੀ ਦਿਲਿਆਂ ਅਰਦਾਸ ਅਸੀਂ ਕਰਦੇ ਹਾਂ ਕਿ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਅੱਜ ਦਿਨ ਐਤਵਾਰ ਹੈ, ਸਤੰਬਰ ਮਹੀਨੇ ਦੀ 27 ਤਾਰੀਖ 2026, ਔਰ ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਆਪਣਾ ਸਾਥ ਹਰ ਐਤਵਾਰ ਵਾਲੇ ਦਿਨ 12 ਵਜੇ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਬਣ ਜਾਂਦਾ। 2 ਘੰਟੇ ਲਈ ਆਪਾਂ ਜੁੜਦੇ ਹਾਂ, 12 ਤੋਂ 1 ਰਾਮਸ ਪੰਜਾਬੀ ਵੀਕਐਂਡ ਸ਼ੋਅ 'ਤੇ 1 ਤੋਂ 2 ਸੁਣਦੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ। ਔਰ ਇਹਨਾਂ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਅਤੇ ਜਾਂ ਫਿਰ 8297 4162337368 ਜਾਂ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਅਗਰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਕਰਨੀ ਹੋਵੇ ਤਾਂ ਫਿਰ 416-669-1379 ਟੈਲੀਫੋਨ ਨੰਬਰ ਹੁੰਦਾ। ਇਸੇ ਨੰਬਰ 'ਤੇ ਹੀ ਕੋਈ ਟੈਕਸਟ ਦੇ ਰੂਪ ਦੇ ਵਿੱਚ ਕੋਈ ਸੁਨੇਹਾ ਤੁਸੀਂ ਭੇਜਣਾ ਹੋਵੇ ਜਾਂ ਵਟਸਐਪ ਕੀਤਾ ਜਾ ਸਕਦਾ ਹੁੰਦਾ 4166-669-1379 'ਤੇ। ਸਟੂਡੀਓ 'ਚ ਕਾਲ ਕਰਨ ਲਈ ਨੰਬਰ ਮੈਂ ਫਿਰ ਦੁਹਰਾਉਂਦਾ ਜੀ, 416-233-7368 ਜਾਂ 8297 4162-33-7368 ਜਾਂ 8297। ਜੀ ਟੀ ਇਲਾਕੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ 24 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ, ਰਾਤ ਨੂੰ 13 ਡਿਗਰੀ ਹੋ ਜਾਣਾ, ਕੱਲ੍ਹ ਨੂੰ 20 ਡਿਗਰੀ ਅਤੇ 13 ਡਿਗਰੀ ਦੇ ਆਸ ਪਾਸ, ਮੰਗਲਵਾਰ ਨੂੰ ਵੀ ਤਕਰੀਬਨ 23 ਕੁ ਡਿਗਰੀ ਜਿਹੜਾ ਤਾਪਮਾਨ ਰਹੇਗਾ, ਰਾਤ 13 ਕੁ ਡਿਗਰੀ ਦੇ ਕਰੀਬ ਤਕਰੀਬਨ ਜਿਹੜਾ ਤਾਪਮਾਨ ਰਹੇਗਾ। ਔਰ ਬੁੱਧਵਾਰ ਅਤੇ ਵੀਰਵਾਰ ਵਾਲੇ ਦਿਨ ਮੀਂਹ ਪੈਣ ਦੇ ਆਸਾਰ ਲੱਗ ਰਹੇ ਨੇ, 24 ਅਤੇ 26 ਡਿਗਰੀ, ਔਰ ਰਾਤ ਜਿਹੜੀ ਆ ਤਕਰੀਬਨ 17 ਡਿਗਰੀ ਬੁੱਧਵਾਰ ਰਾਤ ਅਤੇ ਵੀਰਵਾਰ ਨੂੰ 12 ਕੁ ਡਿਗਰੀ। ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੜਾ ਟੈਂਪਰੇਚਰ ਹੈ ਉਹ ਡਾਊਨਫਾਲ ਡੈਫੀਨੇਟਲੀ ਜੀ ਹੁਣ ਹੋਏਗਾ, ਕਿਉਂਕਿ ਬੀਤੇ ਹਫ਼ਤੇ ਤੋਂ ਜਿਹੜੀ ਫਾਲ ਦਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੈ, ਪਤਝੜ ਆ ਗਈ ਹੈ। ਸੋ ਹੁਣ ਡੈਫੀਨੇਟਲੀ ਜਿਹੜਾ ਸਾਨੂੰ ਟੈਂਪਰੇਚਰ ਹੈ ਉਹ ਹੁਣ ਬਿਲਕੁਲ ਉਹ ਘਟਦਾ ਹੀ ਜਾਣਾ ਜਿਵੇਂ ਜਿਵੇਂ ਅਸੀਂ ਪਤਝੜ ਦੇ ਵਿੱਚ ਅੱਗੇ ਵੱਧ ਜਾਂਦੇ ਹਾਂ। ਲੇਕਿਨ ਜੋ ਮੌਸਮ ਇਸ ਵੇਲੇ ਆਪਾਂ ਮਾਣ ਸਕਦੇ ਹਾਂ, ਜ਼ਰੂਰ ਉਸ ਨੂੰ ਮਾਨਣਾ ਚਾਹੀਦਾ। ਔਰ ਅੱਜ ਵੀਕਐਂਡ, ਅੱਜ ਐਤਵਾਰ ਦਾ ਦਿਨ ਬਹੁਤ ਹੀ ਵਧੀਆ ਦਿਨ ਹੈ, ਬੜਾ ਖੂਬਸੂਰਤ ਦਿਨ ਹੈ, ਜ਼ਰੂਰ ਇਸ ਨੂੰ ਤੁਸੀਂ ਮਾਣੋ। ਔਰ ਵੰਸ ਅਗੇਨ ਤੁਹਾਨੂੰ ਅੱਜ ਦੇ ਪ੍ਰੋਗਰਾਮ 'ਚ ਨਿੱਘੀ ਜੀ ਆਇਆਂ ਜੀ, ਔਰ ਤੁਹਾਡੇ ਆਉਂਦੇ ਹਫ਼ਤੇ ਦੇ ਵਾਸਤੇ ਸ਼ੁਭ ਇੱਛਾਵਾਂ ਜੀ। ਬਹੁਤ ਵਧੀਆ ਜਿਹੜਾ ਹਫ਼ਤਾ ਤੁਹਾਡਾ ਉਹ ਹੋ ਨਿਬੜੇ। ਸਾਡੀ ਇਹ ਗੱਲਬਾਤ, ਪ੍ਰੋਗਰਾਮ ਦਾ ਜਿਹੜਾ ਹਾਲ ਚਾਲ ਹੈ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਕੀਤੀ ਜਾਂਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਅਤੇ ਲਈ ਜਾ ਸਕਦੀ ਹੈ। ਪੰਜਾਬੀ ਬਾਈ ਨੇਚਰ 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ 416-669-1379 ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਅਤੇ ਲਈ ਜਾ ਸਕਦੀ ਹੈ। ਇੱਕ ਵਾਟਰਲੂ ਯੂਨੀਵਰਸਿਟੀ ਦੇ ਕੋਲ ਸਾਨੂੰ 2 ਬੈਡਰੂਮ ਦੀ ਕੋਂਡੋਮੀਨੀਅਮ ਅਪਾਰਟਮੈਂਟ

ਇਸ ਨੂੰ ਵੀ ਤੁਸੀਂ ਦੇਖਣਾ ਚਾਹੋ ਤਾਂ ਫਿਰ ਵੀ ਸਾਨੂੰ ਤੁਸੀਂ 416-669-1379 'ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਜੁੜ ਚੁੱਕੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਮਜ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅੱਜ ਇੱਕ ਆਫਿਸ ਦੀ ਜਾਂ ਕੈਂਪੇਨ ਦੀ ਆਪਾਂ ਕਹਿ ਸਕਦੇ ਹਾਂ ਜੀ ਇਨੈਗੁਰੇਸ਼ਨ ਹੋਣ ਜਾ ਰਹੀ ਹੈ। ਹਰਸਿਮਰਨ ਸਿੰਘ ਐਜ਼ ਏ ਰੀਜਨਲ ਕੌਂਸਲਰ ਕੈਂਡੀਡੇਟ ਅਤੇ ਬਲਜਿੰਦਰ ਨਿਹਾਲ ਸਿੰਘ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਅਤੇ 10 ਤੋਂ। ਸੋ ਕੰਬਾਈਨਲੀ ਅੱਜ ਉਹ 10 ਤੋਂ 5 ਵਜੇ ਤੱਕ ਤੁਸੀਂ ਉਹਨਾਂ ਦੀ ਇਸ ਮੀਟਿੰਗ ਨੂੰ ਜੁਆਇਨ ਕਰ ਸਕਦੇ ਹੋ। ਕੁਈਨਸ ਮੈਨਿਓਰ ਇਵੈਂਟ ਸੈਂਟਰ ਜਿਹੜਾ, ਜੋ ਕਿ ਕੁਈਨ ਸਟਰੀਟ ਐਂਡ ਗੌਰਵੇ ਡਰਾਈਵ ਦੇ ਬਿਲਕੁਲ ਨੇੜੇ ਆ, ਨੰਬਰ 2 ਆਕਸ਼ਨ ਲੇਨ ਬਰੈਂਪਟਨ ਦੇ ਉੱਪਰ ਸਥਿਤ ਹੈ ਇਹ। ਅਤੇ ਤੁਸੀਂ, ਤੁਹਾਨੂੰ ਸਭ ਨੂੰ ਉੱਥੇ ਵੈਲਕਮ ਕੀਤਾ ਜਾਏਗਾ ਜੀ, ਅਗਰ ਤੁਸੀਂ ਉਹਨਾਂ ਦੀ ਇਸ ਕੈਂਪੇਨ ਜਿਹੜੀ ਲਾਂਚ ਕੀਤੀ ਜਾ ਰਹੀ ਅੱਜ ਉਹਨਾਂ ਦੇ ਵੱਲੋਂ। ਸੋ ਉਹਨੂੰ ਜੁਆਇਨ ਕਰਨ ਵਾਸਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ 10 ਵਜੇ ਤੋਂ ਲੈ ਕੇ ਅੱਜ ਦੁਪਹਿਰ 5 ਵਜੇ ਤੱਕ। 2 ਘੰਟੇ ਦਾ ਤੁਹਾਨੂੰ ਉਹਨਾਂ ਦੇ ਵੱਲੋਂ ਸੱਦਾ ਪੱਤਰ ਹੈ, ਤੁਹਾਡੇ ਲਈ ਸਨੈਕਸ ਵਗੈਰਾ ਸਰਵ ਕੀਤੇ ਜਾਣਗੇ, ਤੁਸੀਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ, ਗੱਲਾਂ ਬਾਤਾਂ ਕਰ ਸਕਦੇ ਹੋ ਉਹਨਾਂ ਦੇ ਨਾਲ, ਕਿ ਉਹ ਇਸ ਫੀਲਡ ਦੇ ਵਿੱਚ ਉਹਨਾਂ ਦਾ ਜਿਹੜਾ ਪੈਰ ਧਰਾਵਾ ਐਜ਼ ਏ ਸਿਟੀ ਕੌਂਸਲਰ ਬਲਜਿੰਦਰ ਨਿਹਾਲ ਸਿੰਘ ਜੀ ਵੱਲੋਂ ਔਰ ਹਰਸਿਮਰਨ ਸਿੰਘ ਵੱਲੋਂ ਰੀਜਨਲ ਕੌਂਸਲਰ ਦੇ ਰੂਪ ਦੇ ਵਿੱਚ ਦੋਨੋਂ ਕੈਂਡੀਡੇਟਸ ਜਿਹੜੇ ਆਪਣੀ ਕੈਂਪੇਨ ਦੀ ਅੱਜ ਸ਼ੁਰੂਆਤ ਜਿਹੜੀ ਹੈ ਉਹ ਕਰ ਰਹੇ ਨੇ, ਕਿਉਂਕਿ ਇਲੈਕਸ਼ਨ ਤਕਰੀਬਨ 1 ਮਹੀਨਾ ਰਹਿ ਗਿਆ ਜੀ, ਹੁਣ 26 ਅਕਤੂਬਰ ਨੂੰ ਇਲੈਕਸ਼ਨ ਹੋਣੀ ਹੈ। ਸੋ ਤੁਸੀਂ 10 ਵਜੇ ਤੋਂ 5 ਵਜੇ ਤੱਕ ਅੱਜ ਉੱਥੇ ਪਹੁੰਚ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। ਕੁਈਨਸ ਮੈਨਿਓਰ ਇਵੈਂਟ ਸੈਂਟਰ ਜਿਹੜਾ ਕੁਈਨ ਸਟਰੀਟ ਐਂਡ ਗੌਰਵੇ ਡਰਾਈਵ ਦੇ ਇੰਟਰਸੈਕਸ਼ਨ ਦੇ ਨੇੜੇ ਆ, ਨੰਬਰ 2 ਆਕਸ਼ਨ ਲੇਨ ਦੇ ਉੱਪਰ ਲੋਕੇਟਡ ਹੈ। ਜੁੜੇ ਜੀ ਤੁਸੀਂ ਪ੍ਰੋਗਰਾਮ ਰਮਜ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ 416-233-7368 ਜਾਂ ਫਿਰ 416-233-8297 'ਤੇ ਕਰ ਸਕਦੇ ਹੋ।

0: ਦੋਸਤੋ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਤੁਸੀਂ ਕਾਲ ਕਰਨੀ ਹੈ 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕੁਝ ਇੱਕ ਸਪੈਸ਼ਲ ਫੇਅਰਸ, ਕੁਝ ਇੱਕ ਸਪੈਸ਼ਲ ਜਿਹੜੀਆਂ ਡੀਲਸ ਸਾਡੇ ਤੱਕ ਉਹਨਾਂ ਦੀਆਂ ਏਅਰਫੇਅਰ ਡੀਲਸ ਹੈ ਉਹ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚ ਅਗਰ ਤੁਸੀਂ ਵਨ ਵੇ ਟੋਰਾਂਟੋ ਤੋਂ ਦਿੱਲੀ ਟਿਕਟ ਲੈਣੀ ਹੈ ਤਾਂ 1100-25 ਦੇ ਵਿੱਚ ਮਿਲ ਸਕਦੀ ਹੈ। ਟੋਰਾਂਟੋ ਤੋਂ ਦਿੱਲੀ, ਟੋਰਾਂਟੋ ਤੋਂ ਅੰਮ੍ਰਿਤਸਰ $1395 ਟਿਕਟ ਲੈ ਸਕਦੇ ਹੋ। ਰਿਟਰਨ ਟਿਕਟਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਟੋਰਾਂਟੋ ਤੋਂ ਅੰਮ੍ਰਿਤਸਰ $2195 'ਚ, ਟੋਰਾਂਟੋ ਤੋਂ ਦਿੱਲੀ $1745 ਦੇ ਵਿੱਚ, ਅਤੇ ਪਾਕਿਸਤਾਨ ਤੁਸੀਂ ਜਾਣਾ ਫਿਰ ਵਨ ਵੇ ਫੇਅਰ ਜਿਹੜੇ ਨੇ ਟੋਰਾਂਟੋ ਤੋਂ ਕਰਾਚੀ $1330 'ਚ, ਇਸਲਾਮਾਬਾਦ ਨੂੰ $1449 'ਚ, ਔਰ ਰਿਟਰਨ ਫੇਅਰ ਜਿਹੜਾ ਟੋਰਾਂਟੋ ਤੋਂ ਕਰਾਚੀ ਦਾ ਉਹ $2300 ਦੇ ਵਿੱਚ, ਇਸਲਾਮਾਬਾਦ $2390 'ਚ ਤੁਸੀਂ ਟਿਕਟ ਲੈ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਡੋਮਿਨਿਕਨ ਰਿਪਬਲਿਕ ਵਾਸਤੇ $1280 ਤੋਂ ਸਟਾਰਟ ਹੁੰਦੀ ਹੈ, ਅਤੇ ਮੈਕਸੀਕੋ $1199 ਦੇ ਵਿੱਚ। ਵਧੇਰੇ ਜਾਣਕਾਰੀ ਲੈਣ ਵਾਸਤੇ ਤੁਸੀਂ 905-678-1200 'ਤੇ ਕਾਲ ਕਰ ਲੈਣੀ ਹੈ। 9056781200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ, ਔਰ ਜਿਹੜੀਆਂ ਪ੍ਰਾਈਸਿਸ ਅਸੀਂ ਅਨਾਊਂਸ ਕੀਤੀਆਂ ਨੇ ਇਹਨਾਂ ਸੰਬੰਧੀ ਵੀ ਅਗਰ ਅਵੇਲੇਬਿਲਟੀ ਹੈ ਜਾਂ ਨਹੀਂ ਹੈ, ਕਦੋਂ ਤੱਕ ਹੈ, ਉਹਦੇ ਬਾਬਤ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਤੁਹਾਡੀ ਤੁਹਾਨੂੰ ਮਿਲ ਸਕਦੀ ਹੈ। 905-678-1200 ਟੈਲੀਫੋਨ ਨੰਬਰ ਹੈ, 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ ਤੁਹਾਡੀ ਹਰ ਕਾਲ ਦਾ ਜਿਹੜਾ ਆਨਸਰ ਉਹ ਕਰਦੇ ਨੇ। 905-678-1200 ਟੈਲੀਫੋਨ ਨੰਬਰ ਹੈ ਕਟਾਰੀਆ ਟੂਰਸ ਐਂਡ ਟਰੈਵਲ। ਹਰਜਿੰਦਰ ਗਿੱਲ ਵੀ ਜੁੜ ਚੁੱਕੇ ਨੇ ਜੀ ਆਪਣੇ ਨਾਲ। ਹਰਜਿੰਦਰ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਵੀਕਐਂਡ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਉਮੀਦ ਕਰਦੇ ਵਧੀਆ ਦਿਨ ਲੰਘ ਰਿਹਾ ਹੋਣਾ, ਤੇ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਗੱਲਬਾਤ ਦੇ ਨਾਲ ਸ਼ੁਰੂ ਕਰਦੇ ਹਾਂ। ਸੋ ਇਸ ਚੰਗੇ ਮੌਸਮ ਦੇ ਵਿੱਚ ਜੇ ਤੁਸੀਂ ਕੋਈ ਚੰਗੀਆਂ ਡੀਲਸ ਦੇਖਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਹੋ ਰੀਅਲ ਸਟੇਟ ਸੰਬੰਧਿਤ, ਤਾਂ ਇੱਕ ਦੋ ਅਨਾਊਂਸਮੈਂਟ ਮੈਂ ਸਾਂਝੀਆਂ ਕਰਾਂ। ਉਸ ਤੋਂ ਪਹਿਲਾਂ ਨੰਬਰ ਹੈ ਜੀ ਸਾਡਾ 647-4662-6402-6862 ਤੇ ਆਪਣੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸੋ ਟੀਮ ਹਰਜਿੰਦਰ ਗਿੱਲ, ਅਸੀਂ ਰੀਅਲ ਸਟੇਟ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਪਲਾਨਸ ਨੂੰ ਫੁਲਫਿਲ ਕਰਨ ਦੇ ਵਿੱਚ ਹੈਲਪ ਕਰ ਸਕਦੇ ਹਾਂ। ਇੱਕ ਮੰਜੇ ਜੀ 20 ਏਕੜ ਦੇ ਕਰੀਬ ਆਪਣੇ ਕੋਲ ਲੈਂਡ ਹੈ, ਕੋਈ 35-40 ਮਿੰਟ ਦੇ ਡਿਸਟੈਂਸ ਤੇ ਬਰੈਂਪਟਨ ਤੋਂ, ਵਰਕਸ਼ਿਪ ਪਲੇਸ ਦੇ ਤੌਰ ਦੇ ਉੱਤੇ ਯੂਜ਼ ਕੀਤਾ ਜਾ ਸਕਦਾ। ਹੋਰ ਵੀ ਇਹਦੇ ਵਿੱਚ ਕਾਫੀ ਐਕਸਲੈਂਟ ਫਿਊਚਰ ਪੋਟੈਂਸ਼ੀਅਲ ਹੈ। ਸੋ ਕਈ ਵਾਰੀ ਹੁੰਦਾ ਕਿ ਸਾਡੇ ਕੋਈ ਗਰੁੱਪਸ ਨੇ ਜਾਂ ਫਿਰ ਕਿਸੇ ਵੀ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਵਰਕਸ਼ਿਪ ਪਲੇਸ ਦੇ ਲਈ, ਧਾਰਮਿਕ ਸਥਾਨ ਬਣਾਉਣ ਦੇ ਲਈ, ਅਗਰ ਤੁਸੀਂ ਲੈਂਡ ਦੀ ਭਾਲ ਦੇ ਵਿੱਚੋਂ, ਤਾਂ 35-40 ਮਿੰਟ ਦੀ ਡਿਸਟੈਂਸ ਦੇ ਉੱਤੇ ਬਰੈਂਪਟਨ ਤੋਂ ਇਹ ਪ੍ਰੋਪਰਟੀ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ। ਸੋ 647-4662-6862 ਇੱਕ ਆਪਣੇ ਕੋਲ ਬਹੁਤ ਲਾਜਵਾਬ ਇਨਵੈਸਟਮੈਂਟ ਓਪਰਚੁਨਿਟੀ ਸਾਂਝੀ ਕਰ ਸਕਦਾ, ਜਿਹਦੇ ਵਿੱਚ $2,65,000 ਦੇ ਕਰੀਬ ਐਨੁਅਲ ਇਨਕਮ ਹੋ ਰਹੀ ਹੈ। ਬਾਕੀ ਸਾਰੇ ਵੇਰਵੇ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰੋਗੇ, ਇਹ ਲਗਭਗ 15 2-2 bedroom ਦੇ ਅਪਾਰਟਮੈਂਟਸ ਨੇ, ਯੂਨਿਟਸ ਬਣੇ ਹੋਏ ਆ ਮਨਜੀਤ ਜੀ, ਤੇ ਸਾਲਾਨਾ ਇਹਦੇ ਚੋਂ 2,65,000-2,70,000 ਦੇ ਕਰੀਬ ਇਹਦੀ ਇਨਕਮ ਆ ਰਹੀ ਹੈ। ਸੋ ਬਾਕੀ ਵੇਰਵੇ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਸਾਰੇ ਸਾਂਝੇ ਕਰ ਦਿਆਂਗੇ। ਸੋ 2 ਘੰਟੇ ਦਾ ਡਿਸਟੈਂਸ ਹੈ ਬਰੈਂਪਟਨ ਤੋਂ। ਸੋ ਜੇ ਇਨਵੈਸਟਰ ਦੇ ਤੌਰ ਦੇ ਉੱਤੇ ਔਰ ਬਹੁਤ ਵਧੀਆ ਡੀਲ ਬਣ ਸਕਦੀ ਇਹ, ਮਤਲਬ ਜੇ ਆਪਾਂ ਪ੍ਰਾਈਸ ਵਾਈਜ਼ ਜੇ ਮੈਂ ਗੱਲ ਕਰਾਂ ਤਾਂ ਇਹ 3 ਮਿਲੀਅਨ ਦੀ ਰੇਂਜ ਦੇ ਵਿੱਚ ਹੈ ਮੰਜੀ ਜੀ। ਸੋ ਜਦੋਂ ਆਪਾਂ ਰੇਟ ਆਫ ਰਿਟਰਨ ਦੇ ਤੌਰ ਤੇ ਜਾਂ ਉਹਦੀ ਆਪਣੇ ਵੱਲੋਂ ਇਨਵੈਸਟਮੈਂਟ ਦੀ ਪੋਟੈਂਸ਼ੀਅਲੀ ਗਰੋਥ ਦੇ ਰੂਪ ਦੇ ਵਿੱਚ ਜੇ ਦੇਖਾਂਗੇ ਤਾਂ ਇੱਕ ਚੰਗੀ ਅਪਰਚੁਨਿਟੀ ਹੋ ਸਕਦੀ ਹੈ। ਬਾਕੀ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਕਿ ਇਹ ਇੰਨੀ ਸਸਤੀ ਕਿਉਂ ਵਿਕ ਰਹੀ ਹੈ, ਉਹਦੇ ਕਈ ਕਾਰਨ ਨੇ। ਸੋ ਇੱਕ ਵਾਰੀ ਸੰਪਰਕ ਕਰ ਲਿਓ, 647-4662-6862। ਇੱਕ ਮੰਜੇ ਜੀ ਆਪਾਂ ਨੂੰ ਬਰੈਂਪਟਨ ਜਾਂ ਮਿਸੀਸਾਗਾ, ਕੈਲਡਨ, ਬੋਲਟਨ ਜਾਂ ਈਵਨ GTA ਦੇ ਕਿਸੇ ਵੀ ਵੱਡੇ ਛੋਟੇ ਸ਼ਹਿਰ ਦੇ ਵਿੱਚ ਅਗਰ ਤੁਹਾਡੇ ਕੋਲ ਕੋਈ ਫ੍ਰੀ ਸਟੈਂਡਿੰਗ ਬਿਲਡਿੰਗ ਹੋਵੇ ਤੇ 10,000 square foot ਤੱਕ ਦੀ ਉਹ ਬਿਲਡਿੰਗ ਹੋ ਸਕਦੀ ਹੈ ਜੀ, 8,000-10,000 square foot ਦੀ ਕਿਸੇ ਵੀ ਸ਼ਹਿਰ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੀ ਫ੍ਰੀ ਸਟੈਂਡਿੰਗ ਫ੍ਰੀ ਹੋਲਡ ਬਿਲਡਿੰਗ ਹੈ ਅਗਰ ਤੁਹਾਡੇ ਕੋਲ ਤੇ ਸਾਡੇ ਨਾਲ ਉਹਦੇ ਲਈ ਸੰਪਰਕ ਕਰ ਲਿਓ। ਜ਼ੋਨਿੰਗ ਉਹਦੀ ਅਗਰ ਇੰਸਟੀਟਿਊਸ਼ਨਲ ਹੋਵੇ ਜਾਂ ਡੇ ਕੇਅਰ ਦੇ ਤੌਰ ਤੇ ਉਹਨੂੰ ਯੂਜ਼ ਕੀਤਾ ਜਾ ਸਕਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀਆਂ ਸਿਮਿਲਰ ਜ਼ੋਨਿੰਗਸ ਦੇ ਨਾਲ ਰਿਲੇਟਡ ਉਹਦੇ ਵਿੱਚ ਅਗਰ ਪੋਟੈਂਸ਼ੀਅਲ ਹੋਵੇ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਅਗਰ ਕਿਸੇ ਪਲਾਜ਼ੇ ਦੇ ਵਿੱਚ ਵੀ ਹੈ 8-10 ਹਜ਼ਾਰ ਸਕੁਅਰ ਫੁੱਟ ਤਾਂ ਵੀ, ਪਰ ਅਸੀਂ ਕੋਸ਼ਿਸ਼, ਸਾਡੇ ਜਿਹੜੇ ਕਲਾਇੰਟ ਨੇ ਉਹ ਚਾਹੁੰਦੇ ਨੇ ਕਿ ਇੱਕ ਫ੍ਰੀ ਹੋਲਡ ਬਿਲਡਿੰਗ ਦੇ ਰੂਪ ਦੇ ਵਿੱਚ ਅਗਰ ਕੋਈ ਹੋਵੇ ਇਸ ਤਰ੍ਹਾਂ ਤਾਂ ਉਹ ਉਹਨੂੰ ਪਹਿਲ ਦੇਣਾ ਚਾਹੁੰਦੇ ਆ। ਸੋ 6474006862 ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕੋਈ ਆਪਣੇ ਘਰ ਵੇਚਣ ਦੇ ਲਈ, ਕੋਈ ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ ਹੈ ਜਾਂ ਛੋਟਾ ਘਰ ਵੇਚ ਕੇ ਵੱਡਾ ਘਰ ਲੈਣ ਦਾ ਪਲਾਨ ਹੈ, ਤਾਂ ਉਹ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਬੈਸਟ ਫਿੱਟ ਲੱਭ ਕੇ ਦਈਏ, ਸੈਲਰ ਦੇ ਤੌਰ 'ਤੇ ਜਾਂ ਬਾਇਰ ਦੇ ਤੌਰ 'ਤੇ, ਜਿਸ ਤਰ੍ਹਾਂ ਦੀ ਵੀ ਤੁਸੀਂ ਕੋਈ ਰਿਕੁਆਇਰਮੈਂਟ ਹੋਏਗੀ। ਸੋ ਕਿਉਂਕਿ ਇਹ ਹੁੰਦਾ ਕਿ ਆਪਾਂ ਮਲਟੀਪਲ ਪ੍ਰੋਪਰਟੀਜ਼ ਕਈ ਵਾਰੀ ਓਨ ਕਰਦੇ ਹੁੰਦੇ ਹਾਂ, ਕੁਛ ਪ੍ਰੋਪਰਟੀਜ਼ ਨੂੰ ਵੇਚਣਾ ਚਾਹੁੰਦੇ ਹਾਂ, ਜਾਂ ਆਪਣਾ ਹੀ ਘਰ ਵੇਚ ਕੇ ਤਾਂ ਸੈਕਿੰਡ ਕੋਈ ਪ੍ਰੋਪਰਟੀ ਵੱਡੀ ਛੋਟੇ ਸਾਈਜ਼ ਦੇ ਵਿੱਚ ਲੈਣੀ ਹੈ। ਸੋ ਕੋਈ ਵੀ ਆਪਸ਼ਨਸ ਹੋਣਗੀਆਂ, ਕਿਸੇ ਵੀ ਤਰ੍ਹਾਂ ਦੇ ਪਲਾਨਸ ਹੋਣਗੇ, ਤਾਂ ਇੱਕ ਵਾਰੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਆਪਣੇ ਲਈ ਇੱਕ ਲੌਂਗ ਟਰਮ ਪਲਾਨ ਬਣਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੇ, ਜਦੋਂ ਆਪਾਂ ਇੱਕ ਪੋਰਟਫੋਲੀਓ ਡਿਜ਼ਾਈਨ ਕਰਨਾ ਹੁੰਦਾ, ਰੀਅਲ ਸਟੇਟ ਪੋਰਟਫੋਲੀਓ ਦੀ ਗੱਲ ਕਰੀਏ ਜਾਂ ਫਾਈਨੈਂਸ਼ੀਅਲ ਪੋਰਟਫੋਲੀਓ ਦੇ ਰੂਪ ਦੇ ਵਿੱਚ, ਅਗਰ ਤੁਸੀਂ ਚਾਹੁੰਦੇ ਹੋ ਕਿ ਲੌਂਗ ਰਨ ਇਨਵੈਸਟਮੈਂਟਸ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਕੈਰੀ ਕਰਨਾ, ਤਾਂ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਕੁਛ ਸਪੈਸ਼ਲ ਸਟ੍ਰੈਟਜੀਜ਼ ਡਿਜ਼ਾਈਨ ਕੀਤੀਆਂ ਹੋਈਆਂ ਨੇ, ਉਹਨਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਬੈਸਟ ਫਿੱਟ ਲੱਭ ਕੇ ਦੇਈਏ, ਅਤੇ ਬੈਸਟ ਤਰੀਕੇ ਦੇ ਨਾਲ ਤੁਹਾਨੂੰ ਇੱਕ ਕੰਟੀਨਿਊਸ ਲੈਵਲ ਦੇ ਉੱਪਰ ਰੀਅਲ ਸਟੇਟ ਜਾਂ ਫਿਰ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਸਪੋਰਟ ਕਰ ਸਕੀਏ। ਸੋ ਵਿਸ਼ੇਸ਼ ਤੌਰ 'ਤੇ ਇੱਕ ਅਨਾਊਂਸਮੈਂਟ ਮੈਂ ਪਿਛਲੇ ਵੀਕ ਵੀ ਕੀਤੀ ਸੀ ਮਨਜੀਤ ਜੀ, ਕਿ ਅਸੀਂ ਇੱਕ ਪਲਾਨ ਬਣਾਇਆ ਜਿਹਦੇ ਵਿੱਚ ਮੈਂ ਮਿਨੀਮਮ $500 ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਸੀ, ਔਰ ਉਹ $500 ਅਗਰ ਤੁਸੀਂ ਮਹੀਨੇ ਦਾ ਸਾਈਡ 'ਤੇ ਕੱਢ ਸਕਦੇ ਹੋ, ਜਿਹੜਾ ਬਿਲਕੁਲ ਇੱਦਾਂ ਨਾ ਹੋਵੇ ਕਿ ਲਓ ਜੀ ਇੰਨਾ ਕੁ ਖਰਚ ਕੇ ਬੰਦਾ ਕੱਲ੍ਹ ਨੂੰ ਕਹੇ ਯਾਰ ਅਸੀਂ ਤਾਂ ਲੁੱਟੇ ਗਏ ਮਾਰੇ ਗਏ ਵੀ ਹੁਣ ਤਾਂ ਬਚਿਆ ਹੀ ਕੁਛ ਨਹੀਂ, ਉਹ ਉਹਨਾਂ ਦੇ ਲਈ ਨਹੀਂ ਹੈ। ਮਿਨੀਮਮ $500 ਤੁਸੀਂ ਐਨ ਬੜਾ ਸੌਖੇ ਤਰੀਕੇ ਦੇ ਨਾਲ ਆਸਾਨੀ ਨਾਲ, ਔਰ ਜੇ ਤੁਹਾਡੇ ਕੋਲ ਕਈ ਵਾਰੀ ਹੁੰਦਾ ਕਿ ਆਪਣੇ ਕੋਲ GICs ਭਰੀਆਂ ਪਈਆਂ ਨੇ, ਸਾਡੇ ਕੋਲ ਅਸੀਂ ਐਵੇਂ ਬੈਂਕਾਂ ਦੇ ਵਿੱਚ ਹੀ ਫੰਡ ਪਏ ਨੇ, ਉਹਨਾਂ ਦੀ ਕੋਈ ਗਰੋਥ ਨਹੀਂ ਆ ਰਹੀ। ਸੋ ਇੱਕ ਵਾਰੀ ਜੇਕਰ ਤੁਸੀਂ ਥੋੜ੍ਹਾ ਬਹੁਤਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਡਿਫਰੈਂਟ ਕੋਈ ਪਲਾਨ ਡਿਜ਼ਾਈਨ ਕਰਨ ਬਾਰੇ ਸੋਚ ਸਕਦੇ ਹੋ, ਤਾਂ ਸਾਨੂੰ ਸੰਪਰਕ ਜ਼ਰੂਰ ਕਰਿਓ, ਫਿਰ ਅਸੀਂ ਤੁਹਾਨੂੰ ਸਮਝਾ ਦਿਆਂਗੇ ਕਿਸ ਤਰ੍ਹਾਂ ਦਾ ਤੁਹਾਡਾ ਰਿਸਕ ਟੋਲਰੈਂਸ ਹੈ, ਉਹ ਵੀ ਕੰਪੇਅਰ ਕਰ ਦਿਆਂਗੇ ਕੈਲਕੂਲੇਟ ਕਰਕੇ, ਅਤੇ ਬੇਸਡ ਔਨ ਜੋ ਵੀ ਤੁਹਾਡਾ ਕੋਈ ਫਿਊਚਰ ਪਲਾਨ ਹੈ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟਸ ਨੂੰ ਲੈ ਕੇ, ਉਹਦੇ ਲਈ ਸਾਡੇ ਕੋਲ ਕੁਛ ਇਸ ਤਰ੍ਹਾਂ ਦੇ ਪਲਾਨਸ ਨੇ ਜਿਹੜੇ ਅਸੀਂ ਜਦੋਂ ਤੁਸੀਂ ਸਾਡੇ ਨਾਲ ਮਿਲੋਗੇ, ਬੈਠੋਗੇ ਅਤੇ ਗੱਲਬਾਤ ਕਰਕੇ ਅਸੀਂ ਇੱਕ ਬਹੁਤ ਵਧੀਆ ਲੌਂਗ ਰਨ ਦੇ ਲਈ, ਰਿਟਾਇਰਮੈਂਟ ਲਈ ਜਾਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਤੁਹਾਨੂੰ ਇੱਕ ਵਧੀਆ ਡਿਜ਼ਾਈਨ ਬਣਾ ਕੇ, ਇੱਕ ਪ੍ਰੋਪਰ ਰੋਡ ਮੈਪ ਬਣਾ ਕੇ ਤੁਹਾਡੇ ਲਈ ਇੱਕ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਤੁਹਾਨੂੰ ਇੱਕ ਇੱਕ ਪ੍ਰਪੋਜ਼ਲ ਅਤੇ ਇੱਕ ਪਲਾਨ ਦੇ ਸਕਦੇ ਹਾਂ। ਸੋ ਨੰਬਰ ਹੋਏਗਾ 6474068662 6474006862। ਇਹ $500 ਮਹੀਨਾ ਮੰਜੀ ਜੀ ਤਾਂ ਕਹਿ ਰਹੇ, ਵੱਧ ਘੱਟ ਵੀ ਹੋ ਸਕਦਾ, ਵੈਸੇ ਅਸੀਂ ਚਾਹੁੰਦੇ ਵੀ ਇੰਨਾ ਕੁ ਤਾਂ ਮਿਨੀਮਮ ਜੇ ਕੋਈ ਕਰਨਾ ਚਾਹੁੰਦਾ ਉੱਥੋਂ ਸ਼ੁਰੂ ਕਰਕੇ, ਫਿਰ ਚਾਹੇ ਉਹਨੂੰ ਚਾਹੇ ਤੁਸੀਂ $5,000 ਮਹੀਨਾ ਲਾ ਲਓ ਜਾਂ ਵੱਧ ਲਾ ਲਓ, ਜਿੱਦਾਂ ਦਾ ਤੁਹਾਡਾ ਪੋਟੈਂਸ਼ੀਅਲ ਹੈ।
0: ਬਿਲਕੁਲ
1: ਹੀ ਬਾਕੀ ਤਾਂ ਗੁਜ਼ਾਰਾ ਸਾਡਾ ਚੱਲਦਾ ਨੀ, ਤਾਂ ਹੁਣ ਹਰਜਿੰਦਰ ਨੇ $500 ਸਾਡਾ ਹੋਰ ਮਹੀਨੇ ਦਾ ਕਿਵੇਂ ਕਹਿੰਦੇ ਕਾਠ ਤੇ ਚੜ੍ਹਤਾ ਨੀ ਕਰਨਾ। ਜੇ ਸਰਪਲਸ ਹੈ ਤੁਹਾਡੇ ਕੋਲ ਸਿਰਫ, ਕਿਉਂਕਿ ਉਹਦੇ ਨਾਲ ਇਹ ਹੁੰਦਾ ਵੀ ਪੀਸ ਆਫ ਮਾਇੰਡ ਤੁਹਾਡੇ ਕੋਲ ਵੀ ਹੋਵੇ, ਸਾਡੇ ਕੋਲ ਵੀ ਹੋਵੇ, ਅਸੀਂ ਕਿਉਂਕਿ ਇਹ ਡਿਜ਼ਾਈਨ ਲਿਮਿਟਡ ਕਪੈਸਿਟੀ ਦੇ ਲਈ, ਲਿਮਿਟਡ ਮਾਇੰਡ ਸੈਟ ਦੇ ਲਈ, ਲਿਮਿਟਡ ਟੋਲਰੈਂਸ ਰਿਸਕ ਟੋਲਰੈਂਸ ਦੇ ਲਈ ਡਿਜ਼ਾਈਨ ਕੀਤੇ ਜਾਂਦੇ ਇਦਾਂ ਦੇ। ਸੋ ਉਹ ਹਰ ਕੋਈ ਬੰਦਾ ਇਹਨਾਂ 'ਚ ਫਿੱਟ ਨਹੀਂ ਬੈਠਦਾ।
0: ਸਰਪਲਸ ਦੀ ਹਰਜਿੰਦਰ ਇੱਕ ਗੱਲ, ਸੋਰੀ ਮੈਂ ਤੁਹਾਡੀ ਗੱਲ ਟੋਕ ਰਿਹਾ ਵਿੱਚੋਂ, ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਹਾਂ ਕਿ ਉਹ ਮਾਇਨਾ ਨਹੀਂ ਰੱਖਦਾ ਤੁਸੀਂ ਕਮਾਉਣੇ ਕਿੰਨੇ ਹੋ, ਮਾਇਨਾ ਇਹ ਰੱਖਦਾ ਕਿ ਤੁਸੀਂ ਬਚਾ ਕਿੰਨੇ ਰਹੇ ਹੋ। ਪਲਾਨ ਉਹਨੂੰ ਕਿਵੇਂ ਕਰਨਾ ਜੀ, ਮੈਂ ਤਾਂ ਹੀ $1 ਇੱਕ ਘੰਟੇ ਦੀ ਗੱਲ ਕੀਤੀ ਸੀ ਵੀ ਜੇ ਤੁਸੀਂ ਚਾਹੋ ਮੈਂ ਸੇਵਿੰਗ ਕਰਨੀ ਆ ਨਾ, ਤੇ ਡੈਫੀਨੇਟਲੀ ਕੀਤੀ ਜਾ ਸਕਦੀ ਹੁੰਦੀ ਹੈ। ਸਾਡੇ ਕਈ ਵਾਰੀ ਵੱਲੇ ਜਿਹੇ ਖਰਚੇ ਹੁੰਦੇ ਆ, ਅਸੀਂ ਉਧਰ ਨੂੰ ਕਈ ਵਾਰੀ ਖਰਚਦੇ ਨੇ, ਹਾਂ ਠੀਕ ਹੈ ਉਹ ਵੀ ਇੱਕ ਸਾਡਾ ਜ਼ਿੰਦਗੀ ਦਾ ਹਿੱਸਾ, ਸਾਨੂੰ ਖਰਚਣੇ ਪੈਂਦੇ ਆ, ਖਰਚਣੇ ਚਾਹੀਦੇ ਵੀ ਆ, ਪਰ ਇਨ ਫਿਊਚਰ ਜੋ ਸਾਨੂੰ ਦਿਸਦਾ ਕਿ ਅਸੀਂ ਕਿਵੇਂ ਆਪਣੀ ਸੇਵਿੰਗ ਕਰਨੀ, ਉਹ ਕੋਈ ਨਾ ਕੋਈ ਤਾਂ ਪਲਾਨ, ਕੋਈ ਰੋਡ ਮੈਪ ਤੋਂ ਉਹਦਾ ਤਿਆਰ ਕਰਨਾ ਪਏਗਾ ਨਾ ਸਾਨੂੰ।
1: ਹਾਂਜੀ, ਉਹਦੇ ਲਈ ਇੱਕ ਮੈਂ ਹੋਰ ਬੇਨਤੀ ਕਰਦਾ, ਕਈ ਵਾਰੀ ਪਿਛਲੇ ਵੀਕ ਵੀ ਜਦੋਂ ਆਪਾਂ ਮੈਂ ਜਾਂ ਆਪਣੇ ਵੀਕ ਡੇਜ਼ ਵਾਲੇ ਸ਼ੋਅ 'ਚ ਵੀ ਜਦੋਂ ਅਨਾਊਂਸ ਕਰਦੇ ਹਾਂ, ਤਾਂ ਕਈ ਵਾਰ ਲੋਕ ਕਹਿੰਦੇ ਨੇ ਵੀ ਯਾਰ ਹਰਜਿੰਦਰ ਤੁਹਾਨੂੰ ਹੁਣ ਕਾਲ ਕੀਤੀ ਹੈ, ਤੁਸੀਂ 10 ਮਿੰਟਾਂ 'ਚ ਸਾਰਾ ਪਲਾਨ ਸਮਝਾ ਦਿਓ, ਇੱਦਾਂ ਨਹੀਂ ਪੋਸੀਬਲ ਹੋਣਾ ਜੀ। ਸੋ ਇਹਦੀ ਇੱਕ ਵਰਥ ਹੈ, ਇਹਦਾ ਇੱਕ ਪਲਾਨ ਹੈ, ਹੋ ਸਕਦਾ ਸਾਰਿਆਂ ਦੇ ਲਈ ਵੱਖਰੇ ਵੱਖਰੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਵੇ, ਤੁਹਾਨੂੰ ਸਮਾਂ ਕੱਢਣਾ ਪੈਣਾ, ਇੰਨੀ ਕੁ ਇਨਵੈਸਟਮੈਂਟ ਪਹਿਲਾਂ ਕਰਨੀ ਪੈਣੀ ਆ। ਹਾਂ ਇਹ ਨਹੀਂ ਵੀ ਅਸੀਂ ਕੋਈ ਤੁਹਾਡੇ ਤੋਂ ਸਾਈਨ ਕਰਾ ਲੈਣੇ, ਕੋਈ ਓਬਲੀਗੇਸ਼ਨ ਨਹੀਂ ਹੈ, ਜੇ ਤੁਹਾਨੂੰ ਪਸੰਦ ਆਏਗਾ ਤਾਂ ਆਪਾਂ ਉਹਨੂੰ ਕੰਟੀਨਿਊ ਕਰਾਂਗੇ, ਔਰ ਪ੍ਰੋਪਰ ਤੁਸੀਂ ਉਹਦੇ 'ਚ ਉਹਨੂੰ ਓਨ ਕਰੋਗੇ, ਇੱਦਾਂ ਨਹੀਂ ਵੀ ਤੁਹਾਨੂੰ ਕੋਈ ਕੋਈ ਡਰਾਮਾ ਨਹੀਂ ਕਰਨ ਲੱਗੇ ਜਾਂ ਕੋਈ ਅਸੀਂ ਇੱਦਾਂ ਦਾ ਕੋਈ ਸਬਜ਼ ਬਾਗ ਨਹੀਂ ਦਿਖਾਉਣ ਲੱਗੇ ਵੀ ਲਓ ਜੀ ਵੀ ਐਵੇਂ ਹੀ ਫਸਾ ਲਿਆ ਕਿਸੇ ਮਾਇਆ ਜਾਲ ਦੇ ਵਿੱਚ ਜਾਂ ਕੋਈ ਇੱਦਾਂ ਦੀ ਕੋਈ ਬੋਗਸ ਜੀ ਸਕੀਮ ਲੈ ਕੇ ਆ ਗਏ, ਇੱਦਾਂ ਨਹੀਂ, ਪ੍ਰੂਵਨ ਟਰੈਕ ਰੈਕਡ ਦੇ ਨਾਲ ਉਹਦੇ ਵਿੱਚ ਰੀਅਲ ਸਟੇਟ ਨਾਲ ਸੰਬੰਧਿਤ ਵੀ ਪਲਾਨਸ ਹੋ ਸਕਦੇ ਆ, ਉਹਦੇ ਵਿੱਚ ਫਾਈਨੈਂਸ਼ੀਅਲ ਸੈਕਟਰ ਨਾਲ ਰਿਲੇਟਡ ਪਲਾਨਸ ਵੀ ਹੋ ਸਕਦੇ, ਹੋਰ ਬਹੁਤ ਕੁਛ ਹੋ ਸਕਦਾ ਜਦੋਂ ਤੁਸੀਂ ਬੈਠੋਗੇ ਡਿਸਕਸ ਕਰੋਗੇ, ਤਾਂ ਅਸੀਂ ਤੁਹਾਡੇ ਲਈ ਉਹ ਸਾਰਾ ਸੋ ਉਹਨੂੰ ਤੁਸੀਂ ਚਾਹੇ ਆਪਣੇ ਬੱਚਿਆਂ ਦੀ ਰਿਟਾਇਰਮੈਂਟ, ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਯੂਜ਼ ਕਰਨਾ, ਜਾਂ ਆਪਣੀ ਰਿਟਾਇਰਮੈਂਟ ਦੇ ਲਈ ਯੂਜ਼ ਕਰਨਾ, ਜਾਂ ਕਿਸੇ ਵੀ ਰੂਪ ਦੇ ਵਿੱਚ 5-7-10 ਸਾਲ ਦਾ ਇੱਕ ਪਲਾਨ ਘੱਟੋ ਘੱਟ ਲੈ ਕੇ ਚੱਲਣਾ ਪੈਣਾ। ਸੋ ਅਗਰ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਾਂ ਯੂ ਆਰ ਮੋਸਟ ਵੈਲਕਮ। ਅਸੀਂ ਚਾਹੁੰਦੇ ਹਾਂ ਕਿ ਸਿਰਫ ਉਹੀ ਸਰੋਤੇ ਜਿਹੜੇ ਸੀਰੀਅਸ ਨੇ। ਆਮ ਤੌਰ ਤੇ ਬੰਦਾ ਕਹਿੰਦਾ ਯਾਰ ਵੀ ਸਾਰੇ ਸਾਨੂੰ ਕਾਲ ਕਰਕੇ ਇੱਕ ਵਾਰੀ ਪੁੱਛ ਲਓ, ਪਰ ਮੈਂ ਇੱਥੇ ਬੇਨਤੀ ਕਰਦਾ, ਦੇਖੋ ਤੁਹਾਡਾ ਵੀ ਟਾਈਮ ਬਹੁਤ ਕੀਮਤੀ ਹੈ ਤੇ ਫੋਨ ਦੇ ਉੱਤੇ ਨਾ ਤਾਂ ਇਹ ਗੱਲਾਂ ਸਮਝਾਈਆਂ ਜਾਣੀਆਂ। ਸੋ ਜੇ ਤੁਸੀਂ ਸੀਰੀਅਸ ਹੋ, ਥੋੜਾ ਜਿਹਾ ਟਾਈਮ ਇਨਵੈਸਟ ਕਰ ਸਕਦੇ ਹੋ, ਜੇ ਤੁਹਾਨੂੰ ਸਾਡੇ ਤੇ ਸਾਡੀ ਗੱਲਾਂ ਬਾਤਾਂ ਤੇ ਜਿੰਨੇ ਕੁ ਚਿਰ ਦਾ ਅਸੀਂ ਵਿਚਰਦੇ ਹਾਂ ਕਮਿਊਨਿਟੀ ਦੇ ਨਾਲ, ਮਾਰਕੀਟ ਦੇ ਵਿੱਚ ਮੀਡੀਆ ਦੇ ਜ਼ਰੀਏ ਜਾਂ ਰੀਅਲ ਸਟੇਟ ਦੇ ਜ਼ਰੀਏ ਜਾਂ ਫਿਰ ਆਮ ਹੋਰ ਬਾਕੀ ਕੰਮਾਂ ਕਾਰਾਂ ਦੇ ਜ਼ਰੀਏ, ਜੇ ਥੋੜਾ ਜਿਹਾ ਵੀ ਤੁਹਾਡਾ ਟਰੱਸਟ ਸਾਡੇ 'ਚ ਬਣਿਆ ਹੋਇਆ, ਤਾਂ ਫਿਰ ਸਾਨੂੰ ਇੱਕ ਸਮਾਂ ਦਿਓ, ਥੋੜਾ ਜਿਹਾ ਇਨਵੈਸਟ ਕਰੋ ਆਪਣਾ ਉਹ ਟਾਈਮ, ਤੇ ਉਸ ਤੋਂ ਬਾਅਦ ਅਗਲੀ ਗੱਲ ਨੂੰ ਆਪਾਂ ਤੋਰਾਂਗੇ। ਸੋ ਫੋਨ ਦੇ ਉੱਪਰ ਨਾ ਕੋਸ਼ਿਸ਼ ਕਰਿਓ ਵੀ ਲਓ ਜੀ ਸਾਨੂੰ ਐਕਸਪਲੇਨ ਕਰੋ ਫਿਰ ਹੀ ਮਿਲਾਂਗੇ, ਇੱਦਾਂ ਨਹੀਂ ਹੋਣਾ। ਸੋ ਥੋੜਾ ਜਿਹਾ ਜੇ ਆਪਾਂ ਚਾਹ ਦਾ ਕੱਪ ਪੀ ਲਾਂਗੇ, ਆਪਾਂ ਦੇ ਨਾਲ ਬੈਠ ਕੇ 10-15 ਮਿੰਟ 20 ਮਿੰਟ ਜੇ ਤੁਸੀਂ ਕੱਢਦੇ ਹੋ ਤਾਂ ਆਪਾਂ ਇਕੱਠੇ ਬੈਠੀਏ, ਤੁਹਾਨੂੰ ਉਸ ਐਕਸਪਲੇਨ ਕਰ ਸਕਦੇ। ਸਿਰਫ ਉਹੀ ਸਰੋਤੇ ਦੱਸਣ ਸਾਨੂੰ ਜਿਹੜੇ ਸੀਰੀਅਸਲੀ ਇਸ ਤਰ੍ਹਾਂ ਆਪਣੇ ਆਪ ਨੂੰ ਪਲਾਨ ਕਰਨਾ ਚਾਹੁੰਦੇ ਆ। ਸੋ 647-4-68-64-7-4-0-0-68-62 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ, ਬਾਕੀ ਵੇਰਵੇ ਆਪਾਂ ਡਿਸਕਸ ਕਰ ਸਕਦੇ ਹਾਂ ਜਦੋਂ ਤੁਸੀਂ ਸਾਨੂੰ ਮਿਲੋਗੇ। ਸੋ ਅੱਜ ਦੇ ਹੁਣ ਇਸ ਲਿੰਕ ਦੇ ਵਿੱਚ ਇੱਥੇ ਹੀ ਮੰਜੀ ਦੀ ਇਜਾਜ਼ਤ ਲੈਂਦੇ ਹਾਂ ਤੇ ਬਾਕੀ ਆਉਣ ਵਾਲੇ ਸੈਗਮੈਂਟ ਦੇ ਵਿੱਚ ਗੱਲਾਂ ਬਾਤਾਂ ਕੰਟੀਨਿਊ ਰੱਖਾਂਗੇ। ਸੋ ਜੀ ਮੀਡੀਆ ਗਰੁੱਪ ਦੇ ਸਾਡੀ ਇਹ ਪੇਸ਼ਕਸ਼ ਹੁੰਦੀ ਹੈ ਜੀ, ਹਰਜਿੰਦਰ ਗਿੱਲ ਸ਼ੋਅ ਸਾਡਾ ਵੀਕਡੇਜ਼ ਦੇ ਵਿੱਚ ਅਸੀਂ ਇੱਕ ਡਿਫਰੈਂਟ ਚੈਨਲ ਤੇ ਪੇਸ਼ ਕਰਦੇ ਹਾਂ 2 ਘੰਟੇ ਡੇਲੀ 3-5 ਵਜੇ ਤੱਕ ਉਹਦੇ ਵੇਰਵੇ ਲੈਣੇ ਆ, ਜਾਂ ਤੁਸੀਂ ਸਾਨੂੰ ਵੀਕਐਂਡ ਦੇ ਉੱਤੇ ਸ਼ੋਅ ਦੇ ਉੱਤੇ ਜਿੱਥੇ ਅਸੀਂ ਰਮਜ਼ ਪੰਜਾਬੀ ਵੀਕਐਂਡ ਸ਼ੋਅ ਹੈ ਜਾਂ ਨਜ਼ਰੀਆ ਐਂਡ ਓਪੀਨੀਅਨ ਹੈ ਸਾਡੇ ਪ੍ਰੋਗਰਾਮ ਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਜੀ ਮੀਡੀਆ ਗਰੁੱਪ ਜਾਂ ਹਰਜਿੰਦਰ ਗਿੱਲ ਸ਼ੋਅ ਜਾਂ ਹੋਰ ਵੱਖਰੇ ਵੱਖਰੇ ਪਲੇਟਫਾਰਮਸ ਵੈਬਸਾਈਟਸ ਨੇ ਸਾਡੀਆਂ, ਹਰਜਿੰਦਰ ਗਿੱਲ ਸ਼ੋਅ .com, ਜੀ ਮੀਡੀਆ ਗਰੁੱਪ .ca, ਉੱਥੋਂ ਵੇਰਵੇ ਲੈ ਜਾ ਸਕਦੇ ਨੇ। ਸੋ ਅਸੀਂ ਤੁਹਾਡੇ ਲਈ ਜਿਸ ਵੀ ਤਰ੍ਹਾਂ ਦੀ ਤੁਹਾਡੀ ਕੋਈ ਮਦਦ ਕਰ ਸਕਦੇ ਹੋ ਅਸੀਂ ਖੁਸ਼ੀ ਮਹਿਸੂਸ ਕਰਾਂਗੇ। ਸੋ 647-4-0-0-68-62 ਤੇ ਕਾਲ ਕੀਤੀ ਜਾ ਸਕਦੀ ਹੈ। ਧੰਨਵਾਦ ਮਨਜੀਤ ਜੀ,
0: ਬਹੁਤ ਬਹੁਤ ਸ਼ੁਕਰੀਆ। ਹਰਜਿੰਦਰ 647-4-0-0-6-8-62 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਤੁਸੀਂ ਰੀਅਲ ਸਟੇਟ ਸੰਬੰਧੀ, ਫਾਈਨੈਂਸਿਸ ਸੰਬੰਧੀ ਜਾਂ ਫਿਰ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਐਡਵਰਟਾਈਜ਼ ਤੁਸੀਂ ਆਪਣੇ ਕਿਸੇ ਵੀ ਬਿਜ਼ਨਸ ਦੀ ਕਰਵਾਉਣਾ ਚਾਹੁੰਦੇ ਹੋ ਵੀਕਐਂਡ 'ਤੇ ਜਾਂ ਵੀਕਡੇਜ਼ ਦੇ ਵਿੱਚ, ਤਾਂ ਅਲੱਗ ਅਲੱਗ ਆਪਸ਼ਨਸ ਦੇ ਨਾਲ ਤੁਹਾਡੀ ਉਸ ਜੋ ਤੁਹਾਡੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗਲੀ ਤੁਹਾਡੇ ਬਜਟ ਦੇ ਮੁਤਾਬਕ ਪਲਾਨ ਕੀਤਾ ਜਾ ਸਕਦਾ। ਸੋ 647-4-0-0-6-8-62 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਕ੍ਰਿਕਟ ਦੇ ਅੱਜ 3 ਮੈਚ ਇਸ ਵੇਲੇ ਜਿਹੜੇ ਲਾਈਵ ਚੱਲ ਰਹੇ ਸੀ ਜੀ, ਵੈਸਟ ਇੰਡੀਜ਼ ਅਤੇ ਇੰਡੀਆ ਦੇ ਦਰਮਿਆਨ ਪਹਿਲਾ ODI ਵਨ ਡੇ ਇੰਟਰਨੈਸ਼ਨਲ ਜਿਹੜਾ ਉਹ ਵੈਸਟ ਇੰਡੀਜ਼ ਦੇ ਵਿੱਚ ਹੀ ਇਹ ਜਿਹੜੀ ਸੀਰੀਜ਼ ਹੈ ਉਹ ਸ਼ੁਰੂ ਹੋਈ ਹੈ। ਸੋ ਵੈਸਟ ਇੰਡੀਜ਼ ਨੇ 295 ਦੌੜਾਂ ਬਣਾਈਆਂ ਸਨ, 7 ਖਿਡਾਰੀ ਆਊਟ ਹੋਏ ਸਨ। ਇੰਡੀਆ ਦੀ ਟੀਮ ਨੇ 41.4 ਓਵਰਸ ਦੇ ਵਿੱਚ 300 ਦੌੜਾਂ 2 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ ਅੱਜ ਦਾ ਇਹ ਮੈਚ 8 ਵਿਕਟਾਂ ਦੇ ਨਾਲ ਜਿੱਤ ਲਿਆ ਜੀ। ਅਤੇ ਦੂਸਰਾ ਬਣਾਇਆ ਹੈ ਮੁਕਾਬਲਾ ਜਿਹੜਾ ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੇ ਦਰਮਿਆਨ ਅੱਜ ਸੈਕਿੰਡ ਇਹ ਵਨ ਡੇ ਮੈਚ ਸੀਗਾ ਜੀ। ਉਹਦੇ ਵਿੱਚ ਸਾਊਥ ਅਫਰੀਕਾ ਨੇ 365 ਦੌੜਾਂ ਬਣਾਈਆਂ ਸਨ 9 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਆਸਟ੍ਰੇਲੀਆ 49.5 ਓਵਰ ਦੇ ਵਿੱਚ 333 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਆਊਟ ਹੋ ਗਈ। ਅਤੇ ਸਾਊਥ ਅਫਰੀਕਾ ਨੇ ਮੈਚ ਜਿਹੜਾ ਉਹ 32 ਦੌੜਾਂ ਦੇ ਨਾਲ ਜਿੱਤ ਲਿਆ। ਅਤੇ ਇੱਕ ਹੋਰ ਬੜਾ ਅਹਿਮ, ਬੜਾ ਰੌਚਕ ਮੁਕਾਬਲਾ ਜਿਹੜਾ ਉਹ ਤੀਜਾ ਵਨ ਡੇ ਇੰਟਰਨੈਸ਼ਨਲ ਮੈਚ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਦਰਮਿਆਨ ਖੇਡਿਆ ਗਿਆ। ਇੰਗਲੈਂਡ ਦੇ ਵਿੱਚ ਮੈਚ ਚੱਲ ਰਿਹਾ ਸੀ, ਇੰਗਲੈਂਡ ਨੇ 355 ਦੌੜਾਂ ਬਣਾਈਆਂ ਸਨ 7 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਸ਼੍ਰੀਲੰਕਾ 29.1 ਓਵਰ ਦੇ ਵਿੱਚ ਸਾਰੀ ਟੀਮ ਆਊਟ ਹੋ ਗਈ 132 ਦੌੜਾਂ ਬਣਾ ਕੇ। ਸੋ ਇੰਗਲੈਂਡ ਨੇ 223 ਦੌੜਾਂ ਦੇ ਨਾਲ ਇਹ ਅੱਜ ਦਾ ਜਿਹੜਾ ਮੁਕਾਬਲਾ ਹੈ ਜੀ ਉਹ ਜਿੱਤ ਲਿਆ। ਸੋ ਸਾਰੀਆਂ ਹੀ ਟੀਮਸ ਨੂੰ, ਇੰਗਲੈਂਡ ਨੂੰ, ਸਾਊਥ ਅਫਰੀਕਾ ਨੂੰ, ਇੰਡੀਆ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਜ ਦੇ ਮੈਚਿਸ ਜਿਹੜੇ ਆ ਉਹਨਾਂ ਨੇ ਜਿੱਤੇ ਨੇ। ਜੁੜਿਆ ਜੀ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਰਨੀ ਹੋਵੇ ਤਾਂ 416-6-16-13-79 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਸਟੂਡੀਓ 'ਚ ਕਾਲ ਕਰਨੀ ਹੈ ਪ੍ਰੋਗਰਾਮ ਦੇ ਦੌਰਾਨ, ਫਿਰ 416-233-73-68 ਜਾਂ 82-97 ਟੈਲੀਫੋਨ ਨੰਬਰਸ ਹੁੰਦੇ ਨੇ। ਅੱਜ ਸਵੇਰੇ ਕੁਈਨ ਸਟਰੀਟ ਤੇ ਵੈਸਟ ਡਰਾਈਵ ਦੇ ਨੇੜੇ ਦੋ ਕਾਰਾਂ ਦੀ ਟੱਕਰ ਹੋਈ। ਬ੍ਰੈਂਪਟਨ ਦੇ ਵਿੱਚ 8 ਵਜੇ ਦੇ ਆਸ ਪਾਸ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਸਖ਼ਤ ਜ਼ਖਮੀ ਹੋਇਆ ਜਿਹਨੂੰ ਹੋਸਪਿਟਲਾਈਜ਼ ਕੀਤਾ ਗਿਆ। ਆਪਾਂ ਪਿਛਲੇ ਦਿਨ ਹੀ ਇੱਕ ਗੱਲ ਕੀਤੀ ਸੀ ਕਿ ਚੋਰਾਂ ਤੋਂ ਬਚ ਕੇ ਖਾਸ ਕਰਕੇ ਬਜ਼ੁਰਗਾਂ ਦੇ ਲਈ, ਜਦੋਂ ਅਸੀਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਬਾਹਰ ਘੁੰਮਣ ਫਿਰਨ ਲਈ ਨਿਕਲਦੇ ਨੇ ਅਤੇ ਚੋਰ ਜਿਹੜੇ ਆ ਜੀ ਉਹ ਬੜੀ ਨਿਗਾਹ ਰੱਖਦੇ ਨੇ ਇਸ ਜੋ ਇਹ ਸਾਡਾ ਬਜ਼ੁਰਗਾਂ ਦੇ ਉੱਤੇ ਕਿ ਵੀ ਅਸੀਂ ਇਹਨਾਂ ਨੂੰ ਕਿਵੇਂ ਲੁੱਟਣਾ ਜੀ। ਉਸ ਦਿਨ ਵੀ ਆਪਾਂ ਇਹ ਗੱਲ ਕਰ ਰਹੇ ਸੀ ਕਿ ਬੜੇ ਧਿਆਨ ਦੇ ਨਾਲ ਜਦੋਂ ਤੁਸੀਂ ਬਾਹਰ ਜਾਂਦੇ ਹੋ ਅਤੇ 2 ਜਾਣੇ 3 ਜਾਣੇ 4 ਜਾਣੇ ਜਿੰਨੇ ਵੀ ਵੱਧ ਤੋਂ ਵੱਧ ਜੇ ਤੁਹਾਡੇ ਸੰਗੀ ਸਾਥੀ ਹੈਗੇ ਨੇ ਅਤੇ ਇਕੱਠੇ ਹੋ ਕੇ ਬਾਹਰ ਜਾਓ। ਇੱਕ ਤਾਂ ਗੱਲਾਂ ਬਾਤਾਂ ਹੋ ਜਾਂਦੀਆਂ, ਦੂਸਰਾ ਇਹ ਆ ਕਿ ਇਹੋ ਜਿਹੇ ਲੋਕਾਂ ਦਾ ਡਰ ਵੀ ਘੱਟ ਰਹਿੰਦਾ। ਫਿਰ ਜਦੋਂ ਇਕੱਲੇ ਕਹਿਰੇ ਅਸੀਂ ਬਾਹਰ ਨਿਕਲਦੇ ਹਾਂ ਅਤੇ ਫਿਰ ਇੱਕ ਤਾਂ ਤੁਸੀਂ ਜਿਹੜੇ ਬਹੁਤੇ ਜੋ ਆਪਾਂ ਨੂੰ ਕੜੇ ਮੁੰਦੀਆਂ ਜਾਂ ਘੜੀਆਂ ਪਾਉਣ ਦੀ ਇੱਕ ਆਦਤ ਹੈਗੀ ਆ ਜੀ ਉਹ ਆਪਣੀ ਕਮਿਊਨਿਟੀ ਦੇ ਵਿੱਚ, ਮੈਂ ਕਹਾਂਗਾ ਕਿ ਆਪਣੇ ਜਿਹੜੇ ਸਾਊਥ ਏਸ਼ੀਅਨ ਨੂੰ ਖਾਸ ਕਰਕੇ, ਸੋ ਉਹ ਘਰੇ ਲਾ ਕੇ ਰੱਖ ਜਾਇਆ ਕਰੋ ਅਤੇ ਮੁੜ ਕੇ ਆ ਕੇ ਫਿਰ ਪਾ ਲੈ ਜੀ, ਉਹ ਤੁਹਾਡੇ ਨੇ ਅਤੇ ਤੁਹਾਡੇ ਹੀ ਰਹਿਣੇ ਨੇ। ਇੱਕ ਘਟਨਾ ਵਾਪਰੀ ਜੁਲਾਈ ਦੇ ਵਿੱਚ, 28 ਜੁਲਾਈ ਨੂੰ ਇਹ ਘਟਨਾ ਵਾਪਰੀ ਚੰਕਿਊਜ਼ੀ ਰੋਡ ਐਂਡ ਬੋਵੇ ਡਰਾਈਵ ਦੇ ਨੇੜੇ। ਕੋਈ 78 ਸਾਲਾ ਬੀਬੀ ਸੀ ਇੱਕ ਅਤੇ ਉਹ ਸੈਰ ਕਰ ਰਹੇ ਸੀ ਅਤੇ ਪੁਲਿਸ ਨੇ ਸਰਵੇਲੈਂਸ ਕੈਮਰੇ ਦੀ ਮਦਦ ਦੇ ਨਾਲ ਦੇਖਿਆ ਕਿ ਇੱਕ ਚਿੱਟੇ ਰੰਗ ਦੀ SUV ਉਹਨਾਂ ਦੇ ਕੋਲ ਆ ਕੇ ਰੁਕਦੀ ਆ। ਉਹਦੇ 'ਚੋਂ ਇੱਕ ਲੇਡੀ ਉਤਰੀ, ਉਹਨਾਂ ਨੇ ਉਹਨਾਂ ਦੇ ਗੋਡੀ ਹੱਥ ਲਾਇਆ। ਉਹ ਜਦੋਂ ਹੁਣ ਬਜ਼ੁਰਗਾਂ ਦੇ ਕੋਈ ਗੋਡੀ ਹੱਥ ਲਾਵੇ ਉਹਨਾਂ ਨੂੰ ਇੱਦਾਂ ਵੀ ਲੱਗਣ ਲੱਗ ਪੈਂਦਾ ਕੋਈ ਆਪਣਾ ਹੀ ਆ, ਕਿਉਂਕਿ ਪਹਿਚਾਣ ਕਈ ਵਾਰੀ ਨਹੀਂ ਵੀ ਆਉਂਦੀ ਪਰ ਇੰਨਾ ਜ਼ਰੂਰ ਲੱਗਣ ਲੱਗ ਪੈਂਦਾ ਕਿ ਉਹ ਜਾਣਦਾ ਹੀ ਹੋਣਾ ਜਿਹੜਾ ਇੰਨੀ ਪਿਆਰ ਦੇ ਨਾਲ ਆ ਕੇ ਮਿਲਦਾ। ਅਤੇ ਉਸ ਤੋਂ ਬਾਅਦ ਫਿਰ ਉਹਨੇ ਇੱਕ ਨਕਲੀ ਜਿਹੜਾ ਨੈਕਲੈਸ ਹੈ ਉਹ ਬੀਬੀ ਦੇ ਗਲ 'ਚ ਪਾਇਆ ਅਤੇ ਉਹਨਾਂ ਦਾ ਜਿਹੜਾ ਅਸਲੀ ਸੀਗਾ ਸੋਨੇ ਦਾ ਉਹ ਲਾ ਲਿਆ। ਅਤੇ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਬੰਗਾਂ ਪਾਈਆਂ ਸੀ ਬਾਹਾਂ ਦੇ ਵਿੱਚ ਸੋਨੇ ਦੀਆਂ, ਉਹ ਵੀ ਲਾਹ ਕੇ ਲੈ ਗਏ। ਉਹਨਾਂ ਦੇ ਪਰਿਵਾਰ ਦੇ ਮੁਤਾਬਕ ਕੋਈ 20,000 ਦੇ ਜਿਹੜੇ ਗਹਿਣੇ ਸੀ ਉਸ ਬੀਬੀ ਨੇ ਪਹਿਨੇ ਹੋਏ। ਅਤੇ ਉਹ SU ਵਾਲੀ ਜਿਹੜੀ ਬੀਬੀ ਸੀ ਤਿੱਤਰ ਹੋ ਗਈ ਜੀ ਉੱਥੋਂ, ਫਿਰ ਇਹ ਸਾਰਾ ਕੁਛ ਲੈ ਕੇ ਅਤੇ ਪੁਲਿਸ ਨੂੰ ਇੱਕ ਚਿੱਟੇ ਰੰਗ ਦੀ ਸ਼ੈਵਰਲੇਟ ਐਕੋਨਾਕਸ ਦੀ ਭਾਲ ਹੈ ਉਹਨਾਂ ਨੂੰ, ਜੋ ਕਿ ਬੜੀ ਸਾਫ਼ ਦਿਖਾਈ ਦਿੰਦੀ ਆ ਕੈਮਰੇ ਦੇ ਵਿੱਚ। ਸੋ ਇੱਕ ਤਾਂ ਹੈ ਪੁਲਿਸ ਦੇ ਵੱਲੋਂ ਅਪੀਲ ਹੈ ਕਿ ਅਗਰ ਕੋਈ ਅਜਿਹੀ ਕਾਰ ਕਦੀ ਕਿਸੇ ਨੇ ਦੇਖੀ ਹੋਵੇ ਜਾਂ ਤਾਂ ਉਹ ਡੈਫੀਨੇਟਲੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੂਸਰਾ ਉਹਨਾਂ ਦੇ ਵੱਲੋਂ ਇੱਕ ਬੇਨਤੀ ਵੀ ਹੈ ਬਜ਼ੁਰਗਾਂ ਨੂੰ ਵੀ, ਖਾਸ ਕਰਕੇ ਕਿ ਬੜੇ ਧਿਆਨ ਦੇ ਨਾਲ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਅਤੇ ਧਿਆਨ ਦੇ ਨਾਲ ਅਜਿਹੇ ਚੋਰਾਂ ਤੋਂ ਜਿਹੜਾ ਬਚ ਕੇ ਤਾਂ ਹੀ ਬਚਿਆ ਜਾ ਸਕਦਾ। ਜੇ ਅਸੀਂ ਖੁਦ, ਜੇ ਤੁਹਾਡੇ ਪਾਸ ਕੋਈ ਇੱਦਾਂ ਦਾ ਕੋਈ ਚੀਜ਼ ਹੈ ਹੀ ਨਹੀਂ ਕਿ ਜੋ ਲੁੱਟੀ ਜਾ ਸਕਦੀ ਹੈ, ਕਿਉਂ ਇਹੋ ਜਿਹੇ ਜਿਹੜੇ ਲੋਕ ਹੁੰਦੇ ਉਹ ਤੁਹਾਨੂੰ ਬੜੇ ਪਿਆਰ ਦੇ ਨਾਲ ਹੀ ਲੁੱਟ ਕੇ ਲੈ ਜਾਂਦੇ ਨੇ। ਕੋਈ ਜ਼ਿਆਦਾ ਮੇਰਾ ਖਿਆਲ ਹੈ ਕਿ ਇਹਨਾਂ ਤੋਂ ਹੋਰ ਕੋਈ ਬਹੁਤਾ ਐਡਾ ਡਰਨ ਦੀ ਜ਼ਰੂਰਤ ਵੀ ਨਹੀਂ ਹੁੰਦੀ, ਬਾਕੀ ਚੌਕਸ ਹੋ ਕੇ ਰਹਿਣ ਦੀ ਜ਼ਰੂਰ ਡੈਫੀਨੇਟਲੀ ਜ਼ਰੂਰਤ ਹੈ। ਸੋ ਜ਼ਰੂਰ ਆਪਣੇ ਬਜ਼ੁਰਗਾਂ ਨੂੰ, ਔਰ ਅੱਜ ਕੱਲ੍ਹ ਹੁਣ ਬੱਚੇ ਸਕੂਲ ਜਾਂਦੇ ਨੇ, ਬੱਚਿਆਂ ਨੂੰ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਸਾਨੂੰ ਸ਼ੇਅਰ ਜ਼ਰੂਰ ਕਰਦੇ ਰਹਿਣਾ ਚਾਹੀਦਾ, ਤਾਂ ਕਿ ਪਤਾ ਨਹੀਂ ਹੁੰਦਾ ਇਸ ਸਮਾਜ ਦੇ ਵਿੱਚ ਕਿੱਥੇ ਕਿਹੋ ਜਿਹਾ ਇਨਸਾਨ ਤੁਹਾਨੂੰ ਮਿਲ ਜਾਣਾ ਜੀ। ਜੁੜੇ ਹੋ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ ਦੇ ਦੌਰਾਨ, ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ 4162337368 ਜਾਂ ਫਿਰ 8297 ਸਾਡੇ ਟੈਲੀਫੋਨ ਨੰਬਰਸ ਹੁੰਦੇ ਨੇ। ਅਦਰਵਾਈਜ਼ ਤੁਸੀਂ ਅਗਰ 2 ਵਜੇ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਫਿਰ 4166691379 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1389 ਮੇਰਾ ਸੈੱਲ ਨੰਬਰ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰਸ ਹੁੰਦੇ ਨੇ 416-233-7378 ਜਾਂ 82-97। ਇਸ ਵੇਲੇ ਜੁੜੇ ਹੋ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅੱਜ ਕੈਂਪੇਨ ਆਫਿਸਿਸ ਦੀ ਜਾਂ ਕੈਂਪੇਨ ਸਟਾਰਟ ਕਰਨ ਦੀ ਜਿਹੜੀਆਂ ਅੱਜ ਕੱਲ੍ਹ ਗਤੀਵਿਧੀਆਂ ਚੱਲ ਰਹੀਆਂ ਨੇ ਜੀ, ਉਹਨਾਂ ਦੇ ਅੰਤਰਗਤ ਹੀ ਅੱਜ ਪ੍ਰੇਮ ਗਿੱਲ ਹੋਰਾਂ ਦੇ ਵੱਲੋਂ ਵੀ ਇੱਕ ਮੀਟ ਐਂਡ ਗ੍ਰੀਟ ਕੀਤਾ ਜਾ ਰਿਹਾ 170 ਬੋਵੇ ਡਰਾਈਵ ਬਰੈਂਪਟਨ ਦੇ ਵਿੱਚ। ਵਾਰਡ 2 ਅਤੇ 6 ਤੋਂ ਉਹ ਐਜ਼ ਏ ਰੀਜਨਲ ਕੌਂਸਲਰ ਕੈਂਡੀਡੇਟ ਨੇ। ਤੁਸੀਂ ਉਹਨਾਂ ਦੀ ਇਸ ਕੈਂਪੇਨ ਨੂੰ ਹੁੰਗਾਰਾ ਦੇਣ ਦੇ ਲਈ, ਉਹਨਾਂ ਨੂੰ ਮਿਲਣ ਦੇ ਵਾਸਤੇ 170 ਬੋਵੇ ਡਰਾਈਵ ਬਰੈਂਪਟਨ 'ਚ ਪਹੁੰਚ ਸਕਦੇ ਹੋ 4 ਵਜੇ ਤੋਂ ਲੈ ਕੇ 7 ਵਜੇ ਤੱਕ ਕੇ 3 ਘੰਟੇ ਦਾ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ, ਔਰ ਤੁਹਾਨੂੰ ਸਭ ਨੂੰ ਇਨਵੀਟੇਸ਼ਨ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ। ਔਰ ਇਸੇ ਹੀ ਗੱਲ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਬੜੀ ਅਹਿਮ ਜਿਹੜੀ ਅੱਜ ਕੈਂਪੇਨ ਲਾਂਚ ਕੀਤੀ ਜਾ ਰਹੀ ਹੈ, ਉਹ ਹਰਸਿਮਰਨ ਸਿੰਘ ਜਿਹੜੇ ਕਿ ਰੀਜਨਲ ਕੌਂਸਲਰ ਕੈਂਡੀਡੇਟ ਨੇ ਵਾਰਡ 9 ਅਤੇ 10 ਤੋਂ, ਔਰ ਇਸੇ ਹੀ ਵਾਰਡ ਤੋਂ ਬਲਜਿੰਦਰ ਨਿਹਾਲ ਸਿੰਘ, ਉਹ ਐਜ਼ ਏ ਕੌਂਸਲਰ ਕੈਂਡੀਡੇਟ ਨੇ। ਦੋਹਾਂ ਦੇ ਵੱਲੋਂ ਹੀ ਜਿਹੜੀ ਅੱਜ ਕੈਂਪੇਨ ਲਾਂਚ ਕੀਤੀ ਜਾ ਰਹੀ ਹੈ 3 ਵਜੇ ਤੋਂ ਲੈ ਕੇ 5 ਵਜੇ ਤੱਕ। ਤੁਸੀਂ ਕੁਈਨਸ ਮੈਨਿਓਰ ਇਵੈਂਟ ਸੈਂਟਰ ਪਹੁੰਚਣਾ ਜੀ, ਜੋ ਕਿ 2 ਨੰਬਰ 2 ਆਕਸ਼ਨ ਲੇਨ ਬਰੈਂਪਟਨ ਦੇ ਵਿੱਚ ਹੈ, ਔਰ ਮੇਜਰ ਇੰਟਰਸੈਕਸ਼ਨ ਜਿਹੜਾ ਆਪਾਂ ਕਹਿ ਸਕਦੇ ਹਾਂ ਕੁਈਨ ਸਟਰੀਟ ਐਂਡ ਗੋਰਬੇ ਡਰਾਈਵ ਦਾ ਬਣਦਾ। ਸੋ ਉੱਥੇ ਪਹੁੰਚ ਕੇ ਇਹਨਾਂ ਦੋਹਾਂ ਵੀਰਾਂ ਨੂੰ ਤੁਸੀਂ ਮਿਲ ਸਕਦੇ ਹੋ, ਆਪਣੀ ਗੱਲਬਾਤ ਕਰ ਸਕਦੇ ਹੋ। ਸਪੈਸ਼ਲੀ ਮੇਰਾ ਮੰਨਣਾ ਇਹ ਹੈ ਕਿ ਜਦੋਂ ਤੁਸੀਂ ਕਿਸੇ ਦੇ ਵੀ ਕੈਂਪੇਨ ਆਫਿਸ ਜਾਂ ਜਦੋਂ ਇਹੋ ਜਿਹੀਆਂ ਕੈਂਪੇਨ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਨੇ ਕੈਂਡੀਡੇਟਸ ਦੇ ਵੱਲੋਂ, ਠੀਕ ਹੈ, ਅਸੀਂ ਕਈ ਵਾਰੀ ਐਜ਼ ਏ ਸਪੋਰਟਰ ਤੋਂ ਉੱਥੇ ਪਹੁੰਚਦੇ ਹਾਂ, ਪਰ ਤਰਕ ਦੇ ਨਾਲ, ਲੌਜਿਕ ਦੇ ਨਾਲ, ਚੰਗੀ ਭਾਸ਼ਾ ਦੇ ਵਿੱਚ ਸਾਡਾ ਜਿਹੜਾ ਇਹਨਾਂ ਕੈਂਡੀਡੇਟਸ ਨੂੰ ਕੁਐਸਚਨ ਕਰਨਾ ਉਹ ਵੀ ਬਹੁਤ ਜ਼ਰੂਰੀ ਹੈ ਕਿ ਅਗਰ ਅਸੀਂ ਤੁਹਾਨੂੰ ਵੋਟ ਪਾਉਂਦੇ ਹਾਂ, ਤੁਹਾਡੀ ਸਪੋਰਟ ਕਰਦੇ ਹਾਂ, ਤਾਂ ਤੁਹਾਡਾ ਜਿਹੜਾ ਤੁਹਾਡੇ ਖਿਆਲ ਕੀ ਨੇ, ਤੁਸੀਂ ਅਪਰੋਚ ਕੀ ਹੈ ਤੁਹਾਡੀ, ਤੁਸੀਂ ਕਿਵੇਂ ਸਾਡੀ ਜਿਹੜੀ ਆਵਾਜ਼ ਹੈ ਉਹਨੂੰ ਸਿਟੀ ਤੱਕ ਲਿਜਾ ਸਕਦੇ ਹੋ, ਕੀ ਸੁਧਾਰ ਲੈ ਕੇ ਆ ਸਕਦੇ ਹੋ। ਬਹੁਤ ਸਾਰੀਆਂ ਤਰੁੱਟੀਆਂ, ਬਹੁਤ ਸਾਰੇ ਜਿਹੜੇ ਸਾਡੇ ਸਿਟੀ ਨਾਲ ਸੰਬੰਧਿਤ, ਕਿਉਂਕਿ ਸਾਡੀ ਸ਼ੁਰੂਆਤ ਹੀ ਦਿਨ ਦੀ ਜਿਹੜੀ ਆ ਉਹ ਸਿਟੀ ਨਾਲ ਜੁੜ ਜਾਂਦੀ ਆ, ਜੁੜ ਜਾਂਦੇ ਹਾਂ ਅਸੀਂ ਜਦੋਂ ਉੱਠ ਕੇ ਆਪਣੇ ਵਾਸ਼ਰੂਮ 'ਚ ਜਾਂਦੇ ਹਾਂ। ਸੋ ਉਹ ਵਾਲੇ ਜਿਹੜੇ ਇੱਕੋ ਹੀ ਸਾਨੂੰ ਗੱਲ ਮੈਨੂੰ ਲੱਗਦਾ ਚੇਤੇ ਰਹਿੰਦੀ ਹੈ ਕਿ ਸਾਡਾ ਪ੍ਰੋਪਰਟੀ ਟੈਕਸ ਵੱਧ ਗਿਆ। ਪ੍ਰੋਪਰਟੀ ਟੈਕਸ ਦੇ ਨਾਲ ਵੀ ਬਹੁਤ ਸਾਰੀਆਂ ਜਿਹੜੀਆਂ ਸਿਟੀ ਦੀਆਂ ਰਿਸਪੋਂਸੀਬਿਲਟੀਜ਼ ਜੁੜੀਆਂ ਹੋਈਆਂ ਨੇ, ਔਰ ਸਾਡੇ ਉਹਦੇ ਵਿੱਚੋਂ ਜੋ ਸਾਨੂੰ ਵਾਪਸ, ਜੋ ਸਾਨੂੰ ਉਹ ਰੂਪ ਦੇ ਵਿੱਚ, ਜਿਸ ਰੂਪ ਦੇ ਵਿੱਚ ਸਾਨੂੰ ਸਰਵਿਸਿਜ਼ ਮਿਲਦੀਆਂ ਨੇ, ਉਹਨਾਂ ਤੋਂ ਵੀ ਸਾਨੂੰ ਵਾਕਫ ਹੋਣਾ ਜ਼ਰੂਰੀ ਹੈ ਕਿ ਸਿਟੀ ਸਾਨੂੰ ਕੀ ਪ੍ਰੋਵਾਈਡ ਕਰਦੀ ਹੈ, ਕੀ ਅਸੀਂ, ਸਾਨੂੰ ਉਹ ਸਾਰਾ ਕੁਝ ਮਿਲ ਰਿਹਾ ਜੋ ਸਾਨੂੰ ਮਿਲਣਾ ਚਾਹੀਦਾ। ਸਾਡੇ ਰਾਈਟਸ ਜਿਹੜੇ ਨੇ ਉਹਨਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ, ਸਾਡੀਆਂ ਡਿਊਟੀਜ਼ ਕੀ ਨੇ ਉਹਨਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਵੀ ਸਿਟੀ ਦੇ ਨਾਲ ਕੋਈ ਇਹੋ ਜਿਹਾ ਜੋ ਅਗੇਂਸਟ ਬਾਇਲੋ ਜਾ ਕੇ ਕੋਈ ਇਹੋ ਜਿਹੀ ਕੰਮ ਅਸੀਂ ਕੋਈ ਨਾ ਕਰੀਏ ਜਿਹਦੇ ਨਾਲ ਬਾਕੀ ਸਾਡਾ ਜਿਹੜਾ ਆਲਾ ਦੁਆਲਾ ਖਰਾਬ ਹੁੰਦਾ ਹੋਵੇ ਜਾਂ ਜਿਹੜਾ ਸਿਟੀ ਦਾ ਕੋਈ ਨੁਕਸਾਨ ਹੁੰਦਾ ਹੋਵੇ, ਉਹ ਸਾਡੀਆਂ ਡਿਊਟੀਜ਼ ਨੇ। ਦੂਜੇ ਪਾਸੇ ਜਿਹੜੇ ਸਾਡੇ ਰਾਈਟਸ ਨੇ ਕਿ ਸਾਨੂੰ ਉਹ ਰਿਟਰਨ ਕੀ ਮਿਲ ਰਿਹਾ ਜੋ ਅਸੀਂ ਇਨਕਮ ਟੈਕਸ ਪੇ ਕਰ ਰਹੇ ਹਾਂ, ਪ੍ਰੋਪਰਟੀ ਟੈਕਸ, ਮਾਫ਼ ਕਰਨਾ ਜੀ, ਜੋ ਪ੍ਰੋਪਰਟੀ ਟੈਕਸਿਸ ਅਸੀਂ ਪੇ ਕਰ ਰਹੇ ਹਾਂ ਉਹਦੇ ਉੱਥੋਂ ਸਾਨੂੰ ਰਿਟਰਨ ਕੀ ਮਿਲ ਰਹੀ ਹੈ, ਜੋ ਸਿਟੀ ਨੇ ਸਾਨੂੰ ਦੇਣਾ ਕੀ ਸਾਨੂੰ ਉਹ ਮਿਲ ਰਿਹਾ। ਪਲੱਸ ਹੁਣ ਜੇ ਪਾਣੀ ਦੀ ਗੱਲ ਚੱਲੀ ਸੀ ਤਾਂ ਉਹ ਜਿਹੜੇ ਪਾਣੀ ਦੇ ਰੇਟਸ ਨੇ ਉਹ ਕਿਸ ਪਾਸੇ ਨੂੰ ਜਾ ਰਹੇ ਨੇ, ਅਸੀਂ ਉਹਨਾਂ ਨੂੰ ਲੈ ਕੇ ਵੀ ਜਿਹੜੇ ਕੁਐਸਚਨਸ ਆ ਉਹਨਾਂ ਕੈਂਡੀਡੇਟਸ ਨੂੰ ਕਰਨੇ ਨੇ। ਉਹਨਾਂ ਨੂੰ ਪੁੱਛਣਾ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਵੀ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਸਿਟੀ ਦੇ ਵਿੱਚ ਕੀ ਕੁਝ ਸੁਧਾਰ ਸਿਟੀ ਨੇ ਕੀਤੇ ਨੇ ਤੇ ਕਿਹੜੇ ਕਿਹੜੇ ਸ਼ਾਇਦ ਉਹਨਾਂ ਨੂੰ ਕਰ ਲੈਣੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ, ਉਹ ਥੋੜਾ ਬਹੁਤਾ ਸਾਨੂੰ ਆਲੇ ਦੁਆਲੇ ਤੋਂ ਮੇਰਾ ਖਿਆਲ ਹੈ ਕਿ ਆਈਡੀਆ ਤੇ ਲੱਗ ਜਾਂਦਾ ਕਿ ਜਿੱਥੇ ਵੀ ਅਸੀਂ ਰਹਿੰਦੇ ਆ ਕਿ ਇੱਥੇ ਕੀ ਕੁਝ ਹੋਣਾ ਚਾਹੀਦਾ ਸੀ, ਕੀ ਕੁਝ ਹੋਇਆ, ਕੀ ਕੁਝ ਹਲੇ ਬਾਕੀ ਬਚਦਾ ਆਉਣ ਵਾਲੇ ਜਿਹੜੇ ਕੈਂਡੀਡੇਟਸ ਨੇ। ਕੀ ਤੁਹਾਡੀ ਕੋਈ ਉਹਦੇ ਚ ਰੁਚੀ ਹੈ ਅਜਿਹੇ ਕੰਮ ਕਰਨ ਦੇ ਵਿੱਚ, ਜਾਂ ਕੋਈ ਤੁਹਾਡਾ ਕੋਈ ਹੋਰ ਐਕਸਟਰਾ ਤੁਸੀਂ ਸੋਚ ਰੱਖਿਆ ਕਿ ਜੋ ਆਪਣੇ ਉਹਨਾਂ ਵਾਰਡਸ ਦੇ ਜਿਹੜੇ ਤੁਹਾਡੇ ਰੈਜੀਡੈਂਟਸ ਨੇ ਉਹਨਾਂ ਲਈ ਤੁਸੀਂ ਕਰ ਸਕਦੇ ਹੋ? ਤੇ ਉਹ ਮੇਰਾ ਖਿਆਲ ਹੈ ਫਿਰ ਗੱਲ ਜਿਹੜੀ ਵੀ ਤੁਸੀਂ ਜੋ ਉਹਨਾਂ ਦਾ ਏਜੰਡਾ ਉਹਨੂੰ ਆਪਣੇ ਕੋਲ ਜ਼ਰੂਰ ਰੱਖ ਲੈਣਾ ਕਿ ਉਹਨਾਂ ਨੇ ਕੀ ਕੁਝ ਕਿਹਾ, ਕਿਹੜੇ ਕਿਹੜੇ ਆਂਸਰ ਉਹਨਾਂ ਸਾਨੂੰ ਦਿੱਤੇ ਸੀ। ਕੱਲ੍ਹ ਨੂੰ ਕੋਈ ਵੀ ਇਨਸਾਨ ਜਿਹੜਾ ਜਿੱਤ ਕੇ ਸਾਹਮਣੇ ਆਉਂਦਾ ਉਸ ਵਾਰਡ ਦੇ ਵਿੱਚੋਂ ਕੈਂਡੀਡੇਟ ਹੈ ਅੱਜ, ਉਹ ਫਿਰ ਉਹ ਇਲੈਕਟ ਹੋ ਕੇ ਸਾਡੇ ਕੋਲ ਉਹਨੇ ਆਉਣਾ ਅਤੇ ਫਿਰ ਅਸੀਂ ਉਹਨੂੰ ਪੁੱਛ ਸਕਦੇ ਹਾਂ ਕਿ ਆਹ ਵਾਅਦੇ ਜਿਹੜੇ ਤੁਸੀਂ ਕੀਤੇ ਸੀ ਸਾਡੇ ਨਾਲ ਅਤੇ ਇਹ ਹੁਣ ਤੁਸੀਂ ਪੂਰੇ ਕਰਨ ਦੀ ਕੋਸ਼ਿਸ਼ ਵੀ ਕਰਨੀ ਆ, ਕਿਉਂਕਿ ਕੋਸ਼ਿਸ਼ ਹੀ ਕਰਨੀ ਆ ਉਹਨਾਂ ਨੇ, ਕਿਉਂ ਪਹਿਲਾਂ ਜੋ ਵਾਅਦੇ ਕੀਤੇ ਜਾਂਦੇ ਨੇ। ਹਾਂ ਠੀਕ ਹੈ, ਬਹੁਤ ਉਹਦੇ ਬਹੁਤ ਕੁਝ ਉਹਦੇ ਵਿੱਚੋਂ ਮਿਲ ਵੀ ਸਕਦਾ, ਕੁਛ ਇੱਕ ਕੰਮ ਅਜਿਹੇ ਹੁੰਦੇ ਨੇ ਜਿਹੜੇ ਅਧੂਰੇ ਵੀ ਰਹਿ ਸਕਦੇ, ਪਰ ਘੱਟੋ ਘੱਟ ਜੇ ਉਹ ਕੋਸ਼ਿਸ਼ ਕਰਨਗੇ ਤਾਂ ਉਹ ਕੁਛ ਨਾ ਕੁਛ ਤਾਂ ਜਿਹੜਾ ਆਪਣੇ ਉਹਨਾਂ ਵੋਟਰਸ ਦੇ ਲਈ, ਆਪਣੇ ਉਹਨਾਂ ਰੈਜੀਡੈਂਟਸ ਦੇ ਲਈ, ਉਸ ਵਾਰਡ ਦੇ ਜਿਹੜੇ ਲੋਕ ਨੇ ਜਿਹੜੇ ਉਸ ਵਾਰਡ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਡੈਫੀਨੇਟਲੀ ਸਿਟੀ ਤੋਂ ਸਾਡੇ ਤੱਕ ਉਹ ਲਿਆ ਸਕਦੇ ਨੇ। ਸੋ ਮੇਰਾ ਕਹਿਣ ਤੋਂ ਮਕਸਦ, ਮੇਰਾ ਇਹ ਜਿਹੜਾ ਸੁਨੇਹਾ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਇਹੀ ਹੈ ਕਿ ਅੱਜ ਵੀ ਜੇ ਤੁਸੀਂ ਅੱਜ ਹਰਸਿਮਰਨ ਅਤੇ ਬਲਜਿੰਦਰ ਹੋਰਾਂ ਦੀ ਜਿਹੜੀ ਕੈਂਪੇਨ ਲਾਂਚ ਹੈ ਉਹਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਕੋਲ ਕੁਐਸਚਨਸ ਵੀ ਹੋਣੇ ਚਾਹੀਦੇ ਨੇ। ਇਕੱਲਾ ਚਾਹ ਪਾਣੀ ਪੀ ਕੇ ਬੈਠ ਕੇ ਗੱਲਾਂ ਬਾਤਾਂ ਸੁਣ ਕੇ ਆਸੇ ਪਾਸੇ ਦੀਆਂ ਨਹੀਂ ਵਾਪਸ ਆ ਜਾਇਓ, ਉਹਨਾਂ ਨੂੰ ਕੁਐਸਚਨ ਵੀ ਕਰ ਲਿਓ, ਉਹਨਾਂ ਨੂੰ ਪਰਸਨਲੀ ਮਿਲਣ ਦਾ ਅੱਜ ਤੁਹਾਡੇ ਕੋਲ ਮੌਕਾ ਹੋਣਾ ਅਤੇ ਉਹਨਾਂ ਕੋਲ ਵੀ ਇਹ ਮੌਕਾ ਹੋਣਾ ਕਿ ਉਹ ਤੁਹਾਨੂੰ ਆਪਣੇ ਜਿਹੜਾ ਉਹਨਾਂ ਦੇ ਵਿਚਾਰ ਨੇ, ਜੋ ਉਹਨਾਂ ਦੀ ਸੋਚ ਹੈ, ਉਹ ਤੁਹਾਡੇ ਤੱਕ ਵੀ ਪਹੁੰਚਾ ਸਕਣ। ਵੈਸੇ ਤਾਂ ਉਹਨਾਂ ਨੇ ਗਰੁੱਪ ਦੇ ਰੂਪ ਦੇ ਵਿੱਚ ਹੀ ਜਦੋਂ ਮੀਟਿੰਗ ਕੋਈ ਹੁੰਦੀ ਹੈ ਉਹਨਾਂ ਨੇ ਆਪਣਾ ਜੋ ਵੀ ਤੁਹਾਨੂੰ ਇੱਕ ਵੈਲਕਮ ਕਹਿ ਲਓ ਜਾਂ ਆਉਣ ਦਾ ਇੱਕ ਤੁਹਾਡਾ ਧੰਨਵਾਦ ਵੀ ਕਰਨਾ, ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਮੈਸੇਜ ਦੇ ਵਿੱਚ ਸਾਰਾ ਕੁਝ ਦੱਸਣਾ ਵੀ ਹੈ ਕਿ ਸਾਡਾ ਏਜੰਡਾ ਕੀ ਹੈ। ਪਰ ਫਿਰ ਵੀ ਅਗਰ ਤੁਸੀਂ ਇੰਡੀਵਿਜੁਅਲ ਤੌਰ 'ਤੇ ਉਹਨਾਂ ਦੇ ਨਾਲ ਇੰਟਰੈਕਟ ਹੋਵੋਗੇ ਤਾਂ ਜ਼ਰੂਰ ਤੁਹਾਡੇ ਕੋਲ ਵੀ ਜਾਣਕਾਰੀ ਆਏਗੀ ਔਰ ਤੁਹਾਡੀ ਜਿਹੜੀ ਜੋ ਤੁਸੀਂ ਪੁੱਛਣਾ, ਜੋ ਕਰਨਾ ਚਾਹੁੰਦੇ ਹੋ, ਕਰਵਾਉਣਾ ਚਾਹੁੰਦੇ ਹੋ, ਜਾਂ ਸਿਟੀ ਤੋਂ ਜੋ ਡਿਮਾਂਡ ਹੈ ਤੁਹਾਡੀ, ਜੋ ਉਮੀਦ ਰੱਖਦੇ ਹੋ, ਉਹ ਤੁਹਾਡਾ ਵੀ ਅੱਜ ਫਰਜ਼ ਹੈ ਜੀ, ਤੁਹਾਡਾ ਵੀ ਅੱਜ ਰਾਈਟ ਹੈ ਕਿ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੁੜੇ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ ਫਿਰ 416-600-13-79 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-73-68 ਜਾਂ 82-97 416-233-73-68 ਜਾਂ ਫਿਰ 8297 'ਤੇ ਗੱਲ ਹੋ ਸਕਦੀ ਹੁੰਦੀ ਹੈ। ਆਪਟੀਕਲ ਵਨ ਵਾਲੇ ਆਪਣੀ ਗੱਲਬਾਤ ਦਾ ਜਿਹੜਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਆਈ ਐਗਜ਼ਾਮ ਤੁਸੀਂ ਕਰਵਾਉਣਾ, ਕੰਟੈਕਟ ਲੈਂਸਿਸ ਲਗਵਾਉਣੇ ਨੇ ਜਾਂ ਅੱਖਾਂ ਦੇ ਵਿੱਚ ਜਿਹੜੀ ਡਰਾਈਨੈਸ ਹੈ ਉਹਦੇ ਲਈ ਟ੍ਰੀਟਮੈਂਟ ਤੁਹਾਨੂੰ ਚਾਹੀਦੀ ਹੈ, ਜਾਂ ਕਿਸੇ ਪ੍ਰਕਾਰ ਦੀਆਂ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਸਨ ਗਲਾਸਿਸ ਤੁਸੀਂ ਲੈਣੀਆਂ ਨੇ, ਅਤੇ ਸਾਰੇ ਹੀ ਜਿਹੜੇ ਮੇਜਰ ਬ੍ਰਾਂਡਸ ਨੇ, ਡਿਜ਼ਾਇਨਰ ਫਰੇਮਸ ਨੇ ਮੇਜਰ ਬ੍ਰਾਂਡ ਦੇ, ਉਹ ਕੈਰੀ ਕਰਦੇ ਨੇ ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ। ਆਪਟੀਕਲ ਵਨ ਵਾਲੇ 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ। ਪੰਜਾਬੀ ਬਾਏ ਨੇਚਰ ਵਾਲੇ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ GTA ਦੇ ਵਿੱਚ, ਔਰ ਸਪੈਸ਼ਲਿਟੀ ਜਿਹੜੀ ਉਹਨਾਂ ਦੀ ਉਹ ਕੇਟਰਿੰਗ ਸਰਵਿਸਿਜ਼ ਦੇ ਵਿੱਚ ਤਾਂ ਹੈ ਹੀ ਹੈ ਕਿ ਤੁਸੀਂ ਕੋਈ ਵੀ ਇਵੈਂਟ ਜਿਹੜਾ ਆਪਣਾ ਉਲੀਕਿਆ ਹੋਇਆ ਜਾਂ ਆਉਂਦੇ ਸਾਲ ਦੇ ਵਿੱਚ ਕਰਨਾ ਹਲੇ ਅਤੇ ਉਹਦੇ ਲਈ, ਕਿਉਂਕਿ ਉਹਨਾਂ ਕੋਲ ਐਡਵਾਂਸ ਬੁਕਿੰਗ ਜਿਹੜੀ ਹੈ ਜੀ ਉਹ ਕਾਫੀ ਹਮੇਸ਼ਾ ਜਿਹੜੀ ਉਹ ਰਹਿੰਦੀ ਹੈ, ਅਤੇ ਤੁਸੀਂ ਜੇ ਉਹਨਾਂ ਨੂੰ ਅਗਾਊਂ ਜੇ ਬਹੁਤ ਦੇਰ ਪਹਿਲਾਂ ਉਹਨਾਂ ਨਾਲ ਸੰਪਰਕ ਕਰੋਗੇ ਤਾਂ ਉਹ ਵੀ ਅਕੋਮੋਡੇਟ ਤੁਹਾਨੂੰ ਕਰ ਪਾਉਣਗੇ, ਕਿਉਂਕਿ ਕਾਫੀ ਬਿਜ਼ੀ ਹੋਣ ਕਰਕੇ। 416-937-2061 ਟੈਲੀਫੋਨ ਨੰਬਰ ਹੈ ਕੇਟਰਿੰਗ ਸਰਵਿਸਿਜ਼ ਦੇ ਵਾਸਤੇ। ਅਦਰਵਾਈਜ਼ ਤੁਸੀਂ ਕਿਸੇ ਵੀ ਉਹਨਾਂ ਦੀ ਜਿਹੜੀ ਫਿਜ਼ੀਕਲ ਲੋਕੇਸ਼ਨ ਉੱਥੇ ਜਾ ਕੇ ਬੈਠ ਕੇ ਖਾਣਾ ਚਾਹੁੰਦੇ ਹੋ ਜਾਂ ਫਿਰ ਟੇਕ ਆਊਟ ਕਰਨਾ, ਵੈਜ ਨੌਨ ਵੈਜ ਖਾਣਿਆਂ ਦੇ ਲਈ ਕਾਫੀ ਉਹਨਾਂ ਦੀ ਮਕਬੂਲੀਅਤ ਹੈ ਜੀ ਇਸ ਫੀਲਡ ਦੇ ਵਿੱਚ ਪੰਜਾਬੀ ਬਾਏ ਨੇਚਰ ਦੀ। ਸੋ ਕਾਲ ਉਹਨਾਂ ਨੂੰ ਕਰ ਲਿਓ 416-937-2061 ਟੈਲੀਫੋਨ ਨੰਬਰ ਹੈ ਪੰਜਾਬੀ ਬਾਏ ਨੇਚਰ 416-937-2061 'ਤੇ ਕਾਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰਨਾ ਅਤੇ 905-678-1200 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਟਿਕਟਾਂ ਦੇ ਨਾਲ ਨਾਲ ਬਹੁਤ ਸਾਰੀਆਂ ਸਰਵਿਸਿਜ਼ ਦੇ ਵਿੱਚ ਵੀ ਤੁਹਾਡੀ ਮਦਦ ਕਰਦੇ ਨੇ। ਅਗਰ ਤੁਸੀਂ ਕਿਸੇ ਕੰਟਰੀ ਦਾ ਵੀਜ਼ਾ ਲੈਣਾ, ਸਿਟੀਜ਼ਨਸ਼ਿਪ ਕੈਨੇਡੀਅਨ ਅਪਲਾਈ ਕਰਨੀ ਹੈ, ਪੀ ਆਰ ਕਾਰਡ ਤੁਹਾਡਾ ਰੀਨਿਊ ਹੋਣ ਵਾਲਾ, ਜਾਂ ਤੁਹਾਡਾ ਬੈਕ ਹੋਮ ਤੋਂ ਜਿਹੜਾ ਤੁਸੀਂ ਪਾਸਪੋਰਟ ਕੈਰੀ ਕਰ ਰਹੇ ਹੋ ਉਹਨੂੰ ਰੀਨਿਊ ਕਰਵਾਉਣ ਦਾ ਟਾਈਮ ਆ ਗਿਆ, ਉਹਦੀ ਡਾਕੂਮੈਂਟੇਸ਼ਨ ਦੇ ਲਈ ਪਲੇਸ ਕਲੀਅਰੈਂਸ ਸਰਟੀਫਿਕੇਟ ਆਪਣੇ ਬੈਕ ਹੋਮ ਤੋਂ ਤੁਸੀਂ ਲੈਣਾ, ਉਹਦੇ 'ਚ ਤੁਹਾਡੀ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ, 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੇ ਨਾਲ ਸੰਪਰਕ ਕਰਨ ਵਾਸਤੇ ਟੈਲੀਫੋਨ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ। ਜੁੜੇ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਟੋਰੋਂਟੋ ਅਤੇ ਵੈਨਕੂਵਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿਹੜੀ ਹਾਊਸਿੰਗ ਮਾਰਕੀਟ ਹੈ ਜੀ ਸਭ ਤੋਂ ਕਮਜ਼ੋਰ ਹੈ। ਸਵਿਸ ਬੈਂਕ UBS ਗਰੁੱਪ ਦੇ ਵੱਲੋਂ ਇੱਕ ਸਰਵੇ ਜਿਹੜਾ ਕੀਤਾ ਗਿਆ ਕਿ ਉਹਨਾਂ ਨੇ ਜਿਹੜਾ ਗਲੋਬਲ ਰੀਅਲ ਸਟੇਟ ਬੱਬਲ ਇੰਡੈਕਸ ਦੇ ਨਾਂ ਦੇ ਨਾਲ ਇਹਨੂੰ ਨਸ਼ਰ ਵੀ ਕੀਤਾ, ਅਤੇ ਜੋ ਦੋ ਜਿਹੜੀਆਂ ਸਾਡੀਆਂ ਇਹ ਕੈਨੇਡੀਅਨ ਜਿਹੜੇ ਸਿਟੀਜ਼ ਨੇ ਉਹਨਾਂ ਨੇ ਕਿਹਾ ਕਿ 10% ਜਿਹੜੀ ਈਅਰ ਓਵਰ ਈਅਰ ਇੱਥੇ ਪ੍ਰਾਈਸਿਸ ਜਿਹੜੀਆਂ ਉਹ ਘਟੀਆਂ ਨੇ, ਅਤੇ ਜੇ ਐਵਰੇਜ ਆਪਾਂ ਦੇਖੀਏ ਦੁਨੀਆ ਭਰ ਦੇ ਵਿੱਚ ਤਾਂ ਉਹ 0.5% ਬਣਦੀ ਆ, ਪਰ ਸਾਡੀ ਇਹਨਾਂ ਸਿਟੀਜ਼ ਦੀ ਟੋਰੋਂਟੋ ਦੀ ਜਾਂ ਵੈਨਕੂਵਰ ਦੀ ਉਹ ਤਕਰੀਬਨ 10% ਜਿਹੜੀਆਂ ਪ੍ਰਾਈਸਿਸ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਘਟੀਆਂ ਨੇ। ਸਾਊਥ ਕੋਰੀਆ ਦਾ ਜਿਹੜਾ ਸਿਓਲ ਸ਼ਹਿਰ ਹੈ ਉੱਥੇ ਪ੍ਰਾਈਸਿਸ ਤਕਰੀਬਨ 11% ਉੱਪਰ ਗਈਆਂ ਨੇ। ਲਿਸਬਨ ਪੁਰਚਗਲ ਦੇ ਵਿੱਚ 10% ਪ੍ਰਾਈਸਿਸ ਉੱਪਰ ਗਈਆਂ ਨੇ। ਮੈਡਰਿਡ ਦੇ ਵਿੱਚ 8% ਪ੍ਰਾਈਸਿਸ ਉੱਪਰ ਗਈਆਂ ਨੇ। ਅਤੇ ਮੇਜਰ ਜਿਹੜਾ ਰਿਵਰਸਲ ਇਹਨਾਂ ਟੂ ਸਿਟੀਜ਼ ਦਾ ਜੇ ਪੀਕ ਈਅਰਸ ਦੇ ਨਾਲੋਂ ਦੇਖੀਏ 2014 ਤੋਂ ਲੈ ਕੇ 2022 ਤੱਕ ਜਿਹੜੀਆਂ ਪ੍ਰਾਈਸਿਸ ਉੱਪਰ ਗਈਆਂ ਸਨ, ਸੋ ਉਹ 2026 ਦੇ ਵਿੱਚ ਤਕਰੀਬਨ 30% ਤੱਕ ਥੱਲੇ ਆ ਗਈਆਂ ਟੋਰੋਂਟੋ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਅਤੇ ਵੈਨਕੂਵਰ ਦੇ ਵਿੱਚ ਇਹ ਤਕਰੀਬਨ 20% 2022 ਤੋਂ ਬਾਅਦ 20% ਥੱਲੇ ਆ ਗਈਆਂ ਨੇ। ਭਾਵੇਂ ਇਹ ਜਿਹੜੀਆਂ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਪ੍ਰਾਈਸਿਸ ਹੈ ਇਹਨਾਂ ਸਿਟੀ ਦੇ ਵਿੱਚ ਘਟੀਆਂ ਨੇ, ਅਤੇ ਜਿਹੜੀ ਸਾਡੀ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਹੈ ਉਹਨਾਂ ਦੇ ਮੁਤਾਬਕ ਜਿਹੜੀ ਐਵਰੇਜ ਪ੍ਰਾਈਸ ਹੈ ਇਸ ਵੇਲੇ ਟੋਰੋਂਟੋ ਦੀ ਉਹ 9,30,000 ਹੈ, ਜੋ ਕਿ ਇਸ ਵੇਲੇ ਮਾਰਚ ਤੱਕ ਦੀ ਇਸ ਸਾਲ ਦੀ ਉਹਨਾਂ ਦੀ ਇਹ ਜਿਹੜਾ ਪ੍ਰਾਈਸ ਪ੍ਰੋਡਕਸ਼ਨ ਹੈ। ਅਤੇ ਵੈਨਕੂਵਰ ਦੇ ਵਿੱਚ ਜਿਹੜੀ ਐਵਰੇਜ ਘਰ ਦੀ ਪ੍ਰਾਈਸ ਹੈ ਉਹ ਸਟਿਲ 1.08 ਮਿਲੀਅਨ ਡੋਲਰ ਹੈਗੀ ਆ। ਪ੍ਰਾਈਸਿਸ ਜੇ ਸਟਿਲ ਦੇਖੀਏ ਤਾਂ ਆਊਟ ਆਫ ਰੀਚ ਹੈ ਜੀ ਇਸ ਵੇਲੇ ਵੀ, ਭਾਵੇਂ ਦੋਨੋਂ ਸਿਟੀ ਜਿਹੜੀਆਂ ਉਹ ਕਾਫੀ ਪ੍ਰਾਈਸਿਸ ਜਿਹੜੀਆਂ ਅਕੋਰਡਿੰਗ ਟੂ ਜਿਹੜਾ ਇਹ ਸਰਵੇ ਹੈ ਇਹ ਜਿਹੜੀ ਰਿਪੋਰਟ ਹੈ ਸਵਿਸ ਬੈਂਕ ਦੀ ਇਹਦੇ ਮੁਤਾਬਕ ਸਭ ਤੋਂ ਜ਼ਿਆਦਾ ਜੇ ਡਿੱਗੀਆਂ ਨੇ ਤਾਂ ਇਹਨਾਂ ਸ਼ਹਿਰਾਂ ਦੀਆਂ ਡਿੱਗੀਆਂ ਨੇ, ਬਟ ਸਟਿਲ ਇਹ ਪ੍ਰਾਈਸਿਸ ਆਮ ਲੋਕਾਂ ਦੀ ਪਹੁੰਚ ਤੋਂ ਜਿਹੜੀਆਂ ਉਹ ਬਾਹਰ ਨੇ। ਅਤੇ ਦੂਜੇ ਪਾਸੇ ਜਿਹੜੇ ਟੋਰੋਂਟੋ ਦੇ ਵਸਨੀਕ ਨੇ ਇੱਕ ਸਰਵੇ ਉਹਨਾਂ ਦੇ ਲਈ ਉਹਨਾਂ ਦਾ ਹੋਇਆ ਜਿਹਦੇ ਵਿੱਚ ਦੇਖਿਆ ਗਿਆ ਕਿ ਬਹੁਤੇ ਜਿਹੜੇ ਟੋਰੋਂਟੋ ਦੇ ਵਸਨੀਕ ਨੇ ਉਹ ਇਸ ਸ਼ਹਿਰ ਨੂੰ ਛੱਡਣਾ ਚਾਹੁੰਦੇ ਨੇ। ਤਕਰੀਬਨ 37% ਤੋਂ ਵੀ ਜ਼ਿਆਦਾ ਜਿਹੜੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੀਮਤਾਂ ਨੇ ਉਹ ਵੱਧ ਰਹੀਆਂ ਨੇ, ਨੋਟ ਓਨਲੀ ਜਿਹੜੀ ਆਪਾਂ ਘਰਾਂ ਦੀ ਪ੍ਰਾਈਸਿਸ ਦੀ ਗੱਲ ਕਰ ਲਈਏ, ਹਰ ਤਰ੍ਹਾਂ ਦੀ ਜਿਹੜੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਰਹੀਆਂ ਨੇ ਪ੍ਰਾਈਸਿਸ, ਚਾਹੇ ਉਹ ਗਰੋਸਰੀ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੇ ਜਿਹੜੇ ਸਾਡੇ ਰੋਜ਼ਾਨਾ ਜਿਹੜੇ ਰੂਟੀਨ ਦੇ ਵਿੱਚ ਸਾਡੇ ਖਰਚੇ ਹੁੰਦੇ ਨੇ ਉਹ ਆਊਟ ਆਫ ਰੀਚ ਹੁੰਦੇ ਜਾ ਰਹੇ ਨੇ। ਅਤੇ ਇਸੇ ਕਰਕੇ ਉਹ ਟੋਰੋਂਟੋ ਨੂੰ ਛੱਡਣਾ ਚਾਹੁੰਦੇ ਨੇ। ਹੋਰ ਬਹੁਤ ਸਾਰੇ ਕਾਰਨ ਨੇ, ਆਪਾਂ ਸਾਂਝੇ ਕਰਦੇ ਹਾਂ ਆਪਣੇ ਨਾਲ। ਸੱਜਣ ਕੋਈ ਆਪਣੇ ਜੁੜੇ ਨੇ ਜੀ, 7007 ਉਹਨਾਂ ਦਾ ਨੰਬਰ ਹੈ, ਲਾਸਟ 4 ਡਿਜ਼ਿਟ। ਜੀ ਤੁਹਾਡਾ ਸਵਾਗਤ ਜੀ।
1: ਹਾਂਜੀ ਮਨਜੀਤ ਭਾਅ ਜੀ, ਮੈਂ ਦਲਜੀਤ ਲਾਲੀ ਬੋਲ ਰਿਹਾ ਜੀ।
0: ਹਾਂਜੀ ਹਾਂਜੀ ਹਾਂਜੀ ਦਲਜੀਤ ਜੀ, ਕੀ ਹਾਲ ਚਾਲ ਆ?
1: ਠੀਕ ਹੈ ਜੀ, ਠੀਕ ਹੈ,
0: ਠੀਕ ਠਾਕ ਹੈ। ਮੈਂ ਖਰਚਿਆਂ ਦੀ ਗੱਲ ਕਰਦਾ ਸੀ, ਬੜੇ ਟਾਈਮ ਤੇ ਤੁਹਾਡੀ ਕਾਲ ਆਈ ਆ। ਸੋ ਦਲਜੀਤ ਲਾਲੀ ਸਾਡਾ ਛੋਟਾ ਵੀਰ, ਸੋ ਇਹ ਵੀ ਜੋ ਮੈਂ ਪਹਿਲਾਂ ਗੱਲ ਕਰਦਾ ਹਟਿਆ ਕਿ ਸਿਟੀ ਨਾਲ ਬਹੁਤ ਕੁਝ ਸਾਡਾ ਜਿਹੜਾ ਜੁੜਿਆ ਹੋਇਆ, ਹਰ ਸਾਡੀ ਜਿਹੜੀ ਇੱਕ ਸਵੇਰ ਦੀ ਸ਼ੁਰੂਆਤ ਹੈ ਉਹ ਸਿਟੀ ਤੋਂ ਹੀ ਹੁੰਦੀ ਹੈ। ਤੋ ਇਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੋ ਦਲਜੀਤ, ਪਹਿਲਾਂ ਤਾਂ ਆਪਾਂ ਇਹ ਦੱਸੀਏ ਕਿ ਆਪਾਂ ਐਜ਼ ਏ ਕੈਂਡੀਡੇਟ ਵਾਰਡ 9 ਤੇ 10 ਤੋਂ ਕਿਸ ਖੇਤਰ ਤੋਂ ਆ, ਅਤੇ ਕੀ ਸਾਡਾ ਏਜੰਡਾ ਹੈ? ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ।
1: ਹਾਂਜੀ ਮਨਜੀਤ ਭਾਅ ਜੀ, ਥੈਂਕ ਯੂ ਪਹਿਲਾਂ ਟਾਈਮ ਦੇਣ ਲਈ, ਬਹੁਤ ਬਹੁਤ ਧੰਨਵਾਦ। ਔਰ ਸਾਰੇ ਜਿੰਨੇ ਸਾਨੂੰ ਸੁਣ ਰਹੇ ਨੇ ਪੂਰੇ ਬ੍ਰੈਂਪਟਨ ਦੇ ਵਿੱਚ, ਤੇ ਖਾਸ ਤੌਰ ਤੇ ਵਾਰਡ 9 ਤੇ 10 ਦੇ ਵਿੱਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਭਾਅ ਜੀ ਜਿਹੜਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰਸਟੀ ਦੀ ਪੋਜੀਸ਼ਨ ਹੁੰਦੀ ਆ, ਸੋ ਉਹਦੇ ਲਈ ਮੈਂ ਆਪਣੀ ਨੋਮੀਨੇਸ਼ਨ 12 ਮਈ ਨੂੰ ਫਾਇਲ ਕਰ ਦਿੱਤੀ ਸੀਗੀ,
0: ਤੇ
1: ਮੈਂ ਉਹਦੇ ਲਈ ਹੀ ਆਪਣੇ ਜਿਹੜੇ ਸੁਣਨ ਵਾਲੇ ਨੇ ਸਾਡੇ ਬ੍ਰੈਂਪਟਨ ਦੇ ਵਾਰਡ 9 ਤੇ 10 ਦੇ ਬਛਿੰਦੇ ਨੇ, ਉਹਨਾਂ ਕੋਲੋਂ ਮੈਂ ਸਪੋਰਟ ਦੀ ਜਿਹੜੀ ਉਹ ਜਿਹੜੀ ਤਵੱਕੋ ਕਰ ਰਿਹਾ ਜੀ।
0: ਕਿਉਂ ਕਰ ਰਹੇ ਹੋ, ਵੋਟ ਕਿਉਂ ਪਾਉਣ ਜੀ ਦਲਜੀਤ ਨੂੰ ਲੋਕ?
1: ਹਾਂਜੀ ਮੈਂ ਭਾਜੀ ਸਕੂਲਿੰਗ ਦੇ ਵਿੱਚ ਮੇਰਾ ਨਾ ਇੱਕ ਪੈਸ਼ਨ ਪਿਛਲੇ ਬਹੁਤ ਚਿਰਾਂ ਤੋਂ ਇਹ ਹੈਗਾ ਕਿ ਸਾਡੇ ਬੱਚੇ ਤੇ ਸਾਡੇ ਬਜ਼ੁਰਗ, ਇਹ ਜਿਹੜੀਆਂ ਦੋ ਜਿਹੜੇ ਵਰਗ ਹੈਗੇ ਨੇ ਹਿਊਮਨ ਲਾਈਫ ਦੇ, ਉਹਨਾਂ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਹੋਣੇ ਚਾਹੀਦੇ ਨੇ। ਔਰ ਕਿਉਂਕਿ ਜਦੋਂ ਤੋਂ ਬੱਚੇ ਸਕੂਲ ਜਾਣ ਲੱਗੇ ਨੇ, ਤੇ ਮੇਰਾ ਸਕੂਲਾਂ ਦੇ ਨਾਲ ਜਿਹੜਾ ਨੇੜ ਤਾਂ ਥੋੜੀ ਜਿਹੀ ਉਹ ਇਸ ਕਰਕੇ ਜ਼ਿਆਦਾ ਵੱਧ ਗਈ। ਔਰ ਮੈਂ ਸਕੂਲਾਂ ਦੇ ਵਿੱਚ ਜਦੋਂ ਦੇਖਿਆ ਭਾਜੀ ਕਿ ਬਹੁਤ ਸਾਰੀਆਂ ਪ੍ਰੋਬਲਮ ਜਿਹਨਾਂ ਦਾ ਮੈਂ ਸੋਚ ਸਕਦਾ ਸੀ ਕਿ ਉਹਨਾਂ ਦਾ ਹੱਲ ਹੋ ਸਕਦਾ ਹੈ ਜੇ ਅਸੀਂ ਉਹਨਾਂ ਨੂੰ ਪ੍ਰੋਬਲਮਸ ਨੂੰ ਅੱਗੇ ਲੈ ਕੇ ਆਈਏ, ਸੋ ਉਹਨਾਂ ਨੂੰ ਦੇਖਦੇ ਹੋਏ ਭਾਜੀ ਮੈਂ ਕੰਟਰੀ ਸਾਈਡ ਵਿਲੇਜ ਪਬਲਿਕ ਸਕੂਲ ਦੇ ਵਿੱਚ ਪੇਰੈਂਟਸ ਕੌਂਸਲ ਹੈਗੀ, ਉਹਦਾ 6 ਸਾਲ ਤੋਂ ਮੈਂ ਉਹਨੂੰ ਚੇਅਰ ਕਰ ਰਹੀ ਹਾਂ। ਔਰ ਉਹਦੇ ਵਿੱਚ ਬਹੁਤ ਸਾਰੇ ਕੰਮ ਇਹੋ ਜਿਹੇ ਜਿਹੜੇ ਹੁੰਦੇ ਨੇ ਕਿ ਪੇਰੈਂਟ ਨੂੰ ਜਿਹੜੀ ਇਸ਼ੂਜ਼ ਹੁੰਦੇ ਨੇ, ਤੇ ਉਹ ਤੁਸੀਂ ਸਕੂਲ ਦੇ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਦੇ ਨਾਲ ਬੈਠ ਕੇ ਤੁਸੀਂ ਉਹ ਸੋਲਵ ਕਰਵਾ ਸਕਦੇ ਹੋ, ਕਰਵਾਏ ਵੀ ਬਹੁਤ ਨੇ ਆਪਣੇ। ਨਾ ਭਾਜੀ ਇੱਕ ਬਹੁਤ ਵੱਡੀ ਧਾਰਨਾ ਆ ਆਪਣੇ ਪੇਰੈਂਟਸ ਦੇ ਵਿੱਚ ਕਿ ਜੇ ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ ਜੇ ਕੋਈ ਸਕੂਲਾਂ ਦੇ ਵਿੱਚ ਪ੍ਰੋਬਲਮ ਹੈਗੀ ਆ, ਸੋ ਮੈਂ ਬਿਲਕੁਲ ਉਹਦੇ ਉਲਟ ਕੰਮ ਕੀਤਾ ਕਿ ਸਾਨੂੰ ਜੇ ਅਸੀਂ ਨਹੀਂ ਕਰਾਂਗੇ ਤਾਂ ਜਿਹੜੀਆਂ ਸਰਕਾਰਾਂ ਨੇ ਜਾਂ ਫਿਰ ਐਡਮਿਨਿਸਟ੍ਰੇਸ਼ਨ ਨੇ ਉਹ ਆਪਣੇ ਆਪ ਬਹੁਤ ਘੱਟ ਕੰਮ ਕਰਦੇ ਨੇ, ਸਪੈਸ਼ਲੀ ਜਿੱਥੇ ਕੋਈ ਪੈਸਾ ਖਰਚਣ ਦੀ ਲੋੜ ਹੋਵੇ। ਸੋ ਮੇਰਾ ਜਿਹੜਾ ਬੇਸਿਕ ਸਕੂਲਾਂ ਦੇ ਲਈ ਮੇਰਾ ਪਲੇਟਫਾਰਮ ਜਿਹੜਾ ਹੈਗਾ ਆ ਉਹ ਸਟੂਡੈਂਟ ਸੇਫਟੀ, ਸਪੋਰਟਿੰਗ ਫੈਮਿਲੀ ਤੇ ਸਟਰੋਂਗਰ ਸਕੂਲ, ਸੋ ਇਹ ਤਿੰਨ ਜਿਹੜੇ ਪਲੇਟਫਾਰਮ, ਤਿੰਨ ਮੇਨ ਜਿਹੜੇ ਮੇਰੇ ਪਲੇਟਫਾਰਮ ਤੇ ਮੈਂ ਆਪਣੇ ਜਿਹੜਾ ਅੱਗੇ ਲੈ ਕੇ ਉਹਨੂੰ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਿਹਾ ਆਪਣੇ ਵਾਰਡ ਦੇ ਲੋਕਾਂ ਦੇ ਲਈ। ਔਰ ਐਕਸਪੀਰੀਅੰਸ ਹੈਗਾ ਭਾਜੀ ਕਿ 6 ਸਾਲ ਤੋਂ ਮੈਂ ਪੇਰੈਂਟਸ ਕੌਂਸਲ ਹੈਗੀ ਆ, ਉਹ ਐਜ਼ ਏ ਲਾ ਲਓ ਵੀ ਸ਼ੋਰਟ ਕਾਇੰਡ ਆਫ ਟਰੱਸਟੀ ਦੀ ਪੋਜੀਸ਼ਨ ਇਹ ਹੁੰਦੀ ਆ, ਇੱਥੇ ਅਸੀਂ ਇੱਕ ਸਕੂਲ ਦੇ ਲਈ ਵਰਕ ਕਰਦੇ ਹਾਂ ਪੇਰੈਂਟਸ ਦੇ, ਪੇਰੈਂਟਸ ਦੇ ਲਈ, ਅਤੇ ਟਰੱਸਟੀ ਜਿਹੜੇ ਹੈਗੇ ਆ ਉਹ 2 ਵਾਰਡ ਦੇ ਜਿੰਨੇ ਵੀ 22 ਸਕੂਲ ਹੈਗੇ ਨੇ ਆਪਣੇ ਵਾਰਡ ਦੇ ਵਿੱਚ, ਅਤੇ ਉਹਨਾਂ ਲਈ ਕੰਮ ਕਰਦੇ ਨੇ। ਔਰ ਐਕਸਪੀਰੀਅੰਸ ਜਿਹੜਾ 6 ਸਾਲ ਦਾ ਇਹ ਹੋ ਗਿਆ, ਅਤੇ ਪਿਛਲੇ 3 ਸਾਲਾਂ ਤੋਂ ਬ੍ਰੈਂਪਟਨ ਦੀ ਸਕੂਲ ਟ੍ਰੈਫਿਕ ਸੇਫਟੀ ਕਮੇਟੀ ਹੈਗੀ ਆ, ਉਹਦਾ ਮੈਂ ਬਹੁਤ ਐਕਟਿਵ ਮੈਂਬਰ ਹਾਂ ਭਾਜੀ, ਅਤੇ ਉਹਦੀ ਫੰਕਸ਼ਨਿੰਗ ਦੇ ਵਿੱਚ ਅਸੀਂ ਸਕੂਲਾਂ ਦੇ ਆਲੇ ਦੁਆਲੇ ਨੂੰ ਟ੍ਰੈਫਿਕ ਪੱਖੋਂ ਕਿਵੇਂ ਸੇਫ ਬਣਾਉਣਾ ਆ ਉਹਦੇ ਲਈ ਅਸੀਂ ਬਹੁਤ ਕੰਮ ਕਰਦੇ ਹਾਂ। ਮਹੀਨੇ ਦੇ ਵਿੱਚ ਇੱਕ ਵਾਰ ਸਿਟੀ ਹਾਲ ਦੇ ਵਿੱਚ ਮੀਟਿੰਗ ਹੁੰਦੀ ਆ, ਉੱਥੇ ਸਾਡੇ ਕੋਲ ਸਕੂਲਾਂ ਦੇ ਟ੍ਰੈਫਿਕ ਲਈ ਇਸ਼ੂਸ ਜਾਂ ਈਮੇਲਸ ਜਾਂ ਫੋਨ ਕਾਲਸ ਆਈਆਂ ਹੁੰਦੀਆਂ ਇੱਧਰ ਰੈਜੀਡੈਂਟ ਦੀਆਂ ਜਾਂ ਫਿਰ ਸਕੂਲ ਦੇ ਕਿਸੇ ਸਟਾਫ ਦੀਆਂ ਜਾਂ ਪ੍ਰਿੰਸੀਪਲ ਦੀਆਂ, ਸੋ ਉੱਥੇ ਡਿਸਕਸ਼ਨ ਕਰਕੇ ਤੇ ਅਸੀਂ ਫਿਰ ਅੱਗੇ ਇੰਸਪੈਕਸ਼ਨ ਕਰਨ ਦੇ ਲਈ ਉਹ ਸਕੂਲਾਂ ਦੇ ਵਿੱਚ ਜਾਂਦੇ ਹਾਂ। ਉਹਦੇ ਵਿੱਚ ਰੈਜੀਡੈਂਟ ਜਿਹੜੇ ਮੈਂਬਰ ਹੁੰਦੇ ਨੇ ਇੰਕਲੂਡਿੰਗ ਮੀ, ਅਤੇ ਸਿਟੀ ਦਾ ਸਟਾਫ ਹੁੰਦਾ ਆ, ਇਨਫੋਰਸਮੈਂਟ ਹੁੰਦੀ ਆ, ਸਟੋਪਰ ਜਿਹੜੀ ਸਾਡੀ ਬੱਸਾਂ ਦੀ ਕੰਪਨੀ ਹੈਗੀ ਆ ਜਿਹੜੇ ਸਾਡੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਨੇ, ਸੋ ਉਹਨਾਂ ਦਾ ਸਟਾਫ ਹੁੰਦਾ, ਸੋ ਅਸੀਂ ਇੰਸਪੈਕਸ਼ਨ ਕਰਕੇ ਆਪਣੀ ਰਿਪੋਰਟ ਬਣਾਉਂਦੇ ਹਾਂ, ਰਿਪੋਰਟ ਦੇ ਵਿੱਚ ਰੈਕਮੈਂਡੇਸ਼ਨ ਲਿਖਦੇ ਹਾਂ, ਔਰ ਉਹ ਰੈਕਮੈਂਡੇਸ਼ਨ 99% ਅਪਰੂਵ ਹੋ ਕੇ ਅਤੇ ਉਹ ਐਕਸ਼ਨ ਪਲਾਨ 'ਚ ਬਦਲ ਜਾਂਦੀਆਂ ਆ। ਸਿੰਪਲ ਐਗਜ਼ਾਮਪਲ ਆ ਉਹਦੀਆਂ ਭਾਅ ਜੀ ਲਾਲਮਾ, ਕਿ ਕਿਤੇ ਸਾਨੂੰ ਇਹ ਲੱਗਦਾ ਕਿ ਕਰੋਸਿੰਗ ਗਾਰਡ ਦੀ ਲੋੜ ਹੈਗੀ ਆ, ਜ਼ੇਬਰਾ ਕਰੋਸਿੰਗ ਦੀ ਲੋੜ ਹੈਗੀ ਆ, ਉਹ ਅਸੀਂ ਬਹੁਤ ਜਿਹੜਾ ਉਹ ਐਡੀਸ਼ਨ ਕਰਵਾਈ ਆ ਸਕੂਲਾਂ ਦੇ ਵਿੱਚ, ਪੂਰੇ ਬ੍ਰੈਂਪਟਨ ਦੇ ਵਿੱਚ, ਨੋਟ ਜਸਟ 1 ਸਕੂਲ। ਔਰ ਉਹ ਕੰਮ ਜਿਹੜਾ ਨਿਰੰਤਰ ਜਾਰੀ ਆ, ਔਰ ਮੈਂ ਮੇਰਾ ਰੈਕਰਡ ਭਾਜੀ ਹੈਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਮੈਂ ਨਾ ਕਦੀ ਉਹ ਮੰਥਲੀ ਮੀਟਿੰਗ ਮਿਸ ਕੀਤੀ ਹੈਗੀ ਆ, ਤੇ ਨਾ ਹੀ ਕੋਈ ਇੰਸਪੈਕਸ਼ਨ ਮਿਸ ਕੀਤੀ ਹੈਗੀ ਆ ਜਿੱਥੇ ਮੈਂ ਹਾਂ ਕਰ ਦਿੱਤੀ ਆ। ਸੋ ਉਹ ਪੈਸ਼ਨ ਨੂੰ ਲੈ ਕੇ ਮੈਂ ਆਪਣੇ ਨਾਮ ਨੂੰ ਆਪਣੇ ਵਾਰਡ 9 ਤੇ 10 ਦੇ ਜਿਹੜੇ ਰੈਜੀਡੈਂਟ ਨੇ ਉਹਨਾਂ ਅੱਗੇ ਪੇਸ਼ ਕਰ ਰਿਹਾ ਜੀ।
0: ਸੋ ਜੇ ਦਲਜੀਤ ਆਪਾਂ ਗੱਲ ਕਰੀਏ, ਜੇ ਮੇਜਰ ਡਿਊਟੀ ਜਿਹੜੀਆਂ, ਜੇ ਐਜ਼ ਏ ਸਕੂਲ ਟਰੱਸਟੀ ਜੋ ਤੁਸੀਂ ਇਲੈਕਟ ਹੋ ਕੇ ਜਾਂਦੇ ਹੋ, ਤੇ ਫਿਰ ਉਹ ਕਿਹੜੀਆਂ ਡਿਊਟੀ ਜਿਹੜੀਆਂ ਪੇਰੈਂਟਸ ਤਵੱਕੋ ਕਰ ਸਕਦੇ ਆ ਕਿ ਹਾਂ ਅਸੀਂ ਦਲਜੀਤ ਹੋਰਾਂ ਨੂੰ ਇਹਦੇ ਬਾਬਤ ਪੁੱਛ ਸਕਦੇ ਆ ਇਨ ਫਿਊਚਰ?
1: ਜੀ, ਉਹਦੇ ਵਿੱਚ ਭਾਜੀ ਜਿਹੜੀ ਸਭ ਤੋਂ ਵੱਡੀ ਗੱਲ, ਅਸੀਂ ਹਮੇਸ਼ਾ ਚਾਹੇ ਉਹ ਆਪਣੀ ਜਿਹੜੀ ਐਜ ਏ ਰੈਜੀਡੈਂਟ ਲਾਈਫ ਦੇ ਵਿੱਚ ਜਿਹੜੀ ਇੰਪੋਰਟੈਂਸ ਹੈਗੀ ਆ, ਤੇ ਚਾਹੇ ਸਕੂਲਾਂ ਦੇ ਵਿੱਚ, ਬਜਟਿੰਗ ਦੀ ਆ ਜਾਂਦੀ ਆ ਕਿ ਪੈਸਾ ਜਿੱਥੇ ਖਰਚਣਾ ਚਾਹੀਦਾ ਆ ਉੱਥੇ ਖਰਚ ਨਹੀਂ ਹੁੰਦਾ, ਜਾਂ ਫਿਰ ਜਿਹੜੀਆਂ ਸਰਕਾਰਾਂ ਨੇ ਜਾਂ ਬੋਰਡ ਨੇ ਕਈ ਵਾਰੀ ਉਹ ਉਹਨਾਂ ਚੀਜ਼ਾਂ ਤੇ ਨਹੀਂ ਖਰਚ ਸਕਦੇ ਜਿਹਨਾਂ ਦੀ ਬਿਹਤਰੀ ਦੀ ਆਪਣੇ ਸਕੂਲਾਂ ਨੂੰ ਬਿਹਤਰ ਬਣਾਉਣ ਦੀ ਲੋੜ ਹੈਗੀ ਆ। ਸੋ ਐਜ਼ ਏ ਟਰੱਸਟੀ ਜਿਹੜੀ ਬਜਟਿੰਗ ਪ੍ਰੋਸੈਸ ਹੁੰਦੀ ਹੈਗੀ ਆ ਭਾਜੀ, ਉਹਦੇ ਵਿੱਚ ਸਾਡੀ ਪੂਰੀ ਫੀਡਬੈਕ ਜਿਹੜੀ ਉਹ ਲਈ ਜਾਂਦੀ ਆ। ਸੋ ਫੋਰ ਐਗਜ਼ਾਮਪਲ ਕਿ ਸਾਡੇ ਸਕੂਲਾਂ ਦੇ ਵਿੱਚ ਹੁਣ ਮੈਨੂੰ ਫੀਡਬੈਕ ਕਈ ਵਾਰੀ ਇਹ ਮਿਲਦਾ ਭਾਜੀ ਕਿ ਮੈਨੂੰ ਈਮੇਲ ਪਿਛਲੇ ਮਹੀਨੇ ਆਈ ਹੈ ਕਿ ਭਾਜੀ ਸਾਡੇ ਸਕੂਲਾਂ ਦੇ ਵਿੱਚ ਪੱਖੇ ਵੀ ਨਹੀਂ ਹੈਗੇ ਜਦੋਂ 40 degrees ਦਾ ਟੈਂਪਰੇਚਰ ਬਾਹਰ ਹੋ ਸਕਿਆ ਸੀ। ਸੋ ਮੇਰੀ ਭੂਮਿਕਾ ਐਜ਼ ਏ ਟਰੱਸਟੀ ਉਹਦੇ ਵਿੱਚ ਇਹ ਹੋਈ ਹੈ ਕਿ ਜਦੋਂ ਵੀ ਹੁਣ ਨੈਕਸਟ ਬਜਟ ਦੀ ਜਿਹੜੀ ਸਿਟਿੰਗ ਹੋਏਗੀ ਟਰੱਸਟੀ ਦੇ ਨਾਲ, ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਇਹ ਆਪਣੀ ਰੈਕਮੈਂਡੇਸ਼ਨ ਕਰ ਸਕਦਾ ਕਿ ਸਾਨੂੰ ਪਹਿਲਾਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਆ ਉਹ ਪੱਖਿਆਂ ਦੇ ਲਈ, ਕਿਸੇ ਜੇ ਕਿਸੇ ਸਕੂਲ ਦੇ ਵਿੱਚ ਨਹੀਂ ਹੈਗੇ ਤਾਂ ਆਪਾਂ ਉਹਨਾਂ ਤੇ ਬਜਟ ਆਪਣਾ ਐਲੋਕੇਟ ਕਰੀਏ। ਸੋ ਦੈਟਸ ਵਨ ਰਾਈਟ। ਔਰ ਉਹਦੇ ਵਿੱਚ ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਆ ਉਹਦੇ ਲਈ ਮੈਂ ਬਹੁਤ ਐਡਵੋਕੇਸੀ ਕਰਦਾ, ਕਿਉਂਕਿ ਸਾਡੇ ਜਿਹੜੇ ਚਾਹੇ ਉਹ ਸਪੋਰਟਸ ਦਾ ਹੈਗਾ ਜਾਂ ਡਿਸਿਪਲਨ ਦਾ, ਜਿਹੜੀ ਫਾਊਂਡੇਸ਼ਨ ਆ ਉਹ ਐਲੀਮੈਂਟਰੀ ਸਕੂਲ ਤੋਂ ਸਟਾਰਟ ਹੁੰਦੀ ਆ, ਔਰ ਐਲੀਮੈਂਟਰੀ ਸਕੂਲਾਂ ਦੇ ਵਿੱਚ ਸਪੋਰਟਸ ਫੈਸਿਲਿਟੀ ਬਹੁਤ ਘੱਟ ਨੇ ਭਾਜੀ। ਉਹਦੇ ਵਿੱਚ ਕੋਈ ਟ੍ਰੇਨਡ ਸਾਨੂੰ ਕੋਈ ਜਿਹੜਾ ਉਹ ਕੋਚ ਨਹੀਂ ਹੈਗਾ, ਸਕੂਲ ਦੇ ਜਿਹੜੇ ਵਲੰਟੀਅਰ ਟੀਚਰ ਹੁੰਦੇ ਨੇ ਉਹ ਆਪਣੀ ਜ਼ਿੰਮੇਵਾਰੀ ਉੱਥੇ ਨਿਭਾਉਂਦੇ ਨੇ, ਤੇ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ, ਪਰ ਉਹ ਨਿਭਾਉਂਦੇ ਨੇ ਜਿੰਨਾ ਕੁ ਉਹਨਾਂ ਨੂੰ ਪਤਾ ਹੁੰਦਾ। ਸੋ ਬੋਰਡ ਦੀ ਬਜਟ ਦੇ ਵਿੱਚ ਮੈਂ ਇਹ ਚਾਹੂੰਗਾ ਕਿ ਆਪਾਂ ਸਪੋਰਟਸ ਫੈਸਿਲਿਟੀ ਤੇ ਬਜਟ ਜਿਹੜਾ ਹੈਗਾ ਉਹ ਥੋੜਾ ਇਨਕਰੀਜ਼ ਕਰਵਾਈਏ ਤਾਂ ਕਿ ਆਪਾਂ ਫਾਊਂਡੇਸ਼ਨ ਜਿਹੜੀ ਉਹ ਵਧੀਆ ਬੱਚਿਆਂ ਦੀ ਬਣਾ ਸਕੀਏ। ਉਸ ਤੋਂ ਇਲਾਵਾ ਭਾਜੀ ਪੇਰੈਂਟਸ ਦੇ ਨਾਲ ਗੱਲ ਕਰਕੇ ਕੋਈ ਵੀ ਜਿਹੜਾ ਫੀਡਬੈਕ ਆਉਂਦਾ ਹੈਗਾ ਆ, ਜਿਹੜਾ ਮੈਜੋਰਿਟੀ ਦੇ ਵਿੱਚ ਉਹ ਜਿਹੜਾ ਬੱਚਿਆਂ ਨੂੰ ਇੰਪੈਕਟ ਕਰਦਾ ਆ, ਤੇ ਉਹ ਅਸੀਂ ਲੈ ਕੇ ਜਿਹੜਾ ਬੋਰਡ ਦੇ ਕੋਲ ਉਹ ਡਿਸੀਜਨ ਮੇਕਿੰਗ ਦੇ ਵਿੱਚ ਅਸੀਂ ਆਪਣੀ ਪਾਰਟੀਸਪੇਟ ਕਰਦੇ ਹਾਂ, ਔਰ ਸਾਡੀ ਫੁੱਲ ਉਹਦੇ ਵਿੱਚ ਸੇ ਹੁੰਦੀ ਹੈਗੀ ਆ। ਔਰ ਸੇਫਟੀ ਪੱਖੋਂ ਬਹੁਤ ਸਾਰੇ ਇਸ਼ੂ ਹੈਗੇ ਨੇ ਭਾਜੀ, ਮੇਰਾ ਇੱਕ ਮੇਨ ਪਲੇਟਫਾਰਮ ਦਾ ਜਿਹੜਾ ਇਹ ਹੈਗਾ ਕਿ ਅਸੀਂ ਐਲੀਮੈਂਟਰੀ ਤੇ ਮਿਡਲ ਸਕੂਲਾਂ ਦੇ ਵਿੱਚ ਪੈਰਾਮੀਟਰ ਤੇ ਸਿਕਿਉਰਿਟੀ ਜਾਂ ਸਰਵੇਲੈਂਸ ਕੈਮਰੇ ਨਹੀਂ ਹੈਗੇ, ਹਨਾ, ਤੇ ਉਹਦੇ ਵਿੱਚ ਮੈਂ ਜ਼ਰੂਰ ਲੌਬੀ ਕਰਕੇ ਆਪਣੇ ਜਿਹੜੇ ਬਾਕੀ ਵਾਰਡਸ ਦੇ ਟਰੱਸਟੀ ਨੇ ਸਾਡੇ ਪੀਲ ਵਾਰਡਸ ਦੇ ਉਹਨਾਂ ਦੇ ਨਾਲ ਲੌਬੀ ਕਰਕੇ, ਔਰ ਆਲਮੋਸਟ ਉਹ ਸਾਰੇ ਅਲਾਈਨ ਨੇ, ਤੇ ਉਹਦੀ ਜਿਹੜੀ ਫੰਡਿੰਗ ਹੈਗੀ ਆ ਜੇ ਉਹ ਬੋਰਡ ਕਰ ਸਕਦਾ ਆ, ਨਹੀਂ ਤਾਂ ਫਿਰ ਉਹ ਲੌਬੀ ਕਰਕੇ ਅਸੀਂ ਐਜੂਕੇਸ਼ਨ ਮਿਨਿਸਟਰ ਦੇ ਕੋਲ ਜਾਵਾਂਗੇ, ਕਿਉਂਕਿ ਹਰ ਇੱਕ ਗਵਰਨਮੈਂਟ ਬਿਲਡਿੰਗ ਦੇ ਉੱਪਰ ਭਾਜੀ ਕੈਮਰਾ ਲੱਗਿਆ ਹੋਇਆ, ਹਰ ਇੱਕ ਘਰ ਦੇ ਉੱਪਰ ਇਸ ਟਾਈਮ ਤੇ ਮੈਂ ਡੋਰ ਨੋਕਿੰਗ ਕਰਦਾ, ਤੇ 90% ਜਿਹੜੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ, ਕਿਉਂਕਿ ਉਹ ਆਪਾਂ ਸੇਫ ਥੋੜੀ ਜਿਹੀ ਇਸ਼ੂ ਬਹੁਤ ਆ ਰਿਹਾ, ਸੋ ਵਾਈ ਨੋਟ ਕਿ ਸਾਡੇ ਬੱਚਿਆਂ ਦੇ ਲਈ ਉਹ ਫੈਸਿਲਿਟੀ ਜਿਹੜੀ ਲਵਾ ਸਕੀਏ। ਸੋ ਇਹ ਕੁਛ ਕੁ ਮੇਨ ਮੇਨ ਚੀਜ਼ਾਂ ਹੈਗੀਆਂ ਨਾ, ਪਰ ਟਰੱਸਟੀ ਜਿਹੜੀ ਹੈਗੀ ਆ ਉਹ ਟੈਕਨੀਕਲੀ ਉਹ ਵੋਇਸ ਹੁੰਦੀ ਆ ਆਪਣੇ ਰੈਜੀਡੈਂਟ ਦੀ, ਕੋਈ ਵੀ ਭੈਣ ਭਰਾ ਸਾਨੂੰ ਫੀਡਬੈਕ ਦਿੰਦਾ ਤੇ ਉਹਨੂੰ ਅਸੀਂ ਡਰਾਫਟ ਡਾਕੂਮੈਂਟ ਕਰਕੇ ਤੇ ਉਹਨੂੰ ਅਸੀਂ ਬੋਰਡ ਦੇ ਕੋਲ ਲਿਜਾ ਸਕਦੇ ਹਾਂ।
0: ਬਿਲਕੁਲ ਦਲਜੀਤ, ਹੁਣ ਆਪਣਾ ਨੰਬਰ, ਆਪਣੀ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਕਿਸ ਤਰ੍ਹਾਂ ਜਿਹੜੀ ਕੀਤੀ ਜਾ ਸਕਦੀ ਹੈ, ਕਿਵੇਂ ਸਾਡੇ ਦੋਸਤ ਮਿੱਤਰ ਵਾਰਡ 9 ਤੇ 10 ਤੇ ਤੁਹਾਡੇ ਇਸ ਇਲੈਕਸ਼ਨ ਦੇ ਵਿੱਚ ਕਿਵੇਂ ਸਪੋਰਟ ਕਰ ਸਕਦੇ ਹਾਂ, ਉਹਦੇ ਲਈ ਪਲੀਜ਼ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰ ਦਿਓ।
1: ਹਾਂਜੀ ਸੰਜੀਤ ਭਾਜੀ, ਮੈਂ ਉੱਤੋਂ ਨੰਬਰ ਦੇਣ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਰਿਕੁਐਸਟ ਜ਼ਰੂਰ ਕਰ ਦਵਾਂ ਕਿ ਸਾਡੀ ਹਿਸਟੋਰੀਕਲੀ ਭਾਜੀ ਜਿਹੜੀ ਟਰਨ ਆਊਟ ਇਲੈਕਸ਼ਨ ਦੀ ਹੈਗੀ ਆ 25-30% ਹੈਗੀ ਆ। ਮੈਂ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਵੀ ਤੁਸੀਂ ਕੈਂਡੀਡੇਟ ਨੂੰ ਚੁਣੋ, ਪਰ ਆਪਾਂ ਬਾਹਰ ਨਿਕਲ ਕੇ ਇਲੈਕਸ਼ਨ ਜਿਹੜੀ ਹੈਗੀ ਵੋਟ ਜ਼ਰੂਰ ਪਾਉਣ ਜਾਈਏ। ਸਾਨੂੰ 6 ਜਿਹੜੇ ਮੌਕੇ ਦਿੱਤੇ ਹੋਏ ਨੇ ਇਲੈਕਸ਼ਨ ਕਮਿਸ਼ਨ ਨੇ, 9 October ਨੂੰ ਸਿਟੀ ਹਾਲ ਦੇ ਵਿੱਚ ਹੋ ਜਾਣਾ ਆ, ਤੇ 10-11 ਨੂੰ ਗੌਰ ਮੈਡੀਓ ਦੇ ਵਿੱਚ ਵਾਰਡ 9 ਤੇ 10 ਦੇ ਜਿਹੜੇ ਰੈਜੀਡੈਂਟ ਨੇ, ਤੇ 16-17 October ਨੂੰ ਗੌਰ ਮੈਡੀਓ ਤੇ ਸੋਕਰ ਸੈਂਟਰ ਦੇ ਵਿੱਚ, ਤੇ 26 October ਨੂੰ ਤੁਹਾਡੇ ਨੇੜਲੇ ਜਿਹੜੇ ਸਕੂਲਾਂ ਦੇ ਵਿੱਚ। ਸੋ ਪਲੀਜ਼ ਵੋਟ ਜ਼ਰੂਰ ਪਾਇਓ, ਔਰ ਤੁਹਾਨੂੰ ਆਪਣੇ ਜਿਹਨਾਂ ਨੂੰ ਵੋਟ ਪਾਉਣੀ ਆ ਉਹਨਾਂ ਬਾਰੇ ਸਰਚ ਜ਼ਰੂਰ ਕਰਿਓ। ਸੋ ਮੇਰੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਮੇਰੇ ਕੋਲੋਂ ਲੈਣਾ ਚਾਹੁੰਦੇ ਹੋ ਜਾਂ ਫਿਰ ਮੇਰੇ ਪਲੇਟਫਾਰਮ ਬਾਰੇ ਲੈਣਾ ਚਾਹੁੰਦੇ ਹੋ, ਸੋ ਮੇਰੀ ਵੈਬਸਾਈਟ ਭਾਜੀ ਹੈਗੀ ਆ ਕਿ www.votedaljeet.net, ਉਹਦੇ ਉੱਪਰ ਮੈਂ ਆਪਣਾ ਪਲੇਟਫਾਰਮ ਕੀ ਮੈਂ ਕੰਮ ਕੀਤਾ ਹੋਇਆ ਕੀ ਕਰ ਸਕਦਾ ਤੇ ਮੇਰਾ ਕੰਟੈਕਟ ਨੰਬਰ ਉਹ ਵੀ ਉੱਥੇ ਹੈਗਾ। ਪਰ ਜੇ ਤੁਸੀਂ ਸਿੱਧਾ ਮੇਰੇ ਨਾਲ ਫੋਨ ਕਾਲ ਕਰਨੀ ਚਾਹੁੰਦੇ ਹੋ ਤੇ 416-684-7700 ਇਹਦੇ ਤੇ ਕਾਲ ਕਰਕੇ ਤੁਸੀਂ ਮੈਨੂੰ ਕਦੇ ਵੀ ਆਪਣਾ ਕੋਈ ਫੀਡਬੈਕ ਰਿਵਿਊ ਜਾਂ ਮੇਰੇ ਬਾਰੇ ਕੁਛ ਜਾਣਨਾ ਚਾਹੁੰਦੇ ਹੋ, ਸੋ ਪਲੀਜ਼ ਕੰਟੈਕਟ ਮੀ, ਪਰ ਬਾਹਰ ਨਿਕਲ ਕੇ ਆਪਾਂ ਵੋਟ ਜ਼ਰੂਰ ਪਾਈਏ।
0: ਬਹੁਤ ਬਹੁਤ ਸ਼ੁਕਰੀਆ, ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਦਲਜੀਤ।
1: ਹਾਂਜੀ, ਸੋ ਦਲਜੀਤ ਸਿੰਘ ਦੇ ਨਾਲ ਕੰਟੈਕਟ ਕਰਨ ਦੇ ਲਈ ਮੇਰਾ ਨੰਬਰ ਹੈ ਜੀ 416-684-7700। ਮਨਜੀਤ ਭਾਜੀ, ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡੇ ਵਾਸਤੇ ਸ਼ੁਭ ਸ਼ਾਮ ਦਲਜੀਤ। ਥੈਂਕ ਯੂ ਸੋ ਮਚ। ਜੀ ਬਿਲਕੁਲ ਜੀ। ਸੋ ਦਲਜੀਤ ਹੋਰਾਂ ਨੂੰ ਤੁਸੀਂ ਉਹਨਾਂ ਨੇ ਜੋ ਨੰਬਰ ਤੁਹਾਡੇ ਨਾਲ ਸ਼ੇਅਰ ਕੀਤਾ ਜੀ, ਉਸੇ ਨੰਬਰ 'ਤੇ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਪੁੱਛਣੀ ਹੋਵੇ ਪੁੱਛੀ ਜਾ ਸਕਦੀ ਹੈ। ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਸਾਡਾ ਸਮਾਪਤ ਹੈ ਜੀ। ਇਨਫੈਕਟ ਅਸੀਂ 4 ਮਿੰਟ ਉੱਪਰ ਚੱਲ ਗਏ ਹਾਂ। ਸੋ ਹੁਣ ਇੱਕ ਸਟੇਸ਼ਨ ID ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: Gal mithi mithi bol, das kaano vich gol, bajne de taashe dhol, masti mein tu hi gol.
3: Hun ta gallan mithiyan hi hongiyan, Gil Sweet Factory de naal. Je tusi aanand lena chahunde ho, lazeez mithaiyan da, lajwaab vegetarian khane da, ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ। ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada out of province coverage buy karna chahunde ho ya apne parents ya grandparents li super visa insurance de best rates best plans at the best option bare ya phir 40-45% da discount lena chahunde ho ta hune contact karo 6474-0088 6474006862
5: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਪੜਨੌਰ ਤੇ ਦਾਸ ਤੋਂ ਤੇ ਬਲਜਿੰਦਰ ਨਿਹਾਲ ਸਿੰਘ ਜੀ ਜੋ ਕਿ ਸਿਟੀ ਕੌਂਸਲਰ ਕੈਂਡੀਡੇਟ ਦੇ ਰੂਪ ਦੇ ਵਿੱਚ ਆਪਣੀ ਅੱਜ ਕੈਂਪੇਨ ਲਾਂਚ ਕਰ ਰਹੇ ਨੇ। 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ 2 ਘੰਟੇ ਦਾ ਪ੍ਰੋਗਰਾਮ ਹੋਣਾ। ਨੰਬਰ 2 ਆਕਸ਼ਨ ਲੇਨ ਬਰੈਂਪਟਨ ਜੋ ਕਿ ਕੁਈਨਜ਼ ਮੈਨਿਓਰ ਇਵੈਂਟ ਸੈਂਟਰ ਹੈ ਉੱਥੇ ਹੋਣ ਜਾ ਰਿਹਾ। ਗੌਰਬੇ ਡਰਾਈਵ ਐਂਡ ਕੁਈਨ ਸਟਰੀਟ ਦਾ ਮੇਜਰ ਇੰਟਰਸੈਕਸ਼ਨ ਬਣਦਾ, ਸੋ ਤੁਸੀਂ ਉੱਥੇ ਪਹੁੰਚ ਕੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ 2 ਘੰਟੇ ਦਾ ਪ੍ਰੋਗਰਾਮ ਹੋਣਾ। ਸੋ ਇਹਨਾਂ ਵੀਰਾਂ ਨੂੰ ਤੁਸੀਂ ਜਿੱਥੇ ਹੱਲਾਸ਼ੇਰੀ ਦੇ ਸਕਦੇ ਹੋ ਉਹਨਾਂ ਦੀ ਸਪੋਰਟ ਕਰ ਸਕਦੇ ਹੋ, ਪਲੱਸ ਆਪਣੇ ਕੁਐਸਚਨ ਜ਼ਰੂਰ ਉਹਨਾਂ ਤੋਂ ਪੁੱਛਣੇ ਨਾ ਭੁੱਲਣਾ। ਸੋ ਲੇਕਿਨ ਤੁਸੀਂ ਪਹੁੰਚਣਾ ਜ਼ਰੂਰ ਹੈ, ਤੁਹਾਨੂੰ ਸਭ ਨੂੰ ਸੱਦਾ ਜੀ ਹਰਸਿਮਰਨ ਅਤੇ ਬਲਜਿੰਦਰ ਹੋਰਾਂ ਦੇ ਵੱਲੋਂ। 3 ਵਜੇ ਤੋਂ 5 ਵਜੇ ਤੱਕ ਅੱਜ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ, ਸੋ ਉੱਥੇ ਪਹੁੰਚ ਕੇ ਤੁਸੀਂ ਇਹਨਾਂ ਨੂੰ ਜਿਹੜਾ ਹੁੰਗਾਰਾ ਇਹਨਾਂ ਦੀ ਕੈਂਪੇਨ ਨੂੰ ਜ਼ਰੂਰ ਦੇਣਾ ਜੀ। ਅਤੇ ਇਸੇ ਤਰ੍ਹਾਂ ਦਾ ਹੀ ਇੱਕ ਜਿਹੜਾ ਪ੍ਰੋਗਰਾਮ ਉਹ ਪ੍ਰੇਮ ਗਿੱਲ ਹੋਰਾਂ ਦੇ ਵੱਲੋਂ ਵੀ 170 ਬੋਵੇ ਡਰਾਈਵ ਬਰੈਂਪਟਨ ਦੇ ਵਿੱਚ ਅੱਜ ਉਹ ਲਿਖਿਆ ਗਿਆ। 4 ਵਜੇ ਤੋਂ ਲੈ ਕੇ 7 ਵਜੇ ਤੱਕ ਇਹ 3 ਘੰਟੇ ਦਾ ਉਹਨਾਂ ਦਾ ਪ੍ਰੋਗਰਾਮ ਹੋਣਾ, ਤੁਹਾਨੂੰ ਸਭ ਨੂੰ ਉੱਥੇ ਪਹੁੰਚਣ ਦਾ ਸੱਦਾ। ਪ੍ਰੇਮ ਪਾਲ ਗਿੱਲ ਹੋਰੇ ਵੀ ਰੀਜਨਲ ਕੌਂਸਲਰ ਦੇ ਰੂਪ ਦੇ ਵਿੱਚ ਵਾਰਡ 2 ਅਤੇ 6 ਤੋਂ ਆਪਣੀ ਜਿਹੜੀ ਕੈਂਪੇਨ ਹੈ ਉਹ ਲਾਂਚ ਕਰ ਰਹੇ ਨੇ 170 ਬੋਵੇ ਡਰਾਈਵ 'ਤੇ। ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਅੱਜ ਪਹੁੰਚ ਕੇ ਕਰ ਸਕਦੇ ਹੋ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਸਟੂਡੀਓ 'ਚ ਕਰਨੀ ਹੁੰਦੀ ਹੈ ਤਾਂ ਫਿਰ 416-233-7373 ਜਾਂ 8296 'ਤੇ ਕੀਤੀ ਜਾ ਸਕਦੀ ਹੁੰਦੀ ਹੈ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਸ ਮੈਨਰ ਬ੍ਰੈਂਪਟਨ ਵਿੱਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਲੈਟਸ ਬਿਲਡ ਬੈਟਰ ਬ੍ਰੈਂਪਟਨ ਟੁਗੇਦਰ, ਪਲੀਜ਼ ਜੁਆਇਨ ਅਸ, ਥੈਂਕ ਯੂ।
1: ਸਤਿ ਸ਼੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਲਹਿਲ ਵਾਰਡ ਸਿਟੀ ਕੌਂਸਲਰ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਅਸੀਂ ਆਪਣਾ ਕੰਪੇਨ ਲਾਂਚ ਕਰ ਰਹੇ ਹਾਂ। ਕੁਈਨਸ ਮੈਨਰ ਬ੍ਰੈਂਪਟਨ ਵਿੱਚ ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਆਓ ਰਲ ਮਿਲ ਕੇ ਬ੍ਰੈਂਪਟਨ ਨੂੰ ਇੱਕ ਵਾਰ ਫਿਰ ਤੋਂ ਫਲਾਵਰ ਸਿਟੀ ਬਣਾਈਏ। ਧੰਨਵਾਦ ਜੀ।
2: ਜੀ ਦੋਸਤੋ, ਬਿਲਕੁਲ ਇਸ ਕੈਂਪੇਨ ਲਾਂਚ ਪ੍ਰੋਗਰਾਮ ਦੇ ਵਿੱਚ ਤੁਸੀਂ ਪਹੁੰਚ ਕੇ ਇਹਨਾਂ ਦੋਹਾਂ ਵੀਰਾਂ ਨੂੰ, ਹਰਸਿਮਰਨ ਅਤੇ ਬਲਜਿੰਦਰ ਹੋਰਾਂ ਨੂੰ, ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਹੈ ਅਤੇ ਨਾਲ ਦੀ ਨਾਲ ਜਿਹੜੇ ਆਪਣੀਆਂ ਤੁਹਾਡੇ ਕੁਐਸਚਨਸ ਨੇ ਉਹ ਵੀ ਉਹਨਾਂ ਦੇ ਨਾਲ ਜ਼ਰੂਰ ਡਿਸਕਸ ਕਰਨੇ ਨੇ। ਸੋ 3 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਅੱਜ ਕੁਈਨ ਮੈਨਰ ਇਵੈਂਟ ਸੈਂਟਰ ਦੇ ਵਿੱਚ, ਜੋ ਕਿ ਨੰਬਰ 2 ਆਕਸ਼ਨ ਲਾਈਨ ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ, ਉੱਥੇ ਤੁਸੀਂ ਜ਼ਰੂਰ ਪਹੁੰਚਣਾ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਸਹਿਯੋਗ ਕਰਦੇ ਨੇ। 905-678-1200 ਟੈਲੀਫੋਨ ਨੰਬਰ ਹੈ। ਕੁਝ ਇੱਕ ਜਿਹੜੇ ਸਪੈਸ਼ਲ ਫੇਅਰ ਸਾਡੇ ਤੱਕ ਅੱਜ ਪਹੁੰਚੇ ਨੇ ਜੀ, ਜਿਨ੍ਹਾਂ 'ਚ 1-way ਅਗਰ ਤੁਸੀਂ ਟੋਰਾਂਟੋ ਤੋਂ ਦਿੱਲੀ ਵਾਸਤੇ ਟਿਕਟ ਲੈਣੀ ਹੈ ਤਾਂ $1125 'ਚ ਮਿਲ ਸਕਦੀ ਹੈ। ਅੰਮ੍ਰਿਤਸਰ ਜਾਣਾ ਤਾਂ $1395 ਟਿਕਟ ਲੈ ਸਕਦੇ ਹੋ, ਅਤੇ ਜੇ ਰਿਟਰਨ ਟਿਕਟ ਅੰਮ੍ਰਿਤਸਰ ਦੀ ਚਾਹੀਦੀ ਤਾਂ $2195 'ਚ ਮਿਲ ਜਾਣੀ ਆ। ਦਿੱਲੀ ਟੋਰਾਂਟੋ ਤੋਂ ਦਿੱਲੀ ਰਿਟਰਨ $1745 'ਚ ਮਿਲ ਸਕਦੀ ਹੈ। ਟੋਰਾਂਟੋ ਤੋਂ ਕਰਾਚੀ 1-way $1330 ਦੇ ਵਿੱਚ, ਰਿਟਰਨ $2300 ਦੇ ਵਿੱਚ। ਇਸਲਾਮਾਬਾਦ ਟੋਰਾਂਟੋ ਤੋਂ ਇਸਲਾਮਾਬਾਦ 1-way $1449 ਦੇ ਵਿੱਚ, ਅਤੇ ਰਿਟਰਨ ਟਿਕਟ ਜਿਹੜੀ ਤੁਹਾਨੂੰ $2390 'ਚ ਮਿਲ ਜਾਣੀ ਹੈ। ਆਲ ਇਨਕਲੂਸਿਵ ਵਕੇਸ਼ਨ ਡੀਲ ਜਿਹੜੀਆਂ ਤੁਸੀਂ ਅਗਰ ਲੱਭ ਰਹੇ ਸੀ ਤਾਂ ਡੋਮਿਨਿਕਨ ਰਿਪਬਲਿਕ ਜਾਣ ਵਾਸਤੇ $1280 'ਚ ਟਿਕਟ ਮਿਲ ਸਕਦੀ ਹੈ। ਮੈਕਸੀਕੋ ਲਈ $1199 ਤੁਸੀਂ ਇਹ ਪੈਕੇਜ ਜਿਹੜਾ ਉਹ ਲੈ ਸਕਦੇ ਹੋ। ਕੋਈ ਵੀ ਵਧੇਰੇ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਫਿਰ 905-678-1200 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 9056781200 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। ਸਵੇਰੇ 8:30 ਤੋਂ ਲੈ ਕੇ ਰਾਤੀਂ 11 ਵਜੇ ਤੱਕ 7 ਦਿਨ ਸੇਵਾ 'ਚ ਹਾਜ਼ਰ ਨੇ ਕਟਾਰੀਆ ਟੂਰਸ ਐਂਡ ਟਰੈਵਲ। 905-678-1200 ਟੈਲੀਫੋਨ ਨੰਬਰ ਹੈ। ਆਪਟੀਕਲ 1-905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। ਬ੍ਰੈਂਪਟਨ 'ਚ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ। ਸਾਰੇ ਹੀ ਜਿਹੜੇ ਮੇਜਰ ਬ੍ਰੈਂਡਸ ਨੇ, ਫਰੇਮਸ ਮੇਜਰ ਬ੍ਰੈਂਡ ਫਰੇਮਸ ਨੇ ਜਿਹੜੀ ਉਹ ਕੈਰੀ ਕਰਦੇ ਨੇ। ਅਤੇ ਕਿਸੇ ਤਰ੍ਹਾਂ ਦਾ ਵੀ ਤੁਸੀਂ ਆਈ ਐਗਜ਼ਾਮ ਕਰਵਾਉਣਾ ਜਾਂ ਕੋਈ ਵੀ ਸਪੈਸ਼ਲਿਸਟ ਆਈ ਸਪੈਸ਼ਲਿਸਟ ਦੇ ਨਾਲ ਤੁਹਾਨੂੰ ਅਪੁਆਇੰਟਮੈਂਟ ਦੀ ਜ਼ਰੂਰਤ ਹੈ ਤਾਂ ਉਹਦੇ 'ਚ ਤੁਹਾਡੀ ਮਦਦ ਕਰਦੇ ਨੇ। ਡਾਕਟਰ ਦਾ ਪ੍ਰਬੰਧ ਉਹਨਾਂ ਕੋਲ ਹਮੇਸ਼ਾ ਹੀ ਜਿਹੜਾ ਉਹ ਇਨ ਸਟੋਰ ਵੀ ਹੁੰਦਾ। ਸੋ ਉਹਦੇ ਲਈ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ 9054550752 ਆਪਟੀਕਲ 1 ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਨੇ GTA ਦੇ ਵਿੱਚ ਉਹਨਾਂ ਦੇ ਕੋਲ, ਜਿੱਥੋਂ ਤੁਹਾਨੂੰ ਸਰਵਿਸਿਸ, ਤੁਹਾਨੂੰ ਫੂਡ ਸਪਲਾਈ ਕਰਦੇ ਨੇ ਜੀ। ਵੈੱਜ ਨੋਨ ਵੈੱਜ ਖਾਣਿਆਂ ਲਈ ਮਸ਼ਹੂਰ ਨੇ ਪੰਜਾਬੀ ਬਾਏ ਨੇਚਰ ਵਾਲੇ। ਭਾਵੇਂ ਤੁਸੀਂ ਡਾਈਨ ਇਨ ਕਰਨਾ ਜਾਂ ਫਿਰ ਟੇਕ ਆਊਟ ਕਰਨਾ ਜਾਂ ਕੇਟਰਿੰਗ ਦੀਆਂ ਸਰਵਿਸਿਜ਼ ਦੀ ਤੁਹਾਨੂੰ ਜ਼ਰੂਰਤ ਹੈ ਅਤੇ ਪੰਜਾਬੀ ਬਾਏ ਨੇਚਰ 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਇਸੇ ਨੰਬਰ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਲਈ ਜਾ ਸਕਦੀ ਹੁੰਦੀ ਹੈ। ਤੁਸੀਂ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਕੇਟਰਿੰਗ ਦੇ ਵਾਸਤੇ, caterings@punjabibynature.ca। ਪੰਜਾਬੀ ਬਾਏ ਨੇਚਰ 1 word ਹੈ, caterings@punjabibynature.ca 'ਤੇ ਵੀ ਤੁਸੀਂ ਇਨਕੁਆਇਰੀ ਜਿਹੜੀ ਹੈ ਕੋਈ ਵੀ ਤੁਹਾਡੀ ਕੇਟਰਿੰਗ ਨੂੰ ਲੈ ਕੇ ਉਹ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅਗਰ ਤੁਸੀਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ, ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ ਸਹਿਯੋਗ ਕਰਦੇ ਨੇ। 416-464-2067 ਉਹਨਾਂ ਦਾ ਟੈਲੀਫੋਨ ਨੰਬਰ ਹੈ। 416-464-2067 'ਤੇ ਅਵਤਾਰ ਸਿੰਘ ਜੀ ਬਡਿਆਲ, ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਤੁਹਾਡੇ ਨਾਲ ਕੋਈ ਵੀ ਤੁਸੀਂ ਰੀਅਲ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਕਰਨੀ ਹੈ ਅਤੇ ਉਹਨਾਂ ਦੇ ਨਾਲ ਇਸੇ ਨੰਬਰ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ, 416 647-4800 ਉਹਨਾਂ ਦਾ ਟੈਲੀਫੋਨ ਨੰਬਰ ਹੈ 4167476800 ਪ੍ਰੀਮੀਅਮ ਆਟੋ ਰਿਪੇਅਰ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 2139 ਮਿਲਬੈਕ ਡਰਾਈਵ ਨੌਰਥ ਯੋਰਕ ਦੇ ਵਿੱਚ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਸਾਰੇ ਹੀ ਜਿਹੜੇ ਮੇਕਸ ਐਂਡ ਮਾਡਲਸ ਉਹਦੀ ਰਿਪੇਅਰ ਕਰਦੇ ਨੇ ਕਾਰਾਂ ਦੀ ਅਮਿਸ਼ਨ ਟੈਸਟ ਐਂਡ ਰਿਪੇਅਰ ਫੈਸਿਲਿਟੀ ਹੈਗੀ ਹੈ ਜੀ ਉਹਨਾਂ ਦੇ ਕੋਲ ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼ ਇੰਜਨ ਟਿਊਨ ਅਪ ਟਰਾਂਸਮਿਸ਼ਨ ਟਿਊਨ ਅਪ ਹਰ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਪ੍ਰੋਵਾਈਡ ਕਰਦੇ ਨੇ ਕਿਊਬੈਨਸ ਨੂੰ ਜੈਲੋ ਸਟਿੱਕਰਸ ਜਿਹੜੇ ਲੱਗਦੇ ਨੇ ਜੋ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ ਪ੍ਰੀਮੀਅਮ ਆਟੋ ਰਿਪੇਅਰ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 4167476800 ਉਹਨਾਂ ਦਾ ਟੈਲੀਫੋਨ ਨੰਬਰ ਹੈ ਗਿੱਲ ਸਵੀਟ ਫੈਕਟਰੀ ਹੈੱਡ ਆਫਿਸ 905-799-2616 'ਤੇ ਸੰਪਰਕ ਹੋ ਸਕਦਾ ਟੋਟਲ 6 ਲੋਕੇਸ਼ਨਸ ਨੇ ਜੀ ਪੂਰੇ ਕੈਨੇਡਾ ਭਾਰਤ ਦੇ ਵਿੱਚ ਜਿਨ੍ਹਾਂ 'ਚੋਂ 4 ਸਾਡੇ ਇੱਥੇ ਜੀ ਟੀ ਐੱਚ ਨੇ ਅਤੇ 2 ਅਲਬਰਟਾ ਕੈਲਗਰੀ ਦੇ ਵਿੱਚ ਨੇ ਕਿਸੇ ਵੀ ਲੋਕੇਸ਼ਨ ਬਾਬਤ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ 9057992616 ਗਿੱਲ ਸਵੀਟ ਫੈਕਟਰੀ ਵਾਲਿਆਂ ਦਾ ਟੈਲੀਫੋਨ ਨੰਬਰ ਹੈ ਇਸੇ ਨੰਬਰ 'ਤੇ ਕਾਲ ਕਰਕੇ ਆਪਣੀ ਕੋਈ ਵੀ ਨੇੜੇ ਦੀ ਲੋਕੇਸ਼ਨ ਜਾਂ ਦੂਰ ਵਾਲੀ ਦਾ ਵੀ ਅਗਰ ਕੋਈ ਪਤਾ ਕਰਨਾ ਕੋਈ ਤੁਹਾਡਾ ਸੱਜਣ ਮਿੱਤਰ ਕੋਈ ਉੱਥੇ ਦੋਸਤ ਰਿਸ਼ਤੇਦਾਰ ਕੈਲਗਰੀ ਦੇ ਵਿੱਚ ਰਹਿੰਦਾ ਹੈ ਉਹਨਾਂ ਤੱਕ ਕੋਈ ਵੀ ਤੁਸੀਂ ਜਾਣਕਾਰੀ ਪਹੁੰਚਾਉਣੀ ਹੋਵੇ ਗਿੱਲ ਸਵੀਟ ਫੈਕਟਰੀ ਦੀ ਤਾਂ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇਸ ਨੰਬਰ 'ਤੇ ਕਾਲ ਕਰਕੇ 905-799-2616 ਟੈਲੀਫੋਨ ਨੰਬਰ ਹੈ ਗਿੱਲਸ ਸਵੀਟ ਫੈਕਟਰੀ ਕਿੰਗ ਟੋਇੰਗ ਪੂਰੇ ਨੌਰਥ ਅਮਰੀਕਾ ਦੇ ਵਿੱਚ ਟੋਇੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਟਰੱਕ ਜਾਂ ਕਾਰ ਤੁਹਾਡੀ ਟਰੱਕ ਵਿਦ ਇਨ ਕੈਨੇਡਾ ਅਤੇ ਟਰੱਕ ਨੌਰਥ ਅਮਰੀਕਾ ਦੇ ਕਿਤੇ ਵੀ ਅਗਰ ਟੋ ਕਰਵਾਉਣਾ ਪੈਂਦਾ ਹੈ ਅਤੇ ਬੜੀ ਰਿਲਾਇਬਲ ਸਰਵਿਸ ਕਿੰਗ ਟੋਇੰਗ ਵਾਲੇ ਜਿਹੜੇ ਪ੍ਰੋਵਾਈਡ ਕਰਦੇ ਨੇ ਪਿਛਲੇ ਲੰਬੇ ਅਰਸੇ ਤੋਂ ਇਸੇ ਬਿਜ਼ਨਸ ਦੇ ਵਿੱਚ ਤੁਹਾਡੀਆਂ ਜੋ ਲੋੜਾਂ ਨੇ ਉਹਨਾਂ 'ਤੇ ਖਰੇ ਉੱਤਰਦੇ ਆ ਰਹੇ ਨੇ ਅਤੇ ਕੋਸ਼ਿਸ਼ ਕਰਦੇ ਨੇ ਕਿ ਹਰ ਉਹ ਸੰਭਵ ਤੁਹਾਡੀ ਹੈਲਪ ਜਿਹੜੀ ਆ ਉਹ ਕੀਤੀ ਜਾ ਸਕੇ ਕਿੰਗ ਟੋਇੰਗ ਦੇ ਵੱਲੋਂ 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ 416-677-2222 'ਤੇ ਕਿੰਗ ਟੋਇੰਗ ਵਾਲਿਆਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੁੜਿਓ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੈ ਅਤੇ ਫਿਰ 416-600-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ ਸਟੂਡੀਓ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ 8297 ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਟੋਰੋਂਟੋ ਨੂੰ ਛੱਡਣ ਵਾਲਿਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ ਉਹਦੀ ਆਪਾਂ ਗੱਲਬਾਤ ਕਰਦੇ ਸੀ ਉਸੇ ਨੂੰ ਕੰਟੀਨਿਊ ਕਰਦੇ ਹਾਂ ਕਿ ਅਫੋਰਡੇਬਿਲਟੀ ਜਿਹੜਾ ਕੰਸਰਨ ਹੈ ਜੀ ਉਹ ਲੋਕਾਂ ਨੂੰ ਇੱਥੋਂ ਜਾਣ ਲਈ ਮਜਬੂਰ ਕਰ ਰਿਹਾ ਔਰ ਜਿਹੜੇ ਇਹ ਪੋਲ ਹੋਇਆ ਉਹਦੇ ਵਿੱਚ ਜਿਹੜੇ 18-34 ਦੇ ਜਿਹੜੇ ਆ ਵਰਗ ਹੈ ਉਹ ਵਾਲੇ ਜਿਹੜੇ ਲੋਕ ਨੇ ਇਹ ਜਿਹੜੇ ਅਡਲਟਸ ਨੇ ਉਹਨਾਂ ਵਾਸਤੇ ਜਿਹੜਾ ਮੇਨ ਕੰਸਰਨ ਹੈ ਜੀ ਉਹ ਹੈਗੀ ਆ ਟ੍ਰੈਫਿਕ ਕ੍ਰਾਈਮ ਜਾਂ ਜ਼ਿਆਦਾ ਸਪੇਸ ਹੋਣੀ ਕਿ ਇੱਕ ਜਿਹੜਾ ਕੋਈ ਵੀ ਘਰ ਹੈ ਕੋਈ ਵੀ ਜਿਹੜਾ ਤੁਹਾਡੀ ਰਿਹਾਇਸ਼ ਹੈ ਉਹ ਉਸ ਦੇ ਵਿੱਚ ਜ਼ਿਆਦਾ ਰੂਮ ਹੋਣਾ ਕਿ ਉਹਦੇ 'ਚ ਖੁੱਲ੍ਹਾ ਡੁੱਲਾ ਥੋੜ੍ਹਾ ਹੋਣਾ ਉੱਥੇ ਨਾਲੋਂ ਉਹ ਉਹਨਾਂ ਦੀ ਮੇਨ ਜਿਹੜੀ ਸੋਚਦੇ ਨੇ ਜਿਹਦੇ ਬਾਰੇ 'ਚ ਉਹ ਚਾਹੁੰਦਾ ਜੀ ਉਹਨਾਂ ਦੀ ਅਤੇ 65% ਜਿਹੜੇ ਰਿਸਪੋਂਡੈਂਟ ਇਸ ਪੋਲ ਦੇ ਵਿੱਚ ਨੇ ਉਹ ਕਹਿੰਦੇ ਨੇ ਕਿ ਇਟਸ ਵੈਰੀ ਐਕਸਪੈਂਸਿਵ ਉਸ ਤੋਂ ਅੱਗੇ ਜਿਹੜੇ 41% ਦਾ ਮੁੱਦਾ ਹੈ ਉਹ ਟ੍ਰੈਫਿਕ ਦਾ ਹੈ ਜੋ ਮੇਨ ਪ੍ਰੋਬਲਮ ਹੈ 35% ਜਿਹੜਾ ਉਹ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਚਾਹੁੰਦੇ ਨੇ ਅਤੇ 34% ਕੰਸਰਨ ਨੇ ਕ੍ਰਾਈਮ ਦੇ ਲਈ ਅਤੇ 31% ਬੈਟਰ ਜੋਬ ਓਪਰਚੁਨਿਟੀਜ਼ ਕਿਤੇ ਹੋਰ ਉਹਨਾਂ ਨੂੰ ਮਿਲਦੀ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਟੋਰੋਂਟੋ ਤੋਂ ਮੂਵ ਜਿਹੜਾ ਹੈ ਉਹ ਹੋਇਆ ਜਾ ਸਕੇ ਓਨਰਸ਼ਿਪ ਜਿਹੜੀ ਇਸ ਵੇਲੇ ਆਊਟ ਆਫ ਰੀਚ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਾਊਸਿੰਗ ਅਫੋਰਡੇਬਿਲਟੀ 74% ਜਿਹੜੇ ਰੈਜੀਡੈਂਟਸ ਨੇ ਉਹ ਬਿਲੀਵ ਕਰ ਰਹੇ ਨੇ ਕਿ ਟੋਰੋਂਟੋ ਦੇ ਵਿੱਚ ਜਿਹੜੀ ਘਰਾਂ ਦੀਆਂ ਕੀਮਤਾਂ ਆਊਟ ਆਫ ਰੀਚ ਹੁੰਦੀਆਂ ਜਾ ਰਹੀਆਂ ਨੇ ਭਾਵੇਂ ਕਿ ਇੰਟਰਨੈਸ਼ਨਲੀ ਟੋਰੋਂਟੋ ਅਤੇ ਵੈਨਕੂਵਰ ਦੀ ਜਿਹੜੀ ਹਾਊਸਹੋਲਡ ਹਾਊਸਿੰਗ ਮਾਰਕੀਟ ਹੈ ਉਹ ਸਭ ਤੋਂ ਜ਼ਿਆਦਾ ਉਹਦੇ 'ਚ ਪ੍ਰਾਈਸਿਸ ਜਿਹੜੀਆਂ ਉਹ ਘਟੀਆਂ ਨੇ ਪਿਛਲੇ 2-3 ਸਾਲਾਂ ਦੇ ਵਿੱਚ ਲੇਕਿਨ ਸਟਿਲ ਜਿਹੜੇ 71% ਟੋਰੋਂਟੋਨੀਅਨਸ ਨੇ ਉਹ ਇਹ ਮੰਨਦੇ ਨੇ ਕਿ ਆਊਟ ਆਫ ਰੀਚ ਹੈ 69% ਇਹ ਮੰਨਦੇ ਨੇ ਕਿ ਜਿਹੜੀ ਓਨਰਸ਼ਿਪ ਹੈ ਉਹ ਸਿਰਫ ਇੱਕ ਅਮੀਰਾਂ ਲਈ ਹੈ ਕਿ ਹਰ ਇੱਕ ਮਿਡਲ ਕਲਾਸ ਦੇ ਵਾਸਤੇ ਇਹ ਜਿਹੜਾ ਔਖਾ ਹੁੰਦਾ ਜਾ ਰਿਹਾ ਟ੍ਰੈਫਿਕ ਜਿਹੜੀਆਂ ਫਰਸਟ੍ਰੇਸ਼ਨਸ ਨੇ ਜੀ ਉਹ ਡੇਲੀ ਲਾਈਫ ਨੂੰ ਬਹੁਤ ਜ਼ਿਆਦਾ ਜਿਹੜਾ ਕੰਜੈਸ਼ਨ ਹੁੰਦਾ ਹੈ ਟ੍ਰੈਫਿਕ ਦਾ, ਉਹ ਡੇਲੀ ਲਾਈਫ ਨੂੰ ਕਾਫੀ ਤੰਗ ਕਰ ਰਿਹਾ। ਅਤੇ ਇਹ ਤਕਰੀਬਨ ਸਾਰਿਆਂ ਦੀ ਹੀ ਇੱਕੋ ਰਾਏ ਆ ਕਿ ਟ੍ਰੈਫਿਕ ਹੈਜ਼ ਬਿਕਮ ਏ ਡਿਫਾਈਨਿੰਗ ਪ੍ਰੋਬਲਮ ਇਨ ਦਾ ਸਿਟੀ, ਕਿ ਹੁਣ ਲੋਕ ਇਹਦੀ ਆਮ ਗੱਲ ਜਿਹੜੀ ਆ ਉਹ ਕਰਨ ਲੱਗ ਪਏ ਨੇ। 80% ਜਿਹੜੇ ਰਿਸਪੋਂਡੈਂਟ ਨੇ ਉਹ ਐਗਰੀ ਕਰਦੇ ਆ ਕਿ ਜੇ ਟ੍ਰੈਫਿਕ ਇੰਨੀ ਮਾੜੀ ਨਾ ਹੋਵੇ ਤਾਂ ਟੋਰਾਂਟੋ ਬਹੁਤ ਵਧੀਆ ਜਗ੍ਹਾ ਰਹਿਣ ਦੇ ਵਾਸਤੇ। 63% ਟ੍ਰੈਫਿਕ ਦੇ ਇਫੈਕਟਸ ਜਿਹੜੇ ਨੇ ਉਹਨਾਂ ਦੀ ਡੇਲੀ ਰੂਟੀਨ 'ਤੇ ਜ਼ਿਆਦਾ ਅਸਰ ਕਰਦੇ ਨੇ, ਇਹ 63% ਲੋਕਾਂ ਦਾ ਮੰਨਣਾ। ਅਤੇ ਸੇਫਟੀ ਕੰਸਰਨਸ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ 'ਚ ਇੱਥੋਂ ਤੱਕ ਕਿ ਜਿਹੜੀਆਂ ਸਾਡੀ ਪਬਲਿਕ ਟ੍ਰਾਂਜ਼ਿਟ ਹੈ ਟੋਰਾਂਟੋ ਸ਼ਹਿਰ ਦੀ, ਉਹਦੇ ਵਿੱਚ 41% TTC 'ਤੇ ਰਾਈਡ ਕਰਨ ਨੂੰ ਵੀ ਅਨਸੇਫ ਮੰਨ ਰਹੇ ਨੇ ਇਸ ਵੇਲੇ। 34% ਜਿਹੜੇ ਨੇ ਉਹ ਪਬਲਿਕ ਇਵੈਂਟਸ, ਜੋ ਕਿ ਪਿਛਲੇ ਸਾਲਾਂ ਨਾਲੋਂ 6% ਉੱਪਰ ਗਿਆ, ਕਿ ਜਿਹਨੇ ਪਬਲਿਕ ਇਵੈਂਟਸ ਹੁੰਦੇ ਨੇ ਉਹ 34% ਦਾ ਮੰਨਣਾ ਹੈ ਕਿ ਉਹ ਅਨਸੇਫ ਨੇ ਇਸ ਵੇਲੇ ਟੋਰਾਂਟੋ ਦੇ ਵਿੱਚ। ਔਰ 44% ਜਿਹੜੇ ਜੰਗ ਡੰਡਾਸ ਸਕੁਏਅਰ ਦੇ ਵਿੱਚ, ਜਿਹੜਾ ਇੱਕ ਬਹੁਤ ਮਸ਼ਹੂਰ ਇੰਟਰਸੈਕਸ਼ਨ, ਇੱਕ ਕਹਿ ਲਈਏ ਇੱਕ ਪਲਾਜ਼ਾ ਹੈ ਜਾਂ ਇੱਕ ਸ਼ੋਪਿੰਗ ਸੈਂਟਰ ਹੈ, 44% ਤਾਂ ਉੱਥੇ ਵੀ ਜਾਣਾ ਜਿਹੜਾ ਉਹਨੂੰ ਅਨਸੇਫ ਮੰਨ ਰਹੇ ਨੇ। ਅਤੇ ਪਿਛਲੇ 2 ਸਾਲਾਂ ਦੇ ਵਿੱਚ 46% ਦਾ ਮੰਨਣਾ ਹੈ ਕਿ ਪਿਛਲੇ 2 ਸਾਲਾਂ 'ਚ ਜਿਹੜੀ ਸੇਫਟੀ ਦਾ ਮੁੱਦਾ ਹੈ ਕਿ ਲੋਕਾਂ ਦਾ ਇੱਧਰ ਉੱਧਰ ਨਿਕਲ ਕੇ ਅਨਸੇਫ ਆਪਣੇ ਆਪ ਨੂੰ ਸਮਝਣਾ, ਉਹ ਪਿਛਲੇ 2 ਸਾਲਾਂ ਦੇ ਵਿੱਚ ਉਹ ਕਹਿੰਦੇ ਕਿ ਥੋੜ੍ਹਾ ਘਟਿਆ ਆ ਬਈ 2025 ਨਾਲੋਂ, ਬਟ ਮੋਸਟ ਆਫ ਦੇਮ ਜਿਹੜੇ ਉਹ ਇਸ ਨੂੰ ਇੱਕ ਅਹਿਮ ਜਿਹੜੀ ਇੱਕ ਨਿਘਾਰ ਦਾ ਕਾਰਨ ਜਿਹੜਾ ਟੋਰਾਂਟੋ ਤੋਂ ਲੋਕਾਂ ਦਾ ਬਾਹਰ ਜਾਣਾ ਉਹਨੂੰ ਮੰਨਦੇ ਨੇ ਕਿ ਸੇਫਟੀ ਰੀਜ਼ਨ ਬਹੁਤ ਜ਼ਿਆਦਾ ਇਸ ਵੇਲੇ ਕੰਸਰਨ ਹੈ ਬਹੁਤ ਸਾਰੇ ਲੋਕਾਂ ਦਾ ਬਣਿਆ ਹੋਇਆ। ਜੁੜੇ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੈ ਅਤੇ ਫਿਰ 416-669-1379 'ਤੇ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਜਿਹੜਾ US ਐਂਡ ਕੈਨੇਡਾ ਦੇ ਜੋ ਪਿਛਲੇ ਸਮੇਂ ਤੋਂ ਟੈਰਿਫਸ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਜਿਹੜੇ ਅਜਿਹੇ ਮੁੱਦੇ ਨੇ, ਕਾਫੀ ਭਖਿਆ ਹੀ ਰਹਿੰਦਾ ਜੀ ਹਰ ਹਫ਼ਤੇ ਕਿ ਕੋਈ ਨਾ ਕੋਈ ਨਵੀਂ ਅਜਿਹੀ ਅਮੈਂਡਮੈਂਟ ਅਜਿਹੀ ਅਪਡੇਟ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਜਿਹਦੇ ਨਾਲ ਆਮ ਇੱਕ ਜਿਹੜਾ ਕੰਜ਼ਿਊਮਰ ਹੈ, ਇੱਕ ਆਮ ਵਿਅਕਤੀ ਹੈ, ਉਹਦੀ ਆਮ ਜ਼ਿੰਦਗੀ 'ਤੇ ਉਹਦਾ ਅਸਰ ਸਿੱਧੇ ਜਾਂ ਸਿੱਧੇ ਤੌਰ 'ਤੇ ਉਹਨੂੰ ਲੱਗਦਾ ਹੈ ਕਿ ਹਾਂ ਇਹ ਹੁਣ ਭਾਰ ਮੇਰੇ 'ਤੇ ਹੀ ਪੈਣ ਵਾਲਾ, ਇਹ ਜਿਹੜੀ ਗਾਜ ਹੈ ਉਹ ਹੁਣ ਡਿੱਗਣ ਵਾਲੀ ਹੈ ਸਾਡੇ 'ਤੇ। ਸੋ ਇਸੇ ਚੱਕਰ ਦੇ ਵਿੱਚ ਜਿਹੜੇ ਕੈਨੇਡੀਅਨ ਇਨਵੈਸਟਰਸ ਨੇ ਉਹ ਹੁਣ ਸਮਝਿਆ ਜਾ ਰਿਹਾ ਕਿ ਉਹ ਕੈਨੇਡਾ ਵੱਲ ਨੂੰ ਮੂਵ ਹੋ ਰਹੇ ਨੇ। ਬਹੁਤ ਸਾਰੀ ਜੇ ਕੈਨੇਡੀਅਨ ਇਨਵੈਸਟਰਸ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੇ $31 ਬਿਲੀਅਨ ਦੇ ਜਿਹੜੇ ਸ਼ੇਅਰ ਸੀਗੇ, ਜੋ ਕਿ ਸਰਕਾਰੀ ਜਿਹੜੇ ਨੰਬਰਸ ਨੇ ਉਹਨਾਂ ਦੇ ਮੁਤਾਬਕ $31 ਬਿਲੀਅਨ ਜਿਹੜੇ US ਦੇ ਵਿੱਚੋਂ ਸ਼ੇਅਰਸ ਕੈਨੇਡੀਅਨਸ ਨੇ ਆਪਣੇ ਉੱਥੋਂ ਕੱਢੇ ਨੇ ਜੀ। ਅਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਮੁੜ ਉਹਨਾਂ ਨੂੰ ਇਨਵੈਸਟ ਕਰਨ ਦਾ ਜਿਹੜਾ ਉਹ ਸੋਚਿਆ ਜੀ ਉਹਨਾਂ ਨੇ। ਅਤੇ ਦੂਸਰੇ ਪਾਸੇ ਟਰੰਪ ਸਾਹਿਬ ਉਹ ਕਹਿੰਦੇ ਨੇ ਕਿ ਕੈਨੇਡਾ ਦੇ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ ਬਹੁਤ ਜ਼ਿਆਦਾ ਇਸ ਵੇਲੇ ਹੈਗੀ ਆ ਅਤੇ ਦੱਸਿਆ ਕੁਝ ਹੋਰ ਜਾ ਰਿਹਾ। ਸੋ ਉਹ ਨਵਾਂ ਜਿਵੇਂ ਹਰ ਵਾਰੀ ਕੋਈ ਨਾ ਕੋਈ ਨਵਾਂ ਆਪਣਾ ਜਿਹੜਾ ਬਿਆਨਬਾਜ਼ੀ ਹੈ ਜੀ ਉਹ ਕਰਦੇ ਹੀ ਰਹਿੰਦੇ ਨੇ। ਸੋ ਕੈਨੇਡਾ ਵਾਸਤੇ ਉਹਨਾਂ ਨੇ ਇੱਕ ਨਵੀਂ ਜਿਹੜੀ ਆਪਣੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਨੇਡਾ ਦਾ ਅਨਇੰਪਲੋਇਮੈਂਟ ਰੇਟ ਕਿਤੇ ਜ਼ਿਆਦਾ ਹੈ ਜੋ ਲੋਕਾਂ ਨੂੰ ਦੱਸਿਆ ਜਾ ਰਿਹਾ ਉਹਦੇ ਨਾਲੋਂ, ਕਿ ਜੋਬਸ ਦਾ ਇੰਨਾ ਬੁਰਾ ਹਾਲ ਹੈ ਕਿ ਅਸੀਂ ਬਿਜ਼ਨਸ ਬਹੁਤ ਸਾਰੇ ਜਿਹੜੇ ਪੁੱਲ ਆਊਟ ਜੋ ਕੈਨੇਡਾ ਤੋਂ ਕੀਤੇ ਨੇ ਅਮੈਰੀਕਾ ਦੇ ਵਿੱਚ ਅਸੀਂ ਸੈਟਅਪ ਕਰਨ ਦੀ ਸੋਚ ਰਹੇ ਹਾਂ, ਉਹਦੀ ਵਜ੍ਹਾ ਕਰਕੇ ਕਾਫੀ ਲੋਕ ਉੱਥੇ ਜਿਹੜੇ ਆ ਨੌਕਰੀਆਂ ਤੋਂ ਵਾਂਝੇ ਹੋ ਚੁੱਕੇ ਨੇ। ਅਤੇ ਜੇ ਆਪਾਂ ਲੇਟੈਸਟ ਜੋਬਸ ਦੀ ਜੇ ਗੱਲ ਕਰੀਏ, ਜਿਹੜੀ ਕੈਨੇਡਾ ਦੀ ਲੇਬਰ ਫੋਰਸ ਹੈ ਉਹ ਜੁਲਾਈ ਅਤੇ ਅਗਸਤ ਮਹੀਨੇ ਦੇ ਵਿੱਚ ਕੋਈ 36,800 ਜੋਬਸ ਜਿਹੜੀਆਂ ਉਹ ਡਿਕਰੀਜ਼ ਹੋਈਆਂ ਨੇ, ਇੱਕ ਸ਼੍ਰੈਂਕ ਹੋਈ ਹੈ ਜਿਹੜੀ ਸਾਡੀ ਲੇਬਰ ਫੋਰਸ ਹੈ ਉਹ ਸ਼੍ਰੈਂਕ ਹੋਈ ਹੈ। ਅਤੇ ਜੇ ਸੀਜ਼ਨਲੀ ਜਿਹਨੂੰ ਆਪਾਂ ਐਡਜਸਟ ਕਰਕੇ ਦੇਖਦੇ ਹਾਂ ਅਕਤੂਬਰ 2025 ਤੋਂ, ਅਤੇ ਇਹ ਇਸ ਵੇਲੇ ਜੋ ਨੰਬਰਸ ਨੇ ਉਹਦੇ ਮੁਤਾਬਕ ਕੈਨੇਡਾ ਆਪਣੇ ਆਪ ਨੂੰ ਇੱਕ ਬੈਟਰ ਪੋਜੀਸ਼ਨ ਦੇ ਵਿੱਚ ਐਕਚੁਲੀ ਜਿਹੜਾ ਸਮਝ ਰਿਹਾ, ਲੇਕਿਨ ਦੂਸਰੇ ਪਾਸੇ ਸਾਡਾ ਬਾਰਡਰ ਤੋਂ ਸਾਊਥ ਸਾਈਡ ਹੈ, ਉਹਨਾਂ ਦਾ ਮੰਨਣਾ ਕਿ ਕੈਨੇਡਾ ਬਹੁਤ ਬੈਡ ਸ਼ੇਪ ਦੇ ਵਿੱਚ ਇਸ ਵੇਲੇ। ਜੇ ਜੁਲਾਈ ਅਤੇ ਅਗਸਤ 2026 ਦੀ ਗੱਲ ਕਰੀਏ ਤਾਂ ਜਿਹੜੇ ਇੰਪਲੋਇਡ ਇੰਡੀਵਿਜੁਅਲਸ ਨੇ ਉਹਨਾਂ ਦੀ ਗਿਣਤੀ 21.214 million ਤੋਂ ਘੱਟ ਕੇ 21.17 million 'ਤੇ ਆਈ ਹੈ। ਕੋਈ 41,700 ਇੰਡੀਵਿਜੁਅਲ ਦੀ ਜਿਹੜੀ ਹੈ ਉਹ ਇੰਪਲੋਇਮੈਂਟ ਦੇ ਰੂਪ ਦੇ ਵਿੱਚ ਦੇਖੀਏ ਤਾਂ ਕਮੀ ਹੋਈ ਹੈ ਕਿ ਇੰਨੇ ਲੋਕਾਂ ਦੀਆਂ ਜਿਹੜੀਆਂ ਜੋਬਸ ਨੇ ਉਹ ਘਟੀਆਂ ਨੇ। ਕੀ ਹੁਣ ਇੱਥੇ ਕੁਐਸਚਨ ਮਾਰਕ ਵੀ ਹੈ ਕਿ ਕੀ ਇਹ ਸਾਰੇ ਜਿਹੜੇ ਆਪਾਂ ਇੰਨੇ ਨੰਬਰਸ ਦੀ ਗੱਲ ਕੀਤੀ ਹੈ ਕਿ ਉਹ ਨੌਕਰੀਆਂ ਘਟੀਆਂ ਨੇ, ਅਤੇ ਉਹਦਾ ਆਨਸਰ ਨੋ ਹੈ। ਕਿਉਂਕਿ ਉਹਦੇ 'ਚ ਕਈ ਰੀਜ਼ਨਸ ਨੇ। ਇੱਕ ਤਾਂ ਜੇ ਆਪਾਂ ਹੁਣ ਬੇਬੀ ਬੂਮਰਸ ਦੀ ਗੱਲ ਹਮੇਸ਼ਾ ਚੱਲਦੀ ਹੁੰਦੀ ਹੈ, ਅਤੇ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕੈਨੇਡਾ ਦੇ ਵਿੱਚ ਵੀ ਔਰ US ਦੇ ਵਿੱਚ ਵੀ ਉਹ ਰਿਟਾਇਰ ਹੋ ਰਹੇ ਨੇ। ਦੂਸਰੇ ਪਾਸੇ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਹਮੇਸ਼ਾ ਹੀ ਇੱਕ ਮੁੱਦਾ ਬਣਿਆ ਰਿਹਾ ਭਈ ਪਿਛਲੇ ਕੁਝ ਇੱਕ ਸਾਲਾਂ ਤੋਂ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਕੈਨੇਡਾ ਤੋਂ ਬਾਹਰ ਵੀ ਗਏ ਨੇ। ਬਹੁਤ ਸਾਰੇ ਲੋਕ ਜਾਂ ਜਦੋਂ ਆਪਾਂ ਜਿਹੜੇ ਵਰਕ ਪਰਮਿਟ ਹੋਲਡਰਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਰਕ ਪਰਮਿਟ ਵੀ ਖੁੱਸੇ ਨੇ, ਜਿਹਦੀ ਵਜ੍ਹਾ ਨੌਕਰੀ ਛੱਡਣਾ ਵੀ ਇੱਕ ਹੈ ਕਿ ਜਿਹਨਾਂ ਕੋਲ ਵਰਕ ਪਰਮਿਟ ਨਹੀਂ ਆ ਉਹ ਫਿਰ ਜਾਂ ਤਾਂ ਕਿਤੇ ਨਾ ਕਿਤੇ ਯਾਨੀ ਕਿ ਨੌਕਰੀ ਤੋਂ ਵਾਂਝੇ ਹੋ ਕੇ ਉਹ ਵਾਪਸ ਪਰਤ ਰਹੇ ਨੇ, ਅਤੇ ਜਾਂ ਉਹ ਉਸ ਨੰਬਰਸ ਦੇ ਵਿੱਚੋਂ ਜਿਹੜਾ ਉਹਨਾਂ ਦੀ ਗਿਣਤੀ ਹੈ ਉਹ ਘੱਟ ਰਹੀ ਹੈ। ਸੋ ਇਟਸ ਨੋਟ ਓਨਲੀ ਕਿ ਬਹੁਤ ਲੋਕਾਂ ਦੀਆਂ ਜਿਹੜੀਆਂ ਇਹ ਡਾਟਾ ਕਹਿ ਰਿਹਾ ਜੀ, ਮੈਂ ਰਿਪੋਰਟ ਦੇ ਮੁਤਾਬਕ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਰਿਹਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਉਹਨਾਂ ਨਾਲ ਕੁਝ ਅਜਿਹਾ ਵੀ ਵਾਪਰਿਆ, ਜਾਂ ਤਾਂ ਉਹ ਰਿਟਾਇਰ ਹੋ ਰਹੇ ਅਤੇ ਜਾਂ ਫਿਰ ਉਹਨਾਂ ਦੀ ਵਰਕ ਪਰਮਿਟ ਐਕਸਪਾਇਰ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਨੌਕਰੀ ਛੱਡਣੀ ਪੈ ਰਹੀ ਹੈ। ਅਦਰਵਾਈਜ਼ ਜਿਹੜੇ ਅਨਇੰਪਲੋਇਮੈਂਟ ਰੇਟ ਹੈ ਉਹ ਕੈਨੇਡਾ ਸਟੈਟ ਦੇ ਮੁਤਾਬਕ ਓਨੇ ਮਾੜੇ ਨਹੀਂ ਹੈ ਜਿੰਨੇ ਸਾਊਥ ਸਾਈਡ ਤੋਂ ਲੋਕਾਂ ਨੂੰ ਕਿਹਾ ਜਾ ਰਿਹਾ। ਜੁੜਿਓ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 ਕਰ ਸਕਦੇ ਹੋ। ਸਟੂਡੀਓ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7378 ਜਾਂ 8293 4162-33-7368 ਜਾਂ ਫਿਰ 8297। ਇਹਨਾਂ ਨੰਬਰਸ 'ਤੇ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਉਹ ਕੀਤੀ ਜਾ ਸਕਦੀ ਹੁੰਦੀ ਹੈ। ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।
3: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
4: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ, ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
5: ਪ੍ਰੀਮੀਅਮ ਆਟੋਪੇਅਰਸ ਐਂਡ ਯੂਜ਼ਡ ਕਾਰ ਸੇਲਸ, ਗੁਰਪ੍ਰੀਤ ਅੱਡਾ ਹੋਰਾਂ ਦਾ ਫੋਨ ਨੰਬਰ 416-747-4800। ਕਿਸੇ ਵੀ ਮੇਕ ਐਂਡ ਮਾਡਲ ਦੀਆਂ ਗੱਡੀਆਂ ਦੀ ਕੋਈ ਰਿਪੇਅਰ ਕਰਵਾਉਣੀ ਹੈ, ਮਿਸ਼ਨ ਟੈਸਟ ਕਰਵਾਉਣਾ ਹੈ, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨ ਅਪ, ਟਰਾਂਸਮਿਸ਼ਨ ਟਿਊਨ ਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੇ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਹਾਂ। ਸੋ ਪਹੁੰਚਣਾ ਤੁਸੀਂ 21 Melwick Drive, ਨੌਰਥ ਯਾਰਕ, ਗੁਰਪ੍ਰੀਤ ਅੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-4800, 416-747-6800, premium auto repairs and used car sales.

0: ਜਮਲ ਕਲੀਮ ਜੀ ਲਿਖਦੇ ਨੇ, ਉਹ ਕਹਿੰਦੇ ਹਿੰਮਤ ਕੀ ਹਥਿਆਰ ਨਹੀਂ ਹੁੰਦੀ, ਦਿਲ ਨਾ ਛੱਡੀ ਹਾਰ ਨਹੀਂ ਹੁੰਦੀ, ਮੌਤਾਂ ਕਿਸ ਬਹਾਨੇ ਆਵਣ ਜਿਹੜੀ ਥਾਂ ਮੁਟਿਆਰ ਨਹੀਂ ਹੁੰਦੀ, ਕਿਸ ਤਰ੍ਹਾਂ ਸੱਚਾ ਰਹਿ ਸਕਣਾ ਵਾ ਇੱਕ ਵੇਲੇ ਤਕਰਾਰ ਨਹੀਂ ਹੁੰਦੀ, ਵਰਿਆਂ ਉੱਤੇ ਵੱਸ ਲੈਂਦੇ ਹਾਂ ਸਦੀਆਂ ਤੀਕਰ ਮਾਰ ਨਹੀਂ ਹੁੰਦੀ, ਅਣਹੋਣੀ ਨੂੰ ਮਨ ਕਲੀਮਾ ਅਣਹੋਣੀ ਬੇਕਾਰ ਨਹੀਂ ਹੁੰਦੀ। ਜਿਹੜੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਸਾਡੇ ਭਾਅ ਜੀ ਅਮਰਜੀਤ ਚੀਮਾ ਸਾਹਿਬ ਨੇ ਕਾਲ ਕੀਤੀ, ਹਮੇਸ਼ਾ ਹੀ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਨੇ, ਬਫਲੋ 'ਚ ਰਹਿੰਦੇ ਨੇ ਪਰ ਕੈਨੇਡਾ ਨਾਲ ਕਾਫੀ ਪਿਆਰ ਆ ਜੀ ਉਹਨਾਂ ਦਾ, ਔਰ ਗੱਲ ਕਰਦੇ ਸੀ ਕਹਿੰਦੇ ਕਿ ਟੋਰੋਂਟੋ, ਮੈਂ ਗੱਲ ਕਰ ਰਿਹਾ ਸੀ ਪਹਿਲਾਂ ਕਿ ਟੋਰੋਂਟੋ ਜਿਹੜੇ ਰਹਿਣ ਵਾਲੇ ਨੇ, ਟੋਰੋਂਟੋ ਦੇ ਵਸਨੀਕ ਨੇ, ਉਹ ਇਸ ਵੇਲੇ ਮੰਨ ਰਹੇ ਨੇ ਕਿ ਟੋਰੋਂਟੋ 'ਚ ਰਹਿਣਾ ਬੜਾ ਔਖਾ ਹੋ ਗਿਆ, ਚਾਹੇ ਉਹ ਅਫੋਰਡੇਬਿਲਟੀ ਘਰਾਂ ਦੀ ਪ੍ਰਾਈਸਿਸ ਦੀ ਗੱਲ ਕਰ ਲਈਏ, ਰੈਂਟਸ ਦੀ ਗੱਲ ਕਰ ਲਈਏ, ਜਾਂ ਜਿਹੜੀਆਂ ਹੋਰ ਬਹੁਤ ਸਾਰੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਔਕੜਾਂ ਆ ਰਹੀਆਂ ਨੇ, ਅਤੇ ਉਹਦੇ 'ਚ ਇੱਕ ਟ੍ਰੈਫਿਕ ਦਾ ਵੀ ਮੁੱਦਾ ਸੀ। ਅਤੇ ਅਮਰਜੀਤ ਭਾਅ ਜੀ ਕਹਿੰਦੇ ਕਿ ਵਾਕਈ ਯਾਰ ਜਦੋਂ ਟੋਰੋਂਟੋ ਵੱਲ ਨੂੰ ਆਉਣਾ ਹੁੰਦਾ, ਮੈਂ ਵੈਸੇ ਟੋਰੋਂਟੋ ਸਿਟੀ ਦੀ ਗੱਲ ਕਰ ਰਿਹਾ ਸੀ ਕਿ ਟੋਰੋਂਟੋ ਸਿਟੀ, ਉਹ ਕਹਿੰਦੇ ਅਸੀਂ ਵੀ ਜਦੋਂ ਟੋਰੋਂਟੋ ਵੱਲ ਨੂੰ ਆਉਣਾ ਹੁੰਦਾ ਅਤੇ ਟ੍ਰੈਫਿਕ ਦਾ ਵਾਕਿਆ ਹੀ ਇੱਕ ਬਹੁਤ ਝਮੇਲਾ ਜੀ, ਕਿ ਉਹ ਕਹਿੰਦੇ ਪਹਿਲਾਂ ਸੋਚੀਦਾ ਸੀ ਵੀ ਚੱਲ ਟੋਰੋਂਟੋ ਤੋਂ ਟਿਕਟ ਲੈ ਕੇ ਜਾਂਦੇ ਹਾਂ ਜਾਂ ਕਿਤੇ ਵੀ, ਹੁਣ ਕਹਿੰਦੇ ਬੜਾ ਆਉਣਾ ਔਖਾ ਜਿਹਾ ਲੱਗਦਾ ਹੁੰਦਾ ਕਿ ਟੋਰੋਂਟੋ ਨੂੰ ਜਾਣਾ, ਅਤੇ ਕਾਫੀ ਜੱਦੋ ਜਹਿਦ ਵਾਲਾ ਇੱਕ ਕੰਮ ਹੈ ਜੀ ਹੁਣ ਡਰਾਈਵ ਜਿਹੜਾ ਟੋਰੋਂਟੋ ਵੱਲੋਂ ਕਰਨਾ। ਪਰ ਉਸ ਤੋਂ ਵੀ ਅੱਗੇ ਚੱਲ ਕੇ ਜੇ ਟੋਰੋਂਟੋ ਡਾਊਨਟਾਊਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਉੱਥੇ ਤਾਂ ਟ੍ਰੈਫਿਕ ਵਾਕਿਆ ਹੀ, ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ, ਮੈਂ ਜਦੋਂ ਵੀ ਕਦੀ ਕਿਤੇ ਜਾਣਾ ਹੁੰਦਾ, ਮੈਂ ਪਿਛਲੇ ਤੋਂ ਪਿਛਲੇ ਹਫ਼ਤੇ ਸਾਡੇ ਕੋਈ ਦੋਸਤ ਮਿੱਤਰ ਜਿਹਨਾਂ ਲਈ ਮੈਂ ਉੱਥੇ ਇੱਕ ਕੋਂਡੋਮੀਨੀਅਮ ਅਪਾਰਟਮੈਂਟਸ, ਮੈਂ ਉਹਨੂੰ ਐਡਵਰਟਾਈਜ਼ ਵੀ ਕੀਤਾ ਸੀ ਕਿ ਰੈਂਟ ਵਾਸਤੇ ਚਾਹੀਦੀ ਹੈ, ਅਤੇ ਮੈਨੂੰ ਵੀ ਦੋ ਚਾਰ ਵਾਰ ਲਗਾਤਾਰ ਉੱਥੇ ਟੋਰੋਂਟੋ ਡਾਊਨਟਾਊਨ ਜਾਣਾ ਸੀ ਮੈਂ। ਅਤੇ ਇੱਕ ਦਿਨ ਮੈਂ ਸ਼ਾਮ ਨੂੰ ਮੈਂ ਆਪਣੇ ਵੱਲੋਂ ਸੋਚਿਆ ਵੀ ਚੱਲ ਅੱਜ ਮੈਂ ਅਪੁਆਇੰਟਮੈਂਟਸ ਜਿਹੜੀਆਂ ਉਹ ਸ਼ਾਮ ਦੀਆਂ ਰੱਖੀਆਂ, ਤਕਰੀਬਨ 7:30 ਤੋਂ ਲੈ ਕੇ 8:30 ਦੇ ਟਾਈਮ ਪੀਰੀਅਡ ਦੇ ਦਰਮਿਆਨ, ਤਾਂ ਕਿ ਮੇਰੇ ਲਈ ਥੋੜ੍ਹਾ ਜਿਹਾ ਸੁਖਾਲਾ ਹੋਏਗਾ ਉੱਥੇ ਅੱਗੇ ਪਿੱਛੇ ਘੁੰਮਣ ਦੇ ਲਈ। ਇੱਕ ਤਾਂ ਕਿ ਜਦੋਂ ਚਲੋ ਪਾਰਕਿੰਗ ਦੀ ਥੋੜ੍ਹੀ ਜਿਹੀ ਉੱਥੇ ਪ੍ਰੋਬਲਮ ਵਾਕਈ ਹੁੰਦੀ ਹੈ, ਕਿ ਉਹ ਸਲੂਸ਼ਨ ਮੈਨੂੰ ਉਹਦਾ ਮਿਲ ਜਾਏਗਾ ਸੁਖਾਲਾ, ਅਤੇ ਪਲੱਸ ਮੇਰਾ ਉੱਥੇ ਘੁੰਮਣਾ ਜਿਹੜਾ ਉਹ ਅਪਾਰਟਮੈਂਟਸ ਦੇਖਣੀਆਂ ਜਾਂ ਮੈਂ ਆਪਣੇ ਕਲਾਇੰਟ ਨੂੰ ਵੀਡੀਓ ਕਾਲ ਦੇ ਰੂਪ ਦੇ ਵਿੱਚ ਦਿਖਾਉਣੀਆਂ ਥੋੜ੍ਹੀ ਜਿਹੀਆਂ ਸੌਖੀਆਂ ਹੋ ਜਾਣੀਆਂ। ਪਰ ਮੈਂ ਪਰਸਨਲ ਐਕਸਪੀਰੀਅੰਸ ਦੱਸਾਂ ਕਿ ਮੈਂ ਕੁਛ 6 ਵਜੇ ਤਕਰੀਬਨ ਬਰੈਂਪਟਨ ਤੋਂ ਆਪਣੇ ਘਰੋਂ ਗਿਆ, ਅਤੇ ਮੈਨੂੰ ਵਾਪਸ ਆਉਂਦੇ ਨੂੰ 4.25 ਘੰਟੇ ਲੱਗ ਗਏ। ਮੈਂ 10:15 ਦੇ ਕਰੀਬ ਰਾਤ ਨੂੰ ਘਰ ਪਹੁੰਚਿਆ, ਜਦਕਿ ਮੇਰੀ ਜਿਹੜੀਆਂ ਉਹ ਸ਼ੋਇੰਗ ਸੀਗੀਆਂ ਉਹ ਤਕਰੀਬਨ 7:30 ਤੋਂ ਲੈ ਕੇ 8 ਵਜੇ ਤੱਕ ਸੀ, ਜੋ 8:30 ਤੱਕ, ਮਾਫ ਕਰਨਾ ਜੀ, ਜੋ ਬਿਲਕੁਲ ਨਾਲ ਨਾਲ ਸੀਗੀਆਂ, ਕੋਈ ਜ਼ਿਆਦਾ ਦੂਰ ਨਹੀਂ ਸੀ। ਪਰ ਮੈਨੂੰ ਜਿਹੜੀ ਉਹ 8:30 ਵਾਲੀ ਉਹ ਤਕਰੀਬਨ ਕਾਲ ਕਰਕੇ ਐਕਸਟੈਂਡ ਕਰਨੀ ਪਈ, ਔਰ 9:15 ਤੱਕ ਮੈਂ ਵਿਹਲਾ ਹੋਇਆ, ਔਰ ਜਾਣ ਵੇਲੇ ਇੰਨੀ ਕੁ ਟ੍ਰੈਫਿਕ ਮੈਨੂੰ ਮਿਲੀ ਕਿ ਮੈਨੂੰ ਕੋਈ 1.5 ਘੰਟੇ ਤੋਂ ਵੀ ਜ਼ਿਆਦਾ ਲੱਗ ਗਿਆ। ਮੈਂ ਆਪਣੇ ਜਿਹੜਾ ਉਹ ਡੈਸਟੀਨੇਸ਼ਨ ਸੀ ਮੇਰਾ, ਉੱਥੇ ਤਕਰੀਬਨ 7:45 ਮੈਂ ਪਹੁੰਚ ਸਕਿਆ, ਹਾਲਾਂਕਿ ਉਹ ਸ਼ਾਮ ਦਾ ਟਾਈਮ ਸੀ। ਅਤੇ ਵਾਕਈ ਉਹ ਜਿਹੜੀ ਟ੍ਰੈਫਿਕ ਹੈ ਜੀ, ਉਹ ਜੇ ਆਪਣੇ ਵਰਗੇ ਜਿਹੜੇ ਅਸੀਂ ਕਦੀ ਕਦਾਈ ਉੱਥੇ ਜਾਣ ਵਾਲੇ ਹਾਂ, ਸਾਨੂੰ ਸਤਾਉਂਦੀ ਹੈ, ਅਤੇ ਜਿਹਨਾਂ ਨੇ ਨਿਤਪ੍ਰਤਾ ਉਹ ਪ੍ਰਤੀ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਉੱਥੋਂ, ਚਾਹੇ ਟੋਰੋਂਟੋ 'ਚੋਂ ਨਿਕਲਣਾ ਜਾਂ ਟੋਰੋਂਟੋ 'ਚ ਜਾਣਾ, ਅਤੇ ਉਹਨਾਂ ਵਾਸਤੇ ਉਹ ਕਿੰਨਾ ਕੁ ਔਖਾ ਹੋਏਗਾ। ਐਨੀਵੇ ਜੀ, ਸੋ ਇਹ ਜੋ ਡਾਟਾਜ਼ ਨੇ ਜਾਂ ਜੋ ਸਰਵੇਖਣ ਜਿਹੜੇ ਹੁੰਦੇ ਨੇ ਜੀ, ਉਹ ਕਿਤੇ ਨਾ ਕਿਤੇ ਤਾਂ ਲੋਕਾਂ ਦੀ ਆਵਾਜ਼ ਜ਼ਰੂਰ ਹੁੰਦੀ ਹੈ, ਜੋ ਸਾਡੇ ਸਾਹਮਣੇ ਜਦੋਂ ਅਸੀਂ ਬਾਕੀਆਂ ਦੇ ਨਾਲ ਅਸੀਂ ਸ਼ੇਅਰ ਕਰਦੇ ਹਾਂ, ਜਾਂ ਸਾਡੇ ਨਾਲ ਉਹ ਕੰਪਨੀ ਜਿਹੜੀਆਂ ਉਹ ਪਹੁੰਚਾਉਂਦੀਆਂ ਨੇ ਸਾਡੇ ਤੱਕ। ਅਤੇ ਵਾਕਈ ਉਹਦੇ 'ਚ ਜਿਹੜੀ ਰਿਐਲਿਟੀ ਹੈ ਉਹ ਡੈਫੀਨੇਟਲੀ ਕਿਤੇ ਨਾ ਕਿਤੇ ਤਾਂ ਹੁੰਦੀ ਹੈ। ਅਤੇ ਜਿਹੜੀ ਚਾਈਨੀਜ਼ ਆਟੋ ਕੰਪਨੀ ਨੇ ਜੀ, ਉਹ ਹੁਣ ਇਲੈਕਟ੍ਰਿਕ ਕਾਰਾਂ ਦੀ ਰੇਸ ਦੇ ਵਿੱਚ ਕਾਫੀ ਅੱਗੇ ਚੱਲ ਗਈ ਹੈ। ਜੇਲੇ ਆਟੋ ਜਿਹਨੇ ਹੁਣ ਦਾਅਵਾ ਕੀਤਾ ਕਿ ਅਗਰ ਜਿਹੜੀ ਬੈਟਰੀ ਹੈ ਕਾਰ ਦੀ, ਜੇ 10% ਤੋਂ 70% ਤੱਕ ਉਹ 4.5 ਮਿੰਟ ਦੇ ਵਿੱਚ ਚਾਰਜ ਕਰ ਸਕਦੀ ਹੈ, ਜੋ ਕਿ ਇੱਕ ਬੜੀ ਸਿਗਨੀਫਿਕੈਂਟ ਡਿਵੈਲਪਮੈਂਟ ਅਗਰ ਆਪਾਂ ਚਾਈਨੀਜ਼ ਆਟੋ ਗਰੁੱਪ ਦੇ ਵਿੱਚ ਦੇਖੀਏ ਤਾਂ ਉਹ ਹੋਈ ਲੱਗਦੀ ਹੈ। ਇਸ ਤੋਂ ਪਹਿਲਾਂ ਜਿਹੜੀ ਬੀ ਵਾਈ ਡੀ ਜਿਹੜੀ ਕੰਪਨੀ ਹੈ ਉਹਨੇ ਵੀ ਇਹੋ ਜਿਹੇ ਦਾਅਵੇ ਜਿਹੜੇ ਕੀਤੇ ਨੇ। ਸੋ ਹੁਣ ਇਹ ਵਾਲੀ ਜਿਹੜੀ ਕੰਪਨੀ ਹੈ ਉਹਨੇ ਵੀ ਕਿਹਾ ਕਿ ਉਹ 4.5 ਮਿੰਟ ਦੇ ਵਿੱਚ 10% ਤੋਂ 70% ਤੱਕ ਜਿਹੜੀ ਬੈਟਰੀ ਹੈ ਉਹਨੂੰ ਰੀਚਾਰਜ ਜਦੋਂ ਕਰਦੀ ਹੈ ਅਤੇ ਉਹ ਇੰਨੇ ਟਾਈਮ ਦੇ ਵਿੱਚ ਕਰ ਸਕਦੀ ਹੈ। ਅਤੇ ਜੇ ਆਪਾਂ ਕੰਪੈਰੀਜ਼ਨ ਹੁਣ ਤੱਕ ਦਾ ਜੇ ਕਰੀਏ ਜੋ US ਦੇ ਵਿੱਚ ਅਵੇਲੇਬਲ ਨੇ, ਰਫਲੀ 20 ਮਿੰਟ ਦੀ ਐਵਰੇਜ ਹੈਗੀ ਹੈ ਕਿ ਬੈਟਰੀ ਚਾਰਜ ਕਰਨ ਦੀ, ਜਿਹੜੀ ਕਾਰਾਂ ਦੀ ਬੈਟਰੀ ਹੈ ਉਹਨੂੰ ਚਾਰਜ ਕਰਨ ਦੀ। ਸੋ ਇਹ ਜਿਹੜਾ ਚਾਈਨੀਜ਼ ਆਟੋਮੇਕਰ ਹੈ ਉਹ ਜਿਹੜਾ ਲੋਕਾਂ ਦਾ ਇਲੈਕਟ੍ਰਿਕ ਕਾਰਾਂ ਖਰੀਦਣ ਦਾ ਅਡੋਪਟ ਕਰਨ ਦਾ ਇੱਕ ਅਲਟੀਮੇਟ ਜਿਹੜਾ ਵੈਰੀਅਰ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਕਿ ਜਿੰਨੀ ਜਲਦੀ ਬੈਟਰੀ ਜਿਹੜੀਆਂ ਨੇ ਉਹ ਚਾਰਜ ਹੋ ਸਕਣ। ਜੇ ਆਪਾਂ ਰੀਫਿਊਲ ਜਦੋਂ ਕਰਦੇ ਹਾਂ, ਜਦੋਂ ਗੈਸ ਫਿੱਲ ਕਰਦੇ ਹਾਂ ਕਾਰ ਦੇ ਵਿੱਚ, ਤਾਂ ਐਵਰੇਜ ਟਾਈਮ ਤਕਰੀਬਨ 5 ਕੁ ਮਿੰਟ ਦਾ। ਜੇ ਤੁਹਾਨੂੰ ਗੈਸ ਸਟੇਸ਼ਨ ਦੇ ਉੱਤੇ ਜਾਂਦਿਆਂ ਹੀ ਤੁਹਾਡਾ ਆਪਣਾ ਜਿਹੜਾ ਫਿੱਲ ਕਰਨ ਦਾ ਸਪੋਟ ਹੈ ਤੁਹਾਨੂੰ ਮਿਲ ਜਾਂਦਾ, ਅਤੇ 5 ਕੁ ਮਿੰਟ ਦੇ ਵਿੱਚ ਬੰਦਾ ਅੱਜ ਕੱਲ੍ਹ, ਕਿਉਂਕਿ ਤੁਸੀਂ ਪੰਪ 'ਤੇ ਪੇ ਕਰ ਦਿੰਦੇ ਹਾਂ, ਤੁਹਾਨੂੰ ਕਈ ਵਾਰੀ ਅੰਦਰ ਵੀ ਜਾਣ ਦੀ ਟੈਲਰ ਦੇ ਕੋਲ ਲੋੜ ਨਹੀਂ ਪੈਂਦੀ, ਕੋਈ ਕਸਟਮਰ ਸਰਵਿਸ ਨਹੀਂ ਚਾਹੀਦੀ, ਅਤੇ ਤੁਸੀਂ 5 ਕੁ ਮਿੰਟ ਦੇ ਵਿੱਚ ਵਿਹਲੇ ਹੋ ਜਾਂਦੇ ਆ। ਅਤੇ ਜਿਹੜੀ ਇਹ ਚਾਈਨੀਜ਼ ਆਟੋ ਮੇਕਰਸ ਹੈ ਉਹ ਚਾਹੁੰਦੇ ਨੇ ਕਿ ਜਿਹੜੀ ਚਾਰਜਿੰਗ ਹੈ ਉਹ ਵੀ 5 ਕੁ ਮਿੰਟ ਦੇ ਵਿੱਚ ਅਗਰ ਖਤਮ ਹੁੰਦੀ ਹੈ ਅਤੇ ਫਿਰ ਲੋਕ ਇਸ ਪਾਸੇ ਵੱਲ ਨੂੰ ਜ਼ਿਆਦਾ ਵਧਣਗੇ। ਅਤੇ ਪਰ ਦੂਜੇ ਪਾਸੇ ਜਿਹੜਾ ਰੀਅਲ ਚੈਲੰਜ ਜੋ ਐਕਸਪਰਟਸ ਦਾ ਮੰਨਣਾ ਹੈ ਉਹ ਇਹ ਵੀ ਹੈ ਕਿ ਇੰਨਾ ਜਿਹੜਾ ਲੈਵਲ ਆਫ ਬੜੀ ਜਲਦੀ ਨਾਲ ਜਦੋਂ ਬੈਟਰੀ ਚਾਰਜ ਕਰਦੀ, ਕੀ ਬੈਟਰੀ ਅਡੋਪਟ ਕਰਦੀ ਆ ਉਹਨੂੰ, ਉਹ ਓਵਰਹੀਟ ਤਾਂ ਨਹੀਂ ਹੋ ਰਹੀ ਚਾਰਜ ਕਰਨ ਵੇਲੇ, ਜਾਂ ਕੋਈ ਹੋਰ ਜਿਹੜੀ ਪ੍ਰੋਬਲਮ ਤਾਂ ਨਹੀਂ ਖੜੀ ਹੋ ਸਕਦੀ ਕਿ ਜੇ ਇਸ ਬੈਟਰੀ ਨੂੰ ਅਗਰ 5 ਮਿੰਟ ਦੇ ਵਿੱਚ ਫੁੱਲੀ ਚਾਰਜ ਕੀਤਾ ਜਾਏਗਾ ਅਤੇ ਉਹਦੀਆਂ ਕੋਈ ਹੋਰ ਅੜਚਣਾਂ ਤਾਂ ਨਹੀਂ ਆ ਸਕਦੀਆਂ, ਉਹ ਜ਼ਿਆਦਾ ਗਰਮ ਤਾਂ ਨਹੀਂ ਹੋਏਗੀ। ਸੋ ਇਹ ਚੈਲੰਜਸ ਵੀ ਹਾਲੇ ਜਿਹੜੇ ਬਣੇ ਹੋਏ ਨੇ। ਸੋ ਜਿੱਥੇ ਉਹਨੂੰ ਜ਼ਿਆਦਾ ਰਿਲਾਇਬਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਆਟੋ ਮੇਕਰਸ ਦੇ ਵੱਲੋਂ, ਉਹਦੇ ਨਾਲ ਨਾਲ ਇਹ ਵਾਲੇ ਜਿਹੜੇ ਚੈਲੰਜਸ ਹੈ ਉਹ ਵੀ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਹਾਲੇ ਜਿਹੜੇ ਪੇਸ਼ ਆਉਣਗੇ। ਪਰ ਦੂਜੇ ਪਾਸੇ ਜਿਵੇਂ ਮੈਂ ਆਪਣੀ ਪਰਸਨਲੀ ਮੈਂ ਕਿਸੇ ਨਾਲ ਅਸੀਂ ਬੈਠੇ ਸੀ ਗੱਲ, ਅਤੇ ਉੱਥੇ ਵੀ ਇਹ ਗੱਲਬਾਤ ਇਲੈਕਟ੍ਰਿਕ ਕਾਰਾਂ ਦੀ ਚੱਲ ਰਹੀ ਸੀ, ਤਾਂ ਬਹੁਤੇ ਲੋਕਾਂ ਦਾ ਇਹ ਵੀ ਮੰਨਣਾ ਕਿ ਹੁਣ ਤੱਕ ਬਾਕੀ 10 ਉਹੀ ਸਕਦੇ ਨੇ ਜੋ ਇਸ ਵੇਲੇ ਇਲੈਕਟ੍ਰਿਕ ਕਾਰ ਜਿਹੜੀ ਆ ਉਹ ਡਰਾਈਵ ਕਰ ਰਹੇ ਨੇ, ਕਿ ਬਹੁਤੇ ਲੋਕ ਜ਼ਿਆਦਾ ਜਿਹੜਾ ਇਹਨਾਂ ਕਾਰਾਂ ਦੇ ਉੱਤੋਂ ਇਹਨਾਂ ਕਾਰਾਂ ਨੂੰ ਡਰਾਈਵ ਕਰਨ ਦੇ ਲਈ ਖੁਸ਼ ਨਹੀਂ ਹੈ। ਉਸਦਾ ਵੱਡਾ ਜਿਹੜਾ ਇਸ਼ੂ ਹੈ ਉਹ ਤਾਂ ਹੈ ਹੀ ਹੈ, ਜੋ ਆਪਾਂ ਚਾਰਜਿੰਗ ਦੀ ਗੱਲ ਕੀਤੀ, ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਜਿਹੜੀ ਇੰਸ਼ੋਰੈਂਸ ਦੀ ਗੱਲ ਜਦੋਂ ਆਉਂਦੀ ਹੈ, ਆਟੋ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਉਹ ਵੀ ਸ਼ਾਇਦ ਇਹ ਐਕਸਪੈਂਸਿਵ ਹੈ ਕਾਫੀ, ਕਿ ਜੇ ਬੈਟਰੀ, ਕਿਉਂਕਿ ਥੱਲੇ ਪੂਰਾ ਜਿਹੜਾ ਬੇਸ ਹੈ ਅਗਰ ਉਹਦੇ ਉੱਤੇ ਕੋਈ ਨਾ ਕੋਈ ਡੈਮੇਜ ਹੁੰਦਾ ਤਾਂ ਉਹ ਫਿਰ ਕਹਿੰਦੇ ਕਿ ਇੱਕ ਵੱਡਾ ਖਰਚਾ ਜਿਹੜਾ ਉਹ ਆਣ ਖੜਾ ਹੁੰਦਾ। ਬਾਕੀ ਹੁਣ ਇਨ ਫਿਊਚਰ ਕੀ ਹੁੰਦਾ ਜੀ, ਇਹ ਹੁਣ ਆਪਾਂ ਨੂੰ ਹੌਲੀ ਹੌਲੀ ਪਤਾ ਲੱਗਦੇ ਰਹਿਣਾ। ਸੋ ਗਰੇਵਾਲ ਸਾਹਿਬ ਜੁੜੇ ਨੇ ਜੀ ਆਪਣੇ ਨਾਲ, ਭਾਜੀ ਨਿੱਘਾ ਸਵਾਗਤ ਜੀ।
1: ਹਾਂਜੀ ਗਿੱਲ ਸਾਹਿਬ, ਮੈਂ ਲੈਂਦੇ ਜੀ।
0: ਹਾਂਜੀ ਹਾਂਜੀ, ਆਉਂਦੇ ਰਹੋ ਸਰ।
1: ਹਾਂਜੀ ਗਿੱਲ ਸਾਹਿਬ, ਤੁਹਾਨੂੰ ਤੁਹਾਡੇ ਰੱਬ ਅੱਗੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ
1: ਹੈਪੀ ਸੰਡੇ ਜੀ।
0: ਜੀ ਤੁਹਾਡੇ ਲਈ ਵੀ ਜੀ।
1: ਹਾਂਜੀ, ਮੈਂ ਬਸ ਹੁਣੇ ਜੁੜਿਆ ਸੀ ਜੀ।
0: ਅੱਛਾ ਜੀ,
1: ਤੇ ਮੈਂ ਕਿਹਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਕੋਈ ਵੀ ਚੀਜ਼ ਨਵੀਂ ਆਉਂਦੀ ਆ ਨਾ ਉਹਦੇ ਕੰਪੀਟੀਸ਼ਨ ਚ ਫਿਰ ਬੜੀ ਇਹ ਰੇਸ ਲੱਗਦੀ ਆ। ਵਧੀਆ ਪੁਆਇੰਟ ਆ, 4-4.5 ਮਿੰਟ ਮਤਲਬ 5 ਮਿੰਟ ਆਪਾਂ ਨੂੰ ਐਵਰੇਜ, ਬਿਲਕੁਲ ਤੁਸੀਂ ਸਹੀ ਕਿਹਾ। ਹੁਣ ਅਸੀਂ ਤਾਂ 21 ਸਾਲ ਮੈਂ ਟੈਕਸੀ ਤੇ ਹੋ ਗਏ, ਐਵਰੀ ਸੈਕਿੰਡ ਡੇ ਗੈਸ ਹੀ ਭਰਦੇ ਅਸੀਂ ਤਾਂ। ਔਰ ਮਤਲਬ ਇਹਦੇ ਚ ਇਹ ਆ ਵੀ ਸਿੱਕੇ ਦੇ ਕਹਿੰਦੇ ਆ ਦੋਨੋਂ ਪਾਸੇ ਦੇਖਣੇ ਚਾਹੀਦਾ ਵੀ ਕਿਤੇ, ਬਿਲਕੁਲ ਤੁਸੀਂ ਸਹੀ ਪੁਆਇੰਟ ਫੜਿਆ ਵੀ ਇੰਨੀ ਕੁਇਕ ਚਾਰਜਿੰਗ ਆ ਜਿਹੜੀ ਉਹ ਬੈਟਰੀ ਤੇ ਕੋਈ ਨੈਗੇਟਿਵ ਜਾਂ ਉਹਦੀ ਲਾਈਫ ਤੇ ਜਾਂ ਉਹ ਓਵਰਹੀਟ ਜਾਂ ਉਹਦੀ ਪਰਫਾਰਮੈਂਸ ਤੇ, ਕਿਉਂਕਿ ਇਹ ਇਹ ਇੱਕ ਬੜਾ ਵੱਡਾ ਮਤਲਬ ਪੁਆਇੰਟ ਆ। ਜੇ ਹਾਈਬ੍ਰਿਡ ਬੈਟਰੀ ਜਿਹੜੀਆਂ ਗੱਡੀਆਂ ਦੀ ਵੀ ਹਾਈਬ੍ਰਿਡ ਬੈਟਰੀ ਵੀ ਕਿਤੇ ਜਾਂਦੀ ਆ ਨਾ, ਉਹ ਵੀ ਜੇ ਓਰਿਜਨਲ ਪਾਉਣੀ ਆ ਤਾਂ 5-6 ਹਜ਼ਾਰ ਦੀ ਆ, ਉਹਨਾਂ ਬਾਹਰੋਂ 3 ਕਰੀ ਪੈਂਦੀ ਆ। ਤੇ ਇਹ ਬੜਾ ਦੇਖਣ ਵਾਲੀ ਚੀਜ਼ ਆ। ਜਿੱਦਾਂ ਜੇ ਕਿਤੇ ਸਾਰੀਆਂ ਚੀਜ਼ਾਂ 'ਚ ਕਾਮਯਾਬ ਹੋਏ ਤਾਂ ਫਿਰ ਤਾਂ ਬੜਾ ਵੱਡਾ ਚੈਲੰਜ ਆ ਜੀ, ਮਤਲਬ ਬਹੁਤ ਬਹੁਤ ਫਾਸਟ ਆ। 4.5 ਮਿੰਟ ਕੀ ਹੁੰਦੇ ਆ, ਕੁਛ ਵੀ ਨੀ
0: ਜੀ, ਜੀ
1: ਕੁਛ ਵੀ ਨੀ।
0: ਉਹਨਾਂ ਦੀ ਦੌੜ ਬਹੁਤ ਜ਼ਿਆਦਾ ਲੱਗੀ ਹੈ ਜੀ ਆਪਣੇ ਹਾਲੇ ਨੌਰਥ ਅਮਰੀਕਾ ਦੇ ਵਿੱਚ, ਸ਼ਾਇਦ ਓਨੀ ਨਹੀਂ ਹੋਏਗੀ, ਪਰ ਉਹ ਬਿਲਕੁਲ ਚਾਹ ਰਹੇ ਨੇ ਕਿ ਇਸ ਤੋਂ ਵੀ ਜੇ ਟਾਈਮ ਘੱਟ ਹੋਵੇ। ਪਰ ਵੰਸ ਅਗੇਨ ਜਿੱਦਾਂ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਉਹ ਬਹੁਤ ਸਾਰੇ ਚੈਲੰਜਸ ਹੋਣਗੇ ਜੀ ਇਹਨੂੰ, ਜੇ ਆਪਾਂ ਇਹ ਇਸ ਚੀਜ਼ ਨੂੰ ਜਿਹੜਾ ਇੰਨਾ ਫਾਸਟ ਬਣਾਉਣਾ ਚਾਹੁੰਦੇ ਹਾਂ ਤਾਂ।
1: ਸੋਰੀ, ਤੁਹਾਡਾ ਮਤਲਬ ਕਹਿਣ ਦਾ ਵੀ ਉਹਨਾਂ ਦੇ ਉੱਥੋਂ ਚਾਈਨਾ ਦੇ ਜਿਹੜੇ ਮੈਨੂਫੈਕਚਰ ਨੇ ਉਹ ਆਪਸ ਵਿੱਚ ਕੰਪੀਟ ਇੰਨਾ ਕਰ ਰਹੇ?
0: ਬਿਲਕੁਲ ਬਿਲਕੁਲ, ਅੱਗੇ ਜਿਹੜੀ BYD ਸੀ ਹੁਣ ਇਹ ਜਿਹੜੀ ਨਵੀਂ ਆ, ਨਵੀਂ ਤਾਂ ਨਹੀਂ ਖੈਰ, ਜਿਹੜਾ ਜਿਹੜਾ ਦੂਸਰਾ ਗਰੁੱਪ ਹੈ
1: ਇਹਦਾ ਭਾਜੀ, ਸੋਰੀ ਇਹਦਾ ਨਾਮ ਕੀ ਦੱਸਿਆ ਤੁਸੀਂ ਕੰਪਨੀ ਦਾ?
0: ਇਹ ਜੀਲੀ ਆ ਜੀ, GEELY। ਪ੍ਰਾਈਸ ਤੋਂ ਇਲਾਵਾ ਮੇਲਾ ਦਾ ਹੋਰ ਬਹੁਤ ਸਾਰੇ ਚੈਲੰਜਸ ਜਿਹੜੇ ਆ ਰਹੇ ਆ ਜੀ, ਜਿਹੜੇ ਜਿਹੜੇ ਵੀ ਮੈਂ ਖੈਰ ਕਿਸੇ ਵੀ ਆਪਾਂ ਬ੍ਰਾਂਡ ਨੂੰ ਮੇਕ ਨੂੰ ਆਪਾਂ ਮਾੜਾ ਨਹੀਂ ਕਹਿੰਦੇ, ਪਰ ਮੈਨੂੰ ਲੱਗਦਾ ਕਿ ਬਹੁਤੇ ਜਿਹੜੇ ਲੋਕ ਹੈ, ਸ਼ਾਇਦ ਮੈਜੋਰਟੀ ਆਫ ਜਿਹੜੇ ਡਰਾਈਵਰਸ ਆ ਜਿਹੜੇ ਓਨਰਸ ਨੇ ਜੀ ਇਹਨਾਂ ਕਾਰਾਂ ਦੇ, ਉਹ ਬਹੁਤੇ ਖੁਸ਼ ਨਹੀਂ ਹੈ।
1: ਹਾਂਜੀ, ਆਪਾਂ ਦੇਖਦੇ ਹੀ ਆ, ਮਤਲਬ ਹੁਣ ਸੁਣੀਦਾ ਆਪਣੇ ਮੀਡੀਆ ਤੇ ਵੀ ਤੇ ਰੇਡੀਓ ਟੀਵੀ ਫੋਨ ਤੇ ਸਾਰਾ ਕੁਝ ਦਿੰਦਾ ਹੈਗਾ, ਕਾਫੀ ਚੈਲੰਜਸ ਆ, ਕੱਲਾ ਕੱਲਾ ਪ੍ਰਾਈਸ ਵਾਈਜ਼ ਹੀ ਨਹੀਂ। ਬਿਲਕੁਲ ਤੁਸੀਂ ਸਹੀ ਹੋ ਤੇ ਆਲਵੇਜ਼ ਤੁਹਾਡੇ ਧੰਨਵਾਦੀ ਆ ਜੀ, ਤੇ ਮੌਸਮ ਵੀ ਵਧੀਆ ਤੇ ਪੋਜ਼ਿਟਿਵ ਤੁਸੀਂ ਪ੍ਰੋਗਰਾਮ ਦਿੰਦੇ ਹੋ ਇਨਫੋਰਮੇਸ਼ਨ ਵਾਲਾ, ਆਲਵੇਜ਼ ਤੁਹਾਡਾ ਥੈਂਕ ਯੂ ਆ ਜੀ,
0: ਇੰਜੋਏ ਕਰੋ ਭਾਜੀ, ਥੈਂਕ ਯੂ ਸੋ ਮਚ,
1: ਥੈਂਕ ਯੂ ਭਾਈ ਜੀ, ਥੈਂਕ ਯੂ,
0: ਓਕੇ ਜੀ, ਓਕੇ, ਟੇਕ ਕੇਅਰ ਜੀ। ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਅਤੇ ਗੱਲ ਰੈਂਟ ਦੀ ਚੱਲਦੀ ਸੀ, ਅਤੇ ਕੈਨੇਡੀਅਨ ਸਟਿਲ ਸਟਰਗਲ, ਇਹ ਵੀ ਇੱਕ ਰਿਪੋਰਟ ਹੈ ਕਿ 2% ਨੈਸ਼ਨਲੀ ਜਿਹੜਾ ਰੈਂਟ ਹੈ ਉਹ ਘਟਿਆ। ਵੈਨਕੂਵਰ ਅਤੇ ਟੋਰੋਂਟੋ ਦੀ ਗੱਲ ਹਮੇਸ਼ਾ ਹੀ ਹੁੰਦੀ ਹੈ, ਵੈਨਕੂਵਰ ਅਤੇ ਟੋਰੋਂਟੋ 6% ਵੈਨਕੂਵਰ ਦੇ ਵਿੱਚ ਅਤੇ ਟੋਰੋਂਟੋ 'ਚ 5% ਜਿਹੜਾ ਰੈਂਟ ਹੈ ਪਿਛਲੇ ਸਾਲ ਦੇ ਨਾਲੋਂ ਘਟਿਆ, ਔਰ ਨੈਸ਼ਨਲੀ ਰੈਂਟ ਜਿਹੜਾ 2.1% ਡਾਊਨ ਆਇਆ, ਐਵਰੇਜ $2,051 ਪਰ ਮੰਥ। ਪਰ ਵੰਸ ਅਗੇਨ ਮੇਰਾ ਪਰਸਨਲ ਐਕਸਪੀਰੀਅੰਸ, ਐਗਰੀ ਨਹੀਂ ਕਰ ਰਿਹਾ ਮੈਂ ਇਹਦੇ ਨਾਲ, ਕਿ ਮੈਂ ਖੁਦ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਜਾ ਕੇ ਤੁਸੀਂ ਡੀਲ ਕਰਦੇ ਹੋ ਨਾ ਰੈਂਟਲ ਮਾਰਕੀਟ ਦੇ ਵਿੱਚ, ਅਤੇ ਮੈਨੂੰ ਲੱਗਿਆ ਕਿ ਪਹਿਲਾਂ ਨਾਲੋਂ ਉਛਾਲ ਆਇਆ ਟੋਰੋਂਟੋ ਦੀ ਜਿਹੜੀ ਰੈਂਟਲ ਮਾਰਕੀਟ ਹੈ, ਕਿ ਜਦੋਂ ਬੈਕ ਟੂ ਆਫਿਸ ਦੀ ਕਾਲ ਸੈਂਸ ਹੋਈ ਹੈ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ, ਇੱਕ ਤਾਂ ਇਹ ਵੀ ਨਹੀਂ ਹੈ ਕਿ ਜਿਹੜੀਆਂ ਉਹ ਅਪਾਰਟਮੈਂਟਸ ਨੇ ਉਹ ਰੈਂਟ 'ਤੇ ਜਾ ਨਹੀਂ ਰਹੀਆਂ, ਬਹੁਤ ਘੱਟ ਹੈ ਜੋ ਕਿ ਉਹਦੀ ਲੋਕੇਸ਼ਨ ਹੋ ਸਕਦੀ ਹੈ, ਉਹਦੀ ਕੰਡੀਸ਼ਨ ਹੋ ਸਕਦੀ ਹੈ, ਪਰ ਮੈਜੋਰਿਟੀ ਆਫ ਜਿਹੜੇ ਉੱਥੇ ਯੂਨਿਟਸ ਨੇ ਉਹ ਰੈਂਟ 'ਤੇ ਬੜੀ ਜਲਦੀ ਚੜ੍ਹ ਵੀ ਰਹੇ ਨੇ, ਅਤੇ ਪਲੱਸ ਜਿਹੜੀ ਪ੍ਰਾਈਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਪ੍ਰਾਈਸ ਵੀ ਹੁਣ ਘੱਟ ਨਹੀਂ ਮਹਿਸੂਸ ਕਰੋਗੇ ਤੁਸੀਂ, ਜਦੋਂ ਹੁਣ ਜਦੋਂ ਦੇਖੋਗੇ ਨਾ, ਜਦੋਂ ਬੰਦਾ ਉਸ ਕਹਿੰਦੇ ਹੁੰਦੇ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ, ਅਤੇ ਫਿਰ ਹੀ ਪਤਾ ਲੱਗਦਾ ਕਿ ਵਾਕਈ ਇਹ ਜਿਹੜੀ 5% ਘੱਟ ਹੋਣ ਦੀ ਗੱਲ ਹੈ, ਕੀ ਇਹ ਸਹੀ ਹੈ? ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ ਜੀ। ਹੁਣ ਹੁਣ ਜਿਹੜਾ ਇਹਨੇ ਮੁੱਖ ਹੈ ਉਹਨੇ ਰੈਂਟਲ ਮਾਰਕੀਟ ਨੇ ਉਹ ਮੋੜ ਲਿਆ, ਲੇਕਿਨ ਬਾਕੀ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਵਿਨੀਪੈਗ ਦੇ ਵਿੱਚ ਤਕਰੀਬਨ ਅੱਠ ਐਵਰੇਜ $1,572 ਉੱਥੇ ਹੈ, ਮੌਂਟਰੀਅਲ ਦੇ ਵਿੱਚ ਅੱਠ ਘਟੀ ਹੈ, ਅਤੇ $1,545 ਇਸ ਵੇਲੇ ਐਵਰੇਜ ਰੈਂਟ ਜਿਹੜਾ ਉਹ ਮੌਂਟਰੀਅਲ ਦੇ ਵਿੱਚ ਚੱਲ ਰਿਹਾ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਆਪਣੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ, ਔਰ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ, ਅਤੇ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ, 416-669-1379 ਮੇਰਾ ਟੈਲੀਫੋਨ ਨੰਬਰ ਹੈ। ਇੱਥੇ ਹੁਣ ਮੈਨੂੰ ਛੁੱਟੀਆਂ ਦੇ ਦਿਓ ਜੀ, ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਰੀਅਲ ਸਟੇਟ ਸੰਬੰਧੀ ਕੋਈ ਵੀ ਕਰਨੀ ਹੋਵੇ, ਸਪੈਸ਼ਲੀ ਅਗਰ ਵਾਟਰਲੂ ਯੂਨੀਵਰਸਿਟੀ ਦੇ ਕੋਲ ਤੁਹਾਡੇ ਪਾਸ ਕੋਈ 2-bedroom ਦੀ ਕੋਂਡੋਮੀਨੀਅਮ ਅਪਾਰਟਮੈਂਟ ਤੁਸੀਂ ਵੇਚਣਾ ਚਾਹੁੰਦੇ ਹੋ, ਅਤੇ ਦਸੰਬਰ ਤੋਂ ਪਹਿਲਾਂ ਕਲੋਜ਼ ਹੋ ਸਕਦੀ ਹੈ, ਇਹਦੇ ਲਈ ਵੀ ਮੈਨੂੰ 416-669-1379 'ਤੇ ਸੰਪਰਕ ਕਰ ਲਿਓ ਜੀ। ਇੱਥੇ ਛੁੱਟੀਆਂ ਦੇ ਦਿਓ ਹੁਣ, ਤੁਹਾਡਾ ਸਾਡਾ ਸਭ ਦਾ ਰੱਬ ਰੱਖਾ ਜੀ, ਸਤਿ ਸ਼੍ਰੀ ਅਕਾਲ।

0: आफ्टरनून, वेलकम टू डेव टाला शो। आज के प्रोग्राम में बहनों और भाइयों, आप सबका स्वागत है। आशावादियां उम्मीद करते हैं तुहाडा अज्ज दा दिन अच्छा गुजर रहा होगा। साडी कोशिश रहेगी अगले घंटे विच तुहाडे ढेर सारे डालर बचाइए, चाहे ब्रैम्पटन टीवी अपलायंसेस होण, चाहे ग्रैंड फर्नीचर हो। ब्रैम्पटन टीवी अपलायंसेस तो सुल्तान जी स्टूडियो साडे नाल हाजिर ने। जनाब वेलकम टू द शो सर।
1: थैंक यू वेरी मच जी, बहुत बहुत शुक्रिया।
0: क्या हाल चाल ने?
1: बिल्कुल ठीक, उपर आले दा शुक्र।
0: उपर आले दा दुआ करना चाहिए, ये बहुत जरूरी है। आपां फ्रिज स्टोव वेचदे हां, लॉन्ड्री सैट वेचदे हां, छोटे वड्डा समान वेचदे हां, ਜਿਹੜੀ ਸਕਰੀਨ ਹੁੰਦੀ ਹੈ ਜੀ ਤੇ ਟੀਵੀ ਦੇਖਦੇ ਹਾਂ ਉਹ ਵੇਚਦੇ ਹਾਂ
1: ਜੀ,
0: ਲੇਕਿਨ ਰੈਗੂਲਰ ਟੀਵੀ ਵੀ ਵੇਚਦੇ ਹਾਂ,
1: ਬਿਲਕੁਲ
0: ਲਾਂਡਰੀ ਵੀ ਵੇਚਦੇ ਹਾਂ
1: ਜੀ।
0: ਛੋਟੇ ਤੋਂ ਛੋਟਾ ਜਿਹੜਾ ਟੈਲੀਵਿਜ਼ਨ ਆ, ਕਿਸੇ ਐਵੇਂ ਆਫਿਸ ਆਫਿਸ ਚ ਲਾਉਣਾ ਹੁੰਦਾ
1: ਜੀ,
0: ਉਹ ਕਿੰਨੇ ਕੁ ਦਾ ਮਿਲ ਜਾਂਦਾ ਜੀ?
1: ਇਸ ਟਾਈਮ ਜੇ ਰਾਈਟ ਨਾਓ ਆਪਾਂ ਗੱਲ ਕਰੀਏ ਜੀ, ਫਿਰ 55 ਇੰਚ ਇਸ ਟਾਈਮ ਸਟਾਕ ਚ ਹੈ,
0: ਠੀਕ ਹੈ,
1: 50 ਔਰ 40 ਇੰਚ ਜਿਹੜੇ ਸੋਲਡ ਆਊਟ ਹੈ।
0: ਅੱਛਾ ਜੀ,
1: ਹਾਂਜੀ, ਤੇ ਜੇ ਕੋਈ ਲੈਣਾ ਚਾਹੁੰਦੇ ਕਸਟਮਰ ਤੇ ਮੈਂ ਡੈਫੀਨੇਟਲੀ ਉਹਨਾਂ ਨੂੰ 55 ਇੰਚ 399 ਚ ਦੇ ਦੂ।
0: ਸਾਹਿਬ ਜੀ 55 ਇੰਚ 399
1: ਦਾ ਆਫਿਸ ਚ ਲਾਓ, ਨਾਲੇ ਬਿਗ ਸਕਰੀਨ ਹੈ, ਨਾਲੇ 399 ਓਨਲੀ।
0: ਲਓ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਵੱਲੋਂ ਐਲਾਨ ਕਰ ਦਿੱਤਾ ਗਿਆ, 55 ਇੰਚ ਦਾ ਬ੍ਰੈਂਡ ਨਿਊ ਡੱਬੇ ਚ ਬੰਦ ਟੈਲੀਵਿਜ਼ਨ ਸਿਰਫ 399 ਦਾ।
1: ਤੇ ਜੇ ਕੋਈ 65 ਇੰਚ ਲੈਣਾ ਚਾਹੁੰਦੇ ਆ,
0: ਹਾਂਜੀ,
1: $100 ਹੋਰ ਪਾਉਣ, ਕਿੰਨੇ ਬਣੇ $100
0: ਪਾ? 499
1: ਗੂਗਲ ਮੀਨਸ ਕੇ ਇਹਦੇ ਚ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਕ੍ਰੋਮਕਾਸਟ ਬਿਲਟ ਇਨ ਹੈ, 1 year ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। 55 ਇੰਚ 399 ਤੇ 65 ਇੰਚ 499।
0: ਵਾਹ ਕਿਆ ਬਾਤ! ਅੱਛਾ 75 ਇੰਚ, ਚਲੋ
1: ਬਿਲਕੁਲ 65 ਤੋਂ ਉੱਪਰ 75 ਹੈ। 75 ਵੈਸੇ ਜਿਹੜਾ ਨਾ ਜੀ ਟੈਰਿਫ ਲੱਗੀ ਪ੍ਰਾਈਸ ਹੈ 1099, ਪਰ ਸਾਡੇ ਕੋਲ 3 or 4 ਟੀਵੀ ਇਨ ਸਟਾਕ ਹੈ ਸਿਰਫ 799 ਓਨਲੀ
0: 75
1: ਇੰਚ ਮਿਲੇਗਾ,
0: 75 ਇੰਚ
1: ਸੈਮਸੰਗ ਦਾ,
0: ਠੀਕ ਹੈ।
1: ਤੇ ਜੇ 85 ਇੰਚ ਲੈਣਾ ਜੀ,
0: ਹਾਂਜੀ,
1: ਤੇ ਸਾਡੇ ਕੋਲ 85 ਇੰਚ
0: 1399
1: ਜੀ। 85 ਇੰਚ ਕੋਈ ਵੀ ਲੈਣਗੇ 1799, ਜਾਂ ਕੋਈ ਸੇਲ ਲੱਗੀ ਵੀ ਤੇ 1699 ਤੋਂ ਘੱਟ ਨੀ ਮਿਲਣਾ,
0: ਠੀਕ ਹੈ।
1: ਪਰ 1399 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਕੁਛ ਇੱਕ ਟੀਵੀ ਇਨ ਸਟਾਕ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। 905-450-2828 ਨੰਬਰ ਹੈ, ਤੇ ਫਿਰ ਬਿਗ ਸਕਰੀਨ ਜਦੋਂ 85 ਦੀ ਗੱਲ ਕਰਦੇ ਹਾਂ ਤੇ ਉਹ ਆ ਜਾਂਦਾ 98 ਇੰਚ।
0: ਅੱਛਾ ਜੀ,
1: ਇਹਦੀ ਵੀ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ 1999 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਇਹ ਕੋਈ 5-4 ਟੀਵੀ ਨਹੀਂ, ਸਿਰਫ 2 ਟੀਵੀ ਸਟਾਕ ਚ,
0: ਠੀਕ ਹੈ।
1: 2 ਲੱਕੀ ਕਸਟਮਰ ਕੈਨ ਗੈਟ ਇਟ। 98 ਇੰਚ ਸੈਮਸੰਗ ਓਨਲੀ 1999। ਪਹੁੰਚਣਾ ਕਿੱਥੇ ਹੈ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ, ਤੇ ਮੈਂ ਗੱਲਾਂ ਕਰਦੇ ਕਰਦੇ ਹੁਣੀ ਮੈਸੇਜ ਕੀਤਾ ਸੀ ਜੀ ਆਪਣੇ ਸਟੋਰ ਤੇ,
0: ਜੀ ਜੀ,
1: 40 ਇੰਚ ਵੀ 3 ਪਏ।
0: ਅੱਛਾ,
1: 199 ਚ 40 ਇੰਚ ਲੈ ਲਓ,
0: 40 ਇੰਚ 199 ਚ 40 ਇੰਚ ਟੀਵੀ ਜੀ, 199 $199 ਚ 40 ਇੰਚ ਦਾ ਮਿਲ ਰਿਹਾ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ। ਇਹ ਵੀ ਤੁਸੀਂ ਜੇ 199 ਚਾਹੁੰਦੇ ਹੋ 6 ਮਹੀਨੇ ਦੇਣੇ, ਉਹ ਵੀ ਕਰ ਲਿਓ,
1: ਬਿਲਕੁਲ।
0: 905-450-2828
1: ਟੀਵੀ ਕੋਈ ਵੀ ਤੁਸੀਂ ਲੈਣਾ, ਚਾਹੇ ਤੁਸੀਂ ਓ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਕਿਊ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਮਿੰਨੀ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਸੋਨੀ ਬਰੇਵੀਆ ਮਾਡਲ ਦੇਖ ਰਹੇ ਹੋ, ਜ਼ਰੂਰ ਵਿਜ਼ਿਟ ਕਰਨਾ। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਆਲ ਸਾਈਜ਼ ਆਫ ਟੀਵੀ ਇਨ ਸਟਾਕ ਹੈਗੇ ਜੀ, ਤੇ ਜਿਹੜੇ ਸਟਾਕ 'ਚ ਹੈ ਉਹ ਤੁਹਾਨੂੰ ਐਟਲੀਸਟ 600-800 ਦੀ ਸੇਵਿੰਗ ਹੋਏਗੀ, ਕਿਉਂਕਿ ਕਈ ਵਾਰੀ ਕਸਟਮਰ ਚਾਹੁੰਦੇ ਆ ਕਿ ਬੈਸਟ ਟੀਵੀ ਹੋਵੇ, ਓਲ ਐਡ ਟੀਵੀ ਹੋਵੇ, ਡਿਸਕਾਊਂਟਡ ਪ੍ਰਾਈਸ ਤੇ ਹੋਵੇ, ਤਦ ਵੀ ਤੁਸੀਂ ਪ੍ਰਾਈਸ ਚੈੱਕ ਕਰ ਲੈਣਾ। ਜਿਹੜੇ ਅਸੀਂ ਪ੍ਰਾਈਸ ਅਨਾਊਂਸ ਕਰ ਰਹੇ ਹਾਂ ਉਹਦੇ ਲਈ ਤਾਂ ਬਿਲਕੁਲ ਰਾਈਟ ਵੇ ਕੁਇਕ ਐਕਟ ਕਰੀਓ, ਕਿਉਂਕਿ ਲਿਮਿਟਿਡ ਇਨਵੈਂਟਰੀ ਹੈ।
0: ਸ਼ੋਰ ਸ਼ੋਰ।
1: ਉਹ ਤਾਂ ਤੁਸੀਂ ਸਿਰਫ ਕਾਲ ਕਰਨੀ ਹੈ, ਆਪਣਾ ਨਾਮ ਤੇ ਨੰਬਰ ਦੇਣਾ ਤੇ ਟੀਵੀ ਹੋਲਡ ਕਰਾ ਦੇਣਾ, ਫਿਰ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਚਾਹੇ ਪਿਕਅਪ ਕਰੋ ਚਾਹੇ ਡਿਲੀਵਰ ਕਰਾਓ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਸੋ ਇੱਕ ਵਾਰੀ ਫਿਰ 40 ਇੰਚ 199, 55 ਇੰਚ 399, 65 ਇੰਚ 499, 75 ਇੰਚ 799, 85 ਇੰਚ 1399 ਤੇ 98 ਇੰਚ 1999 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਅੱਜ ਸ਼ਾਮ 7 ਵਜੇ ਤੱਕ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਤੇ ਸਾਡਾ ਟਿਕਟੋਕ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਏ ਪੀ ਪੀ। ਟਿਕਟੋਕ ਅਕਾਊਂਟ ਨੂੰ ਜ਼ਰੂਰ ਫਾਲੋ ਕਰਨਾ, ਉਹਦੀ ਰੀਜ਼ਨ ਦੱਸਣ ਲੱਗਾ
0: ਜੀ।
1: ਟਿਕਟੋਕ ਅਕਾਊਂਟ ਨੂੰ ਫਾਲੋ ਕਰੋਗੇ, ਜਿੰਨੇ ਵੀ ਸਾਡੇ ਫਾਲੋ ਕਰ ਰਹੇ ਉਹਨਾਂ ਦੇ ਨਾਮ ਅਸੀਂ ਲੱਕੀ ਡਰਾਅ ਚ ਪਾ ਰਹੇ ਹਾਂ ਤੇ ਲੱਕੀ ਡਰਾਅ ਚ ਐਤਕੀ ਅਸੀਂ ਡਿਸਾਈਡ ਕੀਤਾ ਲੈਪਟਾਪ ਨਿਕਲੇਗਾ।
0: ਅੱਛਾ,
1: ਲੈਪਟਾਪ ਲੱਕੀ ਡਰਾਅ ਚ ਜੇ ਵਿਨ ਕਰਨਾ ਚਾਹੁੰਦੇ ਹੋ ਤੇ ਸਾਨੂੰ ਬ੍ਰੈਂਪਟਨ ਅਪਲਾਈਸਿਸ ਏ ਪੀ ਪੀ, ਬ੍ਰੈਂਪਟਨ ਅਪਲਾਈ ਸੋਰੀ ਬ੍ਰੈਂਪਟਨ ਟੀਵੀ ਏ ਪੀ ਪੀ,
0: ਠੀਕ ਹੈ,
1: ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਫਾਲੋ ਕਰ ਲਓ। ਜਿੰਨੇ ਵੀ ਸਾਡੇ ਫਾਲੋ ਕਰ ਰਹੇ ਨੇ ਟਿਕਟੋਕ ਅਕਾਊਂਟ ਨੂੰ ਉਹਨਾਂ ਦੇ ਨਾਮ ਲੱਕੀ ਡਰਾਅ ਚ ਪੈ ਰਹੇ ਨੇ ਤੇ ਲੱਕੀ ਡਰਾਅ ਚ ਤੁਹਾਨੂੰ ਲੈਪਟਾਪ ਜਿਹੜਾ ਹੈ ਉਹ ਤੁਸੀਂ ਵਿਨ ਕਰ ਸਕਦੇ ਹੋ। 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਜ਼ਰੂਰ ਵਿਜ਼ਿਟ ਕਰ ਲੈਣਾ ਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਪ੍ਰੋਡਕਟ ਚਾਹੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਲੈਣਾ, ਚਾਹੇ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ, ਜਾਂ ਅੱਜ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ, 905-450-2828 905-450-2828

0: ਕਈ ਲਾਂਡਰੀ ਰੂਮ ਮੇਨ ਫਲੋਰ ਤੇ ਹੈ ਜੀ, ਕਈ ਲਾਂਡਰੀ ਰੂਮ ਜਿਹਨੂੰ ਮੱਡ ਰੂਮ ਅਸੀਂ ਕਹਿ ਦਿੰਦੇ ਹਾਂ, ਸਾਈਡ ਤੇ ਗਰਾਜ ਦੇ ਵਿੱਚੋਂ ਦੀ ਜਦੋਂ ਗੁਜ਼ਰੀਏ ਤੇ ਮੱਡ ਰੂਮ ਹੁੰਦਾ, ਉਹਦੇ ਉੱਥੇ ਟੂ ਪੀਸ ਉੱਥੇ ਰੱਖਿਆ ਹੁੰਦਾ। ਕਈ ਜਗ੍ਹਾ ਤੇ ਐਸੇ ਮੈਂ ਦੇਖਿਆ ਕਿ ਸਟੈਕ ਕੀਤਾ ਹੋਇਆ ਵਾਸ਼ਰ ਥੱਲੇ ਡਰਾਇਰ ਉੱਪਰ, ਜਗ੍ਹਾ ਹੀ 30 ਇੰਚ ਦੀ ਹੈ ਸਿਰਫ। ਕਈ ਐਸੀਆਂ ਵੀ ਜਗ੍ਹਾ ਹੈ ਜੀ ਜਿੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਜਾਂਦਾ, ਜਦਕਿ ਹਰ ਡਰਾਇਰ ਜਿਹੜਾ ਉਹ 220 ਵੋਲਟ ਨਾਲ ਹੈ,
1: ਠੀਕ ਹੈ।
0: ਤੇ ਜਿੱਥੇ 220 ਵੋਲਟ ਦਾ ਕਨੈਕਸ਼ਨ ਹੀ ਨਹੀਂ ਜਾ ਰਿਹਾ, ਬੇਸਮੈਂਟ ਅਪਾਰਟਮੈਂਟ ਬਣ ਰਿਹਾ ਜਾਂ ਕਿਤੇ ਉੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਲੱਗ ਸਕ ਰਿਹਾ, ਉੱਥੇ ਦਾ ਸਿਰਫ ਐਕਸਕਲੂਸਿਵ ਇੱਕੋ ਹੀ ਹੈ ਕਿ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ।
1: ਅੱਛਾ ਜੀ।
0: ਸੋ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਇਹ ਤੁਹਾਨੂੰ ਅੱਜ ਮਿਲੇਗਾ, ਨਵੀਂ ਟੈਕਨੋਲੋਜੀ ਹੈ 2026 ਦੀ, ਔਰ AI ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ। ਪਿੱਛੋਂ 110 ਚ ਕਨੈਕਟ ਹੋਏਗਾ ਤੇ ਹੌਟ ਐਂਡ ਕੋਲਡ ਵਾਟਰ ਕਨੈਕਟ ਹੋਏਗਾ, ਦੈਟਸ ਇਟ। ਬਾਕੀ ਹੀਟ ਪੰਪ ਦੇ ਨਾਲ ਇਹ ਤੁਹਾਨੂੰ ਕਨਵਰਟ ਇਨ ਟੂ ਡਰਾਇਰ ਹੋਏਗਾ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਮਸ਼ੀਨ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਇਰ ਹੋਏਗਾ ਔਰ ਡਰਾਈ ਸਾਈਕਲ ਕੰਪਲੀਟ ਹੋਏਗਾ। ਇਹ ਸਭ ਤੋਂ ਬੈਸਟ ਟੈਕਨੋਲੋਜੀ ਹੈ। ਇਹਦੇ ਚ ਸਮਾਰਟ ਡਿਸਪੈਂਸਰ ਵੀ ਲਗਾਇਆ ਗਿਆ ਜਿਹੜਾ ਤੁਸੀਂ ਡਿਟਰਜਨ ਇੱਕ ਵਾਰੀ ਫਿਲਅਪ ਕਰ ਦੋਗੇ 40 ਲੋਡਸ ਵਾਸਤੇ, ਤੁਹਾਨੂੰ ਦੁਬਾਰਾ ਡਿਟਰਜਨ ਵੀ ਨਹੀਂ ਪਾਉਣ ਦੀ ਲੋੜ, ਤੁਸੀਂ ਸਿਰਫ ਸਿਲੈਕਟ ਕਰਨਾ ਤੇ ਆਟੋਮੈਟਿਕਲੀ ਇਹਨੇ AI ਟੈਕਨੋਲੋਜੀ ਦੇ ਨਾਲ ਸਿਲੈਕਸ਼ਨ ਹੋਣੀ ਹੈ ਕਿ ਕਿੰਨਾ ਵਾਟਰ ਐਂਡ ਕਿੰਨਾ ਡਿਟਰਜਨ ਚਾਹੀਦਾ।
1: ਫੋਰ ਐਗਜ਼ਾਮਪਲ ਇੱਕ ਤਾਂ 220 ਦਾ ਪਾਵਰ ਨਹੀਂ ਜਾਣੀ,
0: ਨਹੀਂ ਚਾਹੀਦੀ,
1: ਉਹ ਬਿਜਲੀ ਦੇ ਪੈਸੇ ਬਚਣਗੇ,
0: ਪਲੱਸ ਵੈਂਟ ਆਊਟ ਨਹੀਂ ਚਾਹੀਦਾ, ਵੈਂਟਲੈਸ
1: ਡਰਾਇਰ ਪੈਸੇ ਬਚਣਗੇ,
0: ਬਿਲਕੁਲ,
1: ਸਾਬਣ ਦੇ ਪੈਸੇ ਬਚਣਗੇ,
0: ਬਿਲਕੁਲ,
1: ਪਾਣੀ ਦੇ ਪੈਸੇ ਬਚਣਗੇ
0: ਜੀ,
1: ਤੇ
0: ਐਨਰਜੀ ਸੇਵਰ,
1: ਐਨਰਜੀ ਸੇਵਰ ਆਲਰੇਡੀ ਹੈਗਾ ਹੀ ਹੈਗਾ,
0: ਬਿਲਕੁਲ।
1: ਸੋ 5 ਚੀਜ਼ਾਂ ਬਚ ਰਹੀਆਂ ਨੇ
0: ਜੀ,
1: 6ਵੀਂ ਚੀਜ਼ ਆ 6 ਮਹੀਨਿਆਂ ਚ ਪੈਸੇ ਦੇਣੇ ਆ,
0: ਬਿਲਕੁਲ, ਫ੍ਰੀ ਡਿਲੀਵਰੀ ਹੋ ਜਾਣੀ ਤੇ ਪੇਮੈਂਟ 6 ਮਹੀਨੇ ਚ ਕਰਨੀ।
1: ਸੋ ਇਸ ਕੀ ਕਹਿੰਦੇ ਹੁੰਦੇ ਗੁੱਡ ਨਿਊਜ਼ ਹੈ। ਅੱਛਾ, ਇਹ ਕਿੰਨੇ ਕੁ ਰੰਗਾਂ ਚ ਹੁੰਦਾ ਜੀ?
0: ਇੱਕੋ ਹੀ ਕਲਰ ਚ ਆਇਆ ਜੀ, ਇਹ ਲੇਟੈਸਟ ਟੈਕਨੋਲੋਜੀ ਹੈ, ਇਹਨੂੰ ਚਾਰਕੋਲ ਬਲੈਕ ਵੀ ਕਹਿ ਦਿੰਦੇ ਆ, ਤੇ ਇਹਨੂੰ ਹਲਕਾ ਜਿਹਾ ਗ੍ਰੇ ਕਲਰ ਵੀ ਕਹਿ ਸਕਦੇ ਆ ਅਸੀਂ। ਸੋ ਜਿਹੜੇ ਵੀ ਕਸਟਮਰ ਆਉਣਗੇ ਉਹਨਾਂ ਨੂੰ ਸਿਲੈਕਟ ਕਰ ਲੈਣ, ਸ਼ੋਰੂਮ ਚ ਆ ਕੇ ਦੇਖ ਲੈਣ, ਜੇ ਇੱਕੋ ਹੀ ਪੀਸ ਵਾਸ਼ਰ ਵਿਦ ਬਿਲਟ ਇਨ ਚਾਹੀਦਾ ਤਦ ਵੀ ਮਿਲ ਜਾਏਗਾ $800 ਸੇਵਿੰਗ ਦੇ ਨਾਲ, $3000 ਤੋਂ $2199 ਦਾ ਮਿਲਣਾ ਇਹ। ਫਿਰ ਜੇ ਆਪਾਂ ਜਾਣਦੇ ਹਾਂ ਜੀ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ ਜਿਹੜਾ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 ਚ ਮਿਲ ਜਾਏਗਾ। ਅੱਜ ਦੀ ਡੇਟ ਚ $700 ਸੇਵ ਵੀ ਕਰੋਗੇ ਤੇ 30% ਜਿਹੜਾ ਟੈਰਿਫ ਲੱਗੀ ਪ੍ਰਾਈਸ ਇਨਕਰੀਜ਼ ਹੋਈ ਹੈ ਉਹਦੇ ਤੋਂ ਵੀ ਬਚ ਸਕਦੇ ਹੋ। ਫਿਰ ਜਿਹੜੇ ਕਸਟਮਰ ਸਾਈਡ ਬਾਈ ਸਾਈਡ ਰੱਖਣਾ ਚਾਹੁੰਦੇ, ਅਗਰ ਸਾਈਡ ਬਾਈ ਸਾਈਡ ਵਾਸ਼ਰ ਐਂਡ ਡਰਾਇਰ ਰੱਖਣਾ ਤੇ ਉਹ ਤਾਂ ਸਾਡੇ ਕੋਲ $1099 ਦਾ ਪੇਅਰ, ਜਦਕਿ ਉਹਦੀ $1700 ਪ੍ਰਾਈਸ ਹੈ,
1: ਠੀਕ ਹੈ।
0: ਪਰ $1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣਗੇ ਤੁਹਾਨੂੰ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜ਼ਰੂਰ ਪਹੁੰਚਣਾ, ਚੈੱਕ ਕਰ ਲੈਣਾ, ਲਿਮਿਟਿਡ ਇਨਵੈਂਟਰੀ ਹੈ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2000 ਵਾਲਾ $2600 ਟੈਰਿਫ ਲੱਗੀ ਪ੍ਰਾਈਸ ਹੈ, ਪਰ $1799 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲ ਜਾਏਗਾ ਜੀ। 905-450-2828 ਨੰਬਰ ਹੈ। ਹੁਣ ਯਾਦ ਰੱਖਣਾ ਟੀਵੀ ਸੈਕਸ਼ਨ ਚ 55 ਇੰਚ ਟੀਵੀ $399 ਦਾ, 65 ਇੰਚ ਟੀਵੀ $499 ਦਾ, 75 ਇੰਚ ਸੈਮਸੰਗ ਸਿਰਫ $799 ਦਾ, 85 ਇੰਚ ਸੈਮਸੰਗ ਸਿਰਫ $1399 ਦਾ, 98 ਇੰਚ ਸੈਮਸੰਗ ਸਿਰਫ $1999 ਦੇ ਨਾਲ। ਲਾਂਡਰੀ ਸੈਕਸ਼ਨ ਚ ਵੀ $1099 ਦਾ ਵਾਸ਼ਰ ਐਂਡ ਡਰਾਇਰ, ਸਟੈਕੇਬਲ ਜਿਹੜਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ ਹੈ $1499 ਦਾ, ਤੇ ਜਿਹੜਾ ਫਰੰਟ ਲੋਡ ਅਲਟਰਾ ਲਾਰਜ ਕਪੈਸਿਟੀ ਦਾ $2600 ਵਾਲਾ ਵਾਸ਼ਰ ਐਂਡ ਡਰਾਇਰ $1799 ਚ। 905-450-2828 ਪਹੁੰਚਣਾ ਹੈ ਤੁਸੀਂ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।

0: ਮਾਲ ਤਾਂ ਤੇ ਹੈ ਹੀ ਹੈ, ਲੇਕਿਨ ਪ੍ਰਾਈਜ਼ਾਂ ਬੜੀਆਂ ਵਧੀਆ ਮਿਲ ਰਹੀਆਂ, ਚਾਹੇ ਬ੍ਰੈਂਟ ਟੀਵੀ ਅਪਲਾਈਸਿਸ ਹੋਵੇ ਜਾਂ ਫਿਰ ਗ੍ਰੈਂਡ ਫਰਨੀਚਰ ਹੋਵੇ। ਹਾਂਜੀ ਸਰ,
1: ਬਿਲਕੁਲ ਜੀ, ਟੀਵੀ ਐਂਡ ਅਪਲਾਈਸਿਸ ਦੇ ਉੱਪਰ ਐਕਸਟਰਾ ਸੇਵਿੰਗਸ ਅੱਜ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਹੋਏਗੀ। ਮਿਸ ਨਾ ਕਰ ਜਾਣਾ, 905-450-2828 ਨੰਬਰ ਹੈ, ਤੇ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਪੈਕੇਜ ਡੀਲ ਬਣਨ, ਜਦੋਂ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਲੋੜ ਪਵੇ ਤੇ ਫਿਰ ਗ੍ਰੈਂਡ ਫਰਨੀਚਰ ਕਦੀ ਪਿੱਛੇ ਨਹੀਂ ਹਟਦਾ। ਗ੍ਰੈਂਡ ਫਰਨੀਚਰ ਨੇ ਹਮੇਸ਼ਾ ਇਹ ਕਿਹਾ ਕਿ ਤੁਹਾਡਾ ਬਜਟ ਇਜਾਜ਼ਤ ਨਹੀਂ ਦੇ ਰਿਹਾ, ਕੋਈ ਗੱਲ ਨਹੀਂ, ਜਦੋਂ ਸਾਡੇ ਕੋਲ ਆਓਗੇ ਤੁਹਾਡੇ ਬਜਟ ਦੇ ਵਿੱਚ ਜਿਹੜਾ ਬੈਡਰੂਮ ਸੈੱਟ ਹੈ ਉਹ ਤੁਹਾਡੇ ਬਜਟ ਦੇ ਵਿੱਚ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਜਿਹੜਾ ਲਿਵਿੰਗ ਰੂਮ ਸੈੱਟ ਹੈ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਡਾਇਨਿੰਗ ਟੇਬਲ ਅਰੇਂਜ ਕਰਕੇ ਦਿੱਤਾ ਜਾਏਗਾ। ਤੇ ਆਓ ਸੁਖਨੀ ਏਅਰ ਤੇ ਹੈ ਤੇ ਤੁਹਾਡੇ ਬਜਟ ਦੀਆਂ ਗੱਲਾਂ ਕਰਨਗੇ ਤੇ ਲੋਐਸਟ ਪ੍ਰਾਈਸ ਦੇ ਨਾਲ ਘੱਟ ਤੋਂ ਘੱਟ ਕਿਤੇ 50, ਕਿਤੇ 60 ਤੇ ਕਿਤੇ 70% ਦਾ ਵੀ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਮਿਲਣਾ। ਸੁਖਵੀਰ ਜੀ ਲੰਘ ਆਓ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ ਸੁਲਤਾਨ ਭਾਜੀ।
1: ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਪ੍ਰੋਮਿਸ ਕੀਤਾ ਆਪਣੇ ਲਿਸਨਰ ਦੇ ਨਾਲ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਇਹ ਤੁਹਾਨੂੰ ਬੈਡਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਲੈ ਕੇ ਤੁਹਾਨੂੰ ਲਿਵਿੰਗ ਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਡਾਇਨਿੰਗ ਰੂਮ ਸੈੱਟ ਵੀ ਅਰੇਂਜ ਕਰਕੇ ਦੇਣਗੇ। ਪਰ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰ ਲੈਣਾ ਜਾਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ 6472620000 ਤੇ ਕਾਲ ਕਰ ਲੈਣਾ, ਕਿਉਂਕਿ 299 ਚ ਕੁਈਨ ਸਾਈਜ਼ ਬੈੱਡ ਮਿਲ ਰਿਹਾ ਤੁਹਾਨੂੰ, ਨਾਲ ਮੈਟਰਸ ਫ੍ਰੀ ਵੀ ਮਿਲ ਰਿਹਾ। ਇਸੇ ਤਰ੍ਹਾਂ 399 ਚ ਡਾਇਨਿੰਗ ਟੇਬਲ ਮਿਲ ਰਿਹਾ, ਨਾਲ 6 ਕੁਰਸੀਆਂ ਇੰਕਲੂਡ ਵੀ ਮਿਲ ਰਹੀਆਂ। ਤੇ ਪਹੁੰਚਣਾ ਕਿੱਥੇ ਤੁਸੀਂ, 6085 ਟੋਮਕਨ ਰੋਡ ਤੇ, 6472620000।

ਸਾਡੇ ਕੋਲ ਵੀਕਐਂਡ ਤੇ ਇਹ ਟਾਈਮ ਅਵੇਲੇਬਲ ਹੈ, ਮਨ ਸੈਟਰਡੇ ਸੰਡੇ। ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ ਜੀ,
0: ਉਹਨੂੰ ਥੋੜਾ ਜਿਹਾ ਵਿਸਤਾਰ ਨਾਲ ਆਰਾਮ ਨਾਲ ਡਿਟੇਲ ਚ ਸਮਝਾਓ ਕੀ ਸ਼ੈ ਆ ਤੇ ਕਿੰਨੇ ਕੁ ਦੀ ਮਿਲੇਗੀ।
1: ਬਿਲਟ ਇਨ ਕਿਚਨ ਭਾਜੀ ਮੇਰੇ ਕੋਲ ਇਸ ਟਾਈਮ ਸ਼ੋਰੂਮ ਚ ਕਸਟਮਰ ਆਉਣਗੇ, ਚੈੱਕ ਕਰਨਗੇ, ਐਟਲੀਸਟ ਮਿਨੀਮਮ ਉਹਨਾਂ ਨੂੰ 7 ਜਿਹੜੇ ਹੈ ਬਿਲਟ ਇਨ ਡੈਮੋ ਕਿਚਨ ਮਿਲਣਗੇ। ਬਿਲਟ ਇਨ ਕਿਚਨ ਚ ਮੇਨ ਚੀਜ਼ ਜਿਹੜੀ ਹੈ ਨਾ ਜੀ, ਉਹਦਾ ਹੈ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੁੰਦੇ ਆ। ਪਰ ਕਈ ਵਾਰੀ ਕਸਟਮਰ ਫਰਿੱਜ ਨੂੰ ਜਿਹੜਾ ਪੈਨਲ ਰੈਡੀ ਲੈਣਾ ਚਾਹੁੰਦੇ ਆ, ਜੇ ਪੈਨਲ ਰੈਡੀ ਲੈਣਾ, ਇੱਕ ਜ਼ਮਾਨਾ ਹੁੰਦਾ ਸੀ 36 ਇੰਚ ਵੀ ਪੈਨਲ ਰੈਡੀ ਆ ਜਾਂਦਾ ਸੀ, ਪਰ ਹੁਣ ਸਿਰਫ 42 ਇੰਚ ਜਾਂ 48 ਇੰਚ ਹੀ ਪੈਨਲ ਰੈਡੀ ਤੁਸੀਂ ਲੈ ਸਕਦੇ ਹੋ। ਸੋ ਜਿਹੜੇ ਸ਼ੌਕੀਨ ਕਸਟਮਰ ਆ, ਜਿਹੜੇ ਸ਼ੌਕ ਨਾਲ ਕਿਚਨ ਬਣਾਉਂਦੇ ਆ, ਜਿਨ੍ਹਾਂ ਚਾਹੇ ਬਿਲਡਰ ਕੋ ਉਹਨਾਂ ਨੇ ਲੈਣਾ ਤਦ ਵੀ ਆਪਣੇ ਸ਼ੌਕ ਨਾਲ ਕਿਚਨ ਬਣਵਾਉਣਾ, ਚਾਹੇ ਐਗਜ਼ਿਸਟਿੰਗ ਘਰ ਨੂੰ ਰੈਨੋਵੇਟ ਕਰ ਰਹੇ ਤਦ ਵੀ ਸ਼ੌਕ ਨਾਲ ਉਹਨਾਂ ਨੇ ਕਰਨਾ, ਉਹਨਾਂ ਨੇ ਫਿਰ ਪੈਨਲ ਰੈਡੀ ਫਰਿੱਜ ਲੈਣਾ।
0: ਓਕੇ,
1: ਸੋ ਪੈਨਲ ਰੈਡੀ ਫਰਿੱਜ ਜਿਹੜਾ 48 ਇੰਚ ਦਾ, ਨਾਲ ਪੈਨਲ ਰੈਡੀ ਡਿਸ਼ਵਾਸ਼ਰ ਹੋਏਗੀ, ਨਾਲ ਤੁਹਾਨੂੰ ਕੁੱਕਟੋਪ ਬਿਲਟ ਇਨ ਮਿਲੇਗਾ, ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਮਿਲੇਗਾ। ਪੂਰੇ ਦਾ ਪੂਰਾ $28,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ $18,900 ਚ ਦੇਵਾਂਗੇ ਜੀ। ਐਟਲੀਸਟ ਤੁਸੀਂ ਦੇਖੋ ਕਮ ਅਜ਼ ਕਮ $8,000 to $8,100 $8,100 ਦੀ ਸੇਵਿੰਗ ਹੋਏਗੀ ਜੇ ਤੁਸੀਂ ਬਿਲਟ ਇਨ ਕਿਚਨ ਨਾਲ ਜਾਂਦੇ ਹੋ, ਉਹ ਵੀ 48 ਇੰਚ ਫਰਿੱਜ ਨਾਲ।
0: ਇਹ ਜਿਹੜੀ ਬਿਲਟ ਇਨ ਕਿਚਨ ਹੈ, ਇਸ ਨੂੰ ਦੇਖਣਾ ਹੈ, ਪੈਨਲ ਰੈਡੀ ਕਿਚਨ ਹੈ, ਦੇਖਣਾ ਹੈ, ਬ੍ਰੈਂਪਟਨ ਟੀਵੀ ਅਪਲਾਈਂਸ ਤੇ ਲੱਗੀ ਵੀ ਹੋਈ ਹੈ
1: ਜੀ, ਬਿਲਕੁਲ ਲੱਗੀ ਹੋਈ
0: ਹੈ। ਤੁਸੀਂ ਦੇਖ ਸਕਦੇ ਹੋ ਵੀ ਬਾਹਰੋਂ ਕਿਹੋ ਜਿਹੀ ਲੱਗੀ, ਅੰਦਰ ਦਾ ਫਰਿੱਜ ਸਟੋਵ ਜਿਹੜਾ ਨਿਕਲਣਾ ਨਿਕਲਣਾ ਹੀ ਆ, ਲੇਕਿਨ ਬਾਹਰੋਂ ਕਿੰਨੀ ਖੂਬਸੂਰਤ ਲੱਗਦੀ ਹੈ। ਉਹਦੇ ਲਈ ਵੀ ਤੁਸੀਂ ਜਾ ਸਕਦੇ ਹੋ 801 ਬੁਵੇ ਡਰਾਈਵ ਨੀਅਰ ਚੰਗਿਊਜ਼ੀ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ।
1: ਤੇ ਜਦੋਂ ਸ਼ੌਕੀਨ ਕਸਟਮਰ ਦੀ ਗੱਲ ਹੁੰਦੀ ਹੈ, ਜਿੱਦਾਂ ਮੈਂ ਪਹਿਲੇ ਵੀ ਕਹਿ ਕੇ ਗਿਆ, ਫਿਰ ਜਿੱਥੇ ਬਿਲਟ ਇਨ ਕਿਚਨ ਲੱਗਣਾ ਉੱਥੇ ਫਿਰ 98 ਇੰਚ ਟੀਵੀ ਵੀ ਲੱਗਣਾ, ਜਾਂ 85 ਇੰਚ ਲੈਣਾ ਤੇ 1399 ਚ 85 ਇੰਚ, ਜਾਂ 1999 ਚ 98 ਇੰਚ ਟੀਵੀ ਵੀ ਤੁਸੀਂ ਲਗਾ ਸਕਦੇ ਹੋ। ਪਰ ਜਦੋਂ ਬਿਲਟ ਇਨ ਕਿਚਨ ਦੀ ਗੱਲ ਹੁੰਦੀ, ਕਈ ਜਗ੍ਹਾ 42 ਜਾਂ 48 ਇੰਚ ਫਰਿੱਜ ਨਹੀਂ ਲੱਗਦਾ,
0: ਠੀਕ ਹੈ,
1: ਫਿਰ ਤੁਸੀਂ 36 ਇੰਚ ਫਰਿੱਜ ਦੇ ਨਾਲ ਜਾਣਾ। ਫਿਰ ਤੁਹਾਡੇ ਕੋਲ ਦੋ ਆਪਸ਼ਨ, ਇੱਕ ਹੈ ਕਾਊਂਟਰ ਡੈਪਥ,
0: ਹਾਂਜੀ,
1: ਜਿਹੜਾ ਕਿ ਸਿਰਫ ਡੋਰ ਡੋਰ ਬਾਹਰ ਰਹਿਣਗੇ, ਬਾਕੀ ਫਰਿੱਜ ਅੰਦਰ ਹੋਏਗਾ,
0: ਠੀਕ ਹੈ।
1: ਲੇਕਿਨ ਇੱਕ ਹੈ ਜੀ ਜ਼ੀਰੋ ਕਲੀਅਰੈਂਸ,
0: ਅੱਛਾ,
1: ਜਿਹਨੂੰ ਫਲੱਸ਼ ਕਹਿ ਦਿੰਦੇ, ਫਲੱਸ਼ ਕੱਟ ਆਊਟ ਦੇ ਨਾਲ ਉਹਦੇ ਡੋਰ ਵੀ ਜਿਹੜੇ ਆ ਉਹ ਇਨਸਾਈਡ ਦਾ ਕੈਬਨਟ ਚਲੇ ਜਾਣਗੇ,
0: ਪੂਰਾ ਜਿਹੜਾ ਫਰਿੱਜ ਹੈ ਅੰਦਰ ਹੋਏਗਾ, ਬਾਹਰੋਂ ਐਂ ਪੱਧਰ ਹੋਏਗਾ,
1: ਬਿਲਕੁਲ ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ। ਪੂਰੇ ਦਾ ਪੂਰਾ ਫਰਿੱਜ ਜਿਹੜਾ ਜ਼ੀਰੋ ਕਲੀਅਰੈਂਸ ਦੇ ਨਾਲ ਇਨਸਾਈਡ ਕਿਚਨ ਉਹ ਬਿਲਟ ਹੋਏਗਾ, ਔਰ ਇਹ ਵੀ ਸਾਡੇ ਕੋਲ ਡਿਸਪਲੇ ਹੈ ਆ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਸ਼ੋਰੂਮ ਚ ਕਿ ਬਈ ਇਹ ਫਰਿੱਜ ਜਿਹੜਾ ਇਹ ਜ਼ੀਰੋ ਕਲੀਅਰੈਂਸ ਦਾ ਕਿਸ ਤਰ੍ਹਾਂ ਲੱਗੇਗਾ ਜਦੋਂ ਲਗਾਇਆ ਜਾਏਗਾ ਘਰ ਚ। ਤੁਹਾਨੂੰ ਡਿਸਪਲੇ ਦੇਖਣ ਲਈ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਹੁਣ ਮੈਂ ਤੁਹਾਨੂੰ ਇੱਕ ਪੈਕੇਜ ਜ਼ੀਰੋ ਕਲੀਅਰੈਂਸ ਨਹੀਂ ਦੇ ਦਿੰਦਾ,
0: ਠੀਕ ਹੈ,
1: ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ ਫਰਿੱਜ ਦੀ,
0: ਆਪਣੇ ਉੱਥੇ ਹੈਗਾ ਨਾ,
1: ਹਾਂਜੀ ਲੱਗਾ ਹੋਇਆ ਸੈਮਸੰਗ ਦਾ ਜੀ।
0: ਓਕੇ, ਉਹ ਇਹ ਵੀ ਦੇਖ ਸਕਦੇ ਸਾਡੇ,
1: ਔਰ ਸੈਮਸੰਗ ਨੇ ਲੇਟੈਸਟ ਲਾਂਚ ਕੀਤਾ ਇਹ, ਤੁਹਾਡੇ ਕੋਲ ਬਿਲਟ ਇਨ ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ ਮਿਲੇਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਇਹ ਫਰਿੱਜ ਹੈ। ਇਹ ਪੂਰੇ ਦਾ ਪੂਰਾ ਬੰਡਲ ਪੈਕੇਜ ਤੁਹਾਨੂੰ $14,000 ਵਾਲਾ ਸਿਰਫ $7,900 ਚ ਮਿਲੇਗਾ। $6,100 ਤੁਸੀਂ ਸੇਵ ਕਰਨਾ, ਜਦਕਿ 30% ਪ੍ਰਾਈਸ ਇਨਕਰੀਜ਼ ਹੋ ਚੁੱਕੀ ਹੈ, ਲੇਕਿਨ ਜਿੰਨੀ ਦੇਰ ਤੱਕ ਮੇਰੇ ਕੋਲ ਸਟਾਕ ਹੈ, 3 ਜਾਂ 4 ਬਿਲਟ ਇਨ ਕਿਚਨ ਇਸ ਟਾਈਮ ਸਟਾਕ ਚ ਹੈ, 3 ਜਾਂ 4 ਲੱਕੀ ਕਸਟਮਰ ਕੈਨ ਗੈਟ ਇਟ, ਜ਼ੀਰੋ ਕਲੀਅਰੈਂਸ ਦੇ ਨਾਲ, ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $7,900 ਚ। 905-450-2828, 905-450-2828 ਤੇ ਬੈਠੇ ਬੈਠੇ ਮੈਨੂੰ ਟੈਕਸਟ ਆ ਗਿਆ, ਮੈਂ ਇੱਕ ਮਿੰਟ ਜ਼ਰਾ ਚੈੱਕ ਕਰ ਲਾਂ ਟੀਵੀ ਦਾ। ਓਕੇ, ਕਾਲਸ ਜਾ ਰਹੀਆਂ, ਜ਼ਰੂਰ ਕਾਲ ਕਰੋ, ਹੋਲਡ ਕਰਾ ਲਓ। ਪਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ 12 ਟੀਵੀ ਸੀ 65 ਇੰਚ,
0: ਹਾਂਜੀ,
1: 4 ਸੋਲਡ ਆਊਟ।
0: ਅੱਛਾ,
1: ਸੋ 8 ਸਿਰਫ ਰਹਿ ਗਏ ਆ। ਰਾਈਟ ਵੇ 65 ਇੰਚ ਟੀਵੀ $499 ਦਾ ਲੈਣਾ, 8 ਟੀਵੀ ਅਵੇਲੇਬਲ ਹੈ, 12 ਟੋਟਲ ਆਏ ਸੀ, ਕੱਲ ਹੀ ਆਏ ਸੀ, ਔਰ ਅਸੀਂ ਇਹ ਸਪੈਸ਼ਲ ਤੇ ਲਗਾਇਆ, ਤੁਸੀਂ ਅੱਜ ਇਹ ਲੈ ਸਕਦੇ ਹੋ ਜੀ, ਸਿਰਫ $499 ਦਾ 8 ਟੀਵੀ ਅਵੇਲੇਬਲ ਹੈ। ਤੇ ਜਿਹੜਾ 55 ਇੰਚ $399 ਦਾ, ਜਿਹੜਾ 40 ਇੰਚ ਹੈ $199 ਦਾ। ਪਰ ਮਿਲਣਾ ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਚਾਹੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬੇਸ਼ੱਕ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਤੁਸੀਂ ਬਿਗ ਸਕਰੀਨ ਟੀਵੀਜ ਲੈਣੇ ਆ ਤੇ ਬੋਇਡ ਐਂਡ ਚੰਕੂਜ਼ੀ ਤੇ ਆ ਜੀ। ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਹੈ, ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ। 905-450-2828-905-450-2828
2: ਸਿੱਧੂ ਮੂਸੇਵਾਲਾ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: I am Dev Tatla and you are not. ਹਾਂਜੀ ਸੁਲਤਾਨ ਜੀ,
6: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਜੀ। ਸਾਡੇ ਕੋਲ ਇਸ ਟਾਈਮ ਟੀਵੀ ਸੈਕਸ਼ਨ ਦੇ ਵਿੱਚ ਬੜੀ ਵੱਡੀ ਸੇਲ ਹੈ। ਕਿਉਂ ਵੱਡੀ ਸੇਲ ਹੈ? ਕਿਉਂਕਿ ਪ੍ਰਾਈਸਿਸ ਜਿਹੜੀਆਂ ਲੋਐਸਟ ਗਰੰਟੀ ਕੀਤੀਆਂ ਜਾ ਰਹੀਆਂ। 905-450-2858 ਨੰਬਰ ਹੈ, ਜਿਹਦੇ ਵਿੱਚ ਤੁਹਾਨੂੰ ਅੱਜ 75 ਇੰਚ ਸਿਰਫ ਔਰ ਸਿਰਫ 799 ਦਾ ਮਿਲ ਰਿਹਾ, 65 ਇੰਚ ਸਿਰਫ 499 ਦਾ ਮਿਲ ਰਿਹਾ, 55 ਇੰਚ ਸਿਰਫ 399 ਦਾ ਮਿਲ ਰਿਹਾ। ਕਿੱਥੋਂ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੌਮ ਸਾਡੀ ਵੈਬਸਾਈਟ ਹੈ। 905-450-2858 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ 399, 55 ਇੰਚ ਜਾਂ 499, 65 ਇੰਚ ਦੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਂਡ ਫਰਨੀਚਰ ਦਾ ਵੀ ਪ੍ਰੋਮਿਸ ਹੈ ਕਿ ਭਾਅ ਜੀ ਇੱਕ ਵਾਰੀ ਚਾਹੇ ਸਾਡੇ ਕੋਲ $2500 ਵਾਲਾ ਬੈੱਡਰੂਮ ਸੈੱਟ ਹੋਏਗਾ ਪਰ ਦੇਵਾਂਗੇ 1499 ਚ ਹੀ, ਚਾਹੇ ਸਾਡੇ ਕੋਲ $800 ਵਾਲਾ ਡਾਇਨਿੰਗ ਰੂਮ ਸੈੱਟ ਹੋਏਗਾ ਦੇਵਾਂਗੇ 399 ਦਾ, ਨਾਲ 6 ਚੇਅਰਾਂ ਵੀ ਮਿਲਣਗੀਆਂ। ਅਤੇ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਹੈ ਕੁਈਨ ਸਾਈਜ਼ ਬੈੱਡ, ਅਤੇ ਨਾਲ ਮੈਟਰਸ ਵੀ ਫ੍ਰੀ ਮਿਲੇਗਾ, 299 ਚ ਮਿਲੇਗਾ। ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ। ਤੇ ਸੁਖਵੀਰ ਜੀ ਸਾਡੇ ਨਾਲ ਮਿਲ ਗਏ ਆ, ਆਓ ਉਹਨਾਂ ਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਹੋਰ ਡੀਲ ਆ। ਵੈਲਕਮ ਟੂ ਦ ਪ੍ਰੋਗਰਾਮ ਜੀ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ 1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
6: ਬਿਲਕੁਲ ਜੀ ਬਿਲਕੁਲ, ਮਿਸ ਨਾ ਕਰ ਜਾਣਾ 6472620000, 6472620000। ਚਾਹੇ ਰੀਅਲ ਮਾਰਬਲ ਦਾ ਤੁਸੀਂ ਡਾਇਨਿੰਗ ਸੈੱਟ ਲੈਣਾ, ਚਾਹੇ ਤੁਸੀਂ ਹਾਰਡਵੁੱਡ ਫਲੋਰ ਦਾ ਵੁੱਡ ਦਾ ਤੁਸੀਂ ਲੈਣਾ, ਤੁਹਾਨੂੰ ਵੁੱਡ ਦਾ ਵੀ ਡਾਇਨਿੰਗ ਟੇਬਲ ਤੇ ਤੁਹਾਨੂੰ ਮਾਰਬਲ ਦਾ ਵੀ ਡਾਇਨਿੰਗ ਟੇਬਲ, 6-6 ਚੇਅਰ ਦੇ ਨਾਲ, ਐਨੀ ਆਫ ਵਨ ਦੀ ਸਿਲੈਕਸ਼ਨ ਹੈ 399, ਜਿਹੜਾ ਮਰਜ਼ੀ ਚੱਕ ਲੈਣਾ, $800 ਦੇ ਹੈ 399 ਚ। ਸੋ ਬਹੁਤ ਸਾਰੀ ਸਿਲੈਕਸ਼ਨ ਮਿਲਣੀਆਂ, ਮੈਂ ਇਸ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਜਿਹੜੀਆਂ ਪ੍ਰਾਈਸਿਸ ਅਸੀਂ ਔਨ ਏਅਰ ਅਨਾਊਂਸ ਕਰ ਰਹੇ ਹਾਂ, ਸਿਰਫ ਉਹੀ ਸਮਾਨ ਨਹੀਂ ਹੈ, ਬਹੁਤ ਸਾਰੀ ਸਿਲੈਕਸ਼ਨ ਤੁਹਾਨੂੰ ਮਿਲਣੀ ਹੈ ਜਦੋਂ ਤੁਸੀਂ ਉੱਥੇ ਜਾਣਾ ਹੈ, ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ। ਰੀਜ਼ਨੇਬਲ ਦਾ ਮਤਲਬ ਇਹ ਹੈ ਕਿ 70% ਡਿਸਕਾਊਂਟ ਤੁਹਾਨੂੰ ਦੇਣਗੇ। 70% ਡਿਸਕਾਊਂਟ ਮਿਲਣਾ ਕਿੱਥੋਂ ਹੈ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ ਤੇ, 6472620000। ਕੁਈਨ ਸਾਈਜ਼ ਮੈਟਰਸ, ਕੁਈਨ ਸਾਈਜ਼ ਬੈੱਡ ਲਵੋਗੇ 299 ਦਾ, ਤੇ ਨਾਲ ਮੈਟਰਸ ਫ੍ਰੀ ਮਿਲ ਰਿਹਾ, ਤੇ ਜੇ ਕੱਲਾ ਹੀ ਕੁਈਨ ਸਾਈਜ਼ ਮੈਟਰਸ ਲੈਣਾ ਉਹ ਵੀ 199 ਦਾ ਮਿਲੇਗਾ। ਮਿਸ ਨਾ ਕਰਨਾ, ਪਹੁੰਚ ਜਾਣਾ 6472620000।
8: ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
9: Man, they say he the goat, he always have to.
10: Yeah, dog, you're killing the game.
9: Oh,

0: ਬ੍ਰੈਂਪਟਨ ਟੀਵੀ ਅਪਲਾਇੰਸਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਤੇ ਬੈਠੇ ਨੇ, ਵਧੀਆ ਵਧੀਆ ਪ੍ਰਾਈਸ ਦੇ ਰਿਹਾ ਹੁਣ ਤੱਕ ਤੁਸੀਂ ਦੱਸਿਆ ਜੀ ਆਹ ਫੁੱਲ ਕਿਚਨ ਲੈ ਲਓ, ਬੰਡਲ ਪੈਕੇਜ ਆਹ ਲੈ ਲਓ, ਬੰਡਲ ਪੈਕੇਜ ਉਹ ਲੈ ਲਓ, ਜਿਹਨਾਂ ਨੇ ਲੈਣੇ ਆਪਣੇ ਆਲਰੇਡੀ ਤੁਹਾਨੂੰ ਮੈਸੇਜ ਵੀ ਆ ਰਿਹਾ ਵੀ ਸੇਲ ਹੋ ਰਹੀ ਹੈ
1: ਜੀ।
0: ਕਿਸੇ ਨੇ ਸਿੰਗਲ ਪੀਸ ਹੀ ਚਾਹੀਦਾ, ਕੱਲਾ ਫਰਿੱਜ ਖਰਾਬ ਹੋ ਗਿਆ, ਫਰਿੱਜ ਬਦਲ ਲਓ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਅਗਰ ਸਿੰਗਲ ਪੀਸ ਦੇਖੋ ਐਗਜ਼ਿਸਟਿੰਗ ਘਰਾਂ ਦੇ ਵਿੱਚ ਤਾਂ ਭਾਜੀ ਉਹ ਜਾਣਾ ਹੈ ਨਾ ਸਿੰਗਲ ਪੀਸ ਹੀ।
0: ਹਾਂਜੀ ਹਾਂਜੀ,
1: ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਬਿਲਟ ਇਨ ਕਿਚਨ ਹੋਵੇ, ਚਾਹੇ ਤੁਸੀਂ ਸਿੰਗਲ ਪੀਸ ਕੋਈ ਵੀ ਰਿਪਲੇਸ ਕਰਨਾ, ਸਾਡੇ ਕੋਲ 36 ਇੰਚ ਫੁੱਲ ਸਾਈਜ਼ ਫਰਿੱਜ ਹੈ, ਫਰੈਂਚ ਡੋਰ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਅੱਜ $2200 ਤੋਂ ਸਿਰਫ $14.99 ਦਾ। ਜੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਕਾਊਂਟ ਡੈਪਥ ਫਰਿੱਜ ਦੇਖ ਰਹੇ ਹੋ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਮਿਸ ਨਾ ਕਰ ਜਾਣਾ, ਵੈਰੀ ਲਿਮਿਟਿਡ ਇਨਵੈਂਟਰੀ ਹੈ, ਪਰ ਇਹਦੀ ਟੈਰਿਫ ਲੱਗੀ ਪ੍ਰਾਈਸ $2200 ਆ ਰਹੀ ਹੈ। $14.99 ਦਾ ਸਾਡੇ ਕੋਲ ਸਟਾਕ ਅਵੇਲੇਬਲ ਹੈ, ਫਰੀ ਡਿਲੀਵਰ ਹੋ ਜਾਣਾ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਉਹ ਵੀ $10.99 ਦਾ ਪੇਅਰ ਹੈ, $10.99 ਚ ਤੁਸੀਂ ਵਾਸ਼ਰ ਐਂਡ ਡਰਾਇਰ ਪੇਅਰ ਲੈ ਸਕਦੇ ਹੋ। ਪਰ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੋਵੇ, $5.99 ਦਾ ਵਾਸ਼ਰ ਮਿਲ ਜਾਏਗਾ ਤੇ $5.99 ਦਾ ਡਰਾਇਰ ਵੀ ਮਿਲ ਜਾਏਗਾ, ਫਰੀ ਡਿਲੀਵਰ ਹੋ ਜਾਏਗਾ, ਇਹ ਵੀ ਪੇਮੈਂਟ 6 ਮਹੀਨੇ ਚ ਕੀਤੀ ਜਾ ਸਕਦੀ ਹੈ, ਕੋਈ ਇੰਟਰਸਟ ਨਹੀਂ ਹੈ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੇਖ ਰਹੇ ਹੋ, ਇਹ ਵੀ $1200-1400 ਤੋਂ ਘੱਟ ਨਹੀਂ ਹੈ। ਜੇ ਸਲਾਈਡ ਇਨ ਲੈਣਾ, ਯਾਨੀ ਜਿਹਦੇ ਪਿੱਛੇ ਬੈਕ ਤੇ ਪੈਨਲ ਨਹੀਂ ਹੋਏਗਾ, ਸਲਾਈਡ ਇਨ ਇਲੈਕਟ੍ਰਿਕ ਤੁਹਾਨੂੰ ਸਟੋਵ ਜਿਹੜਾ ਅੱਜ ਦਵਾਂਗੇ ਸਿਰਫ $12.99 ਦਾ,
0: ਠੀਕ ਹੈ।
1: ਤੇ ਜੇ ਤੁਸੀਂ ਬੈਕ ਪੈਨਲ ਵਾਲਾ ਲੈਣਾ ਜਿਹੜਾ ਕਿ ਆਲਰੇਡੀ $1200 ਦਾ, ਅੱਜ ਦਵਾਂਗੇ $7.99 ਦਾ। ਸੋ ਲੋਐਸਟ ਪ੍ਰਾਈਸ ਗਰੰਟੀ ਹੈ, ਚਾਹੇ ਬੰਡਲ ਪੈਕੇਜ ਲਵੋ, ਚਾਹੇ ਸਿੰਗਲ ਸਿੰਗਲ ਪੀਸ ਲਵੋ, ਗਰੰਟਿਡ ਤੁਸੀਂ 30% ਜਿਹੜੀਆਂ ਪ੍ਰਾਈਸ ਇੰਕਰੀਜ਼ ਹੋਈਆਂ ਬਿਕੋਜ਼ ਆਫ 25% ਟੈਰਿਫ ਐਂਡ 5% ਫਰੇਟ ਇੰਕਰੀਜ਼ ਹੋਇਆ, ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ 30% ਦਾ ਡਿਫਰੈਂਸ ਸਾਨੂੰ ਸਾਫ਼ ਇਸ ਟਾਈਮ ਦਿਖ ਰਿਹਾ ਕੰਪੇਅਰ ਕਰਕੇ। ਪਰ ਜਿਹੜਾ ਸਟੋਕ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਇਹਨਾਂ ਪ੍ਰਾਈਸਿਸ ਦੇ ਵਿੱਚ। ਚਾਹੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਵੀ ਲਵੋਗੇ ਤਦ ਵੀ $29.99 ਦਾ ਮਿਲ ਜਾਏਗਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $38.99 3 ਪੀਸ ਦੀ। ਇਹਦੇ 'ਚ ਵੀ 36 ਇੰਚ ਦਾ ਫਰਿੱਜ ਹੈ, ਇਹਦੇ 'ਚ ਵੀ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਇਹਦੇ 'ਚ ਵੀ ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ, $29.99 ਤੇ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $10.99 ਦੀ ਵਾਸ਼ਰ ਐਂਡ ਡਰਾਇਰ ਹੈ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $2000 ਵਾਲੀ ਅਲਟਰਾ ਲਾਰਜ ਕਪੈਸਿਟੀ ਦੀ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ, ਟੈਰਿਫ ਲੱਗੀ ਪ੍ਰਾਈਸ ਭਾਵਾਂ $2600 ਹੈ, $17.99 ਦਾ ਪੇਅਰ ਮਿਲਣਾ ਵਾਸ਼ਰ ਐਂਡ ਡਰਾਇਰ ਦਾ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਫਰੀ ਡਿਲੀਵਰ ਹੋ ਜਾਣਾ। ਤੇ ਜੇ ਤੁਸੀਂ ਟੀਵੀ ਲੈਣੇ ਆ ਤਦ ਵੀ 6 ਮਹੀਨੇ 'ਚ ਪੇ ਕਰਨਾ, $399 'ਚ 55 ਇੰਚ, $499 'ਚ 65 ਇੰਚ, $799 'ਚ 75 ਇੰਚ, $1399'ਚ 85 ਇੰਚ ਤੇ $1999'ਚ 98 ਇੰਚ ਟੀਵੀ ਮਿਲਣਾ ਹੈ। ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। ਤੇ ਇੱਕ ਵਾਰੀ ਫਿਰ ਰਿਮਾਈਂਡਰ ਤੁਹਾਨੂੰ ਯਾਦ ਕਰਾ ਦਾਂ ਕਿ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰ ਲੈਣਾ। ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ, ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਰਹੇ ਆ, ਉਹਨਾਂ ਦਾ ਨਾਮ ਅਸੀਂ ਲੱਕੀ ਡਰਾਅ 'ਚ ਪਾ ਰਹੇ ਹਾਂ। ਤੇ ਲੱਕੀ ਡਰਾਅ 'ਚ ਹੁਣ ਅਸੀਂ ਡਿਸਾਈਡ ਕੀਤਾ ਲੈਪਟੋਪ ਗਿਫਟ ਦਿੱਤਾ ਜਾਏਗਾ। ਸੋ ਤੁਸੀਂ ਲੈਪਟੋਪ ਵਿਨ ਕਰਨਾ ਤੇ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ, ਬਲਕਿ ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵਸ ਨੂੰ ਵੀ ਕਹਿਣਾ ਕਿ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ ਟਿਕਟੋਕ ਤੇ, ਤੇ ਹੋ ਸਕਦਾ ਤੁਸੀਂ ਲੈਪਟੋਪ ਵਿਨ ਕਰ ਜਾਓ। 905-450-2828 ਨੰਬਰ ਹੈ। ਐਟਲੀਸਟ 30% ਦੀ ਸੇਵਿੰਗ ਇੱਕ ਹੋ ਰਹੀ ਹੈ, ਅਡੀਸ਼ਨਲ $200-$300 ਦਾ ਡਿਸਕਾਊਂਟ ਮਿਲ ਰਿਹਾ, ਤੇ ਐਡਵਾਂਟੇਜ ਇਹ ਹੈ ਫਰੀ ਡਿਲੀਵਰੀ ਦੇ ਨਾਲ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।

0: जी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं पड़ती। बाबा जी प्रसाद चढ़ाऊंगा, $50 का प्रसाद चढ़ाऊंगा, बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: I am Dev Tatla and you are not.
5: ਜੀ
6: ਆਪਣੇ ਨਾ ਜਦੋਂ ਵੱਡੇ ਪਲਾਜ਼ੇ ਚੋਂ ਡੋਰ ਵੜਦੇ ਆ, ਰਾਈਟ ਹੈਂਡ ਸਾਈਡ ਤੇ ਇੱਕ ਗੈਸ ਵਾਲਾ ਬਾਬਾ ਲੰਮਾ ਚੌੜਾ ਜਿਹਾ ਸਟੋਵ ਪਿਆ, ਉਹ ਕਿਹੜਾ ਜੀ?
5: ਇਹ 36 ਇੰਚ ਹੁੰਦੇ ਜੀ। ਅਗਰ ਕਿਸੇ ਨੂੰ ਐਕਸਕਲੂਸਿਵਲੀ 36 ਇੰਚ ਸਟੋਵ ਚਾਹੀਦੇ ਆ, ਸਾਡੇ ਕੋਲ ਉਹ ਵੀ ਅਵੇਲੇਬਲ ਹੈ, ਬਹੁਤ ਲੋ ਪ੍ਰਾਈਸ ਤੇ ਆਇਆ ਗੈਸ ਦਾ। ਜੇ 36 ਇੰਚ ਕਿਸੇ ਨੇ ਲੈਣਾ, ਉਹ ਵੀ ਮੈਂ ਤੁਹਾਨੂੰ $3500 ਤੋਂ $2499 ਦਾ ਦੇ ਦਾਂਗਾ। $1000 ਗਰੰਟਿਡ ਤੁਸੀਂ ਸੇਵ ਕਰੋਗੇ, ਨਹੀਂ ਤੇ 36 ਇੰਚ ਜਿਹੜਾ ਨਾ ਜੀ,
6: ਹਾਂਜੀ,
5: ਮੋਸਟਲੀ 4000 ਐਂਡ ਅਬਵ ਪ੍ਰਾਈਸ ਤੇ ਮਿਲਦਾ, ਪਰ ਇਹ ਸਾਡੇ ਕੋਲ ਸਪੈਸ਼ਲ ਤੇ ਸਪੈਸ਼ਲ ਪ੍ਰਾਈਸ ਚ ਪਰਚੇਜ਼ ਹੈ, ਇਸ ਕਰਕੇ $2499 ਚ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ ਦੀ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ।
6: ਠੀਕ ਹੈ,
5: ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ, ਤੇ ਜਿੱਥੇ $1000 ਦੀ ਸੇਵਿੰਗ ਤੁਹਾਡੀ ਇਲੈਕਟ੍ਰੋਨਿਕਸ ਚ, ਹੋਮ ਅਪਲਾਈਸਿਸ ਚ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਕਰਾ ਰਹੇ ਹਾਂ, ਉੱਥੇ ਤੁਹਾਨੂੰ 6685 ਟੋਮਕਨ ਰੋਡ ਫਰਨੀਚਰ ਚ ਵੀ $1000 ਤੋਂ ਵੱਧ ਦੀ ਸੇਵਿੰਗ ਕਰਾ ਕੇ ਦੇ ਰਹੇ ਹਾਂ। ਕਿਉਂਕਿ ਅੱਜ ਸਾਡੇ ਨਾਲ ਸੁੱਖ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਜਟ ਦੇ ਵਿੱਚ ਲਿਆ ਕੇ ਬੈਸਟ ਡੀਲਸ ਜਿਹੜੀਆਂ ਉਹ ਆਪਣੇ ਲਿਸਨਰ ਨੂੰ ਦੇਵਾਂਗੇ, ਪਰ ਦੇਵਾਂਗੇ ਐਕਸਕਲੂਸਿਵ ਡੀਲ ਓਨਲੀ ਫਾਰ ਦਿਸ ਵੀਕਐਂਡ। ਨੰਬਰ ਨੂੰ ਨੋਟ ਕਰ ਲਓ, 647-262-00-00, 647-262-00-00, ਕਿਉਂਕਿ 199 ਦਾ ਕੁਈਨ ਸਾਈਜ਼ ਮੈਟਰਸ ਮਿਲ ਜਾਣਾ, ਜਾਂ 299 ਦਾ ਕੁਈਨ ਸਾਈਜ਼ ਬੈੱਡ ਲਵੋਗੇ ਤੇ ਮੈਟਰਸ ਬਿਲਕੁਲ ਹੀ ਫ੍ਰੀ ਮਿਲ ਜਾਣਾ ਅੱਜ। 647-262-00-00 ਲੰਘ ਆਓ। ਸੁਖ ਜੀ ਦਿਓ ਮੈਸੇਜ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
5: ਜੇ ਕਿਤੇ ਲੇਟ ਹੋ ਗਏ ਹੋ ਤੇ ਤੁਸੀਂ ਰਾਈਟ ਵੇ ਕਾਲ ਕਰ ਲਓ, ਕਾਲ ਕਰਕੇ ਜਿਹੜੀ ਵੀ ਚੀਜ਼ ਹੋਲਡ ਕਰਾਉਣੀ ਹੋਲਡ ਕਰਾ ਕੇ ਸਿਰਫ ਨਾਮ ਤੇ ਨੰਬਰ ਨਾਲ ਹੋਲਡ ਹੋ ਜਾਣੀ ਹੈ, ਫਿਰ ਸ਼ੋਰੂਮ 'ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। 647-262-00-00, 647-262-00-00।

0: ਹਾਂਜੀ ਜਿਹੜੀ ਮਸਾਜ ਵਾਲੀ ਚੇਅਰ ਆ ਉਹਦਾ ਵੀ ਦੱਸ ਦੋ ਥੋੜਾ ਜਿਹਾ।
1: ਹਾਂਜੀ ਮਸਾਜ ਚੇਅਰ ਜਿਹੜੀ ਹੈ ਜੀ, ਅਗਰ ਕਿਸੇ ਨੇ ਲੈਣੀ ਹੈ ਇਹ ਬਹੁਤ ਹੀ ਸ਼ਾਨਦਾਰ, ਕਿਉਂਕਿ 5000 ਤੋਂ ਘੱਟ ਅੱਜ ਤੱਕ ਕੋਈ ਮਸਾਜ ਚੇਅਰ ਨਹੀਂ ਸੀ, ਸਿਰਫ ਪੈਨਾਸੋਨਿਕ ਪਹਿਲੇ ਬਣਾਉਂਦਾ ਸੀ, ਪਰ ਦਿਸ ਇਜ਼ ਦ ਬੈਸਟ ਕੰਪਨੀ ਜਿਨ੍ਹਾਂ ਨੇ ਮਸਾਜ ਚੇਅਰ ਲਾਂਚ ਕੀਤੀ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਡਿਸਪਲੇ ਤੇ ਹੈ, ਜਾ ਕੇ ਤੁਸੀਂ 10 ਮਿੰਟ ਦਾ ਟ੍ਰਾਇਲ ਲਵੋ। ਇਹਦੇ ਤੇ ਸੌਫਟ ਮਸਾਜ ਵੀ ਹੈ, ਹਾਰਡ ਮਸਾਜ ਵੀ ਹੈ ਜੀ।
0: ਠੀਕ ਹੈ,
1: ਸੋ ਇਹਦੇ ਚ ਤੁਹਾਡੇ ਅਪਰ ਸ਼ੋਲਡਰ, ਲੋਅਰ ਸ਼ੋਲਡਰ, ਲੋਅਰ ਬੈਕ, ਥਾਈਜ਼, ਲੈਗਸ ਐਂਡ ਫਿਟ ਮਸਾਜ ਹੈ, ਔਰ ਆਰਮ ਮਸਾਜ ਵੀ ਹੈ, ਬਹੁਤ ਬਿਹਤਰੀਨ। ਜਿੰਨੇ ਸਾਡੇ ਕਸਟਮਰ ਲੈ ਕੇ ਗਏ ਆ, ਦੇ ਆਰ ਵੈਰੀ ਸੈਟਿਸਫਾਈਡ। ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਲੈ ਕੇ ਦਿੱਤਾ। ਮੇਰੇ ਕੋਲ 2 ਐਸੇ ਕਸਟਮਰ ਹੈ ਜਿਨ੍ਹਾਂ ਨੇ ਆਪਣੇ ਆਫਿਸ 'ਚ ਲਿਜਾ ਕੇ ਰੱਖਿਆ, ਰੀਅਲਟਰ ਸੀ ਜੀ, ਰੀਅਲ ਸਟੇਟ ਦੇ ਆਫਿਸ 'ਚ, ਉੱਥੇ ਉਹਨਾਂ ਨੇ ਰੱਖਿਆ। ਮੇਰੇ ਕੋਲ ਐਸੇ ਕਸਟਮਰ ਲੈ ਕੇ ਗਏ ਜਿਹੜੇ ਟਰੱਕਿੰਗ ਇੰਡਸਟਰੀ 'ਚ ਸੀ, ਉਹਨਾਂ ਨੇ ਆਪਣੇ ਘਰ 'ਚ ਰੱਖੀ ਹੈ, ਨਾਲੇ ਉਹਨਾਂ ਦੇ ਪੇਰੈਂਟਸ ਵੀ, ਨਾਲੇ ਉਹ ਕਹਿੰਦੇ ਜਦੋਂ ਮੈਂ ਫੇਰਾ ਲਾ ਕੇ ਭਾਜੀ ਆਉਂਦਾ ਤੇ ਮੈਂ ਆਪਣੇ ਵਾਸਤੇ ਵੀ, ਬਹੁਤ ਮੈਨੂੰ ਇਹ ਇਸ ਟਾਈਮ ਇੰਪੋਰਟੈਂਟ ਹੈ, ਮੈਂ ਆਪਣੇ ਵਾਸਤੇ ਵੀ ਲੈ ਕੇ ਰੱਖੀ ਹੈ। ਕਿਉਂ ਕਿ ਸਿਰਫ 24.99 ਚ $5000 ਵਾਲੀ ਮਸਾਜ ਚੇਅਰ 24.99 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। 10 ਮਿੰਟਸ ਦਾ ਟ੍ਰਾਇਲ ਲੈਣਾ ਤੇ ਪਹੁੰਚ ਜਾਓ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਡਿਸਪਲੇ ਤੇ ਪਹੁੰਚ ਕੇ ਆਰਾਮ ਨਾਲ ਚੇਅਰ ਤੇ ਬੈਠ ਕੇ 10 ਮਿੰਟਸ ਟ੍ਰਾਇਲ ਲਵੋ, ਉਸ ਤੋਂ ਬਾਅਦ ਆਰਡਰ ਕਰੀਓ, ਕਿਉਂਕਿ ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਮਿਲ ਰਿਹਾ ਫ੍ਰੀ ਡਿਲੀਵਰੀ ਦੇ ਨਾਲ, ਤੇ 1 year ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪੇਮੈਂਟ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਮਿਸ ਨਾ ਕਰ ਜਾਣਾ। ਇਹ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਰ ਬਾਰ ਰਿਪੀਟ ਨਹੀਂ ਹੁੰਦੀਆਂ, ਇਹ ਉਹੋ ਜਿਹੇ ਇਹ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਈਆਂ ਦੇ ਟੈਰਿਫ ਲੱਗ ਚੁੱਕੇ ਆ, ਪ੍ਰਾਈਸ ਇੰਕਰੀਜ਼ਡ ਹੋ ਗਈਆਂ। ਜਿੱਦਾਂ ਕਿ ਫਰਿੱਜ, ਸਟੋਵ, ਡਿਸ਼ਵਾਸ਼ਰ, ਮੈਂ ਤੁਹਾਨੂੰ ਦੱਸ ਰਿਹਾ, ਇਹ ਆਲਰੇਡੀ 38.99 ਦਾ ਹੋ ਗਿਆ, ਜਿਹੜਾ 29.99 ਚ ਤੁਹਾਨੂੰ 3-piece ਕਿਚਨ ਬੰਡਲ ਦੇ ਰਹੇ ਹਾਂ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਤੁਹਾਨੂੰ $14.99 ਚ ਮਿਲ ਰਹੀ ਹੈ, $2200 ਵਾਲੀ। ਟੀਵੀ ਐਪ ਤੁਹਾਨੂੰ ਅੱਜ 55 inch ਮਿਲ ਰਿਹਾ $3.99 ਦਾ, 65 inch ਮਿਲ ਰਿਹਾ $4.99 ਦਾ, 75 inch ਮਿਲ ਰਿਹਾ $7.99 ਦਾ, 85 inch ਮਿਲ ਰਿਹਾ $13.99 ਦਾ, 98 inch ਈਵਨ ਮਿਲ ਰਿਹਾ $19.99 ਦਾ। ਵਨ ਐਂਡ ਓਨਲੀ ਸੇਵਿੰਗਸ, ਸੇਵਿੰਗਸ, ਸੇਵਿੰਗਸ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2858 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਤੋਂ ਵੀ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਤੇ ਕਾਲ ਕਰਕੇ ਸਿਰਫ ਨਾਮ ਤੇ ਨੰਬਰ ਦੇ ਕੇ ਡੀਲ ਲੌਕ ਕਰਾ ਲੈਣਾ, $300-400 ਨਾਲ ਡੀਲ ਲੌਕ ਹੋ ਜਾਏਗੀ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ, ਸਪਟੰਬਰ, ਅਕਤੂਬਰ, ਨਵੰਬਰ ਦੀ। 905-450-2858, 905-450-2828 ਜੀ।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739-7710 6 4 7 7 3 9 8 7 1 0।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
12: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
13: ਆ ਭੈਣੇ, ਖਰੀਦ ਲਿਆ ਗਹਿਣੇ?
14: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
13: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
14: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
15: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
16: ਜਨਕ ਜਵੈਲਰਸ, ਕਾਲ 905-230-8800।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: ਬਾਬਾ ਜੀ, ਮੈਂ ਬਹੁਤ ਤੰਗ ਆ, ਕੀ ਕਰਾਂ? ਮੇਰਾ ਘਰ ਵਾਲਾ ਰੋਜ਼ ਸ਼ਰਾਬ ਪੀ ਕੇ ਆਂਦਾ, ਘਰ ਇੰਨਾ ਕਲੇਸ਼ ਹੁੰਦਾ, ਇੰਨਾ ਕਲੇਸ਼ ਹੁੰਦਾ। ਮੈਨੂੰ ਦੱਸੋ ਮੈਂ ਕਿਹੜਾ ਵਰਤ ਕਰਾਂ?
20: ਬੇਬੀ, ਹੈ ਤਾਂ ਔਖਾ।
19: ਹਾਂਜੀ,
20: ਪਰ ਜੇ ਤੂੰ ਰੱਖ ਲੈ ਤਾਂ ਘਰੇ ਲੜਾਈ ਨਹੀਂ ਹੋਊਗੀ।
19: ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਤੁਸੀਂ ਬਸ ਦੱਸੋ ਮੈਂ ਕਿਹੜਾ ਵਰਤ ਰੱਖਾਂ?
20: ਮੌਨ ਵਰਤ।
19: ਫਿੱਟੇ ਮੂੰਹ ਤੇਰੇ।
21: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 699 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ, ਬਰਾੜ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ, ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ।
2: Gentlemen, introducing from CHLO AM 530, the number one radio host in the world.

0: ਅਜੇ ਪ੍ਰੋਗਰਾਮ ਨੂੰ ਜੀ ਇੰਡੀਅਨ ਫਰੂਟ ਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫਰੂਟ ਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ ਜਿੱਥੇ ਵੈਜੀ ਥਾਲੀ 499 ਦੀ ਹੈ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਈਚ ਨੇ, ਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਵਾਲਾ 699 ਈਚ ਹੈ, ਛੋਲੇ ਭਟੂਰੇ 399 ਦੇ ਨੇ ਤੇ ਵੈਜੀ ਬਰਗਰ 399 ਦਾ। ਇਹ ਜਿਹੜੀ ਡੀਲ ਹੈ ਸਿਰਫ ਤੇ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, ਇੱਕ ਚੱਕਰ ਜ਼ਰੂਰ ਲਾਇਓ, 25 ਸੈਂਡਲਵੁੱਡ ਪਾਰਕਵੇ ਵੈਸਟ ਇਨ ਬਰੈਂਪਟਨ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
2: Are you ready?
0: Ikka Junction ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040 647-429-4040
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
5: ਜਸ਼ਨ ਟੈਂਟਸ ਦੇ ਨਾਲ।
4: ਵਿਆਹ ਹੋਵੇ, ਬਰਥਡੇ ਪਾਰਟੀ,
5: ਕਾਰਪੋਰੇਟ ਇਵੈਂਟਸ ਜਾਂ

0: Punjabi by Nature, Airport and Buvet, Tikko Road, 905-794-4667.
1: I am Dev Tatla, and you are not. ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਚਾਲ ਹੈ?
2: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਗੱਲਾਂ ਬੜੀਆਂ ਯਾਦ ਰਹਿੰਦੀਆਂ ਜ਼ਿੰਦਗੀ ਚ, ਬਹੁਤ ਸਾਰੀਆਂ ਖਬਰਾਂ ਯਾਦ ਰਹਿੰਦੀਆਂ। ਜਿਹੜਾ ਏਅਰਪੋਰਟ ਤੇ ਸੋਨਾ ਚੋਰੀ ਹੋਇਆ ਸੀ ਉਹ ਸਾਰੀ ਉਮਰ ਨਹੀਂ ਭੁੱਲਣਾ। ਉਹਦੇ ਵਿੱਚ ਕਈਆਂ ਨੂੰ ਛੱਡ ਵੀ ਦਿੱਤਾ ਇਹਨਾਂ ਨੇ, ਲੇਕਿਨ ਅਮਿਤ ਜਲੋਟਾ 42 ਸਾਲ ਦਾ ਓਕਲ ਦਾ ਰਹਿਣ ਵਾਲਾ, ਉਹਨੂੰ ਵੀ ਪੁਲਿਸ ਨੇ ਛੱਡਤਾ। ਬਾਕੀ ਜਿਹੜੇ ਹੈਗੇ ਉਹਨਾਂ ਦੇ ਹੁਣ ਕੇਸ ਕੂਸ ਚੱਲਣਗੇ, ਜਦੋਂ ਚੱਲਣਗੇ ਦੇਖਾਂਗੇ ਕੀ ਬਣਦਾ, ਲੇਕਿਨ ਸੋਨਾ ਨਹੀਂ ਲੱਭਣਾ ਇਹਨਾਂ ਨੂੰ ਹੁਣ ਮੁੜ ਕੇ। ਇੱਕ ਰਿਪੋਰਟ ਆਈ ਹੈ ਜੀ ਰੀਅਲ ਸਟੇਟ ਸੰਬੰਧੀ, ਘਰਾਂ ਦੀ ਜਿਹੜੀ ਸੇਲ ਹੈ 6.9% ਅਗਸਤ ਦੇ ਮਹੀਨੇ ਥੱਲੇ ਆ ਗਈ ਹੈ। ਸੇਲ ਪ੍ਰਾਈਜ਼ਾਂ ਦੀ ਗੱਲ ਨਹੀਂ ਕਰ ਰਹੇ, ਸੇਲ ਦੀ ਗੱਲ ਕਰ ਰਹੇ ਹਾਂ। ਔਰ ਸਾਡੇ ਇੱਥੇ ਕੈਨੇਡਾ ਵਿੱਚ ਹੋਲਸੇਲ ਜਿਹੜੀ ਹੈਗੀ ਆ ਸੇਲ ਜਨਰਲ ਪ੍ਰੋਡਕਟ ਦੀ, ਉਹ 0.3% ਜੁਲਾਈ ਦੇ ਵਿੱਚ ਉੱਪਰ ਗਈ ਹੈ। ਔਰ ਘਰਾਂ ਦੀ ਇਨਕਮ 2019 ਦੇ ਮੁਕਾਬਲੇ ਹੁਣ ਉੱਪਰ ਗਈ ਹੋਈ ਹੈ। RBC ਵਾਲੇ ਦੱਸਦੇ ਨੇ 51% ਪੇਰੈਂਟਸ ਨੇ ਜਿਹੜੇ ਆਪਦੇ ਬੱਚਿਆਂ ਅਡਲਟ ਬੱਚਿਆਂ ਦੀ ਰਾਖੀ ਕਰ ਰਹੇ ਆ ਜਾਂ ਉਹਨਾਂ ਨੂੰ ਸਾਂਭ ਰਹੇ ਆ। ਅੱਛਾ, ਬੱਚਿਆਂ ਦੀ ਰਾਖੀ ਦੇ ਬੱਚਿਆਂ ਦੀ ਸਾਂਭ ਦੀ ਗੱਲ ਚੱਲੀ ਆ, ਬੱਚਿਆਂ ਰਿਲੇਟਡ ਤੁਸੀਂ ਐਜੂਕੇਸ਼ਨ ਬਾਰੇ ਕਾਫੀ ਗੱਲ ਕਰਦੇ ਹੋ, ਬੱਚਿਆਂ ਰਿਲੇਟਡ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀਆਂ ਬਾਰੇ ਗੱਲ ਕਰਦੇ ਹੋ, ਅੱਜ ਕਿੱਥੋਂ ਸ਼ੁਰੂ ਕਰਨਾ?
2: ਇਹਨਾਂ ਪਲਾਨਸ ਤੋਂ ਹੀ ਗੱਲ ਕਰਦੇ ਹਾਂ ਦੇਵ ਜੀ, ਕਿਉਂਕਿ ਜਿੱਥੇ ਆਪਾਂ ਬੱਚਿਆਂ ਦੀ, ਕਿਉਂਕਿ ਆਪਾਂ ਦੋ ਤਰ੍ਹਾਂ ਦੇ ਨਾਲ ਪਲੈਨਿੰਗ ਕਰ ਸਕਦੇ ਹਾਂ, ਸਪੈਸ਼ਲੀ ਜਦੋਂ ਆਪਾਂ ਬੱਚਿਆਂ ਦੀ ਗੱਲ ਕੀਤੀ ਆ। ਹੁਣ ਤੁਸੀਂ ਨਿਊਜ਼ ਵੀ ਸ਼ੇਅਰ ਕੀਤੀ ਆ ਕਿ ਬੱਚਿਆਂ ਦੀ ਟੇਕ ਕੇਅਰ ਹਲੇ ਵੀ ਕਰਨੀ ਪੈ ਰਹੀ ਆ, ਜਾਂ ਬੱਚੇ ਅਡਲਟ ਵੀ ਹੋ ਗਏ ਆ ਤਾਂ ਵੀ ਕਰਨੀ ਪੈ ਰਹੀ ਆ ਟੇਕ ਕੇਅਰ। ਸੋ ਉਹਦਾ ਮਤਲਬ ਇਹੀ ਹੈਗਾ ਕਿਤੇ ਨਾ ਕਿਤੇ ਆਪਣੇ ਜਿਹੜੇ ਫਾਈਨੈਂਸਿਸ ਹੈਗੇ ਆ ਉਹ ਕੰਟਰੋਲ 'ਚ ਨਹੀਂ ਹੈਗੇ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਾਂ ਤਾਂ ਇਨਫ ਇਨਕਮ ਨਹੀਂ ਹੈਗੀ ਉਹਨਾਂ ਦੇ ਕੋਲ ਜਿਹਦੇ ਨਾਲ ਉਹ ਸਾਰੇ ਆਪਣੇ ਖਰਚੇ ਕਵਰ ਕਰ ਸਕਣ, ਜਾਂ ਜੇ ਇਨਕਮ ਹੈਗੀ ਆ ਤਾਂ ਉਹ ਪ੍ਰੋਪਰਲੀ ਤੌਰ ਦੇ ਉੱਪਰ ਇਨਵੈਸਟਿਡ ਨਹੀਂ ਹੈਗੀ, ਜਾਂ ਉਹਦੇ ਉੱਪਰ ਪ੍ਰੋਪਰ ਸਾਨੂੰ ਗਰੋਥ ਹੀ ਨਹੀਂ ਆ ਰਹੀ। ਸੋ ਦੋ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹਾਂ, ਉਹ ਇੱਕ ਤਾਂ ਇਹ ਹੈਗਾ ਆ ਕਿ ਬੱਚਿਆਂ ਦੀ ਫਰਦਰ ਵਧੀਆ ਐਜੂਕੇਸ਼ਨ ਦੇ ਲਈ ਆਪਾਂ RESP ਦਾ ਪਲਾਨ ਕਰ ਸਕਦੇ ਹਾਂ। ਉਹ ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਕਿ ਜੇ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਉੱਪਰ ਨਹੀਂ ਕਰਵਾਇਆ, ਤੁਸੀਂ ਗੌਰਮੈਂਟ ਦੀਆਂ ਗ੍ਰਾਂਟਸ ਦਾ ਫਾਇਦਾ ਵੀ ਨਹੀਂ ਲੈ ਰਹੇ, ਤੁਸੀਂ ਉਹਦੇ ਉੱਪਰ ਜਿਹੜਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਸੀ ਉਹ ਵੀ ਨਹੀਂ ਲੈ ਰਹੇ, ਪਲੱਸ ਤੁਸੀਂ ਕਿਹੜਾ ਉਹ ਵਾਲੇ ਪੈਸੇ ਜਿਹੜੇ ਹੈਗੇ ਆ ਕਿਤੇ ਸੈਪਰੇਟ ਤੌਰ ਦੇ ਉੱਪਰ ਇਨਵੈਸਟ ਕਰ ਰਹੇ ਹਾਂ। ਕਈ ਪੇਰੈਂਟਸ ਸਾਨੂੰ ਕਹਿ ਦਿੰਦੇ ਆ ਕਿ ਹਾਂਜੀ ਜਿਹੜੇ ਸਾਡੇ ਬੱਚਿਆਂ ਦੇ ਬੈਨੀਫਿਟ ਆਉਂਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਹਾਂ। ਪਰ ਇਹ ਆ ਕਿ ਜੇ ਅਲੱਗ ਅਕਾਊਂਟ 'ਚ ਪਾ ਕੇ ਰੱਖਦੇ ਵੀ ਆ ਤਾਂ ਉਹਦੇ ਉੱਪਰ ਕੀ ਮਿਲ ਰਿਹਾ?
1: ਠੀਕ ਹੈ,
2: ਜੇ ਤਾਂ ਹੁਣ ਅਕਾਊਂਟ ਬੈਂਕ ਦੇ ਵਿੱਚ ਖੋਲਿਆ ਹੋਇਆ ਨਹੀਂ, ਬਿਲਕੁਲ ਚੈਕਿੰਗ ਅਕਾਊਂਟ ਹੋਇਆ ਤਾਂ ਕੁਛ ਵੀ ਨਹੀਂ ਹੋਣਾ। ਜੇ ਹੁਣ ਤੁਸੀਂ ਉਹਦੀ ਕੋਈ GIC ਓਪਨ ਕਰਵਾਤੀ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਕੋਈ ਲੰਬਸਮ ਦੀ ਓਪਨ ਕਰਵਾਉਂਗੇ, ਹੁਣ ਮਹੀਨੇ ਦੇ 100-200 ਡਾਲਰ ਦੀ ਤੇ GICਆਂ ਕਰਾਉਣਾ ਰਹੇ ਤੁਸੀਂ, ਫਿਰ ਫਰਦਰ ਪੈਸਾ ਜੇ ਸਿੰਪਲ ਹਾਈ ਇੰਟਰਸਟ ਸੇਵਿੰਗ ਅਕਾਊਂਟ 'ਚ ਰੱਖਦੇ ਹੈਗੇ ਆ ਉਹਦਾ ਇੰਟਰਸਟ ਤਾਂ ਸੈਂਟਾ ਦੇ ਵਿੱਚ ਹੀ ਆ। ਸੋ ਇਸ ਕਰਕੇ ਜੇ ਤੁਸੀਂ ਅਲੱਗ ਤੌਰ ਤੇ ਉਹਨਾਂ ਦੇ ਪੈਸੇ ਰੱਖ ਵੀ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਜਿਹੜੇ ਬੱਚਿਆਂ ਦੇ ਪੈਸੇ ਨੂੰ, ਮੇਨ ਚੀਜ਼ ਜ਼ਰੂਰੀ ਇਹ ਆ ਕਿ ਉਸ ਪੈਸੇ ਦੇ ਉੱਪਰ ਕੀ ਗਰੋਥ ਆ ਰਹੀ ਆ। ਸੋ ਇਨਫਲੇਸ਼ਨ ਦੇ ਨਾਲ ਤਾਂ ਉਹ ਪੈਸਾ ਵਧਣ ਦੀ ਬਜਾਏ ਘਟੀ ਰਿਹਾ। ਤੁਸੀਂ ਸੋਚ ਜ਼ਰੂਰ ਹੋਵੋਗੇ ਕਿ ਸਾਨੂੰ ਜੀ ਮੰਥਲੀ ਜਿਹੜਾ ਪੈਸਾ ਆ ਰਿਹਾ ਬੱਚਿਆਂ ਦਾ ਅਸੀਂ ਉਹ ਜਮ੍ਹਾਂ ਕਰਾਈ ਜਾਂਦੇ ਹਾਂ, ਪੈਸਾ ਵੱਧਦਾ ਪਿਆ, ਪਰ ਉਹ ਤਾਂ ਤੁਹਾਡਾ ਹੀ ਆ, ਵੈਲਿਊ ਦੇ ਹਿਸਾਬ ਦੇ ਨਾਲ ਤਾਂ ਉਹ ਘਟਦਾ ਹੀ ਪਿਆ ਨਾ ਜੇ ਉਹਦੇ ਉੱਪਰ ਕੋਈ ਗਰੋਥ ਨਹੀਂ ਆ ਰਹੀ। ਸੋ ਇਸ ਕਰਕੇ ਜਿਹੜਾ RESP ਦਾ ਟੂਲ ਬਣਾਇਆ ਸੀਗਾ ਗੌਰਮੈਂਟ ਨੇ ਉਹ ਇਸੇ ਕਰਕੇ ਸੀਗਾ ਕਿ ਗੌਰਮੈਂਟ ਨੇ ਉਹਦੇ ਵਿੱਚ ਹੈਲਪ ਕਰਨੀ ਸੀਗੀ ਗ੍ਰਾਂਟਸ ਦੀ ਫਾਰਮ ਦੇ ਵਿੱਚ, ਪਲੱਸ ਫਿਰ ਅੱਗੇ ਪੈਸਾ ਜਿਹੜਾ ਹੈਗਾ ਆ ਤੁਹਾਡਾ ਪੈਸਾ ਪਲੱਸ ਗੌਰਮੈਂਟ ਗ੍ਰਾਂਟ ਉਹ ਅੱਗੇ ਇਨਵੈਸਟ ਹੋਣੀ ਸੀਗੀ। ਡਿਫਰੈਂਟ ਡਿਫਰੈਂਟ ਫੰਡਸ ਹੈਗੇ ਆ ਜਿੱਥੇ ਪੈਸੇ ਨੂੰ ਇਨਵੈਸਟ ਕਰ ਸਕਦੇ ਆ, ਆਪਣੇ ਰਿਸਕ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਫੰਡਸ ਜਿਹੜੇ ਹੈਗੇ ਆ ਆਪਾਂ ਚੂਜ਼ ਕਰਦੇ ਆ, ਉਹਦੇ ਅਕੋਰਡਿੰਗਲੀ ਪੈਸੇ ਦੀ ਗਰੋਥ ਹੁੰਦੀ ਆ ਐਂਡ ਉਹ ਕੰਪਾਊਂਡ ਇੰਟਰਸਟ ਆ। ਉਹਦਾ ਮਤਲਬ ਇਹ ਹੈਗਾ ਕਿ ਅਗਰ ਇਸ ਸਾਲ 5% ਗਰੋਥ ਆਈ ਆ, ਅਗਲੇ ਸਾਲ 7 ਆਈ ਆ, ਜਿਹੜਾ 5 ਵਾਲਾ ਸੀਗਾ ਪੈਸਾ ਉਹ ਵੀ ਨਾਲ ਅੱਗੇ 7% ਦੇ ਗਰੋਥ ਦੇ ਵਿੱਚ ਐਡ ਆਨ ਹੋ ਗਿਆ। ਸੋ ਮੈਂ ਜ਼ਰੂਰ ਕਹੂੰਗੀ ਕਿ RESP ਨੂੰ ਤੁਸੀਂ ਕੋਈ ਇੱਦਾਂ ਨਾ ਸਮਝੋ ਕਿ ਕੋਈ ਬਹੁਤਾ ਫਾਇਦਾ ਨਹੀਂ ਹੈਗਾ, ਕਿਉਂਕਿ RESP ਦੇ ਵਿੱਚ ਗ੍ਰਾਂਟ ਨੂੰ ਸੋਚ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਊਗਾ ਕਿ ਹਾਂਜੀ $9,200 ਹੀ ਆ, ਇਹ ਤਾਂ ਕੁਛ ਨਹੀਂ ਹੈਗਾ, ਇੰਨੇ ਕੁ ਪੈਸਿਆਂ ਦਾ ਕੀ ਹੋਣਾ, ਪਰ ਉਹ 9,200 ਨਹੀਂ ਰਹਿੰਦੇ। ਜਦੋਂ ਗਰੋਥ ਹੁੰਦੀ ਹੈਗੀ ਆ ਪੈਸੇ ਦੇ ਉੱਪਰ ਤੁਹਾਡੇ ਦੇ ਉੱਪਰ ਤੇ ਗ੍ਰਾਂਟ ਦੇ ਉੱਪਰ, ਪੈਸਾ ਜਿਹੜਾ ਹੈਗਾ ਆ ਆਲਮੋਸਟ ਜਿਹੜਾ ਆ ਡਬਲ ਦੇ ਨੇੜੇ ਚੱਲ ਜਾਂਦਾ ਜੇ 5% ਵੀ ਆ ਜਾਵੇ ਤਾਂ। ਸੋ ਇਸ ਕਰਕੇ ਜ਼ਰੂਰ ਕਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦਾ RESP ਪਲਾਨ ਨਹੀਂ ਕਰਵਾਇਆ, ਗ੍ਰੈਂਡ ਪੇਰੈਂਟਸ ਵੀ ਆਪਣੇ ਗ੍ਰੈਂਡ ਕਿਡਸ ਦੇ ਲਈ ਇਹ ਪਲਾਨ ਓਪਨ ਕਰਵਾ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
1: ਜੋਕ ਹੀ ਸੀਗਾ ਨਾ ਤਾਈ।

0: ਠਹਿਰੋ ਠਹਿਰੋ, ਇਹ ਮੈਨੂੰ ਤਾਂ ਵਧੀਆ ਲੱਗਿਆ, ਕਿਸੇ ਨੇ ਫੇਸਬੁੱਕ ਤੇ ਭੇਜਿਆ ਸੀ, ਆਹ ਬਟਨ ਦਬਣਾ ਭੁੱਲ ਗਿਆ।
1: ਜਦੋਂ ਸਵੇਰੇ ਤੁਹਾਡੀਆਂ ਅੱਖਾਂ ਖੁੱਲਦੀਆਂ ਨੇ ਤਾਂ ਤੁਸੀਂ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ?
2: ਪ੍ਰੀਤ, ਮੈਂ ਹੱਥ ਜੋੜ ਕੇ ਆਖਦਾ ਹਾਂ, ਹੇ ਵਾਹਿਗੁਰੂ ਜੀ, ਤੇਰੇ ਵਰਗੀ ਪਤਨੀ ਸਾਰਿਆਂ ਨੂੰ ਦੇਵੀ।
1: ਓਹੋ, ਸੱਚੀ ਜੀ, ਐਦਾਂ ਕਿਉਂ?
2: ਪ੍ਰੀਤ, ਮੈਂ ਸੋਚਦਾ ਹਾਂ ਆਖਰ ਇਸ ਦੁਨੀਆਂ ਵਿੱਚ ਕੱਲਾ ਮੈਂ ਹੀ ਕਿਉਂ ਦੁਖੀ ਰਹਾ।
0: ਐਨੀਵੇ, ਦੈਟ ਵਾਸ ਅ ਸਮਾਲ ਜੋਕ। ਆਲਰਾਈਟ, ਆਪਾਂ ਐ ਕਰਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ, ਲੇਕਿਨ ਪਹਿਲਾਂ ਏਅਰਪੋਰਟ ਨਿਸ਼ਾਨ ਦਾ ਸੁਨੇਹਾ ਸੁਣਾਉਣ ਤੋਂ ਪਹਿਲਾਂ ਇਹ ਦੱਸੀਏ, ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਏਜ ਦੇ ਡਰਾਈਵਰ ਚਾਹੀਦੇ ਆ ਜੀ। ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, ਸ਼ਾਮ ਨੂੰ ਤੁਸੀਂ ਘਰੇ ਆ ਜਾ ਕਰਨਾ। 3,000 ਮੀਲ ਵੀਕ ਦੇ ਮਿਲਣਗੇ, ਪੇ ਚੰਗੀ ਹੈ, ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229, ਐਕਸਟੈਂਸ਼ਨ 4। ਲਓ ਜੀ, ਏਅਰਪੋਰਟ ਨਿਸ਼ਾਨ ਦਾ ਸੁਨੇਹਾ ਸੁਣੋ। ਆਏ
3: ਕਿਤਨੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ, ਕੋਈ ਆਲੂ ਪਿਆਜ਼ ਤੇ ਲੈਣੀ? ਤਾਂ ਜੀ ਗੱਡੀ ਲੈਣੀ ਹੋਵੇ, ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸ਼ਾਨ, ਚੁੱਪ ਕਰਕੇ ਆਜੋ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸ਼ਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900,
0: 791-4900। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਸ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099, 460-9099, ਇਹਨਾਂ ਦਾ ਨੰਬਰ ਹੈ।
4: ਬੈਠਾ ਕੀ ਸੋਚੀ ਜਾਂਦਾ?
5: ਮੈਂ ਸੋਚ ਰਿਹਾ ਵੀ ਕਦੋਂ ਕੁ ਵਾਪਸ ਆਊਗੀ।
4: ਕੌਣ?
5: ਘਰ ਵਾਲੀ ਮੇਰੀ।
4: ਕਿੱਥੇ ਗਈ ਆ ਉਹ?
5: ਉਹ ਸਾਡੀ ਬਿਲਡਿੰਗ ਦਾ ਵਾਚਮੈਨ ਨੀ, ਉਹਦੇ ਨਾਲ ਫਿਲਮ ਵੇਖਣ ਗਈ ਆ।
4: ਤੇ ਫੇਰ ਤੂੰ ਉਹਦਾ ਪਿੱਛਾ ਨੀ ਕੀਤਾ?
5: ਤੇ ਮੈਨੂੰ ਕੀ ਲੋੜ ਪਈ ਜਾਣ ਦੀ, ਮੈਂ ਤਾਂ ਅੱਗੇ ਫਿਲਮ ਦੇਖੀ ਆਉ।
4: ਫਿੱਟੇ ਮੂੰਹ ਤੇਰੇ,
6: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
7: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
6: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
7: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
6: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
7: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
6: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
7: 905-671-8400 ਔਰ 905-796-8800 or visit giltravels.ca.
8: From the Dave Tatlin News Desk, locally covered, nationally connected.
0: ਲਓ ਜੀ, ਅਗਰ ਤੁਹਾਨੂੰ ਤੁਸੀਂ ਤੰਦੂਰੀ ਦਾ ਕੰਮ ਜਾਣਦੇ ਹੋ, ਕਰੀ ਸ਼ੈਫ ਹੋ, ਤਾਂ ਇੱਕ ਫਰਮ ਹੈ, ਰੈਸਟੋਰੈਂਟ ਹੈ, ਜਿਨ੍ਹਾਂ ਨੂੰ ਇਹ ਦੋਨਾਂ ਦੀ ਲੋੜ ਹੈ, ਕਰੀ ਅਤੇ ਤੰਦੂਰ ਸ਼ੈਫ। LMI ਜਿਹੜੀ ਹੈ ਉਹ ਰਾਈਟ ਵੇ ਅਵੇਲੇਬਲ ਹੈ, ਸਿਰਫ ਜਿਹੜਾ ਭਾਰਤੀ ਤਜਰਬਾ ਹੋਏਗਾ ਉਸਨੂੰ ਹੀ ਮੰਨਿਆ ਜਾਏਗਾ। 6477-701-3309, 701-3309, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ, ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਿਓ। ਰੇਡੀਓ ਪ੍ਰੋਗਰਾਮ ਕਰਨਾ ਹੈ 416-677-0609, 0609 ਸਾਡੇ ਨੰਬਰ ਨੇ। ਇੱਕ ਫਾਰਮ ਹੈ ਜੀ, AZ ਡਰਾਈਵਰ ਚਾਹੀਦੇ ਆ ਇਹਨਾਂ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ ਤੁਸੀਂ। ਅੱਛਾ, ਪੇ ਬੜੀ ਵਧੀਆ ਦੇ ਰਹੇ ਆ, ਕੁਲਦੀਪ ਮੰਗਠੋਰਾ ਨਾਲ ਗੱਲ ਕਰ ਲਓ, 6477-972-6455, 972-6455। ਜਿਹੜੇ ਭਾਈ ਪੈਟਰੋਲ ਵਾਲੀਆਂ ਗੱਡੀਆਂ ਚਲਾਉਂਦੇ ਆ, ਕੰਨ ਖੜੇ ਕਰ ਲਓ, ਕਿਉਂਕਿ ਪੈਟਰੋਲ ਦੀ ਕੀਮਤ ਅੱਜ ਅੱਧੀ ਰਾਤੋਂ 6 ਸੈਂਟ ਉੱਪਰ ਜਾ ਰਹੀ ਹੈ। ਟੈਂਕੀਆਂ ਭਰਾ ਲਓ, ਤੇਲ ਪਵਾ ਲਓ, ਕੀ ਕਹਿੰਦੇ ਆ, ਕੇਨੀਆਂ ਭਰ ਲਓ। ਔਰ ਜਨਕ ਜੂਲ ਅਤੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈ, ਮੰਡੀਆਂ ਦੇ ਭਾਅ ਕਿਵੇਂ ਚੱਲ ਰਹੇ ਆ ਅੱਜ ਕੱਲ੍ਹ, ਜੇ ਮੈਨੂੰ ਲੱਭਣਗੇ ਤਾਂ ਹੀ ਦੱਸਾਂਗਾ, ਪਤਾ ਨਹੀਂ ਕਿੱਧਰ ਚਲੇਗਾ। ਚਲੋ, ਉਨਾ ਚਿਰ ਅੱਗੇ ਚੱਲਦੇ ਹਾਂ। ਬਠਿੰਡਾ ਦੇ ਪਿੰਡ ਮੁਲਤਾਨੀ ਦੇ ਨੌਜਵਾਨ ਦਲੇਰ ਸਿੰਘ ਦੀ ਸੰਗਤ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਗਈ, ਔਰ ਬੁਰਜ ਮਹਿਮਾ ਵਿੱਚ ਰੂੜੀਆਂ ਤੋਂ ਭੇਤ ਭਰੀ ਹਾਲਾਤ ਵਿੱਚ ਨੌਜਵਾਨ ਦੀ ਜਿਹੜੀ ਹੈ ਲਾਸ਼ ਮਿਲੀ।
9: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
10: ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
9: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
11: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ।
0: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾੜ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
12: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
13: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
14: ਹਾਂ ਬੱਚੇ, ਤੂੰ ਕੱਲ ਨਹੀਂ ਆਈ, ਕੱਲ ਤੇਰੀ ਸੱਸ ਤੇ ਨਨਾਣ ਆਈਆਂ ਸਨ।
15: ਹਾਂਜੀ ਬਾਬਾ ਜੀ।
14: ਉਹਨਾਂ ਸਾਨੂੰ ਕਿਹਾ ਹੈ ਕਿ ਸਾਨੂੰ ਸਵਰਗਾਂ ਦੀ ਬੁਕਿੰਗ ਕਰਵਾ ਦਿਓ।
15: ਹਾਂਜੀ।
14: ਤੇ ਤੂੰ ਨੇ ਬੁਕਿੰਗ ਕਰਵਾਉਣੀ?
15: ਨਹੀਂ ਬਾਬਾ ਜੀ, ਕਿਉਂਕਿ ਜਦੋਂ ਉਹ ਦੋਵੇਂ ਚਲੇ ਗਈਆਂ ਤਾਂ ਮੇਰਾ ਤਾਂ ਇੱਥੇ ਸਵਰਗ ਬਣ ਜਾਣਾ ਨਾ।
14: ਹੈ
16: ਫਿੱਟੇ ਮੂੰਹ ਤੇਰੇ।

0: ਹੋਰ ਖਬਰਾਂ ਚ ਖਬਰ ਹੈ ਗੁਰਬਾਣੀ ਰੇਡੀਓ ਸਿਰਫ $20 ਦਾ ਮਿਲ ਰਿਹਾ ਹੈ ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ ਗੁਰਬਾਣੀ ਰੇਡੀਓ 416-740-8100 ਥਾਂ ਥਾਂ ਤੇ ਗਰਵੇ ਸਿੱਟਣਾ ਬੰਦ ਕਰ ਦੋ ਮੇਰਾ ਵੀਰ ਭੈਣ ਜੀ ਚੁੱਪ ਕਰਕੇ ਜਦੋਂ ਤੇਲ ਪਵਾਉਣ ਜਾਂਦੇ ਹੋ ਉੱਥੇ ਉਹਨਾਂ ਦੇ ਪਏ ਹੁੰਦੇ ਆ ਕਹਿਣ ਜੀ ਉੱਥੇ ਛੱਡ ਦੋ ਜਦੋਂ ਘਰੇ ਜਾਂਦੇ ਚੱਕ ਕੇ ਗਰਵੇ ਘਰੇ ਲੈ ਜਾਓ ਸੜਕਾਂ ਤੇ ਛੱਡਦੇ ਹੋ ਕਿਉਂ ਬੇਇੱਜ਼ਤੀ ਕਰਾਉਂਦੇ ਆ ਆਪਣੀ ਤੇ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਛੱਡੋ ਜਾ ਕੇ ਮੰਦਰ ਦੇ ਮੂਹਰੇ ਰੱਖਿਓ ਮੰਦਰ ਵਾਲੇ ਆਪੇ ਕੁਛ ਨਾ ਕੁਛ ਕਰਨਗੇ ਭਾਰਤੀ ਲੋਕਾਂ ਉੱਤੇ ਹੋ ਰਹੇ ਨਸਲੀ ਹਮਲੇ ਦਰਮਿਆਨ ਵਾਟਰਲੂ ਦੇ ਇੱਕ ਰੈਸਟੋਰੈਂਟ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਹਿਲਾਂ ਇਹ ਤਾਂ ਦੇਖ ਲਓ ਵੀ ਇਹ ਨਸਲੀ ਆ ਕਿ ਕੋਈ ਹੋਰ ਰੈਸਟੋਰੈਂਟ ਨਾਲ ਆਂਡੇ ਮਾਰੀ ਜਾਂਦਾ ਨਿਊਯਾਰਕ ਸ਼ਹਿਰ ਚ ਹਾਰਟ ਅਟੈਕ ਨਾਲ ਜਗਜੀਤ ਸਿੰਘ ਜੋ ਕਿ ਟੈਕਸੀ ਡਰਾਈਵਰ ਸੀ ਉਸਦੀ ਮੌਤ ਹੋ ਗਈ ਜਿਹੜੀ ਯੈਲੋ ਕੈਬ ਆ ਉਸ ਵਿਚ ਉਸਦੀ ਲਾਸ਼ ਲੱਭੀ ਅੰਮ੍ਰਿਤਸਰ ਚ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ 4 ਗ੍ਰਿਫ਼ਤਾਰ ਅਮਰੀਕਾ ਵਿਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਵੱਡੀ ਰਾਹਤ ਰਿਹਾਇਸ਼ ਦਾ ਸਮਾਂ ਸੀਮਿਤ ਕਰਨ ਵਾਲੇ ਟਰੰਪ ਸਰਕਾਰ ਦੇ ਹੁਕਮਾਂ ਤੇ ਰੋਕ ਲਾ ਦਿੱਤੀ ਹਰਪ੍ਰੀਤ ਜੀ ਟਰੰਪ ਨੇ ਜਿਹੜਾ ਟੈਰਿਫ ਲਾਇਆ ਆਪਾਂ ਨੂੰ ਲੱਗਦਾ ਵੀ ਅਸੀਂ ਬਹੁਤ ਦੁਖੀ ਹਾਂ ਅਮੈਰੀਕਨ ਬੜੇ ਦੁਖੀ ਆ ਉਹਨਾਂ ਤੇ ਵੀ ਅਸਰ ਪੈ ਰਿਹਾ ਹੁਣ ਬਹੁਤ ਸਾਰੇ ਇਹੋ ਜਿਹੇ ਸਟੇਟ ਨੇ ਜਿੱਥੇ ਵੱਡੇ ਵੱਡੇ ਬਿੱਲ ਬੋਰਡ ਲਾਏ ਜਾ ਰਹੇ ਨੇ ਟਰੰਪ ਦੇ ਅਗੇਂਸਟ ਵੀ ਟੈਰਿਫ ਲਾਇਆ ਹੋਇਆ ਉਧਰੋਂ ਮਿਡ ਇਲੈਕਸ਼ਨਾਂ ਆ ਗਈਆਂ ਨਵੰਬਰ ਦੀਆਂ ਲੁਧਿਆਣੀ ਅੱਛਾ ਜਦੋਂ ਨਾ ਹਿੰਦੁਸਤਾਨ ਦੀ ਕੋਈ ਬੱਚਾ ਜਾਂ ਬੱਚੀ ਜਾਂ ਅਡਲਟ ਕੋਈ ਇੱਥੇ ਮਾਰਕਾ ਗੱਲ ਏ ਆਪਣਾ ਕੋਈ ਮੇਅਰ ਬਣ ਜੇ ਪੰਜਾਬ ਦੇ ਬਰਨਾਲਿਆਂ ਦੀ ਧੀ ਬਰਨਾਲੇ ਦਾ ਆਹਾ ਜਾਂ ਲੁਧਿਆਣੇ ਦਾ ਆਹਾ ਹੁਣ ਲਿਖਿਆ ਲੁਧਿਆਣੇ ਦੀ ਧੀ ਹਸਰਤ ਗਿੱਲ ਨੇ ਆਸਟ੍ਰੇਲੀਆ ਕ੍ਰਿਕਟ ਵਿਚ ਬਣਾਈ ਪਛਾਣ ਲੋ ਕਰ ਲੋ ਘਿਓ ਨੂੰ ਭਾਂਡਾ ਔਰ ਕੈਨੇਡਾ ਚ ਕੀ ਹੋਇਆ ਕ੍ਰਿਕਟ ਟੀਮ ਨੂੰ ਸਾਰੀ ਦੀ ਸਾਰੀ ਕਮੇਟੀ ਜੀ ਚੱਕ ਕੇ ਬਾਹਰ ਮਾਰੀ ਬਿਸ਼ਨੋਈ ਵਿੱਚੀ ਤੁਰਿਆ ਫਿਰਦਾ ਵਿੱਚੀ ਹੋਰ ਪੈਸਿਆਂ ਦਾ ਖਬਲਾ ਪਤਾ ਨੀ ਕੀ ਕੁਛ ਹੋ ਰਿਹਾ ਇਹਨਾਂ ਮੁਲਕਾਂ ਚ ਖੈਰ ਜਾਣੇ ਆਉਂਦੇ ਆ ਸਟੇ ਟਿਊਨ ਜੀ ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਆ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040 647-429-4040 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
1: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ $55 US ਤੇ ਮੈਕਸੀਕੋ ਰੋਮਿੰਗ $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼ ਨੋ ਕੰਟਰੈਕਟ ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ ਤੇ ਫੋਨ ਨੰਬਰ ਸੇਮ ਹੈਗਾ 647-946-2525
2: ਇੰਸਪੈਕਟਰ ਸਾਹਿਬ
3: ਹਾਂਜੀ ਮੈਡਮ ਜੀ ਇੱਕ ਮਿੰਟ ਘਬਰਾਏ ਬੜੇ ਬੈਠੋ ਕੁਰਸੀ ਲਓ
2: ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ
3: ਹਾਂਜੀ ਹਾਂਜੀ ਸੁਣਦੇ ਆ ਓਏ ਪਾਣੀ ਦਾ ਗਲਾਸ ਲਿਆ ਬੀਬੀ ਲਈ
2: ਨਹੀਂ ਨਹੀਂ ਪਲੀਜ਼ ਮੇਰੀ ਗੱਲ ਸੁਣ ਲਓ ਪਹਿਲਾਂ
3: ਹਾਂਜੀ ਹਾਂਜੀ ਦੱਸੋ
2: ਮੇਰਾ ਘਰ ਵਾਲਾ ਇੱਕ ਹਫ਼ਤੇ ਪਹਿਲਾਂ ਆਲੂ ਲੈਣ ਗਿਆ ਸੀ ਹਾਲੇ ਤਾਈ ਨੀ ਮੁੜਿਆ
3: ਅਦਾ ਫੇਰ ਕਿਹੜੀ ਗੱਲ ਹੈ ਭੈਣ ਜੀ ਤੁਸੀਂ ਗੋਭੀ ਬਣਾ ਲਓ
2: ਫਿੱਟੇ ਮੁਤੇਰੇ
4: The Dave Tatlin News Desk, locally covered, nationally connected.
0: ਗੋਟ ਰੇਂਜ ਚ ਬਜ਼ੁਰਗ ਜੋੜੇ ਤੇ ਹਮਲਾ ਕਰਨ ਵਾਲੀ ਲੜਕੀ ਦੀ ਹੋਈ ਪਛਾਣ ਇੰਡੀਆ ਨਿਊਜ਼ੀਲੈਂਡ FTA ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਵਪਾਰਕ ਸਮਝੌਤਾ ਪਾਸ ਕੀਤਾ ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕੀਤਾ ਤਲਬ ਅਰਬ ਸਾਗਰ ਵਿਚ ਜੰਗੀ ਬੇੜੇ ਦੀ ਟੱਕਰ ਤੇ ਜਿਤਾਇਆ ਸਖ਼ਤ ਇਤਰਾਜ਼ ਐਂਬੂਲੈਂਸ ਹਾਦਸੇ ਵਿਚ ਮਿਲਟਨ ਦੇ ਡਰਾਈਵਰ ਤੇ ਦੋ ਪੈਰਾਮੈਡਿਕਸ ਜਿਹੜੇ ਸੀ ਗੰਭੀਰ ਜ਼ਖਮੀ ਹੋਏ ਤੇ ਉਹਦੇ ਦੋਸ਼ ਲਾਏ ਗਏ ਨੇ ਔਰੰਜਵਿਲ ਦੇ ਨਾਰਥ ਵਿਚ ਸਕੂਲੀ ਬੱਸ ਪਲਟਣ ਨਾਲ ਡਰਾਈਵਰ ਜ਼ਖਮੀ ਹਰਪ੍ਰੀਤ ਜੀ ਜਿਹੜੇ ਛੋਟੇ ਬੱਚੇ ਇਹਨਾਂ ਦਾ ਹੋਰ ਵੀ ਕੋਈ ਪਲਾਨ ਹੈ ਜਿਹਦੇ ਪੈਸੇ ਬਚ ਸਕਣ
5: ਬਿਲਕੁਲ ਦੇਵ ਜੀ, ਸੋ ਜਦੋਂ ਆਪਾਂ RESP ਪਲਾਨ ਦੀ ਗੱਲ ਕਰਦੇ ਹਾਂ ਜਿਹੜੀ ਕਿ ਫਰਦਰ ਐਜੂਕੇਸ਼ਨ ਦੇ ਲਈ ਯੂਜ਼ ਹੁੰਦੀ ਆ, ਬਹੁਤ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਨੇ RESP ਦਾ ਪਲਾਨ ਕਰਵਾਇਆ ਹੋਇਆ, ਉਹਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਹੋਈ ਹੈ, ਐਂਡ ਉਸ ਤੋਂ ਬਾਅਦ ਵੀ ਪੇਰੈਂਟਸ ਚਾਹੁੰਦੇ ਹੁੰਦੇ ਆ ਕਿ ਅਸੀਂ ਕੋਈ ਇੱਦਾਂ ਦਾ ਪਲਾਨ ਕਰ ਸਕੀਏ ਜਿਹਦੇ ਵਿੱਚ ਚਲੋ ਉਹਨਾਂ ਦੀ ਇੰਸ਼ੋਰੇਬਿਲਿਟੀ ਵੀ ਲੌਕ ਹੋ ਸਕੇ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਸਕੇ, ਪਲੱਸ ਨਾਲ ਇਹ ਹੈਗਾ ਆ ਕਿ ਇਨ ਫਿਊਚਰ ਦੇ ਵਿੱਚ ਉਸ ਪਲਾਨ ਦੇ ਵਿੱਚ ਕੋਈ ਨਾ ਕੋਈ ਕੈਸ਼ ਵੈਲਿਊ ਜਨਰੇਟ ਹੋ ਸਕੇ ਜਿਹੜੀ ਕਿ ਉਹ ਲੇਟਰ ਆਨ ਉਹਨੂੰ ਪਾਲਿਸੀ ਦੇ ਵਿੱਚੋਂ ਯੂਜ਼ ਕਰ ਸਕਦੇ ਆ। ਤਾਂ ਸਪੈਸ਼ਲੀ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੈਗਾ ਆ, ਇਸ ਪਲਾਨ ਦੀ ਆਪਾਂ ਬਹੁਤ ਇਨਫੋਰਮੇਸ਼ਨ ਦਿੰਦੇ ਹਾਂ, ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦਾ ਇਹ ਪਲਾਨ ਕਰਾਉਂਦੇ ਵੀ ਆ, ਕਿਉਂਕਿ ਇਹਦੇ ਪਲਾਨ ਦੇ ਵਿੱਚ ਇਹ ਹੈਗਾ ਆ ਕਿ ਜਿੰਨੀ ਵੀ ਕਵਰੇਜ ਤੁਸੀਂ ਆਪਣੇ ਬੱਚੇ ਦੀ ਲੈਣੇ ਹੈਗੇ ਆ, ਚਾਹੇ ਤੁਸੀਂ $1,00,000 ਤੋਂ ਸ਼ੁਰੂ ਕਰ ਲਓ, ਚਾਹੇ ਤੁਸੀਂ $2,00,000 ਤੋਂ ਸ਼ੁਰੂ ਕਰ ਲਓ, ਜਿੰਨੀ ਵੀ ਤੁਹਾਡੀ ਅਫੋਰਡੇਬਿਲਿਟੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਆ। ਐਂਡ ਇੱਕ ਤਾਂ ਜਿਹੜੀ ਇੰਸ਼ੋਰੈਂਸ ਹੈਗੀ ਆ ਵਿਦ ਡਿਵੀਡੈਂਡਸ ਐਵਰੀ ਈਅਰ ਕਵਰੇਜ ਇਨਕਰੀਜ਼ ਹੋਊਗੀ, ਦੂਸਰੀ ਚੀਜ਼ ਇਹ ਹੈਗੀ ਆ ਕਿ ਇਸ ਪਾਲਿਸੀ ਦੇ ਵਿੱਚ ਜਿੱਦਾਂ ਜਿੱਦਾਂ ਡਿਵੀਡੈਂਡਸ ਮਿਲਣਗੇ ਕੈਸ਼ ਵੈਲਿਊ ਜਨਰੇਟ ਹੋਊਗੀ, ਉਹ ਜਿਹੜੀ ਕੈਸ਼ ਵੈਲਿਊ ਹੈਗੀ ਆ ਜਿਹੜਾ ਵੀ ਮਨੀ ਬੈਕ ਪੋਰਸ਼ਨ ਆ ਪੇਰੈਂਟਸ ਯੂਜ਼ ਕਰ ਸਕਦੇ ਆ ਜਦੋਂ ਵੀ ਉਹਨਾਂ ਨੂੰ ਚਾਹੀਦੇ ਹੋਣ, ਚਾਹੇ ਉਹ ਪਾਲਿਸੀ ਦੇ ਵਿੱਚੋਂ ਲੋਨ ਲੈ ਕੇ, ਚਾਹੇ ਉਹਨੂੰ ਕੋਲੈਟਰਲ ਕਰਕੇ, ਚਾਹੇ ਉਹ ਪਾਲਿਸੀ ਨੂੰ ਸਰੈਂਡਰ ਕਰਕੇ, ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਸ ਪਾਲਿਸੀ ਦੇ ਵਿੱਚ ਹੋਣਗੀਆਂ। ਤੇ ਬੱਚਿਆਂ ਦੀ ਜਿਹੜੀ ਇਹ ਕਵਰੇਜ ਹੈਗੀ ਆ ਉਹ $1,00,000 ਦੀ ਜੇ ਵੀ ਤੁਸੀਂ ਲਈ ਹੈਗੀ ਆ ਤਾਂ ਬਹੁਤ ਇੱਦਾਂ ਦੇ ਪਲਾਨ ਹੈਗੇ ਆ, ਜਦ ਤੱਕ ਉਹਨਾਂ ਦੀ ਏਜ ਜਿਹੜੀ ਹੈਗੀ ਆ 50-55-60 ਸਾਲ ਦੀ ਹੋਣੀ ਆ, ਉਦੋਂ ਤੱਕ ਇਹ ਪਾਲਿਸੀ $1,000,000 ਤੋਂ ਉੱਪਰ ਨੂੰ ਕ੍ਰੋਸ ਕਰ ਜਾਂਦੀ ਆ। ਸੋ ਤੁਹਾਡੇ ਬੱਚਿਆਂ ਦੇ ਲਈ ਕੀ ਕੋਟੇਸ਼ਨ ਆਊਗੀ ਇਸ ਪਲਾਨ ਦੀ, ਕਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲੈਣੀ ਆ, ਕਿੰਨਾ ਪ੍ਰੀਮੀਅਮ ਪੇ ਕਰਨਾ ਆ, ਤੇ ਉਹਦੇ ਹਿਸਾਬ ਦੇ ਨਾਲ ਕਰੰਟ ਡਿਵੀਡੈਂਡ ਸਕੇਲ ਦੇ ਹਿਸਾਬ ਦੇ ਨਾਲ ਕੀ ਨੰਬਰਸ ਆਉਂਦੇ ਹੈਗੇ ਆ ਉਹਨਾਂ ਦੀ ਕੈਸ਼ ਵੈਲਿਊ ਦੇ ਤੇ ਡੈਥ ਬੈਨੀਫਿਟ ਦੇ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਕੋਲੋਂ ਸਮਝ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-8171-600-416-817-6500।
0: ਯੂਰਪੀਅਨ ਯੂਨੀਅਨ ਨੇ ਕੈਨੇਡਾ ਸਬੰਧਾਂ ਨੂੰ ਹਾਈਸਟ ਲੈਵਲ ਤੇ ਲਿਜਾਣ ਦਾ ਫੈਸਲਾ ਕੀਤਾ। ਸੀਐਮ ਮਾਨ ਦੀ ਪਤਨੀ ਨੇ ਤਿੰਨ ਨੇਤਾਵਾਂ ਖਿਲਾਫ ਦਾਇਰ ਕੀਤਾ ਮਾਣਹਾਨੀ ਦਾ ਕੇਸ। ਸੁਣੋ ਤੇ ਆਏ, ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ 19.99 ਦੀ, 2% ਦੁੱਧ 4 liter 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 kilo 8.99, ਟਾਟਾ ਟੀ 1 kilo 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ। ਦੈਟਸ ਰਾਈਟ, ਇਟਸ ਯੋਰ ਪ੍ਰੋਬਲਮ। ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
6: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1,300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1,499 ਅਵੇਲੇਬਲ ਹੈ ਜੀ। ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ 38.99 ਜਦਕਿ ਅੱਜ ਵੀ ਤੁਹਾਨੂੰ 29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਹੈ ਸਾਡੇ ਕੋਲ ਸੈਮਸੰਗ ਦਾ 75 ਇੰਚ ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ 799 ਦਾ 75 ਇੰਚ ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੀ ਅੱਜ ਮਿਲੇਗਾ ਸਿਰਫ 1599 ਦਾ ਤੇ 6 ਮਹੀਨੇ ਚ ਪੇ ਕਰਨੇ ਆ 905-450-2828 ਨੰਬਰ ਹੈ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828 905-450-2828 ਜੀ
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ ਕੋਈ ਵਿਆਜ ਨਹੀਂ ਕੋਈ ਇੰਟਰਸਟ ਨਹੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਸੁਲਤਾਨ ਜੀ ਥੈਂਕ ਯੂ ਸੋ ਮਚ
6: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
7: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
8: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
9: ਬਸ ਇੰਨੀ ਗੱਲ ਹੋ ਘਰ

0: Alabama News Desk. Locally covered, nationally connected.
1: ਪਰਾਲੀ ਸਾੜੀ ਤਾਂ 2 ਸਾਲ ਲਈ ਮੰਡੀ ਤੋਂ ਬੈਨ, 30,000 ਤੱਕ ਜੁਰਮਾਨਾ। ਤਹਿਰਾਨ ਸਹੀ ਸਮੇਂ ਤੇ ਦੱਸੇਗਾ ਕਿ ਅਮਰੀਕਾ ਫੌਜੀਆਂ ਫੌਜੀ ਕਿੰਨੇ ਮਰੇ ਨੇ। ਹੁਣ ਦੱਸ ਦੇ ਯਾਰ, ਮਿਡਟਰਮ ਇਲੈਕਸ਼ਨ ਆ ਰਹੀ ਆ। ਭਾਰਤੀ ਜਹਾਜ਼ਾਂ ਵੱਲੋਂ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਤੇ ਲੱਗੀ ਪਾਬੰਦੀ 24 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਮਿਡਲ ਈਸਟ ਵਿਚ ਤਣਾਅ ਵਧਿਆ। ਹੂਤੀਆਂ ਨੇ ਸਾਊਦੀ ਅਰਬ ਤੇਲ ਸਹੂਲਤਾਂ ਤੇ ਹਵਾਈ ਅੱਡੇ ਤੇ ਹਮਲਾ ਕੀਤਾ। ਮੱਕਾ ਤੇ ਡਰੋਨ ਹਮਲੇ ਕੀਤੇ। ਹਰਪ੍ਰੀਤ ਜੀ, ਜੈਨਫਰ ਲੋਪੇਸ ਉਹਨੂੰ ਤਾਂ ਜਾਣਦੇ ਹੋ ਹੁਣ, ਉਹਨੇ ਬੈਲੇਅਰ ਚ ਆਪਣਾ ਮਕਾਨ ਵੇਚਿਆ $34 million ਦਾ। ਇਹ ਨੀ ਖਬਰ $34 million ਦਾ ਵੇਚਿਆ, $8.5 million ਜਿੰਨਾ ਆਸਕਿੰਗ ਸੀ ਉਹ ਤੋਂ ਘੱਟ ਵੇਚਿਆ, ਇਹ ਖਬਰ ਆ। ਵਿਕਟੋਰੀਆ ਵਿਚ ਸੜਦੇ ਵਾਹਨ ਵਿਚੋਂ ਲਾਸ਼ ਮਿਲੀ ਜੀ। ਸਰੀ ਵਿਚ ਹਿੱਟ ਐਂਡ ਰਨ ਦੇ ਘਟਨਾ ਵਿਚ ਇਕ ਬੱਚੇ ਦੀ ਮੌਤ ਅਤੇ 2 ਜ਼ਖਮੀ ਹੋਣ ਤੋਂ ਬਾਅਦ ਡਰਾਈਵਰ ਤੇ ਦੋਸ਼ ਲਾਏ ਗਏ ਨੇ। 20 ਲੋਕ ਮਾਰੇ ਗਏ ਜਦੋਂ ਇਜ਼ਰਾਈਲ ਨੇ ਇਕ ਬਿਲਡਿੰਗ ਦੇ ਵਿਚ ਅਟੈਕ ਕੀਤਾ ਗਾਜ਼ਾ ਅੰਦਰ। ਫੈਡਰਲ ਸਰਕਾਰ ਵੱਲੋਂ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰ ਵਧਾਏ ਜਾਣ ਦੀ ਉਮੀਦ ਹੈ। ਹਰਪ੍ਰੀਤ ਨੇ ਜਦੀ ਕੰਨ ਖੜੇ ਕਰ ਲਏ, USA ਦੀ ਗੱਲ ਹੈ ਜੀ ਇਹ। ਲਾਸ ਏਂਜਲਸ ਵਿਚ ਹੈਲੀਕਾਪਟਰ ਹਾਸਾਗ੍ਰਾਸ ਹੋਣ ਕਾਰਨ ਪੱਤਰਕਾਰ ਅਤੇ ਪਾਇਲਟ ਦੀ ਮੌਤ। ਅਗਲੀ ਖਬਰ ਜਿਹੜਾ ਧਿਆਨ ਨਾਲ ਸੁਣਿਓ, ਅਸੀਂ ਕੈਨੇਡਾ ਵਿਚ ਰਾਜ ਕਰਾਂਗੇ, ਬਿਸ਼ਨੋਈ ਕਹਿੰਦਾ। ਦੱਸੋ ਹੱਦ ਹੋ ਗਈ ਬਾਈ। ਐਨੀਵੇ, ਹੋਰ ਕੀ ਐਡ ਕਰਨਾ ਚਾਹੋਗੇ ਹਰਪ੍ਰੀਤ ਜੀ?
2: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਬੱਚਿਆਂ ਦੇ ਪਲੈਨਿੰਗ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀ RESP, ਉਹਨਾਂ ਦੀ ਐਜੂਕੇਸ਼ਨ ਦੇ ਲਈ, ਉਹਨਾਂ ਦੇ ਵਧੀਆ ਫਿਊਚਰ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਹੈ ਕਿ ਪਹਿਲਾਂ ਸਾਡੇ ਕੋਲ ਐਜ਼ ਅ ਪੇਰੈਂਟ ਆਪਣੀ ਕਵਰੇਜ ਹੋਵੇ, ਕਿਉਂਕਿ ਬੱਚਿਆਂ ਦਾ ਇੰਸ਼ੋਰੈਂਸ ਦਾ ਪਲਾਨ ਕਰਾਉਣ ਦਾ ਪਰਪਜ਼ ਇਹ ਹੁੰਦਾ ਹੈਗਾ ਕਿ ਉਹਦੇ ਵਿੱਚ ਚਲੋ ਕੈਸ਼ ਵੈਲਿਊ ਜਨਰੇਟ ਹੋ ਰਹੀ ਆ, ਉਹਨਾਂ ਦੀ ਅਰਲੀ ਏਜ ਦੇ ਵਿੱਚ ਇੰਸ਼ੋਰੇਬਿਲਟੀ ਲੌਕ ਹੋ ਰਹੀ ਆ, ਪਰ ਮੇਨ ਜਿਹੜੀ ਇੰਸ਼ੋਰੈਂਸ ਦੀ ਨੀਡ ਹੈਗੀ ਆ ਐਜ਼ ਅ ਪੇਰੈਂਟ ਸਾਨੂੰ ਆ ਕਿ ਕੱਲ ਨੂੰ ਇਨਕੇਸ ਅਗਰ ਇੱਕ ਪੇਰੈਂਟ ਨੂੰ ਕੁਛ ਹੋ ਜਾਂਦਾ ਹੈਗਾ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਘਰ ਦੇ ਖਰਚੇ ਹੈਗੇ ਆ, ਜਿਹੜੀਆਂ ਸਾਡੀਆਂ ਲਾਇਬਿਲਟੀਜ਼ ਆ, ਸੋ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਵਰ ਹੋ ਸਕਣ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ। ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ, ਪਤਾ ਨਹੀਂ ਸਾਡੀ ਅਫੋਰਡੇਬਿਲਟੀ 'ਚ ਆਉਣਾ ਕਿ ਨਹੀਂ ਆਉਣਾ, ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰਦੇ ਆ, ਹਰੇਕ ਪਰਸਨ ਦੇ ਬਜਟ 'ਚ ਆਉਣ ਵਾਲੇ ਪਲਾਨ ਡਿਜ਼ਾਈਨ ਕੀਤੇ ਜਾ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ, ਚਾਹੇ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟ ਕਰ ਲਓ, ਚਾਹੇ ਤੁਸੀਂ ਜਿਹੜੇ ਕੰਬੀਨੇਸ਼ਨ ਦੇ ਵਿੱਚ ਪਲਾਨ ਲੈ ਸਕਦੇ ਆ। ਕਈ ਵਾਰ ਸਾਡਾ ਕੰਸਰਨ ਹੁੰਦਾ ਕਿ ਅਸੀਂ ਕਿੰਨੀ ਕੁ ਅਮਾਊਂਟ ਦੀ ਕਵਰੇਜ ਲਈਏ, ਕਿਹੜੇ ਵਾਲਾ ਪਲਾਨ ਲਈਏ। ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਆ ਕਿ ਜਦੋਂ ਵੀ ਆਪਾਂ ਪਾਲਿਸੀ ਕਰਵਾਉਂਦੇ ਆ, ਆਪਾਂ ਇਹ ਜ਼ਰੂਰ ਦੇਖੀਏ ਕਿ ਸਾਡੀਆਂ ਕਿੰਨੀਆਂ ਲਾਇਬਿਲਟੀਜ਼ ਆ। ਸੋ ਸਾਡੇ ਇਨਕਮ ਦੇ ਅਕੋਰਡਿੰਗਲੀ ਅਗਰ ਅੱਜ ਅਸੀਂ ਨਹੀਂ ਰਹਿੰਦੇ ਪਿਕਚਰ ਦੇ ਵਿੱਚ, ਤਾਂ ਅਗਲੇ ਰਿਟਾਇਰਮੈਂਟ ਦੀ ਏਜ ਤੱਕ ਅਸੀਂ ਕਿੰਨੀ ਕੁ ਇਨਕਮ ਅਰਨ ਕਰ ਲੈਣੀ ਸੀ।
1: ਓਕੇ,
2: ਸੋ ਜੇ ਬੰਦੇ ਦੀ ਇਨਕਮ ਅੱਜ $1,00,000 ਦੀ ਆ ਤੇ ਬੰਦੇ ਦੀ ਏਜ 30 ਸਾਲ ਆ, ਇਹਦਾ ਮਤਲਬ ਇਹ ਆ ਕਿ $1,00,000 ਤਾਂ ਆਉਣਾ ਹੀ ਸੀ ਨਾ ਘਰ ਦੇ ਵਿੱਚ ਅਗਲੇ 35 ਸਾਲ ਦੇ ਲਈ, ਜਦ ਤੱਕ ਬੰਦਾ ਰਿਟਾਇਰ ਨਹੀਂ ਹੁੰਦਾ। ਸੋ ਉਹ ਚੀਜ਼ਾਂ ਕੈਲਕੂਲੇਟ ਕਰਕੇ ਤੇ ਪਲੱਸ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੇ ਬੱਚੇ ਹੈਗੇ ਆ, ਕੱਲ ਨੂੰ ਇਨਕੇਸ ਤੁਸੀਂ ਪਿਕਚਰ ਦੇ ਵਿੱਚ ਨਹੀਂ ਹੈਗੇ, ਤਾਂ ਜਿਹੜੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਪੈਸੇ ਚਾਹੀਦੇ ਆ, ਉਹਦੇ ਲਈ 19 ਅਮਾਊਂਟ ਜਿਹੜੀ ਹੈਗੀ ਆ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਵਰ ਕਰਦੀ ਹੋਣੀ ਚਾਹੀਦੀ ਆ। ਐਂਡ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹ ਜਿਹੜੇ ਪਲਾਨ ਹੈਗੇ ਆ, ਕਈ ਵਾਰ ਆਪਾਂ ਲੱਗਦਾ ਹੁੰਦਾ ਉਹ ਸਾਡੀ ਨੀਡ ਤਾਂ ਮਿਲੀਅਨਸ ਆਫ ਡਾਲਰਸ ਦੇ ਵਿੱਚ ਆ ਗਈ, ਇੰਨੀ ਵੱਡੀ ਪਾਲਿਸੀ ਆਪਾਂ ਕਿੱਦਾਂ ਅਫੋਰਡ ਕਰਾਂਗੇ, ਤਾਂ ਟਰਮ ਇੰਸ਼ੋਰੈਂਸ ਇਹਦਾ ਬੈਸਟ ਸੋਲੂਸ਼ਨ ਆ। ਉਹਦੇ ਨਾਲ ਇਹ ਹੈਗਾ ਆ ਕਿ ਤੁਹਾਡਾ ਪ੍ਰੀਮੀਅਮ ਘੱਟ ਹੋਊਗਾ, ਵਧੀਆ ਅਮਾਊਂਟ ਦੀ ਕਵਰੇਜ ਮਿਲ ਜੂਗੀ, ਐਂਡ ਲੇਟਰ ਔਨ ਉਹਨਾਂ ਪਲਾਨਸ ਨੂੰ ਤੁਸੀਂ ਕਦੀ ਵੀ ਪਰਮਾਨੈਂਟ ਆਪਸ਼ਨਸ ਦੇ ਵਿੱਚ ਬਿਨਾਂ ਮੈਡੀਕਲ ਤੋਂ ਚੇਂਜ ਕਰਵਾ ਸਕਦੇ ਆ। ਐਂਡ ਅਗਰ ਤੁਸੀਂ ਹੁਣ ਤੋਂ ਹੀ ਕੰਬੀਨੇਸ਼ਨ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ, ਜਿਹਦੀ ਥੋੜੀ ਅਮਾਊਂਟ ਪਰਮਾਨੈਂਟ ਹੋਵੇ, ਥੋੜੀ ਅਮਾਊਂਟ ਟਰਮ ਹੋਵੇ, ਤਾਂ ਉਹ ਵੀ ਚੀਜ਼ਾਂ ਦੇ ਸੋਲੂਸ਼ਨ ਹੈਗੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿ ਕਿੱਦਾਂ ਤੁਹਾਡਾ ਇਹ ਜਿਹੜਾ ਪਲਾਨ ਹੈਗਾ ਉਹਨੂੰ ਡਿਜ਼ਾਈਨ ਕੀਤਾ ਜਾ ਸਕਦਾ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ 416-816-5600-416-816-5600।
1: ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਨੇ ਜੀ। ਤੰਦੂਰੀ ਗ੍ਰਿਲ ਤੇ ਸੇਲ ਚੱਲ ਰਹੀ ਹੈ, ਸਪੈਸ਼ਲ ਸੇਲ। ਇਹ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, 25 ਸੈਂਡਲਵੁੱਡ ਵੈਸਟ ਤੇ। ਵੈਜੀ ਥਾਲੀ 499 ਦੀ ਹੈ ਜੀ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਨੇ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਵਾਲਾ 699 ਦਾ ਹੈ, ਔਰ ਇਸ ਦੇ ਨਾਲ ਨਾਲ ਚਣਾ ਭਟੂਰਾ 399 ਦਾ, ਵੈਜੀ ਬਰਗਰ 399 ਦਾ ਮਿਲੇਗਾ। ਅਰਬੀ ਜੀ, ਜਿਹੜੀ ਕੈਨੇਡਾ ਚ ਰਾਜ ਕਰਾਂਗੇ ਬਿਸ਼ਨੋਈ ਨੇ ਦੱਸਿਆ, ਉਹ ਆਪ ਹੀ ਨਹੀਂ ਉਹਨੇ ਬਿਆਨ ਦਿੱਤਾ, ਉਹਨੇ ਇੱਕ ਚਿੱਠੀ ਲਿਖ ਕੇ ਇੱਥੇ ਪੁਲਿਸ ਨੂੰ ਭੇਜੀ, ਜਿਹੜੀ ਕਿ CBC ਨਿਊਜ਼ ਦੇ ਸਾਹਮਣੇ ਆਈ ਆ ਹੁਣ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099, 905-460-9099, 406-90-99 ਇਹਨਾਂ ਦਾ ਨੰਬਰ ਹੈ। Dave Tatla, and you are not. ਅਮਰੀਕਾ ਵਿੱਚ ਪੜ੍ਹੇ ਲਿਖੇ ਵਿਦੇਸ਼ੀਆਂ ਲਈ ਉੱਥੇ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ। ਬਿਹਾਰ ਵਿੱਚ ਹੜ੍ਹਾਂ ਵਿੱਚ 50 ਲੱਖ ਜਿਹੜੇ ਲੋਕ ਨੇ ਫਸੇ ਹੋਏ ਨੇ। ਉੱਤਰਾਖੰਡ ਦੇ ਪਥੌਰਾਗੜ੍ਹ ਵਿੱਚ ਜ਼ਮੀਨ ਖਿਸਕ ਗਈ। ਯੂਪੀ ਦੇ ਲਖੀਮਪੁਰ ਵਿੱਚ 7 ਘਰ ਨਦੀ ਵਿੱਚ ਵਹਿ ਗਏ। MP ਰਾਜਸਥਾਨ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਟਰੰਪ ਕਹਿੰਦਾ ਇਜ਼ਰਾਈਲ ਨੂੰ 26,000 ਕਰੋੜ ਰੁਪਏ ਦੇ ਹਥਿਆਰ ਦੇਣਗੇ, ਜਿਸ ਵਿਚ 40,000 ਕਿਲੋ ਵਾਲੇ ਤੇ 900 ਕਿਲੋਗ੍ਰਾਮ ਦੇ ਬੰਬ ਸ਼ਾਮਲ ਨੇ। ਹਰਪੀ ਜੀ, ਇੱਕ ਬੰਦਾ ਲੈਫਟ ਹੈਂਡਡ ਹੈ, ਇੱਕ ਬੰਦਾ ਰਾਈਟ ਹੈਂਡਡ ਆ। ਜਦੋਂ ਉਹਨੇ ਆਰਤੀ ਧਾਰਨੀ ਆ, ਉਹ ਲੈਫਟ ਹੈਂਡ ਨਾਲ ਵੀ ਸਹੀ ਘੁਮਾਏਗਾ ਤੇ ਰਾਈਟ ਹੈਂਡ ਨਾਲ ਵੀ ਸਹੀ ਘੁਮਾਏਗਾ? ਮੈਨੂੰ ਤਾਂ ਇਹ ਵੀ ਨੀ ਪਤਾ ਸਹੀ ਪਾਉਂਦਾ ਜੇ ਮੂਰਤੀ ਐ ਕਰ ਲੋ ਜਾਂ ਐ ਕਰ ਲੋ, ਇਹਦੀ ਵੀ ਇਸ਼ੂ ਹੈਗਾ। ਸਲਮਾਨ ਖਾਨ ਉਲਟੀ ਆਰਤੀ ਕਰ ਰਿਹਾ ਸੀ, ਉਹਦੀ ਭੈਣ ਕਹਿੰਦੀ ਓਏ ਓਏ ਦੂਜੇ ਪਾਸੇ ਨੂੰ ਘੁਮਾਉਣ ਨੂੰ ਲੈ। ਖੈਰ, ਯੂਰਪ ਦੇ ਵਿੱਚ ਗਰਮੀ ਕਾਰਨ 35,000 ਮੌਤਾਂ, ਨਦੀਆਂ ਸੁੱਕ ਗਈਆਂ, ਜੰਗਲ ਸੜ ਗਏ ਨੇ। ਔਰ ਸਾਡੇ ਨਾਲ ਕਮਲਜੀਤ ਜੀ ਹਾਜ਼ਰ ਨੇ। ਸਰ, ਵੈਲਕਮ ਟੂ ਦਾ ਸ਼ੋਅ।
4: ਦੇਸ਼ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ?
4: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ।
1: ਵਧੀਆ ਹੀ ਚਾਹੀਦਾ। ਕੀ ਸਮਾਚਾਰ ਹੈ?
4: ਸਮਾਚਾਰ ਦੇਵ ਜੀ ਇਹ ਹੈ, ਜਦੋਂ ਆਪਾਂ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਗੱਲ ਕਰਦੇ ਨਾ, ਫਸਟ ਆਫ ਆਲ ਤਾਂ ਮੈਂ ਤੁਹਾਨੂੰ ਇੱਥੇ ਜਿਵੇਂ ਕਹਿੰਦੇ ਹੁੰਦੇ ਇੱਕ ਰਿਕੁਐਸਟ ਵਾਲੀ ਗੱਲ ਹੀ ਹੋ ਜਾਂਦੀ ਸਭ ਨੂੰ। ਜਦੋਂ ਵੀ ਤੁਸੀਂ ਕੋਈ ਮੋਰਗੇਜ ਦਾ ਕੰਮ ਕਰਾਉਣਾ, ਜਦੋਂ ਤੁਸੀਂ ਘਰ ਬਾਰ ਲੈਣਾ ਜਾਂ ਤੁਸੀਂ ਕੋਈ ਰੀਫਾਈਨਾਂਸ ਕਰਾਉਣੀ, ਰੀਨਿਊਲ ਕਰਾਉਣੀ, ਇੱਕ ਵਾਰੀ ਨੀ ਮੈਂ ਕਹੂੰਗਾ, ਮੈਥੋਂ ਨੀ ਭਾਵੇਂ ਕਿਸੇ ਹੋਰ ਤੋਂ ਵੀ, ਭਾਵੇਂ 10 ਨੀ 20 ਥਾਵਾਂ ਤੋਂ, 100 ਵਾਰੀ ਸੋਚ ਕੇ ਕੰਮ ਕਰਵਾ ਲਓ। ਕਿਉਂਕਿ ਅੱਜ ਕੱਲ ਦਾ ਟਾਈਮ ਦੇਵ ਜੀ ਲਿਟਰਲੀ ਉਹ ਕੰਮ ਆ ਗਿਆ, ਜਿਵੇਂ ਆਪਾਂ ਕਹਿੰਦੇ ਹੁੰਦੇ ਸੀਗੇ ਨਾ ਵੀ ਜਿਵੇਂ ਬਹੁਤ ਦਿਨਾਂ ਦੇ ਕਿਸੇ ਚੀਜ਼ ਦੀ ਵੇਟ ਕਰਦੇ, ਵੀ ਹੁਣ ਉਹ ਸਮਾਂ ਆ ਗਿਆ। ਹੁਣ ਉਹ ਸਮਾਂ ਆ ਗਿਆ ਦੇਵ ਜੀ ਜਿੱਥੇ ਤੁਹਾਡੇ ਕੋਲੇ ਗਲਤੀ ਦੀ ਗੁੰਜਾਇਸ਼ ਹੈਣੀ ਗੀ। ਜੇ ਤੁਸੀਂ ਇੱਕ ਵਾਰੀ ਫਾਈਨਾਂਸ ਦੇ ਰਿਗਾਰਡਿੰਗ, ਤੁਸੀਂ ਆਪਦੇ ਮੋਰਗੇਜ ਦੇ ਰਿਗਾਰਡਿੰਗ ਇੱਕ ਵਾਰੀ ਤੁਸੀਂ ਗਲਤੀ ਕਰ ਲਈ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਬਾਅਦ ਚ ਤੁਸੀਂ ਨਾ ਪੈਰਾਂ ਤੇ ਨਹੀਂ ਆਇਆ ਜਾਣਾਗਾ। ਕਿਉਂਕਿ ਬਾਅਦ ਚ ਸਿੱਧੀਆਂ ਗੱਲ ਜਾ ਕੇ ਬੈਂਕਰਪਸੀ ਤੇ ਖੜਦੀਆਂ ਤੇ ਪ੍ਰਪੋਜ਼ਲ ਹੀ ਖੜਦੀਆਂ, ਜਿਹੜੀਆਂ ਕਿ ਆਪਣੇ ਆਮ ਹੀ ਬੰਦਿਆਂ ਨੂੰ ਪਤਾ, ਬੈਂਕਰਪਸੀ ਕਰ ਲਓ ਜਾਂ ਪ੍ਰਪੋਜ਼ਲ ਕਰ ਲਓ, ਪਰ ਉਹਨਾਂ ਚੀਜ਼ਾਂ ਦਾ ਵੀ ਕਰਕੇ ਕੋਈ ਹੱਲ ਨਹੀਂ ਹੁੰਦਾ। ਤੁਹਾਡਾ ਘਰ ਬਾਰ ਵੀ ਚੜਾ ਜਾਂਦਾ, ਤੁਹਾਡਾ ਕ੍ਰੈਡਿਟ ਵੀ ਚੜਾ ਜਾਂਦਾ, 10-10 ਸਾਲ ਤੁਸੀਂ ਕੋਈ ਪ੍ਰੋਪਰਟੀ ਜਾਂ ਤੁਸੀਂ ਘਰ ਬਾਰ ਈਵਨ ਕਿ ਕ੍ਰੈਡਿਟ ਕਾਰਡ ਵੀ ਨਹੀਂ ਲੈ ਸਕਦੇ। ਉਸ ਰਸਤੇ ਪੈਣ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਤੋਂ ਇੱਕ ਗਲਤੀ ਹੋ ਗਈ ਤੇ ਆਪਣੇ ਮੂਹਰੇ ਜਿਹੜੇ ਮੰਜ਼ਲ ਬਹੁਤ ਭਿਆਨਕ ਆ, ਜਿਹੜੇ ਉਹਦੇ ਨਤੀਜੇ ਬਹੁਤ ਭਿਆਨਕ ਨਿਕਲਨੇ ਆ, ਫੇਰ ਵੀ ਆਪਾਂ ਜੇ ਅਣਗਹਿਲੀ ਕਰੀਏ ਤਾਂ ਫੇਰ ਇਹਦੇ ਵਿੱਚ ਕੋਈ ਬੰਦਾ ਨਹੀਂ ਸਮਝਾ ਸਕਦਾ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ, ਜਦੋਂ ਤੁਸੀਂ ਘਰ ਬਾਰ ਲੈਂਦੇ ਆ, ਪ੍ਰੋਪਰਟੀ ਲੈਂਦੇ ਆ, ਪ੍ਰੋਪਰਟੀ ਲਓ ਜੀ, ਸਦਕੇ ਲਓ। ਜੇ ਤੁਹਾਡੀ ਜੇਬ ਅਫੋਰਡ ਕਰਦੀ ਆ, ਤੁਹਾਡੇ ਕੋਲੇ ਜੇ ਡਾਊਨ ਪੇਮੈਂਟ ਹੈਗੀ ਆ, ਤੁਹਾਡਾ ਪ੍ਰੋਪਰਟੀ ਲੈਣਾ ਬਣਦਾ ਵੀ ਆ, ਕਿਉਂਕਿ ਰੇਟ ਵੀ ਅੱਜ ਕੱਲ੍ਹ ਲੋ ਆਏ ਗਏ ਜਿਹਨੂੰ ਕੋਈ ਚੰਗੀ ਡੀਲ ਵਧੀਆ ਮਾਰਕੀਟ 'ਚ ਮਿਲ ਜਾਂਦੀ ਆ। ਪਰ ਘਰ ਬਾਰ ਲੈਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਮੋਰਗੇਜ ਦੀ ਜ਼ਰੂਰ ਸ਼ਿਓਰਟੀ ਲੈ ਲਓ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ, ਕਿੱਥੋਂ ਤੱਕ ਸਾਡੀ ਮੋਰਗੇਜ ਹੋ ਸਕਦੀ ਆ, ਕਿੰਨੀ ਸਾਨੂੰ ਡਾਊਨ ਪੇਮੈਂਟ ਲੱਗੂਗੀ, ਕਿੰਨੀ ਸਾਡੀ ਪੇਮੈਂਟ ਹੋਊਗੀ, ਇਹ ਚੀਜ਼ ਸਾਡੀ ਅਫੋਰਡੇਬਿਲਟੀ ਦੇ ਉੱਤੇ ਜਾਂ ਸਾਡੀਆਂ ਜੋਬਾਂ ਦੇ ਨਾਲ ਮੈਚ ਕਰਦੀ ਆ ਜਾਂ ਨਹੀਂ ਕਰਦੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-416-356-1870 416-356-1870। ਤੇ ਦੂਸਰੀ ਗੱਲ ਦੇਵ ਜੀ, ਬਹੁਤ ਸਾਰੇ ਭੈਣ ਭਰਾਵਾਂ ਨੇ ਕਿਸੇ ਨਾ ਕਿਸੇ ਟਾਈਮ ਕਰਕੇ, ਕਈ ਵਾਰੀ ਕੋਈ ਟਾਈਮ ਚੰਗਾ ਹੁੰਦਾ, ਕਈ ਵਾਰੀ ਕੋਈ ਮਾੜਾ ਹੁੰਦਾ, ਜ਼ਿੰਦਗੀ ਸਾਰੀ ਸਿੱਧੀ ਨਹੀਂ ਚੱਲਦੀ, ਬਹੁਤ ਕਾਰਨਾਂ ਕਰਕੇ ਪ੍ਰਾਈਵੇਟ ਮੋਰਗੇਜ ਲਈ ਹੁੰਦੀ ਆ। ਪਰ ਦੇਵ ਜੀ ਪ੍ਰਾਈਵੇਟ ਮੋਰਗੇਜ ਲੈਣਾ ਮਤਲਬ ਇਹ ਹੁੰਦਾ ਵੀ ਤੁਸੀਂ 6 ਮਹੀਨੇ ਲਈ ਲੈ ਲਈ ਜਾਂ 1 ਸਾਲ ਲਈ ਲੈ ਲਈ, ਪਰ ਇਹ ਨੀਗਾ ਵੀ ਤੁਸੀਂ 3-3 ਸਾਲ ਪ੍ਰਾਈਵੇਟ ਮੋਰਗੇਜ ਨਾਲ ਜੇ ਸਰਵਾਈਵ ਕਰਨਾ ਨਾ, ਤੇ ਉਦੋਂ ਤਾਂ ਫਿਰ ਮੈਂ ਕਹੂੰਗਾ ਤੁਹਾਨੂੰ ਪ੍ਰੋਪਰਟੀ ਸੇਲ ਕੀਤੀ ਚ ਹੀ ਫਾਇਦਾ, ਕਿਉਂਕਿ 2-3 ਸਾਲ ਤੁਸੀਂ ਪ੍ਰਾਈਵੇਟ ਮੋਰਗੇਜ ਰੱਖ ਲਈ ਉਹਦੇ ਲਈ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਨੀ ਹੁੰਦੀ, ਜਿੰਨਾ ਉਹ ਸਾਰਾ ਕੁਛ ਤੁਹਾਡੇ ਤੋਂ ਜਾਣ ਤਾਂ ਸਾਰਾ ਲੈ ਜਾਂਦੇ ਆ। ਸੋ ਕਿਸੇ ਵੀ ਭੈਣ ਭਰਾ ਕੋਈ ਪ੍ਰਾਈਵੇਟ ਮੋਰਗੇਜ ਦੇ ਵਿੱਚ ਸਟੱਕ ਆ ਜਾਂ ਕੋਈ ਬੀ ਲੈਂਡਰ ਦੇ ਨਾਲ ਸਟੱਕ ਆ ਵੀ ਉਹ ਏ ਲੈਂਡਰ ਦੇ ਨਾਲ ਬੈਂਕਾਂ ਆਪਦੀ ਮੋਰਗੇਜ ਕਰਵਾਉਣੀ ਚਾਹੁੰਦਾ, ਵੱਡੀਆਂ ਬੈਂਕਾਂ ਨਾਲ ਕਰਵਾਉਣੀ ਚਾਹੁੰਦਾ, ਜੀ ਸਦਕੇ ਮੋਰਗੇਜ ਹੋ ਵੀ ਜਾਂਦੀ ਆ। ਪਰ ਗੱਲ ਇਹ ਆ ਵੀ ਜੇ ਤੁਸੀਂ ਸਲਾਹ ਹੀ ਲੈਣੀ ਆ ਟਰੱਕ ਤੇ ਬੈਠੇ ਜਾਂ ਆਪਦੇ ਨਾਲ ਦੇ ਨੇ ਪੁੱਛ ਲਿਆ ਜਾਂ ਮੇਰੀ ਬੈਂਕ ਚੋਂ ਮੋਰਗੇਜ ਹੋਊਗੀ, ਉਹਨੇ ਕਿਹਾ ਤਾਂ ਨਹੀਂ ਹੋਣੀ, ਚੱਲ ਯਾਰ ਚੱਲੀ ਜਾਣ ਦੇ। ਜੇ ਤੁਸੀਂ ਸਲਾਹ ਕਿਸੇ ਪ੍ਰੋਫੈਸ਼ਨਲ ਦੀ ਲਓਗੇ, ਜੇ ਤੁਹਾਨੂੰ ਦੱਸਿਆ ਜਾਊਗਾ, ਗੱਲ ਦੇਵ ਜੀ ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਵਾਂ ਨਾ, ਇੰਨਾ ਚਿਰ ਤੁਹਾਨੂੰ ਵੀ ਆਇਆ ਨੂੰ ਹੋ ਗਿਆ, ਜਿਹੜਾ ਜਿਹੜਾ ਜਿਵੇਂ ਕਹਿੰਦੇ ਹੁੰਦੇ ਸਮੁੰਦਰ ਟੱਪ ਹੀ ਆਇਆ ਨਾ ਇਧਰਲੇ ਪਾਸੇ, ਉਹਨੂੰ ਇੰਨਾ ਕੁ ਸਾਰਾ ਪਤਾ ਹੁੰਦਾ। ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਊਂਗਾ ਤੁਹਾਨੂੰ ਪਤਾ ਲੱਗ ਜਾਣੀ ਇਹ ਗੱਲ ਫੇਕ ਆ ਜਾਂ ਇਹ ਸਹੀ ਆ ਜਾਂ ਕਿਤੇ ਐਗਜਿਸਟ ਕਰਦੀ ਆ ਜਾਂ ਨਹੀਂ ਕਰਦੀ, ਪਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਕੋਈ ਹੱਲ ਹੋਣਾ, ਜੇ ਆਪਦੇ ਮਨ ਚ ਕਹਾਣੀ ਬਣਾ ਕੇ ਬਹਿ ਗਏ, ਕਿਉਂਕਿ ਅੱਜ ਤੁਹਾਨੂੰ ਘਰੋਂ ਨਿਕਲਣਾ ਔਖਾ ਲੱਗਦਾ, ਅੱਜ ਤੁਹਾਨੂੰ ਕਿਸੇ ਕੋਲੇ ਜਾਣਾ ਔਖਾ ਲੱਗਦਾ, ਪਰ ਅੱਜ ਤਾਂ ਔਖਾ ਪਰ ਤੁਹਾਡਾ ਜੇ ਕੱਲ ਸੌਖਾ ਹੁੰਦਾ ਤਾਂ 1-2 ਘੰਟੇ ਕੱਢ ਲਓਗੇ, ਤਾਂ ਮੈਨੂੰ ਲੱਗਦਾ ਨੀ ਇਹਦੇ ਵਿੱਚ ਕੋਈ ਇਸ਼ੂ ਹੈਗਾ। ਸੋ ਮੁੱਕ ਦੀ ਗੱਲ 100% ਸਿਰੇ ਤੇ ਗੰਢ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਅਨਲੈਸ ਤੁਹਾਡੀ ਫਸਟ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਕਿਸੇ ਕਾਰਨ ਕਰਕੇ ਬੀ ਲੈਂਡਰ ਤੋਂ ਮੋਰਗੇਜ ਹੋ ਰਹੀ ਹੈ ਜਾਂ ਕਿਸੇ ਨੂੰ ਖੜੇ ਪੈਰ ਫੰਡ ਵੀ ਚਾਹੀਦੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ, ਬਿਲਕੁਲ ਟਰਾਂਸਪੇਰੈਂਟ ਸਾਫ਼ ਸੁਥਰਾ ਕੰਮ ਕਰਾਉਣਾ, ਜੋ ਕਿਹਾ ਹੋਊਗਾ ਉਹੀ ਕੰਮ ਕਰਵਾਉਣਾ। ਜੇ ਲੋਟਕ ਸੋਟ ਦੀ ਮੋਰਗੇਜ ਦੀ ਲੋਟਕ ਸੋਟ ਤੋਂ ਤੁਸੀਂ ਬਚਣਾ, ਨੰਬਰ 1-1-416-356-1870 4-1-6-3-5-6-1-8-7-0 ਕਵਲਜੀਤ ਸਰਾਂ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇ ਲਈ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ।
1: ਨੋ ਪ੍ਰੋਬਲਮ ਮਾਈ ਫਰੈਂਡ, ਥੈਂਕ ਯੂ ਸੋ ਮਚ। ਸਾਡੇ ਨਾਲ ਅਭਿਸ਼ੇਕ ਜੀ ਵੀ ਜੁੜ ਚੁੱਕੇ ਨੇ। ਅਭਿਸ਼ੇਕ ਜੀ ਵੈਲਕਮ ਅਗੇਨ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6,500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
6: ਸੁਣ, ਜਦੋਂ ਤੈਨੂੰ ਗਰਮੀ ਲੱਗਦੀ ਹੈ ਤਾਂ ਤੂੰ ਕੀ ਕਰਦਾ?
7: ਹੇ, ਮੈਂ ਨਾ ਟੂਟੀ ਥੱਲੇ ਬਹਿ ਜਾਂਦਾ।
6: ਤੇ ਜਦੋਂ ਉਸ ਤੋਂ ਵੀ ਜ਼ਿਆਦਾ ਗਰਮੀ ਲੱਗੇ ਫੇਰ
7: ਟੂਟੀ ਚਲਾ ਲੈਣਾ।

0: ਨੋਟਾਂ ਦੀ ਗੱਲ ਚੱਲੀ ਆ, ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਈਏ। ਜਨਕ ਜੋਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਗ ਤੇ ਸੋਨਾ ਇਹ ਉੱਪਰ ਜਾ ਰਿਹਾ ਹੈ। ਕਰੂਡ ਆਇਲ ਤੇ ਡਾਲਰ ਜਿਹੜਾ ਹੈ ਇਸ ਸਮੇਂ ਥੱਲੇ ਚੱਲ ਰਿਹਾ ਹੈ।
1: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਹਾਂਜੀ ਆਰਪੀ ਜੀ,
3: ਬਿਲਕੁਲ ਦੇਵ ਜੀ। ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਆ, ਸਪੈਸ਼ਲੀ ਬੱਚਿਆਂ ਦੀ, RESP ਬੱਚਿਆਂ ਦੀ ਲਾਈਫ ਇੰਸ਼ੋਰੈਂਸ ਤੇ ਆਪਣੇ ਲਾਈਫ ਇੰਸ਼ੋਰੈਂਸ ਦੇ ਬਾਰੇ ਆਪਾਂ ਗੱਲ ਕੀਤੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਪਲਾਨਸ ਹੁੰਦੇ ਆ, ਕਿਹੜਾ ਪਲਾਨ ਤੁਹਾਡੇ ਲਈ ਵਧੀਆ ਰਹਿ ਸਕਦਾ ਆ, ਕਿਹੜੇ ਪਲਾਨ ਦੇ ਵਿੱਚ ਤੁਸੀਂ ਪ੍ਰੋਪਰ ਕੰਟਰੀਬਿਊਸ਼ਨ ਕਰੋ, ਪ੍ਰੋਪਰ ਇਨਵੈਸਟ ਕਰੋ ਤੇ ਤੁਹਾਡੇ ਫਿਊਚਰ ਨੂੰ ਸਿਕਿਓਰ ਕਿੱਦਾਂ ਕਰ ਸਕਦੇ ਆ। ਸਪੈਸ਼ਲੀ ਜਿਵੇਂ ਗੱਲ ਕਰਾਂ, ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਜੇ ਹਜੇ ਤੱਕ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਕੋਈ ਵੀ ਕੰਟਰੀਬਿਊਸ਼ਨ ਨਹੀਂ ਕੀਤੀ ਹੈਗੀ, ਜਾਂ ਫਿਰ ਤੁਸੀਂ TFSA ਦਾ ਅਕਾਊਂਟ ਖੋਲਿਆ ਹੋਇਆ ਆ ਪਰ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਪਾਈ ਹੈਗੀ, ਤਾਂ ਤੁਸੀਂ TFSA ਅਕਾਊਂਟ ਦੇ ਬੈਨੀਫਿਟਸ ਨਹੀਂ ਲੈ ਰਹੇ। TFSA ਅਕਾਊਂਟ ਇੱਦਾਂ ਦਾ ਹੈਗਾ ਆ, ਟੈਕਸ ਫਰੀ ਸੇਵਿੰਗ ਅਕਾਊਂਟ, ਜਿਹਦੇ ਵਿੱਚ ਜਿੰਨੇ ਵੀ ਪੈਸੇ ਤੁਸੀਂ ਕੰਟਰੀਬਿਊਟ ਕਰਦੇ ਆ, ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਕੰਟਰੀਬਿਊਸ਼ਨਸ ਕਰ ਸਕਦੇ ਆ। ਜਦੋਂ ਉਹਦੇ ਉੱਪਰ ਜਿੰਨੀ ਵੀ ਗਰੋਥ ਹੁੰਦੀ ਹੈ, ਜਿੰਨਾ ਵੀ ਆਪਾਂ ਨੂੰ ਇੰਟਰਸਟ ਮਿਲਦਾ ਆ, ਉਹਦੇ ਉੱਪਰ ਆਪਾਂ ਨੂੰ ਕੋਈ ਵੀ ਟੈਕਸ CRA ਨੂੰ ਪੇ ਨਹੀਂ ਕਰਨਾ ਪੈਂਦਾ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ TFSA ਦਾ ਅਕਾਊਂਟ ਨਹੀਂ ਓਪਨ ਕਰਵਾਇਆ, ਇਹ ਇੱਕ ਫੁੱਲੀ ਫਲੈਕਸੀਬਲ ਅਕਾਊਂਟ ਹੈਗਾ ਆ, ਜਿਹਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਚਾਹੋ ਤੁਸੀਂ ਇਸ ਅਕਾਊਂਟ ਦੇ ਵਿੱਚੋਂ ਪੈਸੇ ਵਿਦਡਰਾਅ ਕਰ ਸਕਦੇ ਆ। ਸੋ ਅਗਰ ਤੁਹਾਨੂੰ ਲੱਗੇ ਕਿ ਹਾਂਜੀ ਸਾਨੂੰ ਇਮੀਡੀਏਟਲੀ ਪੈਸੇ ਦੀ ਜ਼ਰੂਰਤ ਆ, ਤਾਂ ਇਹ ਪਲਾਨ ਦੇ ਵਿੱਚ ਕੋਈ ਪੈਨਲਟੀ ਨਹੀਂ ਹੈਗੀ। ਜਦੋਂ ਵੀ ਤੁਸੀਂ ਕੋਈ ਕੰਟਰੀਬਿਊਸ਼ਨ ਪਾਈ ਆ, ਜਿੰਨਾ ਵੀ ਇੰਟਰਸਟ ਮਿਲਿਆ ਹੈਗਾ, ਉਹਨੂੰ ਐਨੀ ਟਾਈਮ ਤੁਸੀਂ ਵਿਦਡਰਾਅ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ TFSA ਅਕਾਊਂਟ ਨਾਲ ਰਿਲੇਟਡ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਾਲ ਰਿਲੇਟਡ, RRSP ਅਕਾਊਂਟ ਆ, ਸੋ ਨੰਬਰ ਹੈਗਾ ਜੀ ਮੇਰਾ 4168176500। ਐਂਡ ਲਾਸਟਲੀ, ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਬੱਚੇ ਤੋਂ ਲੈ ਕੇ ਅਡਲਟ ਤੱਕ, ਜਿਨ੍ਹਾਂ ਦੀ ਏਜ 49 ਜਾਂ 49 ਤੋਂ ਥੱਲੇ ਹੈਗੀ ਆ, $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਕਿਉਂਕਿ ਇਹ ਕਿੱਦਾਂ ਦਾ ਪਲਾਨ ਹੈਗਾ ਆ, ਇਹ ਵੀ CRA ਦੇ ਨਾਲ ਰਜਿਸਟਰਡ ਆ, ਤੇ ਜਿਹੜੇ ਡਿਸੇਬਲ ਪਰਸਨ ਹੈਗੇ ਆ ਉਹਨਾਂ ਦੇ ਅੱਗੇ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਗਵਰਨਮੈਂਟ ਵੱਲੋਂ ਸਪੋਂਸਰਡ ਪਲਾਨ ਹੈਗਾ ਆ। ਸੋ CRA ਵੱਲੋਂ $90,000 ਤੱਕ ਦੀ ਗ੍ਰਾਂਟਸ ਪੇ ਆਊਟ ਹੁੰਦੀਆਂ ਇਹਦੇ ਵਿੱਚ, ਤੇ ਕਿੱਦਾਂ ਤੁਸੀਂ ਇਹ ਗ੍ਰਾਂਟ ਲੈ ਸਕਦੇ ਆ, ਕਿੱਦਾਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ, ਤੇ ਕਿੰਨਾ ਚਿਰ ਤੱਕ ਪਲਾਨ ਰੱਖਣਾ ਹੈਗਾ ਆ, ਉਹ ਸਾਰੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਨੰਬਰ ਹੈਗਾ ਜੀ ਮੇਰਾ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
4: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਗੁੱਡੀ ਤੇਰਾ ਬਈ?
5: ਠੀਕ ਹਾਂ ਜੀ, ਤੁਸੀਂ ਸੁਣਾਓ?
4: ਆਈ ਐਮ ਤੇ ਆਲਵੇਜ਼ ਪੱਖਾ ਕੇ
5: ਫਾਈਨ।
4: ਹਾਂਜੀ,
5: ਤੁਸੀਂ ਮੇਰੇ ਕੋਲੋਂ ਇੰਗਲਿਸ਼ ਦੀਆਂ ਕਲਾਸਿਸ ਕਿਉਂ ਨਹੀਂ ਲੈਣੀਆਂ ਸ਼ੁਰੂ ਕਰ ਦਿੰਦੇ?
4: ਅੰਗਰੇਜ਼ੀ ਦੀਆਂ ਕਲਾਸਾਂ ਮੈਨੂੰ ਬਹੁਤ ਲੋੜ ਹੈ। ਮੈਂ ਨਾ ਤੈਨੂੰ ਦੱਸਾਂ, 2 ਦਿਨ ਹੋਏ
5: ਹਾਂਜੀ
4: ਗੋਰੀ ਇੱਕ ਸਮੈਲਾਂ ਦੇ ਲੰਘੀ।
5: ਅੱਛਾ, ਸਮਾਈਲ
4: ਤੇ ਮੈਂ ਬਸ ਨਾ ਘਬਰਾ ਗਿਆ। ਮੈਂ ਕਿਹਾ ਵੀ ਦੇਖ ਮੈਂ ਇਹਨੂੰ ਬੁਲਾ ਲੈਣਾ, ਇਹਨੇ ਅੰਗਰੇਜ਼ੀ ਦਾ ਪਟਾ ਚਾੜ ਲੈਣਾ, ਫੇਰ ਮੈਨੂੰ ਸਮਝ ਨਹੀਂ ਆਉਣੀ।
5: ਐਗਜ਼ੈਕਟਲੀ, ਫੇਰ
4: ਮੈਂ ਸੋਚਦਾ ਵੀ ਜੇ ਥੋੜੀ ਬਹੁਤ ਅੰਗਰੇਜ਼ੀ ਤੂੰ ਮੈਨੂੰ ਸਿਖਾ ਦੇ ਤੇ ਮੇਰੇ ਕਿਤੇ ਕੰਮ ਆਜੂ।
5: ਪਰ ਮੈਨੂੰ ਇੱਕ ਗੱਲ ਦੱਸੋ, ਉਹਦੇ ਬਦਲੇ ਚ ਤੁਸੀਂ ਮੈਨੂੰ ਕੀ ਦਓਗੇ?
4: ਜੋ ਕਹੇ ਕੁੜੀਏ।
5: ਪੱਕੀ ਗੱਲ ਆ?
4: ਪੱਕੀ ਗੱਲ,
5: ਦੇਖ ਲਓ ਫੇਰ।
4: ਇਹ ਵਾਈਟ ਹਾਊਸ ਨਾ ਮੰਗ ਲਈ ਕਿਤੇ ਮੇਰੇ ਕੋਲੋਂ।
5: ਤੁਹਾਡੇ ਨਾਮ ਕਦੋਂ ਲੱਗਿਆ ਵਾਈਟ ਹਾਊਸ?
4: ਤੈਨੂੰ ਪਤਾ ਹੀ ਨਹੀਂ
5: ਤਾਂ? ਨਹੀਂ
4: ਲਹਾ ਦੋਗੀ?
5: ਨਾਲੇ ਤਾਂ ਗੁਰਪ੍ਰੀਤ ਰੌਲਾ ਪਾਉਂਦਾ ਰਹਿੰਦਾ ਵੀ ਓਬਾਮਾ ਸਾਹਿਬ ਮੇਰੇ ਬੱਕੇ ਮਿੱਤਰ ਨੇ।
4: ਨਹੀਂ ਮਿੱਤਰ ਹੋਣਾ ਜੀ, ਉਹ ਵਾਈਟ ਹਾਊਸ ਓਬਾਮਾ ਵਾਲਾ ਥੋੜਾ।
5: ਫੇਰ
4: ਮੈਂ ਤਾਂ ਆਪਣੇ ਘਰ ਨੂੰ ਕਲੀ ਕਰਾਈ ਆ।
5: ਆਏ ਓਏ ਮੇਰੇ ਰੱਬਾ। ਚਲੋ ਉਹ ਨਹੀਂ, ਚਲੋ ਮੈਂ, ਤੁਸੀਂ ਮੈਨੂੰ ਸ਼ਾਪਿੰਗ ਵਗੈਰਾ ਕਰਵਾ ਦਿਓ।
4: ਹਾਂ ਹਾਂ,
5: ਠੀਕ ਆ। ਫੇਰ ਉਸ ਤੋਂ ਇਲਾਵਾ ਆਪਾਂ ਕਿਤੇ ਖਾ ਪੀ ਆਵਾਂਗੇ, ਕਾਫੀ ਕੁਫੀ ਤੇ ਚੱਲ ਪਵਾਂਗੇ, ਹਨਾ? ਇਹਦੇ ਇਲਾਵਾ ਜੇ ਤੁਸੀਂ ਮੈਨੂੰ ਪੰਜਾਬੀ ਦੀਆਂ ਕਲਾਸਿਸ ਦੇ ਦਿਓ ਤਾਂ।
4: ਨਹੀਂ ਮੇਰੇ ਕੋਲੋਂ ਤੂੰ ਨਾ ਲੈ।
5: ਕਿਉਂ?
4: ਤੂੰ ਕਹੇ ਬੀਬੀ ਕੋਲੋਂ ਲੈ।
5: ਪਰ ਇਹਦਾ ਕੀ ਰੀਜ਼ਨ ਆ?
4: ਚੱਕਰ ਇਹ ਆ ਵੀ ਮੇਰੇ ਕੋਲੋਂ ਪੰਜਾਬੀ ਦੇ ਵਿੱਚ ਗੱਲ ਕਰਦੇ ਕਰਦੇ ਨਾ ਭੈਣ,
5: ਨਹੀਂ ਨਹੀਂ ਨੋ
4: ਜੀ ਟਾਈਪ ਗੱਲ ਨਹੀਂ ਹੁੰਦੀ।
5: ਹੈ?
4: ਹਾਂਜੀ।
5: ਅੱਛਾ,
0: ਜਤਿੰਦਰ ਜੀ ਸਮਾਂ ਥੋੜਾ ਹੈ, ਕੀ ਕਹਿਣਾ ਚਾਹੋਗੇ ਮਹਾਰਾਜ
6: ਜੀ? ਦੇ ਭਾਜੀ ਪ੍ਰੀ ਕਰਾਉਣ ਦਾ ਨਵਾਂ ਪ੍ਰੋਜੈਕਟ ਲਾਂਚ ਹੋ ਚੁੱਕਾ ਹੈ ਬੈਂਟਨ ਦੇ ਵਿੱਚ, ਆਖਰੀ ਸਬ ਡਿਵੀਜ਼ਨ ਹੈ ਮਿਸਾਗਾ ਰੋਡ ਕਹਿ ਲਓ ਤੁਸੀਂ, ਮੋਲਸ ਕਹਿ ਲਓ, ਇਸ ਏਰੀਏ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਪ੍ਰੀ ਮੋਟਲ ਲਾਂਚ ਕੀਤਾ ਗਿਆ ਦੇ ਭਾਜੀ, ਕਾਫੀ ਮਕਾਨ ਨੇ ਜੇ ਤੁਸੀਂ ਪਹਿਲਾਂ ਬੁੱਕ ਕਰਾਉਣਾ ਚਾਹੁੰਦੇ ਹੋ। ਫ੍ਰੀ ਹੋਲਡ ਟਾਊਨੋਂ ਸਟਾਰਟ ਹੋ ਰਹੇ ਨੇ 6 ਲੱਖ ਤੋਂ, ਡੀ ਅਟੈਚ ਡਬਲ ਕਾਰਗਜ ਸਟਾਰਟ ਹੋ ਰਹੇ ਨੇ 9 ਲੱਖ ਤੋਂ। ਅੱਜ ਸਿਰਫ ਤੇ ਸਿਰਫ ਵੀ ਆਈ ਪੀ ਈਵੈਂਟ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਰੈਲਟਾ ਨੂੰ ਐਕਸੈਸ ਹੈ। ਜੇ ਸਾਡਾ ਕੋਈ ਵੀ ਸੋਤਾ 2028-29 ਦੀ ਕਲੋਜਿੰਗ ਦੇ ਲਈ ਆਪਣੇ ਮਕਾਨ ਬੁੱਕ ਕਰਾਉਣਾ ਚਾਹੁੰਦਾ ਹੋਵੇ, ਸਾਡੇ ਨਾਲ ਗੱਲਬਾਤ ਕਰ ਲਵੇ। 10% ਡਿਪੋਜ਼ਿਟ 210 ਦਿਨਾਂ ਦੇ ਵਿੱਚ ਦੇਣਾ ਆ। ਨੰਬਰ ਸਾਡਾ 1-1-416-265-22-22 416-265-22-22 ਪ੍ਰਾਈਜ ਲਈ ਸਾਡੇ ਕੋਲ ਆ ਜਾਣੀ ਹੈ। ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਪ੍ਰਾਈਜ਼ ਵੀ ਲਾਂਚ ਕਰਾਂਗੇ। ਨੰਬਰ 1-1-416-265-22-22 416-265-22-22 ਥੈਂਕ ਯੂ ਮਾਦੀ ਭਾਜੀ।
0: ਥੈਂਕ ਯੂ ਸਰ। ਆਲਰਾਈਟ ਆਲਰਾਈਟ ਲਓ ਜੀ, ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਨਵੀਂ ਲਿਸਟ ਆ ਚੁੱਕੀ ਹੈ। ਟੋਰਾਂਟੋ ਦਿੱਲੀ 949 ਦੀ, ਟੋਰਾਂਟੋ ਅੰਮ੍ਰਿਤਸਰ ਜਿਹੜੀ ਹੈ 1285 ਦੀ, ਟੋਰਾਂਟੋ ਅੰਮ੍ਰਿਤਸਰ ਰਿਟਰਨ ਆ ਜਿਹੜੀ 2200, ਟੋਰਾਂਟੋ ਦਿੱਲੀ ਦੀ ਰਿਟਰਨ 1550, ਟੋਰਾਂਟੋ ਕਰਾਚੀ ਦੇ ਜਿਹੜੇ ਫੇਅਰ ਨੇ ਇੱਕ ਪਾਸੇ ਦੇ 1200, ਟੋਰਾਂਟੋ ਇਸਲਾਮਾਬਾਦ 1240 ਅਤੇ ਜਿਹੜੇ ਪਾਕਿਸਤਾਨ ਦੇ ਰਿਟਰਨ ਫੇਅਰ ਨੇ ਟੋਰਾਂਟੋ ਕਰਾਚੀ 1900, ਟੋਰਾਂਟੋ ਇਸਲਾਮਾਬਾਦ 2200, ਡੋਮਿਨਿਕਨ ਰਿਪਬਲਿਕ ਆਲ ਇਨਕਲੂਸਿਵ ਜਾਣਾ ਹੈ 1199, ਮੈਕਸੀਕੋ ਆਲ ਇਨਕਲੂਸਿਵ 1075। ਨੰਬਰ ਨੋਟ ਕਰ ਲਓ ਜੀ, 9056781200 ਇਹਨਾਂ ਦਾ ਨੰਬਰ ਹੈ।
7: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: Wakey, wakey, wakey, wakey.
12: It's wake up time.
11: Now is the time to wake up.
13: Crank up the radio. You're listening to the Dave Todless Show, brought to you in part by Culture of Punjab.
14: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
15: ਹਾਂਜੀ ਹਰਮਨ ਜੀ, ਕੀ ਹਾਲ ਨੇ?
5: ਇਹ ਕੀ ਹੋ ਗਿਆ?
15: ਕੁਛ ਨਾ ਕੁਛ ਤਾਂ ਹੋ ਗਿਆ ਜੀ।
5: ਇਹ ਕਿਉਂ ਹੋਇਆ?
15: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
5: ਕੀ ਮਤਲਬ?
15: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
5: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
15: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
5: ਓ ਵੈਰੀ ਗੁੱਡ,
15: ਆਈ ਗੱਲਾਂ ਕਰਿਆ ਕਰੂੰ।
5: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ?
15: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ।
5: ਤੂੰ ਕਿਤੇ ਮਤਲਬ
15: ਦੁਨੀਆਂ ਮੇਲਾ 2 ਦਿਨ ਦਾ ਹੱਸ ਖੇਡ ਕੇ ਮਿੱਤਰਾ ਲੰਘਾ ਲੈ, ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ?
5: ਅੱਗੇ
15: ਮੇਲਾ ਲਾ ਲੈ, ਮੇਲਾ ਲਾ ਲੈ, ਹੋਰ ਕੀ।
5: ਤੂੰ ਕਿਤੇ ਪ੍ਰਵਚਨ ਤਾਂ ਨੀ ਸੁਣ ਕੇ ਆਇਆ?
15: ਨਹੀਂ, ਇੰਜਾਂ ਦੀ ਤਾਂ ਕੋਈ ਗੱਲ ਨੀ ਹੈਗੀ।
5: ਫੇਰ
15: ਵਾ ਠੀਕ ਆ ਜੀ, ਬਹੁਤ ਵਧੀਆ।
5: ਚੱਲ ਠੀਕ ਆ, ਹੁਣ ਸਤਿ ਸ੍ਰੀ ਅਕਾਲ ਤਾਂ ਕਰਦੇ ਆ ਪਾ ਰਹੇ ਆ।
15: ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ।
5: ਤੁਸੀਂ ਐ ਕਰੋ, ਗਾਣਾ ਜਰਾ ਸੁਣ ਕੇ ਜਾਤੇ, ਮੈਂ ਇਹਨੂੰ ਸਹੀ ਕਰਾਂ ਜਰਾ।

0: ਦਾ ਕੋਈ ਰੀਸ ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ਹਾਂਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ?
1: ਹੁਣ ਤਾਂ ਨੀ ਰਹੂੰਗਾ,
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲੈ, ਪ੍ਰਚਾਰ ਕਰਾ ਲੈ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲੈ,
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ?
0: ਅਸ਼ਕੇ ਕੁਮਾਰ ਹੁਣ
1: ਆਏ। ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ, ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹਾਂ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ,
1: ਉਹ ਕੱਕਾ ਪਹਿਲਾਂ ਆ। ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਸ਼ਕੇ ਕੁਮਾਰ ਜਿਹੜਾ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਕੱਲਾ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖਾਇਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣੇ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਏ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੀ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਨਾਲ ਸ਼ੁਕਰ ਨਹੀਂ ਆ, ਤਾਂ ਸ਼ਨੀਵਾਰ ਨਹੀਂ ਮੇਰਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ,
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ, ਇੱਕ ਦਿਨ ਪੱਖਾ ਲਾਉਂਦੇ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਬੱਸ ਚ
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿੱਚ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਟਿਕਟ ਦਾ ਕੀ ਕੀਤਾ ਜੀ, ਤੈਨੂੰ ਮੈਂ ਦੱਸਾਂਗਾ ਲੋ ਭੈਣ ਦਾ ਟੈਂ ਟੈਂ ਟੈਂ ਟੈਂ ਜੀ।
1: ਅੱਛਾ,
0: ਬਸ ਮੈਂ ਕੰਡਕਟਰ ਵੀ ਕਹਿੰਦਾ ਬਸ ਜੀ ਜਾ ਕੇ ਚੱਕ ਦੋ। ਮੈਨੂੰ
1: ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ ਗੱਲ, ਤੈਨੂੰ ਦੱਸਿਆ ਨਾ?
1: ਨਹੀਂ,
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਜੀ ਉਹਨੂੰ ਸੁਣਨ ਨੂੰ ਹਟ ਗਿਆ, ਦਿਸ ਨੂੰ ਹਟ ਗਈ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਵੇ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ।
1: ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ, ਦਸਤਾਨੇ ਪਾ ਕੇ ਨੀ ਆਇਆ ਸੀ ਅੱਜ, ਬਸ ਤਾਂ ਹੀ ਪਾਏ ਸੀ।
1: ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ, ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ। ਸਬਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ, ਉਦੋਂ ਹੀ ਬੋਰ ਕਰਾਉਣ ਲੱਗੇ ਸੀ
1: ਅਸੀਂ।
2: ਬੋਰ ਸ਼ੁਰੂ ਕੀਤਾ ਜੀ, ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ। ਮਾਤਾ ਪੀਰ ਨੇ ਚੌਲ ਬਣਾ ਲਈ ਜੀ, ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ,
2: ਸ਼ਾਮ ਤੱਕ ਮੈਂ ਖਾ ਗਈ ਜੀ।
1: ਓਹੋ,
2: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਜਿਹੜੇ ਸੁਨੀਲ ਜਾਖੜ ਹੋਈ ਹੈ ਜੀ,
2: ਹਾਂ
1: ਹਾਂ, ਮਤਲਬ ਮੈਨੂੰ ਐਂ ਨਹੀਂ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐਂ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ।
2: ਓ ਕਾਕਾ, ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇੱਦਾਂ ਕਹਿੰਦੇ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇੱਦਾਂ।
1: ਇਹ ਬੈਲਟ ਤਾਂ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਬੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦੇ ਲਈ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਬਈ, ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ, ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਕਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਾਂਜੀ ਮੈਡਮ ਜੀ, ਬੋਲਦੇ ਨੀ ਜੀ ਤੁਸੀਂ?
2: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ, ਮੈਂ ਇਹਦੀ ਗੱਲ ਸੁਣੀ ਹੈ ਜੀ, ਸੱਚੀ ਹੈ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀ ਜੀ, ਛੋਟੀ ਜਿਹੀ ਉਮਰ ਦਾ ਜੀ,
2: ਉਹ ਕੱਟਣ ਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ, ਕਿਵੇਂ ਰੱਖਿਆ ਹੋਊਗਾ ਜੀ?
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਜਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਅੱਛਾ ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਹੀ ਆ।
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ।
2: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆ ਦੇਗੜਿਆ ਦਾ,
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ। ਮੈਨੂੰ
0: ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਂ ਬਦਲ ਜੂ।
2: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ ਮੈਂ ਜਿਹੜੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟੱਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਜਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਕਰਿਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਰੱਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਂ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: ਮੇਰਾ ਬਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609
0: ਮੈਨੂੰ ਯਾਦ ਆ ਗਿਆ
2: ਸ਼ੁਕਰ ਆ ਤੂੰ ਕੋਈ ਬਦਾਮ ਬਦੂਮ ਖਾਇਆ ਕਰ
0: ਕੀ ਭਲਾ
2: ਕੀ
0: ਇਹੋ ਹੀ ਵੀ ਇੱਕ ਨਾ ਸਾਡੀ ਲੰਡੀ ਮੱਝ ਵੀ ਹੁੰਦੀ
2: ਲੈ ਲੋ
0: ਕੀ ਹੋਇਆ
2: ਮੈਂ ਕੰਗਣਾ ਦੀ ਗੱਲ ਕਰ ਰਹੀ
0: ਤੂੰ ਕੰਗਣਾ ਦੀ ਕਾਹਦੋਂ ਗੱਲ ਕਰਨੀ ਕੰਗਣ ਪਾ ਲਾ ਤੂੰ ਲੈ ਲਾ
2: ਓਹੋ ਤੂੰ ਹੀ ਤਾਂ ਸ਼ੁਰੂ ਹੋਇਆ ਸੀ ਵੀ ਉਹ ਕੰਗਣਾ ਜਿਹੜੀ ਰਣੌਤ ਵਾਲੀ
0: ਆਹੋ ਉਹ ਫਿਲਮ ਵਾਲੀ
2: ਹਾਂ
0: ਉਹਦੀ ਗੱਲ ਸੁਣ ਲਾ
2: ਸੁਣਾ
0: ਉਹਦਾ ਨਾ ਮੈਂ ਅਖਬਾਰ ਚ ਪੜਿਆ ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ ਜਿਹੜਾ ਲੈਟਾਂ ਵਾਲੇ ਹੁੰਦੇ ਆ ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ
2: ਉਹ ਵੱਢ ਦੋ ਨੀ ਉਹ ਕੱਟ ਕਹਿੰਦਾ ਹੁੰਦਾ ਡਾਇਰੈਕਟਰ ਹੁੰਦਾ ਉਹ
0: ਕੱਟ ਮੈਨੂੰ ਪਤਾ ਇਹ ਅੰਗਰੇਜ਼ੀ ਸਕੂਲ ਕਹਿੰਦਾ ਕੱਟ ਨੀ ਹੁੰਦਾ ਕੱਟਣਾ ਵੱਢਣਾ
2: ਹਾਂ ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ ਉਹਨੂੰ ਕਹਿੰਦੇ ਕੱਟ ਤੂੰ ਛੱਡ ਉਹ ਗੱਲਾਂ ਤੂੰ ਮੈਨੂੰ ਅੱਗੇ ਗੱਲ ਦੱਸ
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ
2: ਹੈਂ
0: ਹਾਂ ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ ਟੈਕਨੀਕਲ
2: ਉਹ ਟੈਕਨੀਕਲ ਹੁੰਦਾ
0: ਟੈਕਨੀਕਲ
2: ਟੈਕਨੀਕਲ ਅੱਛਾ ਤੁਹਾਡਾ ਟੈਟਕੀ ਨਾਲ ਹੁੰਦਾ ਜੋ ਵੀ ਹੁੰਦਾ ਤੂੰ ਮੈਨੂੰ ਗੱਲ ਸੁਣਾ
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ ਚ
2: ਆਏ ਹਾਏ
0: ਪਰ ਮੈਨੂੰ ਐ ਨਹੀਂ ਸੁਣ ਲੱਗੀ
2: ਕੀ
0: ਉਹਦੇ ਵਾਲ ਜਿਵੇਂ ਖੜੇ ਜੇ ਹੁੰਦੇ ਜਿਵੇਂ ਕਰੰਟੀਆ ਲੱਗਦਾ ਹੁੰਦਾ ਕਹਿੰਦੇ ਐ ਤਾਂ ਨੀ ਮਤਲਬ ਲੈਟ ਮੈਨ ਨੂੰ ਕਹਿੰਦੀ ਆ ਵੀਰ ਬਣ ਕੇ ਬੱਤੀ ਨੂੰ ਹੱਥ ਲਾ ਲੈਂਦੇ ਹਾਂਜੀ
2: ਤੂੰ ਪੀਂਦਾ ਖਾਂਦਾ ਤਾਂ ਨੀ
0: ਮੈਂ ਜੀ ਪੀਂਦਾ ਵੀ ਆ ਤੇ ਮੈਂ ਖਾਂਦਾ ਵੀ ਆ ਜੀ
2: ਕੀ
0: ਪੀਂਦਾ ਮੈਂ ਪਾਣੀ ਹੈ ਜੀ ਚਾਹ ਹੈ ਜੀ ਦੁੱਧ ਹੈ ਜੀ ਜੂਸ ਹੈ ਜੀ ਲੱਸੀ ਹੈ ਜੀ ਹੋਰ ਜਿਹੜੀ ਜੀ ਪੀਣ ਵਾਲੀ ਮਿਲ ਜਾਏ ਜੀ
2: ਤੂੰ ਸਵੇਰੇ ਕੀ ਪੀ ਕੇ ਆਇਆ ਮੈਨੂੰ ਇਹ ਦੱਸ
0: ਸਵੇਰੇ ਤਾਂ ਜੀ ਮੈਂ ਮਤਲਬ ਜੀ ਪਾਣੀ ਪੀਤਾ ਜੀ ਲੱਸੀ ਪੀਤੀ ਚਾਹ ਪੀਤੀ ਦੁੱਧ ਪੀਤਾ ਜੀ
2: ਤੇਰਾ ਢੇਡਾ ਟੋਇਆ
0: ਨਹੀਂ ਟਾਈਮ ਟਾਈਮ ਨਾਲ ਪੀਤਾ ਜੀ ਐਂ ਥੋੜਾ ਵੀ ਮਤਲਬ ਏਦਾਂ ਥੋੜਾ
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ
0: ਨਾਲੇ ਤੁਹਾਡੇ ਵਾਲੀ ਚੀਜ਼ ਨੀ ਪੀਂਦੇ ਜੀ ਉਹਦਾ ਤੂੰ ਆਦਤ ਹੈ ਜੀ ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨੀ ਲੱਗਦੀ ਤੂੰ ਨਾ ਪੀਆ ਕਰ
2: ਕਿਹੜੀ ਚੀਜ਼
0: ਉਹੀ ਜਿਹੜੀ ਤੂੰ ਪੀਨੀ ਆ
2: ਮੈਂ ਕਿਹੜੀ ਪੀਨੀ ਆ
0: ਅਸੀਂ ਕਾਹਦਾ ਦੱਸੀਏ ਭਾਈ
2: ਦੱਸ ਦੇ
0: ਭਾਈ ਕੋਲਡ ਕਾਫੀ ਪੀਂਦੀ ਆ ਇਹ ਲਈ ਚੰਗੀ ਨੀ ਹੈਗੀ
2: ਕਿਉਂ ਨੀ ਚੰਗੀ ਇੰਨੀ ਗੁੱਡ ਹੁੰਦੀ ਹੈ
0: ਸਾਰੀ ਗੁੱਡ ਹੁੰਦੀ ਆ ਸਾਡੇ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ ਜੇ ਠੰਡੀ ਦੇ ਦੇਣਾ ਪਿੱਛੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ ਉਹਦਾ ਠੰਡੀ ਕਾਫੀ ਦੇ ਦੀ ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ
2: ਪਤਾ ਕੀ
0: ਕਹਿੰਦਾ ਸਾਲਾ ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ ਕਾਫੀ ਮੰਗੀ ਹੁਣ ਠੰਡੀ ਦੇ ਦੀ
2: ਪਤਾ ਕੀ ਚੱਕਰ ਆ ਤੂੰ ਠੰਡੀ ਨਹੀਂ ਪੀਂਦਾ ਉਹਦਾ ਹੀ ਨਤੀਜਾ ਇਹ ਆ
0: ਤੇ ਮੈਂ ਫਰਿੱਜ ਰੱਖ ਕੇ ਪੀ ਲਿਆ ਕਰ ਸਾਡੀ ਨਾ ਭਾਵੇਂ ਤੂੰ ਮੈਂ ਕਾਫੀ ਦੀ ਬਰਫ਼ ਜਮਾ ਕੇ ਪਾ ਲਿਆ ਕਰ ਵਿੱਚ ਸਾਸੀ ਕੀ ਲੈਣਾ ਦੇਣਾ
2: ਠੀਕ ਆ ਮੈਂ ਤਾਂ ਤੈਨੂੰ ਨਤੀਜਾ ਦੱਸਿਆ ਆ
0: ਨਤੀਜਾ ਤੂੰ ਮੇਰਾ ਨਤੀਜਾ ਮੈਨੂੰ ਕਿਉਂ ਦੱਸਦਾ ਨਤੀਜਾ ਆਪੇ ਮੇਰੇ ਘਰ ਦੇ ਜਾ ਕੇ ਸਕੂਲੋਂ ਪੁੱਛ ਲੈਣਗੇ ਨਾਲੇ ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ ਫਿਰ 2 ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ
2: ਕਿਉਂ
0: ਫਿਰ ਛੇਤਰਾਂ ਦਾ ਡਰ ਹੁੰਦਾ ਸੀ ਨਾ
2: ਅੱਛਾ ਚੱਲ ਮੇਰੀ ਗੱਲ ਨੀ ਸੁਣਨੀ ਤੂੰ
0: ਤੇਰੀ ਗੱਲ ਕਿਉਂ ਸੁਣਨੂੰ ਤੂੰ ਗੱਡੇ ਦੇ ਲੱਦੀ ਆ
2: ਹੁਣ ਸੁਣਾਵਾਂ ਕਿ ਨਾ
0: ਗਾਉਣਾ
2: ਨਹੀਂ ਗੱਲਾਂ
0: ਤੇ ਗਾਉਣਾ ਕੌਣ ਸੁਣਾਉਂ ਫਿਰ
2: ਗਾਉਣਾ ਲਾ ਦਿੰਦੇ ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ
0: ਤੂੰ ਗੱਲਾਂ ਲਾ ਦੇ ਨਾਲੇ ਗਾਉਣਾ ਸੁਣਾ ਦੇ
2: ਕੀ
0: ਐ ਨਹੀਂ ਹੁੰਦਾ
2: ਏਦਾਂ ਨਹੀਂ ਹੁੰਦਾ ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ
0: ਤੇ ਗੱਲ ਮਕਾਇਆ ਤੂੰ ਪਹਿਲਾਂ ਮੈਂ ਬੈਠਾ ਇੱਥੇ
2: ਉਹ ਨਹੀਂ
0: ਕਿੰਨਾ ਮਕਾਉਣੀ ਗੱਲ
2: ਤਿੰਨ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਆ ਤੂੰ
2: ਹਾਏ ਹਾਏ ਮੇਰੇ ਹੱਥ ਚ ਹੁਣ ਇੱਟ ਆ ਜਾਵੇ ਨਾ ਉਹੀ ਤੇਰੇ ਵਗਾਤੀ ਮਾਰਾ ਸਿਰ
0: ਏਦਾਂ ਨਾ ਕਰੀ ਫਿਰ ਮੈਂ ਸਿੰਗਰ ਬਣ ਜੂ
2: ਕਿਉਂ
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ ਚ ਹੁਣ ਭਾਈ ਇੱਕ ਮਾਂ ਕੇ ਇੱਟ ਜਿੱਧਰ ਮਰਜੀ ਸੁੱਟ ਦੋ ਸਿੰਗਰ ਦੀ ਵੱਜਦੀ ਆ
2: ਹਾਏ ਹਾਏ ਇੱਕ ਤਾਂ ਘੁੱਗੀ ਭਾਜੀ
0: ਘੁੱਗੀ ਭਾਜੀ ਨੇ ਇੱਦਾਂ ਹੀ ਕਿਹਾ ਫਿਰ ਤੂੰ ਇੱਟ ਮਾਰੇਗੀ ਫਿਰ ਮੈਂ ਸਿੰਗਰ ਬਣ ਜੂ ਫਿਰ ਮੈਂ ਗਾਉਣਾ ਸੁਣਾਊਂਗਾ ਪਹਿਲੇ ਗੱਲ ਲਗਾ ਰਹੇ ਨਾ ਮੈਂ ਡਰ ਗਈ
2: ਹੈਲੋ

0: ਆ ਗਈ
1: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ
0: ਨਹੀਂ ਮੈਂ ਤਾਂ 10 ਕਿਲੋ ਲਲਕਾਰਿਆਂ ਦੀ ਗੱਲ ਕੀਤੀ
1: ਨਹੀਂ ਥੈਂਕ ਯੂ ਤੂੰ ਮੇਰੀ ਗੱਲ ਸੁਣ
0: ਹਾਂਜੀ
1: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ
0: ਬਈ ਤੂੰ ਆਪ ਪੀਂਦੀ ਖਾਂਦੀ ਆ ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ ਵਿਚੋਲਾ ਦਾ ਝੂਠ ਮਾਰੂ ਜੀ ਕੁੜੀ ਕੁਛ ਨਹੀਂ ਖਾਂਦੀ ਪੀਂਦੀ ਜੀ
1: ਹਾਂ ਉਹ ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ
0: ਗੈਂਦੇ ਦੇ ਫੁੱਲਾਂ ਦਾ ਤੈਨੂੰ ਕੁਛ ਨਹੀਂ ਬਣਨਾ
1: ਫਿਰ
0: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਵਾਲੀ ਆ
1: ਤੂੰ ਕਰ ਮੇਰੀ ਬਦਨਾਮੀ
0: ਇੱਥੇ ਬਹਿ ਕੇ ਦੋ ਚਮਚੇ ਭੁੱਕੀ ਦੇ ਖਾ ਕੇ ਆ ਜਾਂਦੀ ਇਸੇ ਗੱਲਾਂ ਕਰਨ ਨੂੰ ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ ਐਂ ਤਾਂ ਬਾਈ ਸੱਚ ਬੋਲਦੇ ਆ ਬੁਰਾ ਆਪੇ ਲੱਗ ਜਾਂਦਾ ਚੁੱਪ
1: ਕਰੂੰਗਾ
0: ਤੇ ਮੈਂ ਚੁੱਪ ਹੀ ਆ ਮੈਂ ਕੀ ਕਿਹਾ
1: ਵਾਈਨ ਪੀਤੀ ਆ ਤੂੰ ਕਦੀ
0: ਉਹ ਕੀ ਹੁੰਦੀ ਆ
1: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ
0: ਨਹੀਂ ਹੁੰਦੀ ਕੀ ਆ
1: ਮੈਂ ਸਾਰੀ ਅਸਲੀਅਤ ਉਹਨਾਂ ਨੂੰ ਕਿਸੇ ਨੇ ਵੀ ਜਿਹਦੇ ਨਾਲ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ
0: ਤੂੰ ਤਾਂ ਕਾਹਦੀ ਅਸਲੀਅਤ ਦੱਸਣੀ
1: ਹੈ ਅੱਛਾ
0: ਵੈਨ ਮੈਂ ਨਾ ਇੱਕ ਰਾਂ ਪਰ ਮੈਂ ਕੋਸ਼ਟ ਬੜੀ ਕੀਤੀ ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ
1: ਕੀ
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ ਉਹ ਵੀ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ
1: ਅੱਛਾ
0: ਫਿਰ ਉਹ ਪੰਜਾਬ ਆ ਗਿਆ ਫਿਰ ਉਹਨੇ ਵੈਨ ਪਾ ਲਈ
1: ਉਹ ਵੈਨ ਨੀ ਵਾਈਨ ਪਾਣੀ ਬਚਾਉਂਦੀ
0: ਆ ਬਚਾਈ ਜਾ ਫਿਰ
1: ਹਾਂ ਜਿਹੜਾ ਵਾਈਨ ਜਿਹੜੀ ਵਾਈਨ ਹੁੰਦੀ ਆ ਨਾ ਉਹਦਾ ਜਿਹੜਾ ਗਲਾਸ ਹੁੰਦਾ ਉਹਦੀ ਜਿਹੜੀ ਸ਼ੇਪ ਹੁੰਦੀ ਆ ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ
0: ਗਲਾਸ ਚ ਪਾ ਕੇ ਪੀਵਾਂਗੇ ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ ਤੂੰ ਚਾਹੀਦੀ ਗੱਲ ਸੁਣਾਇਆ ਕਰ ਜੇ ਨਹੀਂ ਸੁਣਾਉਣੀਆਂ ਤਾਂ ਫਿਰ ਗਾਉਣਾ ਸੁਣਾ ਦੇ
1: ਅੱਛਾ ਚੱਲ ਤੂੰ ਗਾਣਾ ਸੁਣ ਲਾ ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ
0: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ
1: ਨਹੀਂ ਨਹੀਂ ਨਹੀਂ ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ
0: ਤੂੰ ਦੋ ਕਹਿ
1: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ
0: ਅਸੀਂ ਆਪਣੀ ਨੀਂਦ ਸੌਵਾਂਗੇ ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ
1: ਹਾਏ
0: ਆਰਾਮ ਆਪਣੀ ਨੀਂਦ ਸੌਵੇਂ ਅਸੀਂ ਆਪਣੀ ਨੀਂਦ
1: ਦੇਖ ਮੈਂ ਤੈਨੂੰ ਨਾ
0: ਯਾਰੀ ਪੱਕੀ ਨੀਂਦ ਆਪੋ ਆਪਣੀ
1: ਹਾਂ ਯਾਰੀ ਆਪਣੀ ਪੱਕੀ ਆ ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ ਏਦਾਂ ਦੀਆਂ ਗੱਲਾਂ ਨਾ ਘਰ ਮੇਰੇ ਘਰਦਿਆਂ ਸੁਣ ਲਿਆ ਮੈਨੂੰ ਕਹਿਣਗੇ ਕੰਨ ਪਾ ਕੇ ਆਉਂਦੇ ਆ
1: ਕੀ
0: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨਹੀਂ ਕਰਨੀਆਂ ਮੈਂ ਨਾ ਚੌਥੀ ਜਮਾਤ ਚ ਕੁੜੀ ਨਾਲ ਪਿਆਰ ਦੀ ਗੱਲ ਕੀਤੀ ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ
1: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ
0: ਕੰਧ ਚ ਮਾਰਨਾ ਹੀ ਪੈਣਾ ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ
1: ਮੇਰੀ ਗੱਲ ਸੁਣੂਗਾ ਦੇਖ ਪਹਿਲਾਂ ਤਾਂ ਮੈਨੂੰ ਨਾ ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ
0: ਮੈਨੂੰ ਕੀ ਹੋਣਾ ਵਾ ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾਂ
1: ਇਹ ਕੈਸੀ ਅਸਲੀ ਗੱਲਾਂ ਆ
0: ਇਹੋ ਹੀ ਤੇ ਅਸਲੀ ਗੱਲਾਂ ਵਾ ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ ਮੱਝਾਂ ਰੱਖ ਕੇ ਵੇਖੋ ਮੈਂ ਨਾ ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ ਡੰਡੀ ਡੰਡੀ
2: ਡੰਗਰ ਜਿਹਾ ਯਾਦ ਲਾ ਮੇਰੀ ਬਿੱਲੀ ਸਿਆਣੀ ਆ
3: ਉਹ ਕਿਵੇਂ
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ
3: ਹੈ ਕੀ ਨਾਂ ਆ ਉਹਦਾ
2: ਮਿਆਉਂ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
2: ਭਾਈ ਬਣ ਕੇ ਕੀ ਆਈ ਆ ਲਾਲ ਝੱਗਾ ਪਾਇਆ ਭਾਈ ਸਾਹਿਬ ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ ਕੀ ਚੱਕਰ ਕੀ ਹੈ
3: ਤੈਨੂੰ ਕੀ ਪ੍ਰੋਬਲਮ ਆ
2: ਨਹੀਂ ਚੱਕਰ ਕੀ ਮਤਲਬ ਤੈਨੂੰ
3: ਐ ਨਹੀਂ ਲੱਗ ਰਿਹਾ
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ ਤੁਹਾਨੂੰ ਸੁਦੇ ਗੱਲ ਹੈ
3: ਕਿਆ ਅੱਜ ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ ਤੂੰ ਅੱਖਾਂ ਦੇ ਅਪਰ ਲਾਈਨ ਕਿਉਂ ਕੀਤੀ
3: ਅੰਡਰਲਾਈਨ ਵੀ ਆ ਧਿਆਨ ਨਾਲ ਦੇਖ
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ ਜਿੰਨੀ ਅਪਰ ਲਾਈਨ ਨਜ਼ਰ ਆ ਰਹੀ
3: ਓ ਹੈਲੋ ਇਹਨੂੰ ਆਈਲਾਈਨਰ ਕਹਿੰਦੇ ਆ
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ ਸਵੇਰੇ ਉਗੜਦੀ ਨਹੀਂ ਸੀ ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨਹੀਂ
3: ਹਰ ਕੋਈ ਤੇਰੇ ਵਰਗਾ ਹੁੰਦਾ
2: ਕੀ ਤੇਰੇ ਵਰਗਾ ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ
3: ਤੂੰ ਬਸ ਕਰ ਇਹ ਤਾਂ
2: ਬਾਕੀ ਗੱਲਾਂ ਛੱਡੀਆਂ ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਾ ਖਲਾਇਆ
3: ਮੈਂ ਕਿਹਾ ਸ਼ਾਇਦ ਮੈਂ ਉੜਨ ਨਹੀਂ ਲੱਗ ਜਾ
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ ਪਰ ਜਦੋਂ ਹਾਥੀ ਉੱਡ ਗਿਆ ਇਹਦੇ ਵੱਜਣੀ ਵੱਜਣੀ
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ
6: ਕਲਚਰ ਆਫ ਪੰਜਾਬ
4: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ ਗੱਲਾਂ ਬਹੁਤ ਹੋ ਗਈਆਂ ਇੱਧਰ ਉੱਧਰ ਦੀਆਂ ਕੰਮ ਦੀ ਗੱਲ ਤੇ ਆਈਏ ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨਸ ਦੱਸੋਗੇ ਜਿਨ੍ਹਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫੋਰ ਮਾਈ ਪੋਕਟ ਬਿਕੋਜ਼ ਆਈ ਲਾਈਕ ਦ ਵੈਰੀ ਮੱਚ ਡਾਲਰ ਇਨ ਮਾਈ ਪੋਕਟ
3: ਅੱਛਾ
2: ਬਿਕੋਜ਼ ਆਲਵੇਜ਼ ਵੈਨ ਆਈ ਪਾਇੰਗਾ ਹੱਥ ਇਨ ਮਾਈ ਪੋਕਟ ਆਈ ਆਲਵੇਜ਼ ਫਾਈਂਡ ਖਾਲੀ ਮਾਈ ਪੋਕਟ
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ ਕਿ
2: ਚਲ ਠੀਕ ਹੈ ਹਾਂ ਚਲ ਤੂੰ ਵੱਡੀ ਮਤਲਬ ਦਰਮਾਨੀਆਂ ਦੀ ਧੀ
3: ਤੂੰ ਮੇਰਾ ਮੂੰਹ ਨਾ ਖਲਾ ਤੈਨੂੰ ਮੈਂ ਫੇਰ ਤੇਰਾ ਉਧਾਰ ਚੇਤੇ ਕਰਾ ਦੇਣਾ
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ
3: ਤੈਨੂੰ ਕੀ ਪਤਾ ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਗਰ ਦਿੱਤਾ
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ ਪੱਤੇ ਚੁਗੜਦੇ ਨਾ ਰੱਖ ਇਹਨੇ ਲੈ ਜਣੇ ਚੋਕੇ
3: ਨਹੀਂ ਨਹੀਂ ਤੈਨੂੰ ਤਾਂ ਮਾਮਾ ਸਾਹਿਬ ਹੱਥ ਜੋੜ ਕੇ ਅੰਦਰ ਸਾਦਿਆ ਵੀ ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ ਪਤਾ
2: ਕਿੰਨਾ ਜਰਾਨਾ ਮੇਰਾ ਉਹ
3: ਤੂੰ ਜਾ
2: ਪਪਾ ਕਿੰਨਾ ਜਰਾਨਾ ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਇਹ ਕੀ ਅੱਛਾ ਹੈ ਗਾਲਿਬ ਇਹ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨਾ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸਾਰੀ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
2: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ
3: ਬਦਾ ਕੀ ਗੱਲ ਕੀ ਕਰਦਾ ਏ ਮੈਂ ਤਾਂ ਆਪ ਬਹੁਤ ਦੁਖੀ ਹਾਂ ਦੋ ਗਈ ਬਕਵਾਸ ਹੀ ਕਰੀ ਜਾਂਦਾ ਮੈਂ ਬਾਹਰ ਤੁਰਿਆ ਹੁੰਦਾ ਮੈਂ ਗੱਡੀ ਸੁਣ ਡਿਆ ਮੈਂ ਕਿਹਾ ਵੀ ਇਹ ਬੰਦਾ ਬੋਲਣ ਕੀ ਡਿਆ ਕਿ ਇਹਨੇ ਅੰਗਰੇਜ਼ੀ ਦੀ ਲੱਤ ਤੋੜਨੀ ਲਾਈ ਪਤਾ ਕੀ ਮੈਂ ਵ ਤਾਂ ਉਹ ਜਿਹੜੇ ਅਕਲਮੰਦ ਹੋ ਮਤਲਬ ਇੱਥੇ ਆ ਕੇ ਮੈਨੂੰ ਮਿਲਦੇ ਹੋ,
4: ਇਹ ਤਾਂ ਹੈ।
3: ਇਹ ਸਾਰਾ ਦਿਨ ਸੋਚੋ ਮੈਂ ਇਹਦੇ ਨਾਲ ਕਿੱਦਾਂ ਬੈਠੀ।
4: ਮੈਂ ਦਰਅਸਲ ਅੱਜ ਇਸ ਕਰਕੇ ਆਇਆ, ਮੇਰੇ ਕੋਲ ਟਾਈਮ ਹੈ ਨਹੀਂ ਜਾਣ ਦਾ, ਮੈਨੂੰ ਇਹ ਦੱਸ ਵੀ ਡੇਟ ਕੀ ਹੁੰਦੀ ਹੈ।
3: ਡੇਟ ਮਤਲਬ ਕੀ, ਕਿਸੇ ਗੋਰੀ ਨਾਲ ਚੱਲੇ ਹੋ?
4: ਪਤਾ ਕੋਈ ਨੀ, ਮੈਨੂੰ ਆਂਦੀ ਆਈ ਵਾਂਟ ਟੂ ਗੋ ਟੂ ਡੇਟ।
3: ਅੱਛਾ,
4: ਤੇ ਮੈਂ ਕਿਹਾ ਵੀ ਯਾਰ ਡੇਟ ਮਤਲਬ ਹੁਣ ਮੈਂ ਕੈਲੰਡਰ ਲੈ ਕੇ ਜਾ ਵੜਿਆ।
3: ਓਹਨੂੰ ਪਤਾ ਨੀ ਸੀ ਨਾ ਵੀ ਤੁਹਾਨੂੰ ਡੇਟ ਨਹੀਂ ਮਤਲਬ ਪਤਾ।
4: ਅੱਛਾ, ਕੋਈ ਚੱਕਰ, ਪਤਾ ਕੀ ਮੈਂ ਧਰਮ ਸੁਧੀ ਗੱਲ, ਮੈਂ ਪਹਿਲਾਂ ਪੰਜਾਬ ਹੀ ਫੋਨ ਲਾਇਆ। ਮੈਂ ਕਿਹਾ ਯਾਰ ਗੋਰੀ ਡੇਟ ਡੇਟ ਕਰੀ ਜਾਂਦੀ, ਉਹ ਜਿਹਾ ਮੇਰਾ ਯਾਰ ਹੋ ਸ਼ੰਦਾ। ਕਹਿੰਦਾ ਗੰਡਾ ਸਿੰਘ ਤੂੰ ਪੰਗਾ ਪਾ ਲੈ, ਲੱਗਦਾ ਗੋਰੀ ਤੇ ਲੱਗਦਾ ਤੈਨੂੰ ਕਚਹਿਰੀ ਚ ਤਰੀਕ ਤਰੂਕ ਤੇ ਭੁਗਤਣ ਨੂੰ ਖਾਣ ਨੂੰ ਫਿਰਦੀ ਹੈ।
5: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਮੌਂਟਰੀਅਲ, ਟੋਰਾਂਟੋ ਜਾਂ ਵੈਂਕੂਵਰ ਅੰਦਰ ਆਪਣੇ ਬਿਜ਼ਨਸ ਦਾ ਸੰਦੇਸ਼ ਦੇਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਤੁਸੀਂ ਸਾਡੇ ਹੈੱਡ ਆਫਿਸ ਨਾਲ ਸੰਪਰਕ ਕਰੋ। 416-677-0609
6: ਨਹੀਂ ਕਰ ਲਾ ਚੁਗਲੀਆਂ ਤੂੰ
3: ਤੂੰ ਕਾਕਾ ਮਸਾਂ ਹੀ ਬਚਿਆ। ਮੈਂ
6: ਤਾਂ ਸੌਂ ਕੇ ਆ ਗਿਆ, ਮਤਲਬ ਕਿੱਡੀ ਤੂੰ ਖੁਸ਼ ਹੁੰਨੀ ਉਹਦੇ, ਬੇਸ਼ਰਮ ਜਿਹਾ ਬੰਦਾ ਉਹ।
3: ਹੈਲੋ,
6: ਹੋਰ ਕੀ ਅਕਲ ਨਾ।

0: ਪੰਜਾਬ ਪੁਲਿਸ ਆ ਉਹ
1: ਪੰਜਾਬ ਪੁਲਿਸ ਹੁੰਦਾ ਸੀ ਹੁਣ ਨੀ ਹੈਗਾ
0: ਜਿੱਦਾਂ ਵੀ ਹੈ
1: ਜਦੋਂ ਪੰਜਾਬ ਪੁਲਿਸ ਹੁੰਦਾ ਨਾ ਬੰਦਾ ਉਦੋਂ ਕੋ ਸਾਰੇ ਡਰਦੇ ਆ
0: ਅੱਛਾ
1: ਜਦੋਂ ਪੰਜਾਬ ਪੁਲਿਸ ਛੱਡ ਦਿੰਦਾ ਨਾ ਫਿਰ ਉਹ ਆਪ ਹੀ ਮਹੱਲਾ ਚੇਂਜ ਕਰ ਲੈਂਦਾ
0: ਭਾਈ ਸਾਹਿਬ ਪਰ ਉਹਨੇ ਤੇਰੇ ਛੱਡਣ ਲੱਗੇ ਨੇ ਨੀ ਸੋਚਣਾ ਵੀ ਕਿੱਥੇ ਪੈਂਦੀਆਂ ਵੀ
1: ਨਹੀਂ ਉਹ ਤਾਂ ਹੁਣ ਮੈਂ ਦੇਖੂੰਗਾ ਕਿ ਹੁਣ ਉਹ ਪੰਜਾਬ ਪੁਲਿਸ 'ਚ ਹੈ ਨੀ ਉਧਰੋਂ ਵੱਟ ਪੈ ਗਏ ਬਾਹਰੋਂ ਕੋਈ ਵੇਖਣ ਆ ਗਿਆ ਘਰ ਖਰੀਦਣ ਵਾਲਾ ਅਗਲਾ ਤੇ ਗਿਆ
0: ਨਾ
1: ਫੇਰ ਇਹ ਟੈਨਸ਼ਨ ਵਾਲਾ ਕੰਮ ਨੀ ਹੋਣਾ ਮੇਰੇ ਕੋਲੋਂ ਚੰਗੇ ਚੰਗੇ ਕੰਮ ਦੱਸ ਮੈਨੂੰ
0: ਚੱਲ ਠੀਕ ਆ ਬਾਅਦ ਚ ਦੱਸ।

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जो तेन आइडिया दसना ना मेनु एकदम याद आया वह सब तो बेस्ट है।
0: बेस्ट आइडिया।
1: हाँ तेन काम कर लेना चाहिए।
0: दसो दस
1: तेन सोना किन्ना पसंद है।
0: मेनु सोना इना पसंद है। इना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मेनू सुवांगे राजी।
1: ओहो काम ही सौंदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦਾ ਇੱਕ ਹੋਟਲ ਹੈ ਫਿਨ। ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ 'ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ। ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ ਜਾਂ ਕਿਹੜੀ ਚੀਜ਼ 'ਚ ਕਿੱਥੇ ਕੋ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣਦਾ
0: ਬਈ ਆ ਤਾਂ ਨਜ਼ਾਰੇ ਦਾ ਰਗਣਾ ਉੱਪਰ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨਹੀਂ ਫਲੀਆਂ ਲਗਾਤਾਰ ਨੇ ਭਾਈ ਸਾਹਿਬ। ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ। ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ 'ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ 'ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ।
0: ਫੇਰ ਕੀ ਫਾਇਦਾ ਭਾਈ ਸਾਹਿਬ ਮੈਂ ਪੱਕੀ ਨੌਕਰੀ ਭਾਲਣਾ ਤੂੰ ਮਹੀਨੇ ਵਾਲੀ ਦਵਾਈ ਜਾ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜ੍ਹੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਚੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਵਾਲੀ ਬਾਤ ਨਹੀਂ।
1: ਕਰਨ ਵਾਲੇ ਕਰਦੇ ਆ, ਇੱਕ ਤਾਂ ਲੋਕਾਂ ਨਾਲ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ।
1: ਅੱਛਾ, ਸੋ
0: ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ 'ਚ ਰੱਖਿਆ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ।
1: ਕਿਵੇਂ?
0: ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਹੈ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆਈ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: HIV ਪੋਜ਼ਿਟਿਵ ਹੋ।
1: ਉਹੀ ਬਦਤਮੀਜ਼ ਇਨਸਾਨ, ਠੀਕ ਹੀ ਬੋਲਦਾ ਰਹਿਣਾ ਹੁਣ ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ। ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐਂ ਕਹਿੰਦੇ।
0: ਉਹ ਭੂਆ, ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸੇ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ ਨੈਗੇਟਿਵ ਹੀ ਚੰਗੀ ਹੋ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ ਨੈਗੇਟਿਵ ਹੋ ਫਿਰ।
1: ਹੈਲੋ, ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਏਦਾਂ ਕਰ, ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ, ਚੱਲ ਜੀ, ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ, ਇੰਡੀਆ।
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੋਕੀ,
1: ਕੀ ਹੋਇਆ?
0: ਮੋਟੀ ਹੈ ਇਹ ਬਾ, ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਤੁਸੀਂ ਪੰਜਾਬੀ ਹੁੰਦੇ ਹੋ?
0: ਬਾਹਰ ਇਹ ਨੀ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ, ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ? ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ ਚ ਬਾਹਰ ਕਿੰਨੀਆਂ ਆਉਂਦੀਆਂ, ਇਹ ਚੈੱਕ ਕਰਨਗੇ ਮੇਰਾ।
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ
0: ਇਹ ਤੇਰੇ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਆ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋ ਏਦਾਂ ਨਾ ਕਰ ਫਿਰ।
2: ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਉਹ ਕੰਮ ਦੀ ਗੱਲ ਲੱਭੀ,
1: ਚੱਲ ਤੂੰ ਐ ਕਰ ਵੀ ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਗੋਲੇ ਬਣਾਉਣ ਲੱਗਾ?
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣਿਆਂ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਸੀ ਹੁੰਦਾ, ਇਧਰ ਐ ਕਰਨ ਦੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਓ
0: ਤੇ ਵੇਖਣੀ ਵੀ ਨਹੀਂ ਨਾ,
1: ਕਿਉਂ
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ ਤੀਲਾ ਡਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਥੱਲੇ ਮੁੱਠ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕੀ ਹੁੰਦਾ
1: ਆਈਸਬਰਗ? ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ
0: ਗੰਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਕੀ ਸੀ ਫਿਰ ਉਹਦੇ ਚ?
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਣਾ ਹੁਣ।
0: ਫੇਰ
1: ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ ਦਾ ਸੀ ਤੋਂਦਾ ਆ।
1: ਸਮੁੰਦਰ ਦੇ ਵਿਚ ਬਰਫ ਦੇ ਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨੀ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਹੋਰ ਮੈਂ ਕਦੇ ਨਾ ਉਹ ਮਤਲਬ ਪਾਸੇ ਕਰੂੰਗਾ ਦੱਸੀ ਮੈਨੂੰ ਮਤਲਬ ਸਾਈਕਲ ਦੇ ਟੈਟੈਨਿਕ ਲਗਾਇਆ ਹੋਵੇ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ
0: ਹੈ? ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਿਸ ਤਰ੍ਹਾਂ ਬੈਠਾ ਨਾ ਇੱਕ ਥਾਂ ਤੇ, ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵਿਹਲੀਆਂ ਰੋਟੀਆਂ ਚਾਹੁੰਦਾ ਹੈ,
0: ਮੁਫਤ ਦੀਆਂ,
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ,
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀ ਹਾਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ। ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਮੈਂ ਮਾਰਾ ਨੱਕ ਤੇ ਮੁੱਕੀ, ਕੋਈ
1: ਕੰਮ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ ਚ ਕਰਦੇ ਲੋਕੀ?
1: ਹਾਂ, ਦੁਨੀਆ ਦੇ ਵੀਅਰਡ ਜੌਬਸ ਨੇ।
0: ਅੱਛਾ ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉਹਦੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਤਰ੍ਹਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫੇਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ। ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ,
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ, ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ, ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਤਾਂ ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਦਾ ਲੋਕ,
0: ਹੋਰ ਕੀ।
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ,
0: ਨਜ਼ਾਰੇ ਮਤਲਬ,
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਕੋਈ ਛੱਪੜ ਹੋਗਾ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜਿਆ ਤੇ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ,
1: ਛੱਡਿਆ ਉਹਨਾਂ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਹਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦਾ।

ਉਹਨੂੰ ਮੈਂ ਫੋਨ ਕਰਨਾ, ਉਹਨੇ ਫੋਨ ਚੁੱਕਣ ਦੀ ਬਜਾਏ ਬਾਦਰੀ ਜੀ ਨੇ ਰਿੰਗਟੋਨ ਤੇ ਨੱਚੀ ਜਾਣਾ।

0: ਹੋਰ ਗੱਲ ਮੈਂ ਦੱਸ
1: ਦਾ ਦੇ ਦਾ ਦੇ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਤੈਨੂੰ
1: ਮੈਂ ਤੇਰੇ ਨੱਕ ਤੇ ਮੁੱਖੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਰੁਦਾਲੀ
1: ਫਿਲਮ ਵਾਲਾ ਕੰਮ ਆਈ ਨੀ ਸੀ ਫਿਲਮ ਰੋਣ ਵਾਲੀ ਜਾਂਦੀਆਂ ਸਿਆਪਾ ਜਿਹਾ ਕਰਨਾ
0: ਵੈਸੇ ਮਤਲਬ ਕਾਇੰਡ ਆਫ ਇਦਾਂ ਦਾ ਹੀ
1: ਅੱਛਾ ਜੀ
0: ਐਕਚੁਅਲੀ ਪਤਾ ਕਿ ਤਾਇਵਾਨ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪਾਪੂਲਰ ਹੋਈ ਹੋਈ ਹੈ ਉਹਦੇ ਚ ਕੀ ਹੈ ਜਿਹੜੇ ਪ੍ਰੋਫੈਸ਼ਨਲ ਮੋਰਨਰਸ ਹੁੰਦੇ ਨੇ ਯਾਨੀ ਕਿ ਜੋ ਲੋਕ ਇਦਾਂ ਖੀਰਨੇ ਪਾਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਲੋਕ ਜਦੋਂ ਕਿਸੇ ਦਾ ਇੱਦਾਂ ਦੀ ਕੋਈ ਹੈਪਨਿੰਗ ਹੋ ਜਾਂਦੀ ਹੈ ਨਾ ਉੱਥੇ ਜਾ ਕੇ ਫਿਰ ਉਹ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਤੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਵੀ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ ਕੀ ਕਿਹਾ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ ਬਸ
0: ਪਾਗਲਾ ਜਦੋਂ ਅਗਲੇ ਵੱਡਾ ਕਰਨਾ ਹੋਏਗਾ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਸਰਕਾਰ ਟਰਾਈ ਨਾਲੇ ਇਸ ਤਰ੍ਹਾਂ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਉਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਾਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ ਚ ਅਗਲੇ ਦੇ ਖੜੇ ਰਹੋ ਫੁਲਵਾੜੀ ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਹੈ ਨਾ ਕੰਮ ਤਾਂ ਵੈਸੇ ਨਜ਼ਾਰੇ ਆ
0: ਤੇਰੇ ਤੋਂ ਪਰ ਕੋਈ ਬੰਦਾ ਨਹੀਂ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਅਸੀਂ ਬੰਦੇ ਨੀ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲਾਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਉਹ ਦੋ ਘਰਾ
0: ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤਾ ਹੀ ਹੈ ਨੀ
1: ਮਤਲਬ
0: ਭਾਈ ਸਾਹਿਬ ਇਹਦੂ ਸੌਖੀਆਂ ਰੋਟੀਆਂ ਨੀ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਚੰਗਾ ਭਾਈ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਜੇ ਕੋਈ ਇਹਨਾਂ ਚੋ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ ਜੇ ਕੰਮ ਲੋਕੀ ਕਰਦੇ ਆ
0: ਐਗਜ਼ੈਕਟਲੀ
1: ਮੇਰੇ ਹਿਸਾਬ ਚ ਕੋਈ ਗੱਲ ਬਹੁਤੀ ਆਈ ਨੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਫੇਰ ਮਿਲਦੇ ਆ
0: ਅੱਛਾ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jaane pehchane ate tajrubekar immigration consultant gary wirk nu milo
3: koi case refuse ho gaya ya appeal te chala gaya hove immigration da koi bhi masla hamesha yaad rakho ikko hi na ate ikko hi tha cic immigration hune hi call karo 416-456-6161
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
5: ऐसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-455-3381 ते 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
7: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 520 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 26 ਸਪਟੰਬਰ ਅੱਜ ਹੋ ਚੁੱਕੀ ਹੈ ਅਤੇ ਸੈਟਰਡੇ ਦਾ ਦਿਨ ਹੈ। 1:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ। ਬੜਾ ਖੂਬਸੂਰਤ ਦਿਨ ਹੈ ਅੱਜ ਦਾ, ਬਹੁਤ ਸੋਹਣਾ ਟੈਂਪਰੇਚਰ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕਐਂਡ ਪੂਰੇ ਇੰਜੋਏ ਕਰ ਰਹੇ ਹੋਣਗੇ, ਪੂਰੇ ਤਿਆਰ ਬਰ ਤਿਆਰ ਹੋਣਗੇ, ਕੋਈ ਪਾਰਟੀਜ਼ ਅਟੈਂਡ ਕਰਨ ਦੇ ਲਈ, ਕੋਈ ਗੈਟ ਟੁਗੈਦਰਸ, ਕੋਈ ਵੀਕਐਂਡ 'ਤੇ ਕਿਤੇ ਬਾਹਰ ਆਊਟਿੰਗ ਕਰਨ ਦੇ ਲਈ, ਜਾਂ ਫਿਰ ਤੁਸੀਂ ਆਲਰੇਡੀ ਕਿਤੇ ਬਾਹਰ ਹੈਗੇ ਹੋ ਅਤੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਆ ਐਵਰੀ ਸੈਟਰਡੇ ਦੀ ਤਰ੍ਹਾਂ, ਅਤੇ ਗੱਲਾਂ ਬਾਤਾਂ ਬਹੁਤ ਸਾਰੀਆਂ ਹੋਣਗੀਆਂ ਪ੍ਰੋਗਰਾਮ ਦੇ ਵਿੱਚ। ਕੁਝ ਸਪੋਂਸਰਸ ਦੇ ਮੈਸੇਜ ਵੀ ਲਵਾਂਗੇ, ਕੁਝ ਨਵੀਂ ਨਵੀਂ ਜਾਣਕਾਰੀ ਦੇਵਾਂਗੇ। ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੁੰਦਾ ਗੱਲਬਾਤ ਕਰਨ ਦੇ ਲਈ, 905-564-64-44, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕਰੋਗੇ ਪੂਰੇ 4 ਵਜੇ ਤੱਕ। ਬਟ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲਵਾਂਗੇ ਭਾਈ ਗੁਰਕੀਰਤ ਸਿੰਘ ਜੀ। ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ। ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅਤੇ ਇੰਜੋਏ ਕਰੋ, ਪ੍ਰੋਗਰਾਮ ਦੇ ਨਾਲ ਜੁੜੇ ਰਹੋ ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਗੱਲਾਂ ਬਾਤਾਂ ਜ਼ਰੂਰ ਅੱਜ ਸ਼ਾਮਿਲ ਕਰ ਸਕਦੇ ਹੋ ਅਤੇ ਗੱਲਾਂ ਬਾਤਾਂ ਹੋਣਗੀਆਂ ਪੂਰੇ 4 ਵਜੇ ਤੱਕ। ਅਤੇ ਸ਼ਬਦ ਸਰਵਨ ਕਰਦੇ ਹਾਂ ਅਤੇ ਉਸ ਤੋਂ ਬਾਅਦ ਵਾਪਿਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਵੀਕਐਂਡ ਦਾ ਦਿਨ ਹੈ ਤੇ ਉਮੀਦ ਹੈ ਕਿ ਸਾਰੇ ਦੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ ਆਲਰੇਡੀ। ਤੇ ਬਹੁਤ ਹੀ ਖੂਬਸੂਰਤ ਜਿਹਾ ਅੱਜ ਵੈਦਰ ਹੈ ਤੇ ਇੰਨੇ ਸੋਹਣੇ ਵੈਦਰ ਦੇ ਵਿੱਚ ਕਿਤੇ ਬਾਹਰ ਨਾ ਜਾਓ ਤਾਂ ਫਿਰ ਉਹ ਮਾੜੀ ਗੱਲ ਹੋ ਜਾਣੀ ਹੈ। ਮਾੜੀ ਗੱਲ ਇਸ ਕਰਕੇ ਕਿਉਂਕਿ ਬਹੁਤ ਸੋਹਣਾ ਵੈਦਰ ਹੈ, ਇਹਨੂੰ ਇੰਜੋਏ ਕਰਨਾ ਜ਼ਰੂਰ ਚਾਹੀਦਾ। ਬ੍ਰੈਂਪਟਨ ਦੇ ਵਿੱਚ ਇਸ ਸਮੇਂ 21 ਡਿਗਰੀ ਟੈਂਪਰੇਚਰ ਚੱਲ ਰਿਹਾ, 22 ਡਿਗਰੀ 2 ਵਜੇ ਹੋ ਜਾਣਾ ਤੇ 21-22 ਡਿਗਰੀ ਮੈਕਸੀਮਮ ਦੇਖ ਲਓ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ। ਇੱਦਾਂ ਦਾ ਟੈਂਪਰੇਚਰ ਆਪਾਂ ਨੂੰ ਰੋਜ਼ ਰੋਜ਼ ਤਾਂ ਮਿਲਦਾ ਨਹੀਂ ਓਬਵੀਅਸਲੀ, ਤੇ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਵੈਦਰ ਇਹ ਥੋੜ੍ਹਾ ਥੋੜ੍ਹਾ ਟੈਂਪਰੇਚਰ ਠੰਡ ਵੱਲ ਨੂੰ ਹੁੰਦਾ ਜਾਣਾ ਆ, ਥੋੜ੍ਹਾ ਥੋੜ੍ਹਾ ਟੈਂਪਰੇਚਰ ਡਰੋਪ ਹੋਣਾ ਹੀ ਹੋਣਾ ਓਬਵੀਅਸਲੀ। ਸਵੇਰੇ ਸਵੇਰੇ ਤਾਂ ਠੰਡ ਹੁੰਦੀ ਹੈ, ਸ਼ਾਮ ਨੂੰ ਵੀ ਠੰਡ ਹੋ ਜਾਂਦੀ ਹੈ, ਬਟ ਅੱਜ ਬਹੁਤ ਸੋਹਣਾ ਦਿਨ ਹੈ, ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ। ਦੋ ਦਿਨ ਆਹ ਵਾਲਾ ਦਿਨ ਅਤੇ ਸੰਡੇ ਵਾਲਾ ਦਿਨ ਬਹੁਤ ਸੋਹਣੀ ਖੂਬਸੂਰਤ ਧੁੱਪ ਨਿਕਲਣੀ ਹੈ ਤੇ ਇੱਦਾਂ ਦਾ ਹੀ ਟੈਂਪਰੇਚਰ ਰਹਿਣਾ 21-22 ਡਿਗਰੀ। ਤਾਂ ਇਸ ਵੀਕਐਂਡ ਨੂੰ ਪੂਰਾ ਇੰਜੋਏ ਕਰੋ, ਕਿਤੇ ਬਾਹਰ ਬੂਰ ਜਾਓ, ਆਪਣਾ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ। ਤੇ ਮੰਡੇ ਵਾਲੇ ਦਿਨ ਫਿਰ ਥੋੜ੍ਹੀ ਜਿਹੀ ਬਾਰਿਸ਼ ਹੋਏਗੀ ਹਲਕੀ ਫੁਲਕੀ, ਤੇ ਕਿਸੇ ਕਿਸੇ ਏਰੀਆ 'ਚ ਥੋੜ੍ਹੀ ਜ਼ਿਆਦਾ ਵੀ ਹੋ ਸਕਦੀ ਹੈ, ਬਟ ਓਵਰਆਲ ਬਹੁਤ ਸੋਹਣਾ ਵੈਦਰ, ਬਹੁਤ ਸੋਹਣਾ ਵੀਕ ਤਾਂ ਜਾਏਗਾ। ਤੇ ਇਹ ਵਾਲਾ ਜਿਹੜਾ ਅਗਲਾ ਵੀਕ ਵੀ ਆ ਰਿਹਾ ਇਹ ਵੀ ਬਹੁਤ ਸੋਹਣਾ ਟੈਂਪਰੇਚਰ ਦੇ ਨਾਲ ਨਿਕਲੂਗਾ। ਤਾਂ ਇਸ ਕਰਕੇ ਆਪਣੀ ਫਰੈਂਡਸ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰੋ, ਬਾਹਰ ਅੰਦਰ ਕਿਤੇ ਜਾਓ, ਕਿਉਂਕਿ ਫਿਰ ਤਾਂ ਅੰਦਰ ਵੜ ਕੇ ਬਹਿ ਜਾਣਾ ਆ ਆਪਾਂ 4-6 ਮਹੀਨਿਆਂ ਦੇ ਲਈ, ਮਤਲਬ ਕਦੀ ਕਦੀ ਬਾਹਰ ਨਿਕਲਣਾ ਮਿਲਣਾ ਹੋਇਆ ਕਰੇਗਾ। ਕੰਮ ਦੇ ਲਈ ਤਾਂ ਰੋਜ਼ ਹੀ ਨਿਕਲਣਾ, ਬਟ ਘੁੰਮਣ ਫਿਰਨ ਦੇ ਲਈ ਵਿੰਟਰ ਸੀਜ਼ਨ ਦੇ ਵਿੱਚ ਬਹੁਤ ਘੱਟ ਹੋ ਜਾਂਦਾ। ਇਸ ਕਰਕੇ ਪੂਰਾ ਇਸ ਟਾਈਮ ਨੂੰ ਯੂਟੀਲਾਈਜ਼ ਕਰੋ। ਤੇ ਮੇਰੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਹੋਣਗੀਆਂ ਅੱਜ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ। ਇਸ ਨੰਬਰ ਦੇ ਉੱਪਰ ਗੱਲਾਂ ਬਾਤਾਂ ਹੋਣਗੀਆਂ ਪੂਰੇ 4 ਵਜੇ ਤੱਕ।

ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਮੇਰੇ ਨਾਲ ਪਾ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖੁੱਲੀ ਛੁੱਟੀ ਹੁੰਦੀ ਹੈ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨ ਹੋਣ ਕੋਸ਼ਿਸ਼ ਇਹੀ ਹੁੰਦੀ ਹੈ, ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ।

0: ਹੋਵੇ, ਕੁਝ ਗੱਲਾਂ ਬਾਤਾਂ ਦੇ ਨਾਲ, ਕੁਝ ਗੀਤ ਸੰਗੀਤ ਦੇ ਨਾਲ, ਤੇ ਇੱਕੋ ਇੱਕ ਨੰਬਰ ਹੈ ਜਿਸ ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ, ਆਪਣੀ ਪਸੰਦ ਦਾ ਗਾਣਾ ਕੋਈ ਵੀ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ, ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ, ਕੋਈ ਆਪਣੀ ਪੋਇਮ ਕਿਸੇ ਦੇ ਹੋਰ ਦਾ ਸ਼ੇਅਰ ਜਾਂ ਆਪਣੀ ਸ਼ੇਅਰੋ ਸ਼ਾਇਰੀ ਕਰਨੀ ਹੋਵੇ ਜਾਂ ਆਪਣੀ ਪਸੰਦ ਦਾ ਗਾਣਾ ਸੁਣਾਉਣਾ ਹੋਵੇ, ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ। 3 ਘੰਟੇ ਦੇ ਸਾਥ ਦੇ ਵਿੱਚ ਆਪਣੀ ਤੁਸੀਂ ਟੈਲੈਂਟ ਇੱਥੇ ਸ਼ੋਅ ਕਰ ਸਕਦੇ ਹੋ। 905-564-6444, 905-564-6444 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਏਬਲ ਟਰੱਕਿੰਗ ਦੇ ਵੱਲੋਂ, ਜਿਹਨਾਂ ਨੂੰ ਓਨਰ ਓਪਰੇਟਰਸ ਐਂਡ ਕੰਪਨੀ ਡਰਾਈਵਰਸ ਦੀ ਲੋੜ ਹੈ, USA ਦੇ ਰਨਸ ਦੇ ਲਈ ਵੀ ਐਂਡ ਸਿਟੀ ਦੇ ਲਈ ਵੀ। ਲੋਕਲ ਪਿਕਅਪ ਐਂਡ ਡਰੋਪ ਅਪਸ ਵੀ ਅਵੇਲੇਬਲ ਨੇ, ਐਂਡ USA ਦੇ ਲਈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ, ਕੰਮ ਕਰਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਅੱਛੀ ਤੁਹਾਨੂੰ ਸੈਲਰੀ ਦੇਣਗੇ, 70 ਸੈਂਟ ਪਲੱਸ HST ਕੰਪਨੀ ਡਰਾਈਵਰਸ ਨੂੰ ਦੇਣਗੇ, ਐਂਡ $1.95 ਓਨਰ ਓਪਰੇਟਰਸ ਨੂੰ ਪੇ ਕਰਨਗੇ। ਜਿੰਨੇ ਵੀ ਐਕਸਟਰਾ ਪਿਕਅਪਸ ਐਂਡ ਡਰੋਪ ਆਫਸ ਹੋਣਗੇ ਉਹ ਸਾਰੇ ਪੇ ਕੀਤੇ ਜਾਣਗੇ, ਅਤੇ ਇਹਨਾਂ ਨੂੰ ਨਾਲ ਹੀ ਸਿਟੀ ਡਰਾਈਵਰਸ ਦੀ ਵੀ ਲੋੜ ਹੈ ਲੋਕਲ ਪਿਕਅਪ ਐਂਡ ਡਰੋਪ ਆਫਸ ਦੇ ਲਈ। ਜੇ ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੈ, ਤੁਹਾਡੇ ਕੋਲ ਸਿਟੀ ਰੋਡ ਦੀ ਨੌਲੇਜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਨੂੰ। ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰੋਸਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਜੇਕਰ ਤੁਸੀਂ USA ਵਾਲੀ ਜੋਬ ਦੇਖ ਰਹੇ ਹੋ, ਬਟ ਜੇਕਰ ਤੁਸੀਂ ਲੋਕਲ ਪਿਕਅਪ ਐਂਡ ਡਰੋਪ ਆਫਸ ਦੇਖ ਰਹੇ ਹੋ ਉਹਦੇ ਲਈ ਵੀ ਤੁਹਾਨੂੰ ਕਲੀਨ ਐਬਸਟ੍ਰੈਕਟ ਤੁਹਾਡੇ ਕੋਲ ਹੋਵੇ, 2 ਸਾਲ ਦਾ ਤੁਹਾਡੇ ਕੋਲ ਐਟਲੀਸਟ ਐਕਸਪੀਰੀਅੰਸ ਹੋਵੇ, ਤੇ ਸਿਟੀ ਰੋਡ ਦੀ ਨੌਲੇਜ ਹੋਵੇ। ਇਸ ਲਈ ਤੁਸੀਂ ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-838-4346, 905-838-4346 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਤੇ ਟਰੱਕਿੰਗ ਦਾ ਲਾਇਸੈਂਸ ਜਿਹਨਾਂ ਨੇ ਲਿਆ ਹੋਇਆ ਤੇ ਕੰਮ ਹਜੇ ਤੱਕ ਮਿਲਿਆ ਨਹੀਂ ਤਾਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਵਧੀਆ ਸੈਲਰੀ ਤੁਹਾਨੂੰ ਦੇਣਗੇ, ਸਾਫ਼ ਸੁਥਰਾ ਕੰਮ ਹੈ, ਤੇ ਏਬਲ ਟਰੱਕਿੰਗ ਦੇ ਮੋਹਿੰਦਰ ਗਰੇਵਾਲ ਜੀ, 905-838-4346, 905-838-4346 ਇਹਨਾਂ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਚਲੋ ਫਿਰ ਗਾਣਾ ਸੁਣੀਏ। ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਅਮਰਿੰਦਰ ਗਿੱਲ ਜੀ ਦੇ ਨਵੇਂ ਗਾਣੇ ਆਏ ਨੇ, ਕਾਫੀ ਸਾਰੇ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੇ ਆਪਣੀਆਂ ਐਲਬਮਸ ਰਿਲੀਜ਼ ਕੀਤੀਆਂ ਨੇ। ਅਮਰਿੰਦਰ ਗਿੱਲ ਹੋ ਗਏ, ਹਿੰਮਤ ਸੰਧੂ ਉਹਨਾਂ ਨੇ ਵੀ ਕੀਤੀ, ਦਿਲਜੀਤ ਦੋਸਾਂਝ ਦੇ ਵੀ ਕਾਫੀ ਸਾਰੇ ਗਾਣੇ ਆਏ ਨੇ, ਐਂਡ ਰੀਸੈਂਟਲੀ ਕੱਲ ਕਰਨ ਔਜਲੇ ਦੀ ਵੀ ਇੱਕ ਐਲਬਮ ਰਿਲੀਜ਼ ਹੋਈ ਹੈ, ਤੇ ਤੁਸੀਂ ਮੋਸਟਲੀ ਗਾਣੇ ਸੁਣ ਲਏ ਹੋਣਗੇ, ਤੇ ਉਮੀਦ ਹੈ ਕਿ ਸਾਰੇ ਤੁਸੀਂ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਆਪਾਂ ਗਾਣਾ ਸੁਣੀਏ ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ, ਪਹਿਲਾ ਗਾਣਾ ਅੱਜ ਦੇ ਪ੍ਰੋਗਰਾਮ ਦਾ ਬਨੇਰੇ ਤੇ। ਤੇ ਉਮੀਦ ਹੈ ਕਿ ਤੁਸੀਂ ਵੀ ਜਿਨ੍ਹਾਂ ਨੇ ਹਜੇ ਤੱਕ ਕੋਈ ਹੋਰ ਗਾਣਾ ਸੁਣ ਲਿਆ ਹੋਇਆ, ਮੈਂ ਤਾਂ ਕਾਫੀ ਸਾਰੀਆਂ ਐਲਬਮਸ ਜਿਹੜੀਆਂ ਨਹੀਂ ਸੁਣੀਆਂ, ਕੋਈ ਕੋਈ ਗਾਣੇ ਸੁਣੇ ਨੇ, ਜੇ ਤੁਹਾਨੂੰ ਲੱਗਦਾ ਕਿ ਜਿਹੜੀ ਰੀਸੈਂਟ ਐਲਬਮਸ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਗਾਣਾ ਪਸੰਦ ਆ ਰਿਹਾ ਤਾਂ ਆਪਾਂ ਜ਼ਰੂਰ ਸੁਣਦੇ ਹਾਂ, ਪਲੇ ਕਰਦੇ ਹਾਂ, ਤੇ ਜੇਕਰ ਤੁਸੀਂ ਕੋਈ ਪੁਰਾਣਾ ਗਾਣਾ ਵੀ ਸੁਣਨਾ ਹੋਵੇ, ਸੁਣਾਉਣਾ ਹੋਵੇ, ਮੋਸਟ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੰਦੀ ਪੰਜਾਬੀ ਕੋਈ ਗਾਣਾ ਸੁਣੋ। ਤੇ ਨੰਬਰ ਇੱਕੋ ਇੱਕ ਹੈ 905-564-6444। ਤੇ ਕੀ ਹਾਲ ਚਾਲ ਨੇ ਸਾਰਿਆਂ ਦੇ, ਹਾਲ ਚਾਲ ਪਹਿਲਾਂ ਪੁੱਛਿਆ ਹੀ ਨਹੀਂ ਮੈਂ, ਕੀ ਕਰ ਰਹੇ ਹੋ ਅੱਜ, ਫਿਰ ਕਿੱਥੇ ਜਾ ਰਹੇ ਹੋ, ਕੀ ਬਣਾ ਰਹੇ ਹੋ, ਕੀ ਖਾ ਰਹੇ ਹੋ? ਅੱਜ ਤਾਂ ਕੁਝ ਪਕਵਾਨ ਬਣ ਰਹੇ ਹੋਣਗੇ, ਬਹੁਤ ਸਾਰੀਆਂ ਖੁਸ਼ਬੂਆਂ ਆ ਰਹੀਆਂ ਸੀ ਜਦੋਂ ਮੈਂ ਇੱਥੇ ਆ ਰਹੀ ਸੀ ਨਾ, ਤੇ ਰਸਤੇ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਨਾ, ਜਦੋਂ ਆਪਾਂ ਲੰਘਦੇ ਹੁੰਦੇ ਹਾਂ ਕਿਤੇ ਰੋਡ ਦੇ ਉੱਪਰੋਂ, ਦੂਰ ਦੂਰ ਤੱਕ ਮਹਿਕਾਂ ਆ ਰਹੀਆਂ ਹੁੰਦੀਆਂ ਨੇ ਨਾ, ਆਪਣੇ ਮੂੰਹ 'ਚ ਪਾਣੀ ਆਉਂਦਾ। ਵੈਸੇ ਤਾਂ ਮੈਂ ਬ੍ਰੇਕਫਾਸਟ ਕਰਕੇ ਆਈ ਹਾਂ, ਬਟ ਸਟਿਲ ਹੁੰਦਾ ਨਾ ਕਦੇ ਕਦੇ ਕਿ ਵੀ ਤੁਸੀਂ ਨਾ ਤੁਹਾਡਾ ਕੁਝ ਹੋਰ ਜਿਹਾ ਖਾਣ ਨੂੰ ਮਨ ਕਰ ਜਾਂਦਾ, ਚਾਹੇ ਤੁਹਾਡਾ ਢਿੱਡ ਭਰਿਆ ਹੋਵੇ। ਤੇ ਫੂਡੀ ਲੋਕਾਂ ਦੀ ਮੈਨੂੰ ਲੱਗਦਾ ਇਹ ਨਾ ਥੋੜ੍ਹੀ ਜਿਹੀ ਹੈ ਪ੍ਰੋਬਲਮ ਮੇਰੇ ਵਰਗਿਆਂ ਦੀ, ਬਟ ਐਨੀਵੇਜ਼, ਜੇ ਤੁਸੀਂ ਵੀ, ਤੁਹਾਨੂੰ ਵੀ ਹੁਣ ਭੁੱਖ ਲੱਗੀ ਹੋਈ ਹੈ ਤੇ ਤੁਸੀਂ ਵੀ ਇੱਧਰ ਉੱਧਰ ਖੁਸ਼ਬੂਆਂ ਲੈਂਦੇ ਜਾ ਰਹੇ ਹੋ ਕਿਤੇ ਨਾ ਕਿਤੇ, ਤਾਂ ਉਮੀਦ ਹੈ ਕਿ ਤੁਹਾਡਾ ਵੀ ਹੁਣ ਮਨ ਕਰ ਰਿਹਾ ਹੋਏਗਾ ਕਿ ਅੱਜ ਚਲੋ ਫਿਰ ਸ਼ਾਮ ਨੂੰ ਆਹ ਪਕਵਾਨ ਬਣਾਵਾਂਗੇ। ਐਨੀਵੇਜ਼, ਗੱਲਾਂ ਬਾਤਾਂ ਸਾਡੀ ਚੱਲ ਰਹੀਆਂ ਨੇ। 3794, ਹਾਂਜੀ, ਸਤਿ ਸ਼੍ਰੀ ਅਕਾਲ
1: ਜੀ। ਵਿਆਹ ਤੋਂ ਖਾ ਪੀ ਕੇ ਆ ਰਹੇ ਹਾਂ,
0: ਵਿਆਹ ਤੋਂ
1: ਗਾਣਾ ਸੁਣਨਾ ਚਾਹੁੰਦੇ ਹਾਂ। ਹਾਂਜੀ
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ, ਬੜੀ ਆਰਜ਼ੂ ਸੀ ਮੁਲਾਕਾਤ ਕੀ।
0: ਨਾ ਜੀ ਭਰ ਕੇ ਦੇਖਾ ਨਾ ਮੁਲਾਕਾਤ ਕੀ,
1: ਨਾ ਕੁਛ ਬਾਤ ਕੀ,
0: ਨਾ ਕੁਛ ਬਾਤ ਕੀ,
1: ਬੜੀ ਆਰਜ਼ੂ ਸੀ ਮੁਲਾਕਾਤ ਕੀ।
0: ਇਹ ਕਿਹੜੇ ਸਿੰਗਰ ਦਾ ਗਾਣਾ? ਮੈਂ ਨੀ ਸੁਣਿਆ ਕਦੇ
1: ਇਹ। ਹਾਂਜੀ ਇਹ ਗਜ਼ਲ ਹੈਗੀ ਹੈ।
0: ਗਜ਼ਲ ਹੈ, ਠੀਕ ਹੈ ਜੀ। ਚਲੋ ਕੋਈ ਨੀ, ਮੈਂ ਲੱਭਦੀ ਆ ਫਿਰ ਸੁਣਾਉਣੀ ਆ ਤੁਹਾਨੂੰ। ਤੇ ਕਿੱਥੇ ਤੁਸੀਂ ਵਿਆਹ ਤੇ ਜਾ ਕੇ ਆਏ ਹੋ ਫਿਰ ਹੁਣ?
1: ਹਾਂਜੀ ਹਾਂਜੀ, ਵਿਆਹ ਤੋਂ ਆ ਰਹੇ ਬਸ। ਹਾਂਜੀ, ਗੁਰਦੁਆਰਾ ਸਾਹਿਬ ਗਏ ਸੀ।
0: ਅੱਛਾ ਅੱਛਾ, ਚਲੋ ਵਧੀਆ। ਫਿਰ ਸਵੇਰੇ ਸਵੇਰੇ ਤੁਸੀਂ ਤਾਂ ਲੰਗਰ ਵੀ ਛੱਕ ਕੇ ਆਏ ਹੋ, ਨਾਲੇ ਵਿਆਹ ਦਾ ਵੀ ਹੋ ਜਾਂਦਾ ਹੈ ਨਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਚਲੋ ਠੀਕ ਹੈ।
1: ਮੈਂ ਲੈਸਨ ਦੇਣ ਜਾ ਰਹੇ।
0: ਅੱਛਾ ਅੱਛਾ, ਲੈਸਨ ਕਿਸ ਚੀਜ਼ ਦਾ? ਡਰਾਈਵਿੰਗ ਦਾ?
1: ਹਾਂਜੀ ਹਾਂਜੀ ਹਾਂ।
0: ਓ ਅੱਛਾ, ਠੀਕ ਹੈ, ਚਲੋ ਫਿਰ ਤਾਂ ਬੜੀ ਵਧੀਆ ਗੱਲ ਹੈ। ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 6341 ਤੁਸੀਂ ਆਪਣੀ ਲਾਈਨ ਛੱਡ ਕੇ ਦੁਬਾਰਾ ਕਾਲ ਕਰ ਲਿਓ 7513। ਸਤਿ ਸ਼੍ਰੀ ਅਕਾਲ ਜੀ। ਯੇ ਕਿਆ ਹੁਆ, ਤੁਸੀਂ ਦੋ ਜਣੇ ਲਾਈਨ ਛੱਡ ਗਏ। ਐਨੀਵੇਜ਼ ਦੁਬਾਰਾ ਤੋਂ ਕਾਲ ਕਰ ਸਕਦੇ ਹੋ 6341। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ? ਪੂੜੀਆਂ ਛੋਲੇ ਤੇ ਨਾਲ ਪਰੌਂਠੇ ਡਬਲ?
1: ਹਾਂਜੀ ਡਬਲ ਡਬਲ ਜੀ। ਮੈਂ ਸਿਰਫ ਖਾ ਪੀ ਕੇ ਸਿਰਫ ਸੋਈ ਜਾਣਾ, ਕੰਮ ਕੁਮ ਕੁਛ ਨੀ ਕਰਨਾ।
0: ਫਿਰ ਨਾਲ ਕੀ ਪੀਤਾ, ਚਾਹ ਪੀਤੀ, ਕਾਫੀ ਪੀਤੀ ਕੇ ਲੱਸੀ? ਨੀਂਦ ਬਹੁਤ ਆਉਂਦੀ ਹੁੰਦੀ ਆ।
1: ਮੈਮ ਇੱਕ ਸੁਣਾਉਂਦੇ ਆ ਸ਼ਾਇਰੀ। ਮੈਮ
0: ਹਾਂਜੀ ਹਾਂਜੀ ਸੁਣਾਓ।
1: ਮੈਂ ਕੰਸਟਰਕਸ਼ਨ ਕਰਦਾ ਜੀ ਵਿਸਤਾ।
0: ਹਾਂਜੀ
1: ਤੇ ਜੀ ਤੁਹਾਨੂੰ ਸੁਣਾਉਂਦਾ ਸ਼ਾਇਰੀ ਇੱਕ।
0: ਅੱਛਾ।
1: ਤੇਰੀ ਯਾਦੋਂ ਮੈਂ ਖੋਏ, ਕਭੀ ਹਮ ਇਧਰ ਕਭੀ ਹਮ ਉਧਰ ਜਾਤੇ ਹੈ। ਮੇਰੇ ਕਾਂਚ ਕੇ ਘਰ ਤੋਂ ਟੂਟ ਗਿਆ, ਅਬ ਹਮ ਪੱਥਰ ਕੇ ਘਰ ਬਣਾਤੇ ਹੈ।
0: ਓਏ ਹੋ, ਕਿਆ ਬਾਤ ਹੈ, ਕਾਂਚ ਕਾ ਘਰ ਤੋਂ ਟੂਟ ਗਿਆ, ਪੱਥਰ ਕੇ ਘਰ ਬਣਾਤੇ ਹੈ।
1: ਹਾਂਜੀ
0: ਕਿਆ ਬਾਤ ਹੈ, ਇਹ ਆਪਣੇ ਤੁਸੀਂ ਕੰਮ ਤੇ ਬੈਠੇ ਨੇ ਬਣਾਇਆ ਸੀ ਸ਼ੇਰ?
1: ਨਹੀਂ ਜੀ, ਮੈਂ ਅੱਜ ਕੰਸਟਰਕਸ਼ਨ ਹੀ ਕਰ ਰਿਹਾ ਜੀ, ਘਰੇ ਬੈਠੇ ਬੈਠੇ ਬਣਾਇਆ ਜੀ
0: ਮੈਂ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਇਹ ਤਾਂ ਫਿਰ ਤੁਸੀਂ ਆਪਣੇ ਕੰਮ ਦੇ ਨਾਲ ਹੀ ਆਪਣੇ ਜਜ਼ਬਾਤ ਜੋੜਦੇ ਹੈ। ਚਲੋ ਠੀਕ ਹੈ, ਥੈਂਕ ਯੂ। ਤੁਸੀਂ ਗਾਣਾ ਸੁਣਨਾ ਕੋਈ? ਤੁਸੀਂ ਨਾ ਜਦੋਂ ਵੀ, ਮੇਰੀ ਰਿਕੁਐਸਟ ਆ ਸਾਰਿਆਂ ਨੂੰ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਆਪਣੇ ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਰੱਖਿਆ ਕਰੋ। ਹੁਣ ਜਿਵੇਂ ਤੁਸੀਂ ਬਾਅਦ ਚ ਰੇਡੀਓ ਦੀ ਆਵਾਜ਼ ਚੱਕਦੀ, ਹੋ ਸਕਦਾ ਤੁਸੀਂ ਆਪਣੀ ਆਵਾਜ਼ ਸੁਣਨਾ ਚਾਹੁੰਦੇ ਹੋਵੋ ਕਿ ਮੇਰੀ ਆਵਾਜ਼ ਕਿੱਦਾਂ ਦੀ ਲੱਗ ਰਹੀ ਹੈ ਰੇਡੀਓ ਤੇ। ਬਟ ਜਦੋਂ ਵੀ ਤੁਸੀਂ ਕਦੇ ਰੇਡੀਓ ਤੇ ਕਾਲ ਕਰਦੇ ਹੋ ਤਾਂ, ਜਦੋਂ ਮੈਨੂੰ ਕਾਲ ਕਰਦੇ ਹੋ, ਕਾਲ ਤੇ ਉੱਪਰ ਸਾਡੀ ਰੀਅਲ ਟਾਈਮ ਦੇ ਵਿੱਚ ਗੱਲ ਹੁੰਦੀ ਹੈ, ਰੇਡੀਓ ਦੇ ਉੱਪਰ ਜਦੋਂ ਤੱਕ ਤੁਹਾਡੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਉਹ 15-20 ਸੈਕਿੰਡ ਦੇ ਡਿਲੇ ਦੇ ਨਾਲ ਪਹੁੰਚਦੀ ਹੁੰਦੀ ਹੈ, ਤਾਂ ਤੁਸੀਂ ਫੋਨ ਕੱਟ ਕੇ ਵੀ ਆਪਣੀ ਆਵਾਜ਼ ਸੁਣ ਸਕਦੇ ਹੋ। ਐਨੀਵੇਜ਼ 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬਹੁਤ ਵਧੀਆ ਫੋਨ ਚੱਲ ਰਿਹਾ, ਤੇ ਬਾਕੀ ਨੇ ਜਦੋਂ ਕਾਲ ਕਰਦੇ ਹਨ ਰੇਡੀਓ ਤੇ,
0: ਹਾਂਜੀ
2: ਬਾਕੀ ਬੰਦ ਕਰਿਆ ਕਰੋ ਤੇ ਪਿੱਛੇ ਥੋੜੀ ਆਵਾਜ਼ ਰੇਡੀਓ ਬੰਦ ਕਰਿਆ ਕਰੋ ਨਾ।
0: ਹਾਂਜੀ ਹਾਂਜੀ,
2: ਆਵਾਜ਼ ਕਲੀਅਰ ਨਹੀਂ ਆਉਂਦੀ ਹਨਾ ਜੀ, ਡਿਸਟਰਬ ਨਹੀਂ
0: ਹੁੰਦੀ? ਹਾਂਜੀ, ਕਿਉਂਕਿ ਫਿਰ ਮੈਨੂੰ ਨਾ ਮੇਰੀ ਆਵਾਜ਼ ਸੁਣਦੀ ਰਹਿੰਦੀ ਆ
3: ਪਕੌੜੇ
0: ਠੀਕ ਹੈ ਤੁਹਾਨੂੰ ਗਾਣਾ। ਹਾਂਜੀ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਤੇ ਦੇਖੋ ਮੈਂ ਤਾਂ ਅੱਜ ਡਬਲ ਡਬਲ ਚੀਜ਼ਾਂ ਹੀ ਸੁਣ ਰਹੀ ਹਾਂ। ਪਹਿਲਾਂ ਸਾਡੇ ਕਾਲਰ, ਉਹਨਾਂ ਨੇ ਫੋਨ ਕੀਤਾ, ਕਹਿੰਦੇ ਪੂੜੀਆਂ ਛੋਲੇ ਤੇ ਨਾਲ ਆਲੂ ਦੇ ਪਰੌਂਠੇ, ਡਬਲ ਕੰਮ ਕਰ ਲਿਆ ਹੈ ਇਹਨਾਂ ਨੇ ਵੀ। ਅਮਰਜੀਤ ਜੀ ਨੇ ਦੱਸਿਆ ਕਿ ਵੀ ਅਸੀਂ ਪਕੌੜੇ ਵੀ ਬਣਾਏ ਤੇ ਨਾਲ ਦੇ ਨਾਲ ਪੈਨ ਕੇਕਸ ਵੀ ਬਣਾਏ। ਕਿਆ ਬਾਤ ਹੈ, ਡਬਲ ਡਬਲ ਅੱਜ ਸਾਰੇ ਡਬਲ ਡਬਲ ਬ੍ਰੇਕਫਾਸਟ ਕਰ ਰਹੇ ਨੇ ਹੈ। ਮੈਂ ਤਾਂ ਆਮਲੇਟ ਖਾ ਕੇ ਆਈ ਹਾਂ, ਮੈਂ ਤਾਂ ਬ੍ਰੈਡ ਆਮਲੇਟ ਹੀ ਖਾ ਕੇ ਆਈ ਹਾਂ ਤੇ ਨਾਲ ਆਪਣੀ ਕੌਫੀ ਨਾਲ ਲੈ ਆਈ। ਤੇ ਮੇਰਾ ਤਾਂ ਅੱਜ ਸਿੰਗਲ ਹੀ ਹੋਇਆ, ਮੈਂ ਹੁਣ ਜਾ ਕੇ ਕੁਛ ਦੇਖਦੀ ਹਾਂ, ਮੈਨੂੰ ਵੀ ਲੱਗਦਾ ਕੁਛ ਡਬਲ ਕਰਨਾ ਪੈਣਾ ਹੈ ਨਾ। ਤੇ ਇੱਦਾਂ ਤਾਂ ਫਿਰ ਗੱਲ ਨਹੀਂ ਬਣਨੀ, ਜੇ ਤੁਸੀਂ ਸਾਰੇ ਡਬਲ ਡਬਲ ਖਾ ਰਹੇ ਹੋ ਫਿਰ ਮੈਂ ਕਿਉਂ ਪਿੱਛੇ ਰਵਾਂ ਬਈ। 4119 ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਗੁੱਡ ਆਫਟਰਨੂਨ ਮਨਪ੍ਰੀਤ ਜੀ।
0: ਹਾਂਜੀ ਗੁੱਡ ਆਫਟਰਨੂਨ ਜੀ।
4: ਹਾਂਜੀ ਮਨਪ੍ਰੀਤ ਜੀ, ਮੈਂ ਇੱਕ ਗੱਲ ਪੁੱਛਣੀ, ਜਿੱਦਾਂ ਜਦੋਂ ਵੀ ਕਿਤੇ ਲੱਸੀ ਦੀ ਗੱਲ ਚੱਲਦੀ ਆ, ਆਪਾਂ ਕਹਿੰਦੇ ਲੱਸੀ ਪੀ ਕੇ ਨੀਂਦ ਬਹੁਤ ਆਉਂਦੀ ਆ, ਪਰ ਜਿਹੜੀ ਆਪਣੇ ਪਿੰਡਾਂ 'ਚ ਚਾਟੀ ਵਾਲੀ ਲੱਸੀ ਹੁੰਦੀ ਮੇਨ, ਤਾਂ ਉਹ ਹੁੰਦੀ ਨਾ, ਉਹ ਪੀ ਕੇ ਤਾਂ ਨਹੀਂ ਨੀਂਦ ਆਉਂਦੀ। ਮੈਨੂੰ ਲੱਗਦਾ ਜਿਹੜੀ ਰੈਸਟੋਰੈਂਟ ਵਗੈਰਾ ਜਾਂ ਹਲਵਾਈਆਂ ਤੋਂ ਮਿਲਦੀ ਸੀ, ਉਹ ਵਿੱਚ ਪਤਾ ਨਹੀਂ ਕੀ ਪਾ ਕੇ, ਕਰੀਮ ਤੋਂ ਮੱਖਣ ਮੁੱਕਣੀ ਜੀ ਪਾ ਕੇ ਉਹਨੂੰ ਗਾੜੀ ਜੀ ਬਣਾਉਂਦੇ, ਹਾਂ ਉਹ ਪੀ ਕੇ ਨੀਂਦ ਆਉਂਦੀ ਆ, ਪਰ ਜਿਹੜੀ ਐਕਚੁਅਲ ਆਪਣੀ ਲੱਸੀ ਚਾਟੀਆਂ 'ਚ ਬਣਦੀ ਸੀ ਉਹਦੇ ਨਾਲ ਤਾਂ ਨਹੀਂ ਨੀਂਦ ਆਉਂਦੀ ਜੀ।
0: ਨਹੀਂ ਉਹ ਮੇਰੇ ਖਿਆਲ ਚ ਨਹੀਂ, ਉਹਦੇ ਨਾਲ ਇੰਨੀ ਨਹੀਂ ਆਉਂਦੀ ਹੁੰਦੀ। ਜੇ ਤੁਸੀਂ ਜ਼ਿਆਦਾ ਖਾ ਲਓ ਫਿਰ ਉਸ ਤੇ ਉੱਪਰ ਦੀ ਲੱਸੀ ਪੀ ਲਓ, ਫਿਰ ਕਹਿੰਦੇ ਹੁੰਦੇ ਨਾ ਕਿ ਜ਼ਿਆਦਾ ਤੁਸੀਂ ਚਾਹ ਪੀ ਲਓ ਥੋੜੇ, ਥੋੜੀ ਅੱਖਾਂ ਜਿਹੀਆਂ ਖੁੱਲ ਜਾਂਦੀਆਂ।
4: ਹਾਂ ਨਹੀਂ ਨਹੀਂ ਉਹ ਤਾਂ ਚਲੋ ਆਉਂਦਾ ਨਾ ਪਰੌਂਠੇ।
0: ਹਾਂਜੀ
4: ਬਟ ਜਿੱਦਾਂ ਆਪਣੇ ਪਿੰਡਾਂ ਚ ਤਾਂ ਅੱਗੇ ਆਮ ਹੀ ਹਰੇਕ ਦੇ ਘਰ ਚ ਲੱਸੀ ਬਣਦੀ ਸੀਗੀ ਰੋਜ਼ ਦੀ ਰੋਜ਼, ਤੇ ਉਹ ਸੜੀ ਚੜਦੀ ਉਹ ਤਾਂ ਮੈਨੂੰ ਲੱਗਦਾ ਓਦਾਂ ਚੰਗੀ ਹੁੰਦੀ ਪਤਲੀ, ਮਤਲਬ ਉਹਦੇ ਨਾਲ ਨੀ ਮੇਰੇ ਹਿਸਾਬ ਨਾਲ। ਹਾਂ ਉਹ ਮੈਂ ਵੀ ਪੀਤੀ ਹੈ ਲੁਧਿਆਣੇ, ਉਹ ਜਿੱਦਾਂ ਹਲਵਾਈਆਂ ਹਲਵਾਈਆਂ ਦੇ ਉਹ ਪਤਾ ਨੀ ਵਿੱਚ ਕੀ ਪਾ ਕੇ ਹੋਲੀ ਗਾੜੀ ਜੀ ਕਰਕੇ, ਹਾਂ ਉਹ ਪੀ ਕੇ ਤਾਂ ਆਉਂਦੀ ਆ ਨੀ।
0: ਮੱਖਣ ਜ਼ਿਆਦਾ ਪਾ ਲੈਂਦੇ ਆਪਣੇ ਘਰੇ ਨਾ, ਜਦੋਂ ਰਿੜਕਦੇ ਹੁੰਦੇ ਆ ਲੱਸੀ ਫਿਰ ਮੱਖਣੀ ਕੱਢ ਲੈਂਦੇ ਆ ਉੱਪਰ ਉੱਪਰੋਂ।
4: ਹਾਂਜੀ ਹਾਂਜੀ ਹਾਂਜੀ,
0: ਉਹ ਚ ਥੋੜਾ ਜਿਹਾ ਪਾਣੀ,
4: ਬਾਕੀ ਪਤਾ ਨੀ ਤੁਹਾਨੂੰ, ਮੈਂ ਤੁਹਾਨੂੰ ਉਦੋਂ ਦੱਸਦਾ ਮੈਂ ਇੱਥੇ ਨਾ ਜੇ ਮੇਰਾ ਲੱਸੀ ਪੀਣ ਨੂੰ ਜੀ ਕਰਦਾ ਹੁੰਦਾ, ਚਲੋ ਆਪਾਂ ਉਹ ਤਾਂ ਨਹੀਂ ਜਿਹੜੀ ਬਣਦੀ ਇੰਨਾ ਟਾਈਮ ਨੀ, ਆਪਣੇ ਇੱਥੋਂ ਗ੍ਰੋਸਰੀ ਸਟੋਰ ਤੋਂ ਬਟਰ ਮਿਲਕ ਮਿਲ ਜਾਂਦਾ ਨਾ।
0: ਹਾਂਜੀ ਹਾਂਜੀ ਹਾਂਜੀ,
4: ਬਟਰ ਚ ਪੀਤੀ ਆ ਉਹ ਬਣਾ ਕੇ, ਉਹ ਵਿੱਚ ਥੋੜਾ ਜਿਹਾ ਮਸਾਲਾ ਵਗੈਰਾ ਪਾਣਾ ਪਾ ਲਓ, ਤੇ ਨਹੀਂ ਤਾਂ ਉਹ ਬਟਰ ਮਿਲਕ ਪਾ ਕੇ ਉਹਦੇ ਚ ਪਾਣੀ ਪਾ ਕੇ ਉਹਨੂੰ ਪਤਲੀ ਜਿਹੀ ਕਰਕੇ
0: ਪੀਣਾ,
4: ਮੈਨੂੰ ਤਾਂ ਟੇਸਟ ਜਿਹੜਾ ਥੋੜਾ ਜਿਹਾ ਚਾਟੀ ਦੀ ਲੱਸੀ ਹੁੰਦੀ ਆ ਥੋੜਾ ਜਿਹਾ ਖਟਾ ਜੀ ਉਹ ਆ ਜਾਂਦੀ ਆ, ਤੇ ਪਤਲੀ ਜਿਹੀ ਕਰਕੇ ਵੀ ਉਹ ਥੋੜਾ ਜਿਹਾ, ਇੱਕ ਚਲੋ ਇਹ ਆ ਵੀ ਇੰਡੀਆ ਵਾਲੀ ਹੋ ਜਾਂਦੀ ਵੀ ਫੀਲਿੰਗ ਜੀ ਲੈ ਲਈਦੀ ਆ ਵੀ ਹਾਂ ਵੀ ਉਹ ਵਾਲੀ ਪੀਤੀ ਆ, ਬਾਕੀ ਉਹਦਾ ਮਤਲਬ ਟੇਸਟ ਹੋ ਜਾ ਬਣ ਜਾਂਦਾ ਆ,
0: ਥੋੜੀ ਖਟਾਸ ਚ ਹੁੰਦੀ ਆ ਨਾ, ਮੈਂ ਪੀਤੀ ਇੱਕ ਵਾਰੀ। ਹਾਂਜੀ
4: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਚਲੋ
4: ਥੈਂਕ ਯੂ,
0: ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਲੱਸੀ ਦੀ ਗੱਲ ਚੱਲ ਪਈ, ਲੱਸੀ ਹੈ ਨਾ ਮੇਰੇ ਖਿਆਲ ਚ ਅੱਜ ਕੱਲ ਤਾਂ ਬਹੁਤ ਘੱਟ ਗਿਆ ਇਹ ਰਿੜਕਣਾ, ਇੰਡੀਆ ਚ ਤਾਂ ਚਲੋ ਹਜੇ ਵੀ ਹੈ ਚੀਜ਼ਾਂ, ਤੇ ਈਵਨ ਮੇਰੇ ਘਰ ਵੀ ਡੇਲੀ ਜਿਵੇਂ ਨਾ ਮੰਮਾ ਨੇ ਦੁੱਧ ਨੂੰ ਕਾੜਨੀ ਚ ਪਾ ਕੇ ਪਹਿਲਾਂ ਚੁੱਲੇ ਤੇ ਰੱਖ ਦੇਣਾ, ਤੇ ਉਹ ਫਿਰ ਜਦੋਂ ਕੱਢ ਜਾਣਾ ਫਿਰ ਰਾਤ ਨੂੰ ਉਹਨੂੰ ਜਾਗ ਲਾ ਦੇਣਾ, ਤੇ ਮਾਰਨਿੰਗ ਫਿਰ ਲੱਸੀ ਰਿੜਕਣੀ। ਲੱਸੀ ਕਰੇ ਮਤਲਬ ਈਵਨ ਸਾਡੇ ਗਵਾਂਢੀ ਇੱਧਰੋਂ ਉੱਧਰੋਂ ਹੋਰ ਵੀ ਸਾਰੇ ਲੱਸੀ ਮੰਗਣ ਆ ਜਾਂਦੇ, ਫਿਲਹਾਲ ਸਾਨੂੰ ਲੱਸੀ ਦੇ ਦਿਓ। ਈਵਨ ਸਾਡੇ ਦੇ ਲਓ, ਹੁਣ ਤਾਂ ਪਹਿਲਾਂ ਬਹੁਤ ਟਾਈਮ ਪਹਿਲਾਂ ਮੱਝਾਂ ਮੁੱਝਾਂ ਰੱਖੀਆਂ ਹੁੰਦੀਆਂ ਸੀ, ਹੁਣ ਤਾਂ ਮੱਝਾਂ ਨਹੀਂ ਰੱਖੀਆਂ ਹੋਈਆਂ, ਬਟ ਸਟਿਲ ਲੱਸੀ ਜ਼ਰੂਰ ਬਣਦੀ ਹੈ ਘਰ ਦੇ ਵਿੱਚ। ਐਨੀਵੇਜ਼ 6341 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੋਈ ਗੱਲ ਨੀ,
5: ਪੂਰੀਆਂ ਛੋਲੇ ਦਾ ਬੰਦਾ ਬੋਲ ਰਿਹਾ।
0: ਹਾਂਜੀ ਹਾਂਜੀ, ਮੈਨੂੰ ਲੱਗ ਗਿਆ ਪਤਾ। ਨਹੀਂ ਮੈਂ ਲਾਈਟ ਨੀ ਕੀਤਾ, ਮੈਂ ਹੈਵੀ ਕੀਤਾ ਥੋੜਾ ਜਿਹਾ ਇੱਦਾਂ ਤਾਂ, ਬਟ ਠੀਕ ਆ ਮਤਲਬ ਓਦਾਂ। ਹੁਣ ਜਿਵੇਂ ਮੈਂ ਖਾ ਪੀ ਕੇ ਹੁਣ ਆ ਗਈ ਆ, ਹੁਣ ਜਦੋਂ ਤੱਕ ਮੈਂ ਬੋਲਣਾ 3 ਘੰਟੇ, ਇਹ ਥੋੜਾ ਜਿਹਾ ਕਹਿ ਲਓ ਡਾਈਜੈਸਟ ਹੋ ਜਾਣਾ, ਫਿਰ ਜਾ ਕੇ ਫਿਰ ਭੁੱਖ ਲੱਗ ਜਾਣੀ ਮੈਨੂੰ।
5: ਹਾਂਜੀ
0: ਪੂਰਾ ਪੇਟ ਭਰ ਕੇ ਮੈਂ ਖਾ ਕੇ ਆਈ ਆ, ਏਦਾਂ ਦੀ ਗੱਲ ਨੀ। ਮੈਂ ਮਤਲਬ ਬ੍ਰੇਕਫਾਸਟ ਤਾਂ ਮੇਰਾ ਹੁੰਦਾ ਹੈ ਕਿ ਮੈਂ ਹੈ ਨਾ ਪ੍ਰੋਪਰ ਹੀ ਕਰਕੇ ਆਉਂਦੀ ਹਾਂ, ਅਦਰਵਾਈਜ਼ ਕਈ ਵਾਰ ਏਦਾਂ ਹੁੰਦਾ ਮੇਰਾ ਲੰਚ ਮੋਸਟਲੀ ਸਕਿਪ ਹੋ ਜਾਂਦਾ, ਤੇ ਫਿਰ ਕੁਛ ਨਾ ਕੁਛ ਸ਼ਾਮ ਨੂੰ ਕੋਈ ਸਨੈਕਿੰਗ ਹੋ ਗਈ ਹੈ ਨਾ, ਤੇ ਓਦਾਂ ਦਾ ਚੱਲਦਾ ਰਹਿੰਦਾ, ਬਟ ਬ੍ਰੇਕਫਾਸਟ ਨਹੀਂ ਕਦੇ ਮਿਸ ਕਰਦੀ ਮੈਂ, ਉਹ ਤਾਂ ਮੇਰਾ ਰਹਿੰਦਾ ਹੀ ਆ।
5: ਨਾਲ ਚਾਹ ਤੁਸੀਂ ਪੀ ਕੇ ਆਏ ਹੋ ਜਾਂ ਕੀ ਪੀ ਕੇ ਆਏ ਹੋ ਨਾਲ?
0: ਮੈਂ ਨਾਲ ਆਪਣੇ ਕਾਫੀ ਲੈ ਕੇ ਆਈ ਆ, ਹੁਣ ਮੈਂ ਨਾਲ ਨਾਲ ਪੀ ਵੀ ਰਹੀ ਆ, ਨਾਲ ਨਾਲ ਤੁਹਾਡੇ ਨਾਲ ਗੱਲਾਂ ਕਰ ਰਹੀ ਆ। ਦੇਖੋ ਜੇ ਹੁਣ ਮੈਂ ਲੱਸੀ ਪੀ ਕੇ ਆਈ ਹੁੰਦੀ ਇੰਨਾ ਕੁਛ ਖਾ ਕੇ ਹੈ ਨਾ, ਫਿਰ
5: ਹੁਣ
0: ਫਿਰ ਮੈਨੂੰ ਨੀਂਦ ਆ ਰਹੀ ਹੋਣੀ ਸੀ। ਬਿਲਕੁਲ ਸਹੀ ਗੱਲ ਹੈ, ਨਹੀਂ ਸਵੇਰੇ ਸਵੇਰੇ ਤਾਂ ਫਿਰ ਇੱਕ ਵਾਰੀ ਮੈਂ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਚਾਹ ਜਾਂ ਕਾਫੀ ਇੱਕ ਚੀਜ਼ ਤਾਂ ਚਾਹੀਦੀ ਹੁੰਦੀ ਹੈ, ਫਿਰ ਥੋੜੀ ਐਨਰਜੀ ਜੀ ਆ ਜਾਂਦੀ ਹੈ, ਫਿਰ ਦਿਨ ਵਧੀਆ ਨਿਕਲ ਜਾਂਦਾ ਹੈ, ਬਾਅਦ ਚ ਤੁਸੀਂ ਜੋ ਮਰਜ਼ੀ ਖਾਂਦੇ ਰਹੋ।
5: ਆਪਣੇ ਭਾਜੀ ਲੱਸੀ ਦੀ ਗੱਲ ਕਰਦੇ ਸੀਗੇ, ਲੱਸੀ ਹੁਣ ਲੋਕਾਂ ਨੇ ਬਹੁਤ ਮੈਂ ਮੁੱਦਾ ਪਾਣੀ ਘਟਾ ਦੀ ਜੀ ਹੁਣ।
0: ਹਾਂਜੀ ਹਾਂਜੀ, ਹੁਣ ਤਾਂ ਬਾਹਰੋਂ ਲੈ ਆਉਂਦੇ ਆ,
5: ਵਧੀਆ ਬਣਦੀ ਸੀਗੀ, ਹੁਣ ਉਹਨੇ ਬਹੁਤ ਘਟਾ ਦੀ ਕਹਿੰਦਾ ਜੀ।
0: ਹਾਂਜੀ, ਜਾਂ ਤਾਂ ਕੈਨ ਚ ਲੈ ਆਉਂਦੇ ਲੱਸੀ ਵਾਲੇ, ਜਾਂ ਫਿਰ ਦਹੀਂ ਦੀ ਲੱਸੀ ਬਣਾ ਲੈਂਦੇ ਆ ਹਨਾ, ਅੱਜ ਕੱਲ ਵੀ ਮਿੰਟ ਚ ਇੱਕ ਵਾਰ ਚ ਉਹ ਕਰ ਲਓ, ਗ੍ਰਾਈਂਡਰ ਜੇ ਚ ਮਿਕਸਰ ਚ ਹਨਾ ਉਹ ਕਰ ਲਓ, ਤੇ ਫਿਰ ਨਾਲ ਦੀ ਨਾਲ ਲੱਸੀ ਉਹ ਪੀ ਲਓ। ਬਟ ਜਿਹੜੀ ਉਹ ਚਾਟੀ ਵਾਲੀ ਲੱਸੀ ਦੀ ਗੱਲ ਹੈ ਨਾ, ਉਹ ਗੱਲ ਹੀ ਡਿਫਰੈਂਟ ਆ, ਰੈਡ ਰੈਡ ਜੀ ਹੋ ਜਾਂਦੀ ਸੀ, ਕੜਿਆ ਹੁੰਦਾ ਦੁੱਧ ਹੈ ਨਾ। ਨੀਂਦ ਆਉਂਦੀ ਨੀ ਮੇਰੇ ਖਿਆਲ ਚ, ਜਿਹੜੀਆਂ ਉਹ ਤਾਂ ਲੱਸੀ। ਹਾਂਜੀ, ਫਿਰ ਘਰ ਦੀ ਗੱਲ ਤਾਂ ਕਰਦੀ ਹੋ ਗਈ ਨਾ। ਚਲੋ ਠੀਕ ਹੈ, ਨਹੀਂ ਨਹੀਂ ਮੈਂ ਓਮਲੇਟ ਦੇ ਵਿੱਚ ਬੜਾ ਕੁਛ ਪਾਉਂਦੀ ਹਾਂ, ਮੈਂ ਸਾਰੀਆਂ ਵੈਜੀਜ਼ ਵਗੈਰਾ ਪਾ ਕੇ ਹੈ ਨਾ, ਬੈਲ ਪੈਪਰ, ਕੈਪਸੀਕਮ, ਫਿਰ ਕਦੀ ਕਈ ਵਾਰ ਕੋਰਨਸ ਪਾ ਕੇ, ਜਾਂ ਆਪਣੇ ਪਾਲਕ ਪੁਲਕ ਪਾ ਕੇ, ਮੈਂ ਪੂਰਾ ਹੈਵੀ ਲੋਡਡ ਬਣਾ ਕੇ ਖਾ ਕੇ ਆਉਂਦੀ ਹਾਂ, ਮੈਂ ਹਲਕਾ ਫੁਲਕਾ ਨਹੀਂ ਖਾ ਕੇ ਆਉਂਦੀ। ਠੀਕ ਹੈ ਠੀਕ ਹੈ, ਜ਼ਰੂਰ ਕਦੇ ਮੌਕਾ ਮਿਲਿਆ ਜ਼ਰੂਰ ਖਵਾ ਦਾਂਗੇ। ਚਲੋ ਹਾਂਜੀ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 8227 ਜੀ, ਸਤਿ ਸ਼੍ਰੀ ਅਕਾਲ।
1: ਮੱਖਣੀ
0: ਅਲੱਗ ਤੋਂ ਹੈ ਨਾ ਲੱਸੀ ਦੇ ਉੱਪਰ ਉੱਪਰ
1: ਬਾਕੀ ਜਿਹੜੀਆਂ ਕਾਂ ਨੇ ਜਾਂ ਆਪਣੇ ਸਾਡੇ ਗੁਆਂਢੀਆਂ ਦੇ ਜੋ ਕਾਂ ਨੇ ਇਹਦੇ ਵਿੱਚ ਹੁੰਦੀ ਮਲਾਈ ਉਹ ਖਾ ਜਾਣੀ ਲੁਕਾ ਮਛਾਈਆਂ ਕਹਿੰਦੇ ਆ ਉਹ ਖਾ ਜਾਣੀ ਬੜਾ ਮਜ਼ਾ ਆਉਂਦਾ ਜਾਂ ਜੋ ਚਾਟੀ ਚ ਆਪਾਂ ਰਗੜਦੇ ਹੁੰਦੇ ਨਾ ਉਹ ਥੋੜਾ ਜਿਹਾ ਕਰਕੇ ਤੇ ਘੜਾ ਜਾ ਬਸ ਸੰਘਣਾ ਜਾ ਹੁੰਦਾ ਉਹ ਬੜਾ ਸਵਾਦ ਲੱਗਣਾ ਬਾਕੀ ਇੰਨਾ ਵਧੀਆ ਪ੍ਰੋਗਰਾਮ ਸਾਡਾ ਹੁੰਦਾ ਬਾਕੀ ਤੁਹਾਡਾ ਦਿਲੋਂ ਧੰਨਵਾਦ ਕਰਦਾ ਬੜਾ ਤਰੱਕੀਆਂ ਚੱਲਦੇ ਬਾਕੀ ਜਿੰਨੇ ਭੈਣ ਪਰ ਆਪਣੇ ਬਜ਼ੁਰਗ ਆ ਜਾਂ ਬਿਜ਼ਨਸ ਮੈਨ ਭੈਣਾਂ ਵੀ ਬਿਜ਼ਨਸ ਕਰਦੇ ਦੇਸ਼ ਪ੍ਰਦੇਸ਼ ਦੀ ਟੀਮ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਮਹਾਰਾਜ ਤਰੱਕੀਆਂ ਚੜ੍ਹਦੀਆਂ ਅਗਲਾ ਬਹੁਤ ਵਧੀਆ ਪ੍ਰੋਗਰਾਮ ਪੇਸ਼
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਨੂੰ ਵੀ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਮੇਸ਼ਾ ਤੇ ਬਿਲਕੁਲ ਇਹ ਦੇਖ ਲਓ ਨਾ ਜਿਹੜੀ ਜਿਹੜੀ ਘਰ ਦੀ ਚੀਜ਼ ਹੈ ਜਿਵੇਂ ਹੁਣ ਇਹਨਾਂ ਨੇ ਕਿਹਾ ਜਦੋਂ ਮੱਖਣ ਹਜੇ ਨਿਕਲਣਾ ਹੁੰਦਾ ਸੀ ਉਸ ਤੋਂ ਪਹਿਲਾਂ ਹੀ ਥੋੜਾ ਗਾੜਾ ਜਿਹਾ ਹੋ ਜਾਂਦਾ ਦੁੱਧ ਹਨਾ ਤੇ ਉਹ ਲੱਸੀ ਕਹਿ ਲਓ ਅੱਧੀ ਅੱਧੀ ਪਚੱਦੀ ਜੀ ਬਣੀ ਹੁੰਦੀ ਆ ਉਹ ਵੀ ਕਿੰਨੇ ਕਿੰਨੇ ਪੀ ਪੂ ਜਾਂਦੇ ਹੁੰਦੇ ਸੀਗੇ ਤੇ ਦੇਖ ਲਓ ਜਿਹੜੀ ਘਰ ਦੀ ਚੀਜ਼ ਹੈ ਨਾ ਉਹਦੇ ਨਾਲ ਕੋਈ ਐਵੇਂ ਇਹ ਨਹੀਂ ਸੀ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਹੈਵੀ ਹੋ ਗਿਆ ਆ ਜਾਂ ਹਨਾ ਵੀ ਮੋਟਾਪਾ ਆ ਜੂਗਾ ਇਹ ਹੋਜੂਗਾ ਹੋਜੂਗਾ ਏਦਾਂ ਦਾ ਕਦੇ ਕੁਛ ਨਹੀਂ ਸੀ ਹੁੰਦਾ ਨੋਰਮਲ ਜਿਹੜੀਆਂ ਘਰ ਦੀਆਂ ਖਾਲਸ ਚੀਜ਼ਾਂ ਨੇ ਸ਼ੁੱਧ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਉਹਨਾਂ ਵਰਗੀ ਤਾਂ ਰੀਸ ਹੋ ਹੀ ਨਹੀਂ ਸਕਦੀ ਬਾਹਰੋਂ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਕਿ ਕੋਈ ਕਿਸੇ ਆਪਾਂ ਰੈਸਟੋਰੈਂਟ 'ਤੇ ਚਲੇ ਜਾਂਦੇ ਹਾਂ ਲੈਟਸ ਹੈ ਨਾ ਅਤੇ ਜਾਂ ਕੋਈ ਨਾ ਜਿਵੇਂ ਇੰਡੀਆ ਦੇ ਵਿੱਚ ਤਾਂ ਬਹੁਤ ਜਗ੍ਹਾ ਦੇ ਉੱਪਰ ਸਿਰਫ ਡਰਿੰਕਸ ਹੀ ਮਿਲਦੀਆਂ ਨੇ ਜਿਵੇਂ ਲੱਸੀ ਵੀ ਮਿਲਦੀ ਆ ਹੈ ਨਾ ਸਿਰਫ ਲੱਸੀ ਵਾਲੀ ਸ਼ੋਪ ਹੈ ਜਾਂ ਮਿੱਠੀ ਵੀ ਲੱਸੀ ਮਿਲਦੀ ਆ ਅਤੇ ਨਮਕੀਨ ਵੀ ਮਿਲਦੀ ਆ ਇੱਦਾਂ ਦੀਆਂ ਵੀ ਸ਼ੋਪਸ ਕਾਫੀ ਸਾਰੀਆਂ ਨੇਗੀਆਂ ਤੁਸੀਂ ਬਾਹਰੋਂ ਜਿੰਨੀ ਮਰਜ਼ੀ ਉਹ ਪਿਓਰਿਟੀ ਦੇ ਨਾਲ ਬਣਾ ਰਹੇ ਹੋਣ ਬਟ ਉਹਦਾ ਤਾਂ ਆਪਣੇ ਘਰ ਵਾਲੀ ਚੀਜ਼ ਦਾ ਡਿਫਰੈਂਟ ਟੇਸਟ ਹੀ ਆਊਗਾ ਹਮੇਸ਼ਾ ਹੀ ਇਹ ਹਮੇਸ਼ਾ ਹੀ ਹੁੰਦਾ ਐਵੇਂ ਕਦੇ ਹੋਇਆ ਹੀ ਨਹੀਂ ਕਿ ਤੁਸੀਂ ਘਰ ਜੋ ਤੁਹਾਡੇ ਘਰ ਟੇਸਟ ਆ ਰਿਹਾ ਹੋਵੇ ਉਹੀ ਲੱਸੀ ਦਾ ਤੁਹਾਨੂੰ ਬਾਹਰ ਟੇਸਟ ਮਿਲ ਰਿਹਾ ਹੋਵੇ ਉਹਨਾਂ ਨੇ ਜਿਹੜੀ ਚੀਜ਼ ਬਣਾਉਣੀ ਹੈ ਜਿਵੇਂ ਸਾਡੇ ਹੁਣੇ ਲਿਸਨਰ ਕਹਿ ਗਏ ਨੇ ਕਿ ਲੱਸੀ ਦੇ ਉੱਪਰ ਦੀ ਮੱਖਣ ਪਾ ਦਿੰਦੇ ਹੁੰਦੇ ਆ ਉਹ ਮਿੱਠੀ ਲੱਸੀ ਅੰਮ੍ਰਿਤਸਰ ਦੇ ਵਿੱਚ ਨਾ ਬਹੁਤ ਫੇਮਸ ਹੈ ਉੱਥੇ ਉਹਨਾਂ ਨੇ ਇੱਕ ਤਾਂ ਗਲਾਸ ਇੰਨਾ ਵੱਡਾ ਹੋਣਾ ਅਤੇ ਉਹਦੇ ਵਿੱਚ ਪੂਰੀ ਮਿੱਠੀ ਐਨ ਪੂਰਾ ਮਿੱਠਾ ਪ੍ਰੋਪਰ ਪਾ ਕੇ ਫਿਰ ਉਹਦੇ ਉੱਪਰ ਉੱਪਰ ਉਹਨਾਂ ਨੇ ਅਲੱਗ ਤੋਂ ਮੱਖਣੀ ਪਾ ਦੇਣੀ ਆ ਹੈ ਨਾ ਅਤੇ ਉਹ ਵੀ ਬੜੀ ਟੇਸਟੀ ਲੱਗਦੀ ਹੈ ਬਟ ਉਹਦਾ ਟੇਸਟ ਤਾਂ ਘਰ ਵਾਲੇ ਤੁਸੀਂ ਘਰ ਬਣਾ ਲਓ ਸੇਮ ਚੀਜ਼ ਉਹਦਾ ਟੇਸਟ ਜਮਾਂ ਡਿਫਰੈਂਟ ਹੋਊਗਾ 3001 ਹਾਂਜੀ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਮਾਇਆ ਜੀ ਚਾਟੀ ਚ ਪਾ ਕੇ ਦੁੱਧ ਨਾ ਹਾਰੇ ਚ ਰੱਖਿਆ ਜਾਂਦਾ ਕਾੜਨ ਲਈ
0: ਹਾਂਜੀ ਹਾਂਜੀ ਹਾਰੇ ਚ ਉਹ ਹਾਂਜੀ ਮੈਂ ਚੁੱਲ੍ਹਾ ਕਹਿ ਗਈ ਸੋਰੀ ਹਾਰੇ ਚ ਕਾੜਨੀ ਵਾਲੀ ਲੱਸੀ ਬਣਾਉਂਦੇ ਆ ਜਦੋਂ ਹਾਂਜੀ ਹਾਰੇ ਚ
6: ਵਾਲੀ ਲੱਸੀ ਤੇ ਦੁੱਧ ਵੀ ਉਹਦੇ ਹਾਰੇ ਚ ਰੱਖਿਆ ਜਾਂਦਾ
0: ਬਿਲਕੁਲ ਹਾਂਜੀ ਤੇ ਫਿਰ ਤੁਹਾਨੂੰ ਯਾਦ ਆ ਗਿਆ ਹੋਣਾ ਲੱਸੀ ਦਾ ਟੇਸਟ ਪੂਰਾ ਹੈ ਨਾ ਮੈਨੂੰ ਤਾਂ ਪੂਰਾ ਯਾਦ ਆ ਗਿਆ
6: ਹਾਂਜੀ ਹਾਂਜੀ ਫਿਰ ਜਿਹੜੇ ਬਾਈ ਜੀ ਕਹਿੰਦੇ ਨੀਂਦ ਨੀ ਆਉਂਦੀ ਲੱਸੀ ਪੀ ਕੇ ਉਹਨਾਂ ਕੋਲ ਨਮਕ ਪਾ ਲਿਆ ਨਾ ਬੱਚੇ ਇੱਥੇ
0: ਹਾਂਜੀ ਨਮਕੀਨ ਲੱਸੀ ਨਹੀਂ ਮਿੱਠੀ ਲੱਸੀ ਨਾਲ ਵੀ ਮੇਰੇ ਖਿਆਲ ਚ ਨੀਂਦ ਆ ਜਾਂਦੀ ਹੈ ਹਨਾ
6: ਮਿੱਠੀ ਨਾ ਘੱਟ ਆਉਂਦੀ ਆ
0: ਘੱਟ ਆਉਂਦੀ ਆ
6: ਨਾਲ ਹੀ ਨਾ ਜਾਲ ਆਉਂਦੀ ਆ
0: ਫਿਰ ਹਾਂਜੀ ਹਾਂਜੀ ਕਿਉਂਕਿ ਉਹ ਚ ਮਸਾਲੇ ਮਸੂਲੇ ਪਾਉਂਦੇ ਤੁਹਾਡੇ ਅੱਛਾ ਜਿਹੜਾ ਆਪਣਾ ਬ੍ਰੇਨ ਹੈ ਨਾ ਇਹਨੂੰ ਜਿੱਦਣ ਨੂੰ ਮਰਜ਼ੀ ਲਗਾ ਲਓ ਤੁਸੀਂ ਕਹੋ ਕਿ ਹਾਂ ਵੀ ਹੁਣ ਮੈਨੂੰ ਨੀਂਦ ਆ ਰਹੀ ਹੈ ਤੁਸੀਂ ਨਹੀਂ ਵੀ ਆ ਰਹੀ ਹੋਣੀ ਨਾ ਤਾਂ ਵੀ ਆ ਜਾਣੀ ਆ ਲੱਸੀ ਪੀ ਕੇ ਤਾਂ ਵੈਸੇ ਇੱਦਾਂ ਦਾ ਹੀ ਮੇਰੇ ਖਿਆਲ ਚ ਹੋ ਜਾਂਦਾ ਜੇ ਆਪਾਂ ਚਾਹ ਪੀ ਲੈਂਦੇ ਆਪਾਂ ਸੋਚਦੇ ਕਿ ਹੁਣ ਮੈਂ ਚਾਹ ਪੀ ਲਈ ਤੇ ਮੈਂ ਹੁਣ ਪੂਰਾ ਅਟੈਂਟਿਵ ਹੋ ਜਾਣਾ ਪੂਰਾ ਐਕਟਿਵ ਹੋ ਜਾਣਾ ਫਿਰ ਉਦਾਂ ਦਾ ਹੀ ਆਪਣਾ ਬ੍ਰੇਨ ਵਰਕ ਕਰਨ ਲੱਗ ਜਾਂਦਾ ਹੈ ਨਾ ਦੇਖ ਲਓ ਕਿੰਨੀ ਫਿਲੋਸਫੀ ਛੁਪੀ ਹੈ ਇਹਦੇ ਵਿੱਚ ਵੀ
6: ਜੀ ਜੀ ਜੀ ਜੀ ਬਸ ਅਸੀਂ ਵੀ ਆ ਨਾਗਰਾ ਫਾਲ ਨੂੰ ਜਾਂਦੇ ਸੀ
0: ਅੱਛਾ ਜੀ
6: ਬਸ ਹੈਵੀ ਕੀਤਾ ਪਰੌਂਠੇ ਵਾਲਾ
0: ਅੱਛਾ ਕਿਹੜੇ ਪਰੌਂਠੇ ਖਾਦੇ ਅੱਜ ਤੁਸੀਂ
6: ਪਾਲਕ ਦੇ ਪਰੌਂਠੇ ਜੀ ਵਿੱਚ ਟਹੂ ਪਾ ਕੇ
0: ਅੱਛਾ ਠੀਕ ਹੈ
6: ਹਾਂਜੀ ਹਰੀਆਂ ਮਿਰਚਾਂ ਨਮਕ ਅੰਬ ਚੂਰ ਪੂਰਾ ਟੇਸਟੀ
0: ਠੀਕ ਹੈ ਤੁਸੀਂ ਤਾਂ ਫਿਰ ਪੂਰਾ ਚਟਪਟਾ ਬ੍ਰੇਕਫਾਸਟ ਕਰਕੇ ਆਏ ਹੋ ਅੱਜ ਪੂਰੇ ਨਿਊਟ੍ਰੀਸ਼ਨ ਮਿਲ ਗਿਆ ਜਿੰਨਾ ਮਰਜ਼ੀ ਹੁਣ ਤੁਸੀਂ ਆਪਣਾ ਦਿਨ ਦੇ ਵਿੱਚ ਭੱਜ ਨੱਠ ਕਰੋ ਵਧੀਆ ਰਹੂਗਾ
6: ਸ਼ਾਮ ਤੱਕ ਹੁਣ ਕੁਛ ਨੀ ਖਾਣਾ ਚਾਹ ਪੀ ਲੈਣੀ
0: ਠੀਕ ਹੈ ਚਲੋ ਵਧੀਆ, ਤੁਸੀਂ ਇੰਜੋਏ ਕਰੋ।
7: ਥੈਂਕ ਯੂ।
0: ਹਾਂਜੀ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਤੁਸੀਂ ਵੀ ਆਪਣਾ ਡਰਾਈਵ ਕਰਦੇ ਹੋਏ ਧਿਆਨ ਦੇ ਨਾਲ ਜਾਓ, ਆਪਣੀਆਂ ਮੰਜ਼ਿਲਾਂ ਤੇ ਪਹੁੰਚੋ। ਘੁੰਮਣ ਫਿਰਨ ਦਾ ਦਿਨ ਹੈ ਅੱਜ, ਨਾਇਗਰਾ ਫਾਲਸ ਜਾ ਰਹੇ ਹੋ ਜਾਂ ਤੁਸੀਂ ਕਿਤੇ ਬਲੂ ਮਾਊਂਟੇਨ ਵਾਲੀ ਸਾਈਡ ਤੇ ਜਾ ਰਹੇ ਹੋ, ਟੋਰਾਂਟੋ ਆਈਲੈਂਡ ਵਾਲੀ ਸਾਈਡ ਤੇ ਜਾ ਰਹੇ ਹੋ, ਕਿਤੇ ਵੀ ਕਿਸੇ ਵੀ ਡੈਸਟੀਨੇਸ਼ਨ ਤੇ ਜਾ ਰਹੇ ਹੋ, ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਵੀਕਐਂਡ ਤੇ ਮੋਸਟਲੀ ਜਦੋਂ ਅੱਜ ਕੱਲ੍ਹ ਜਿਵੇਂ ਹੁਣ ਅੱਜ ਬਹੁਤ ਸੋਹਣਾ ਵੈਦਰ ਹੈ ਤਾਂ ਟ੍ਰੈਫਿਕ ਹੋ ਹੀ ਜਾਂਦੀ ਹੈ, ਤਾਂ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਕਾਫੀ ਹਾਰਸ਼ ਡਰਾਈਵਿੰਗ ਤੁਹਾਨੂੰ ਪਤਾ ਕਿ ਕਰਦੇ ਰਹਿੰਦੇ ਆ। ਹੁਣ ਤਾਂ ਕੈਮਰਾਜ਼ ਤਾਂ ਚਲੋ ਬੰਦ ਕੀਤੇ ਹੋਏ ਨੇ, ਜਿਹੜੇ ਸਪੀਡਿੰਗ ਕੈਮਰਾਜ਼ ਹਰ ਜਗ੍ਹਾ ਦੇ ਉੱਪਰ ਲੱਗੇ ਹੋਏ ਸੀ ਉਹ ਤਾਂ ਹੁਣ ਚਲੋ ਬੰਦ ਹੀ ਨੇ, ਹੁਣ ਟਿਕਟਸ ਨਹੀਂ ਮਿਲ ਰਹੀਆਂ, ਪਹਿਲਾਂ ਬਹੁਤ ਸਾਰੀਆਂ ਮਿਲ ਗਈਆਂ ਤੇ ਬਟ ਹੁਣ ਸਪੀਡ ਬ੍ਰੇਕਰਸ ਲਗਾ ਤੇ ਕਾਫੀ ਸਾਰੇ। ਅੱਛਾ, ਸਪੀਡ ਬ੍ਰੇਕਰਸ ਤਾਂ ਲਗਾਏ ਹੋਏ ਨੇ, ਜਿਹੜੀ ਤਾਂ ਗੱਡੀ ਉੱਚੀ ਹੈ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦੀ ਹੈ, ਹੈ ਨਾ, ਉਹਨੂੰ ਤਾਂ ਹਲਕਾ ਜਿਹਾ ਬੰਪ ਫੀਲ ਹੁੰਦਾ, ਬਟ ਜਿਹੜੀਆਂ ਸਿਡੈਨ ਗੱਡੀਆਂ ਨੇ ਉਹਨਾਂ ਨੂੰ ਤਾਂ ਓਬਵੀਅਸ ਹੀ ਗੱਲ ਹੈ ਕਿ ਸਲੋ ਕਰਕੇ ਜਾਣਾ ਪੈਂਦਾ, ਹੈ ਨਾ। ਜੇ ਤੁਸੀਂ ਪਹਿਲਾਂ ਹੀ ਥੋੜੀ ਸਪੀਡ ਓਨੀ ਕੁ ਰੱਖੋ ਤਾਂ ਫਿਰ ਇਹ ਜਿਹੜੇ ਇੰਨੇ ਇੰਨੇ ਬੰਪਸ ਮਿਲ ਜਾਂਦੇ ਨੇ ਉਹਦੇ ਤੋਂ ਬਚ ਸਕਦੇ ਹੋ। ਧਿਆਨ ਦੇ ਨਾਲ ਡਰਾਈਵ ਕਰੋ। ਇਹ ਹੁਣ ਸਿਟੀ ਵਾਲਿਆਂ ਨੂੰ ਕਹਿੰਦੇ ਕਿ ਇਹ ਤਾਂ ਹੁਣ ਡਰਾਈਵਿੰਗ ਇੰਨੀ ਫਾਸਟ ਕਰਨੋਂ ਹਟਦੇ ਨਹੀਂ ਤਾਂ ਫਿਰ ਸਾਨੂੰ ਹੀ ਕੋਈ ਐਕਸ਼ਨ ਲੈਣਾ ਪੈਣਾ। ਫਿਰ ਹੁਣ ਸਿਟੀ ਵਾਲਿਆਂ ਨੇ ਰੈਜ਼ੀਡੈਂਸ਼ੀਅਲ ਏਰੀਆਜ਼ ਵਿੱਚ ਮੋਸਟਲੀ ਕਾਫੀ ਸਾਰੇ ਸਪੀਡ ਬ੍ਰੇਕਰਸ ਲਗਾਤੇ ਨੇ ਤੇ ਦੇਖ ਲਓ ਕਿਵੇਂ ਕਿਵੇਂ ਵਾਰਨ ਕਰ ਰਿਹਾ, ਕਿਉਂਕਿ ਦੇਖੋ ਜ਼ਰੂਰੀ ਹੈ ਜਦੋਂ ਤੁਸੀਂ ਕਿਤੇ ਸਟਰੀਟ ਤੋਂ ਨਿਕਲਦੇ ਹੋ ਨਾ, ਖਾਸ ਕਰਕੇ ਘਰਾਂ ਦੇ ਕੋਲ ਦੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚੋਂ, ਤਾਂ ਬਹੁਤ ਆਰਾਮ ਦੇ ਨਾਲ ਡਰਾਈਵ ਕਰਕੇ ਜਾਇਆ ਕਰੋ, ਕਿਉਂਕਿ ਬੱਚੇ ਬਾਹਰ ਫਿਰਦੇ ਹੁੰਦੇ ਨੇ ਕਿ ਕਈ ਵਾਰ ਖੇਡਦੇ ਹੁੰਦੇ ਆ ਮੋਸਟਲੀ ਸ਼ਾਮ ਦੇ ਟਾਈਮ, ਜਾਂ ਕੋਈ ਅਚਾਨਕ ਹੀ ਕਿਸੇ ਨੇ ਆਪਣੀ ਗੱਡੀ ਪਾਰਕ ਕੀਤੀ ਹੁੰਦੀ ਆ ਬਾਹਰ ਕੱਢਣੀ ਹੋਵੇ, ਹੈ ਨਾ, ਕਈ ਵਾਰ ਬੰਦੇ ਦਾ ਨਹੀਂ ਵੀ ਧਿਆਨ ਹੁੰਦਾ। ਵੈਸੇ ਤਾਂ ਧਿਆਨ ਦੇ ਕੇ ਆਪਣੀ ਕਾਰ ਡਰਾਈਵਰ 'ਚੋਂ ਬਾਹਰ ਕੱਢਣੀ ਚਾਹੀਦੀ ਆ, ਬਟ ਸਟਿਲ ਜਿਹੜੀਆਂ ਕਾਰਸ ਆ ਰਹੀਆਂ ਨੇ ਤੁਸੀਂ ਪਾਸ ਕਰ ਰਹੇ ਹੋ ਉੱਥੋਂ, ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਕਾਫੀ ਸਾਰੇ ਐਕਸੀਡੈਂਟਸ ਹੁੰਦੇ ਨੇ ਅਤੇ ਫਿਰ ਨੁਕਸਾਨ ਹੁੰਦਾ ਆ, ਹੈ ਨਾ। ਤਾਂ ਇਸ ਕਰਕੇ ਹੌਲੀ ਹੌਲੀ ਆਰਾਮ ਦੇ ਨਾਲ ਜਦੋਂ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਨਾ, ਫਿਰ ਤਾਂ ਕਾਹਲੀ ਹੋਣੀ ਨਹੀਂ ਚਾਹੀਦੀ, ਕਿਉਂਕਿ ਤੁਸੀਂ ਆਪਣਾ ਇੰਜੋਏ ਕਰਦੇ ਜਾ ਰਹੇ ਹੋ। ਕਈ ਵਾਰ ਰਾਸਤਾ ਹੀ ਇੰਨਾ ਵਧੀਆ ਹੁੰਦਾ ਆ ਕਿ ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਦਾ ਨਾ ਉਹ ਖਿਆਲ ਹੀ ਨਹੀਂ ਰਹਿੰਦਾ। ਜੇ ਤੁਸੀਂ ਭੱਜ ਭੱਜ ਭੱਜ ਭੱਜ ਕੇ ਜਾਓ ਵੀ ਹਾਂ ਮੈਂ ਫਟੋਫਟ ਫਟੋਫਟ ਪਹੁੰਚਣਾ ਆ, ਉੱਥੇ ਜਾ ਕੇ ਭਾਵੇਂ ਬਹਿਣਾ ਹੀ ਹੋਵੇ, ਹੈ ਨਾ, ਬਟ ਜਿਹੜਾ ਉਹ ਰਸਤਾ ਆ ਜੇ ਤੁਸੀਂ ਉਹ ਨਹੀਂ ਇੰਜੋਏ ਕਰਦੇ ਜਾ ਰਹੇ ਹੋ, ਉਹ ਤੁਸੀਂ ਚੁੱਪ ਚਾਪ ਬੈਠੇ ਜਾ ਰਹੇ ਹੋ, ਸਾਰੇ ਆਪਣੀ ਗੱਡੀ ਦੇ ਵਿੱਚ ਜਾਂ ਫੋਨ ਚਲਾਉਂਦੇ ਜਾ ਰਹੇ ਨੇ, ਗੱਲਾਂ ਕਰਦੇ ਜਾਓ, ਗੱਲਾਂ ਸੁਣਦੇ ਜਾਓ ਇੱਕ ਦੂਸਰੇ ਦੀਆਂ, ਫਿਰ ਦੇਖੋ ਤੁਸੀਂ ਤੁਹਾਡਾ ਸਫ਼ਰ ਕਿੰਨਾ ਵਧੀਆ ਨਿਕਲਦਾ। ਜਦੋਂ ਆਪਾਂ ਫੋਨ 'ਚ ਹੀ ਲੱਗੇ ਰਹਿੰਦੇ, ਅੱਜ ਕੱਲ੍ਹ ਤਾਂ ਮੈਂ ਦੇਖਦੀ ਹਾਂ ਕਿ ਮੈਂ ਆਪਣੇ ਘਰ 'ਚ ਇੱਕ ਰੂਲ ਬਣਾਇਆ ਹੋਇਆ ਵੀ ਜਦੋਂ ਤੁਸੀਂ ਡਾਇਨਿੰਗ ਟੇਬਲ 'ਤੇ ਬੈਠ ਗਏ, ਹੈ ਨਾ, ਜੇ ਤਾਂ ਜੇ ਤਾਂ ਤੁਸੀਂ ਕੁਝ ਦੇਖ ਰਹੇ ਹੋ ਜਾਂ ਤੁਸੀਂ ਸਾਰੇ ਕਾਮਨ ਕੁਝ ਦੇਖ ਰਹੇ ਹੋ, ਅਦਰਵਾਈਜ਼ ਫੋਨਸ ਤੁਸੀਂ ਡਾਇਨਿੰਗ ਟੇਬਲ 'ਤੇ ਲੈ ਕੇ ਨਹੀਂ ਬੈਠਣੇ। ਜੇ ਪਏ ਆ ਫੋਨ ਤਾਂ ਤੁਹਾਡੇ ਫੋਨ ਸਾਈਡ 'ਤੇ ਪਏ ਹੋਣਗੇ, ਤੁਸੀਂ ਉੱਥੇ ਡਾਇਨਿੰਗ ਟੇਬਲ 'ਤੇ ਬੈਠ ਕੇ ਆਪਣੇ ਖਾਂਦੇ ਹੋਏ ਰੋਟੀ ਖਾਂਦੇ ਹੋਏ ਕੋਈ ਵੀ ਬ੍ਰੇਕਫਾਸਟ ਡਿਨਰ ਲੰਚ ਕੁਝ ਵੀ ਖਾਂਦੇ ਹੋਏ ਫੋਨ ਨਹੀਂ ਚਲਾਉਣਾ। ਜੇ ਤੁਸੀਂ ਫੋਨ ਚਲਾ ਰਹੇ ਹੋ ਤਾਂ ਇਟ ਮੀਨਸ ਤੁਹਾਡਾ ਨਾ ਤਾਂ ਤੁਹਾਡਾ ਖਾਣੇ 'ਚ ਧਿਆਨ ਆ, ਨਾ ਤੁਹਾਡੇ ਨਾਲ ਜੋ ਬੰਦਾ ਬੈਠਾ ਹੋਇਆ, ਤੁਹਾਡਾ ਫੈਮਿਲੀ ਮੈਂਬਰ, ਤੁਹਾਡਾ ਫਰੈਂਡ ਕੋਈ ਵੀ ਜਿਹਦੇ ਨਾਲ ਵੀ ਬੈਠ ਕੇ ਤੁਸੀਂ ਆਪਣਾ ਖਾਣਾ ਖਾ ਰਹੇ ਹੋ, ਇਟ ਮੀਨਸ ਤੁਸੀਂ ਉਹਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦੇ ਰਹੇ। ਤੁਹਾਡੇ ਲਈ ਉਹ ਫੋਨ ਦੇ ਵਿੱਚ ਜਿਹੜੀਆਂ ਰੀਲਸ ਚੱਲ ਰਹੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਨੇ। ਮੇਰਾ ਤਾਂ ਇੱਕ ਰੂਲ ਇਹ ਪੱਕਾ ਹੀ ਬਣਾਇਆ ਹੋਇਆ ਘਰ ਦੇ ਵਿੱਚ ਬਈ, ਇਹ ਜਦੋਂ ਤੁਸੀਂ ਡਾਇਨਿੰਗ ਟੇਬਲ 'ਤੇ ਬੈਠ ਗਏ ਉਸ ਟਾਈਮ 'ਤੇ ਫੋਨ ਨਹੀਂ ਚਲਾਉਣਾ, ਬਾਕੀ ਤੁਸੀਂ ਅੱਗੇ ਪਿੱਛੇ ਚਾਹੇ ਸਾਰਾ ਦਿਨ ਫੋਨ 'ਚ ਬੜੇ ਰਹੋ, ਬਟ ਡਾਇਨਿੰਗ ਟੇਬਲ 'ਤੇ ਬੈਠ ਕੇ ਜਦੋਂ ਤੁਹਾਡੇ ਸਾਹਮਣੇ ਤੁਹਾਡਾ ਫੈਮਿਲੀ ਮੈਂਬਰ ਬੈਠਾ ਹੋਇਆ, ਤੁਸੀਂ ਇਨਸਟੈਡ ਉਹਦੇ ਨਾਲ ਗੱਲ ਕਰੋ ਕੋਈ, ਜੇ ਤੁਹਾਨੂੰ ਕੁਛ ਬੋਲਣਾ ਹੀ ਆ, ਤੁਹਾਡੇ ਮਨ 'ਚ ਕੁਛ ਚੱਲ ਰਿਹਾ, ਉਸ ਟਾਈਮ 'ਤੇ ਬੈਠ ਕੇ ਜਿਹੜੀਆਂ ਫੈਮਿਲੀ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਨੇ ਨਾ, ਉਹ ਸਭ ਤੋਂ ਬੈਸਟ ਹੁੰਦੀਆਂ ਨੇ। ਉਸ ਟਾਈਮ ਦੇ ਉੱਪਰ ਤੁਸੀਂ ਆਪਣੀ ਫੈਮਿਲੀ ਦੇ ਦੁੱਖ ਸੁੱਖ ਕਰ ਸਕਦੇ ਹੋ, ਇੱਕ ਦੂਸਰੇ ਨਾਲ ਆਪਣੀ ਗੱਲ ਸ਼ੇਅਰ ਕਰ ਸਕਦੇ ਹੋ, ਤੁਹਾਡਾ ਦਿਨ ਕਿੱਦਾਂ ਨਿਕਲਿਆ, ਅੱਜ ਤੁਸੀਂ ਕੀ ਕਰਨਾ ਦਿਨ ਦੇ ਵਿੱਚ, ਉਹ ਚੀਜ਼ਾਂ ਸਾਰੀਆਂ ਇੱਕ ਡਾਇਨਿੰਗ ਟੇਬਲ 'ਤੇ ਬੈਠ ਕੇ ਜਿਹੜੀ ਮੈਂ ਇੱਕ ਕੋਟ ਹੈ, ਮੈਨੂੰ ਹੁਣ ਐਗਜੈਕਟ ਵਰਡਿੰਗ ਨਹੀਂ ਪਤਾ, ਫੈਮਿਲੀ ਹੂ ਈਟਸ ਟੂਗੈਦਰ ਸਟੇਜ ਟੂਗੈਦਰ, ਆਈ ਥਿੰਕ ਕੁਛ ਇੱਦਾਂ ਦਾ ਸੀ, ਜਿਹੜੀ ਫੈਮਿਲੀ ਇਕੱਠੇ ਖਾਣਾ ਖਾਂਦੇ ਆ ਉਹ ਇਕੱਠੇ ਰਹਿੰਦੇ ਆ, ਉਹਨਾਂ ਦੇ ਵਿੱਚ ਪਿਆਰ ਹੋਰ ਬਣਿਆ ਰਹਿੰਦਾ। ਤੇ ਗੱਲਬਾਤ ਅਸੀਂ ਕਰ ਰਹੇ ਹਾਂ 6838 ਜੀ, ਸਤਿ ਸ੍ਰੀ ਅਕਾਲ।
7: ਉੱਪਰ
0: ਮੱਖਣੀ ਰੱਖ ਕੇ, ਅੱਛਾ ਪਹਿਲਾਂ ਇਹ ਜਿਹੜੀ ਕੱਲੀ ਮਿਰਚਾਂ ਵਾਲੀ ਚਟਨੀ ਬਣਾਉਂਦੇ ਹੁੰਦੇ ਸੀ, ਯਾਦ ਹੈ ਤੁਹਾਨੂੰ, ਵਿੱਚ ਥੋੜੇ ਲਸਣ ਪਾ ਕੇ ਤੇ ਕੱਲੀਆਂ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਕੁੱਟੀਆਂ ਹੋਈਆਂ, ਹੈ ਨਾ,
7: ਹਰੀਆਂ ਮਿਰਚਾਂ ਲਾਈਆਂ,
0: ਹਰੀਆਂ ਮਿਰਚਾਂ, ਹਾਂਜੀ,
7: ਕੁੱਟ ਕੇ ਲੂਣ ਤੇ ਹਰੀਆਂ ਮਿਰਚਾਂ ਉੱਪਰ,
0: ਹਾਂਜੀ ਹਾਂਜੀ ਹਾਂਜੀ, ਅੱਛਾ ਜਦੋਂ ਜਿਹੜੇ ਖੇਤਾਂ ਚ ਨਾ ਕੰਮ ਕੁਮ ਕਰਦੇ ਹੁੰਦੇ ਆ ਉਹਨਾਂ ਨੂੰ ਕਿਤੇ ਐਵੇਂ ਦੀਆਂ ਚੀਜ਼ਾਂ ਹਨਾ ਐਵੇਂ ਦਾ ਰੋਟੀ ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨੀ ਹੁੰਦਾ ਕਿ ਸਬਜ਼ੀਆਂ ਗਰਮ ਕਰ ਕਰਕੇ ਲੈ ਕੇ ਜਾਓ ਬਹੁਤ ਪਹਿਲੇ ਬਹੁਤ ਮੈਂ ਛੋਟੀ ਹੁੰਦੀ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਤੇ ਅਸੀਂ ਏਦਾਂ ਹੀ ਖੇਤ ਚ ਗਏ ਸੀਗੇ ਤੇ ਉਹ ਨਾ ਮੱਕੀ ਦੀ ਰੋਟੀ ਦੇ ਉੱਪਰ ਹੀ ਏਦਾਂ ਹੀ ਜਿਵੇਂ ਤੁਸੀਂ ਦੱਸਿਆ ਨਾ ਚਟਨੀ ਜੀ ਬਣਾ ਕੇ ਲਾ ਕੇ ਤੇ ਨਾਲ ਲੱਸੀ ਅਸੀਂ ਲੈ ਕੇ ਗਏ ਮੇਰੇ ਤਾਇਆ ਜੀ ਹੁਣੀ ਬੈਠੇ ਸਾਰੇ ਖਾ ਰਹੇ ਸੀਗੇ ਬੜਾ ਈਵਨ ਉਸ ਟਾਈਮ ਤੇ ਉਹ ਖਾ ਕੇ ਥੋੜੀ ਠੰਡੀ ਵੀ ਹੋ ਜਾਂਦੀ ਹੈ ਰੋਟੀ ਪਰ ਬੜਾ ਮਜ਼ਾ ਆਉਂਦਾ ਹੁੰਦਾ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਅਸ਼ਕੇ ਮੈਂ ਆਈ ਥਿੰਕ ਅਸ਼ਕੇ ਹੀ ਸੁਣਿਆ ਤੁਹਾਡਾ ਗਾਣਾ ਪਹਿਲਾਂ ਸੁਣਾਉਂਦੇ ਆਪਾਂ ਅਸ਼ਕੇ ਚਲੋ ਠੀਕ ਹੈ ਫਿਰ ਤੁਸੀਂ ਸੁਣਦੇ ਰਹੋ ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਡਾ ਗਾਣਾ ਥੋੜੇ ਟਾਈਮ ਤੱਕ ਠੀਕ ਹੈ ਜੀ ਥੈਂਕ ਯੂ ਬਹੁਤ ਸ਼ੁਕਰੀਆ ਤੇ ਬਹੁਤ ਮੁਬਾਰਕਾਂ ਤੁਹਾਨੂੰ ਜੀ ਥੈਂਕ ਯੂ ਸੋ ਮਚ ਹਾਂਜੀ 2865 ਬਿਲਕੁਲ ਬਿਲਕੁਲ ਸਹੀ ਗੱਲ ਹੈ ਕਈ ਵਾਰ ਆਪਾਂ ਨਾ
8: ਹਾਂਜੀ
0: ਕਈ ਵਾਰ ਆਪਾਂ ਨਾ ਕੋਈ ਗੱਲ ਛੋਟੀ ਜਿਹੀ ਹੁੰਦੀ ਹੈ ਕਈ ਵਾਰ ਦੂਸਰੇ ਦੇ ਸਮਝਣ ਦੇ ਵਿੱਚ ਹੀ ਡਿਫਰੈਂਟ ਹੋ ਜਾਂਦਾ ਨਾ ਸਿਨੈਰੀਓ ਕਿਤੇ ਅਗਲਾ ਸਮਝਦਾ ਕੁਛ ਹੋ ਰਿਹਾ ਆਪਾਂ ਕਹਿੰਦੇ ਕਿਸੇ ਹੋਰ ਵੇਚ ਆ ਫਿਰ ਕਈ ਵਾਰ ਉਹ ਗੱਲ ਵੱਧਦੀ ਵੱਧਦੀ ਵੱਧ ਜਾਂਦੀ ਹੈ ਬਟ ਜੇ ਆਪਾਂ ਇੱਕ ਦੂਸਰੇ ਨਾਲ ਪਿਆਰ ਨਾਲ ਸਮਝਾਈਏ ਫਿਰ ਦੇਖੋ ਰਸਤਾ ਕਿੰਨਾ ਵਧੀਆ ਨਿਕਲਦਾ ਹਨਾ ਹੱਸਦੇ ਖੇਡਦੇ ਜਾਓ ਹੱਸਦੇ ਖੇਡਦੇ ਮੁੜੋ ਘਰਾਂ ਨੂੰ ਫਿਰ ਉਹਦੇ ਵਰਗੀ ਰੀਸ ਨਹੀਂ ਫਿਰ ਨਹੀਂ ਤਾਂ ਫੋਨ ਤੇ ਫੋਨ ਚਲਾਈ ਜਾਓ ਉਹਦਾ ਤਾਂ ਕੀ ਫਾਇਦਾ ਸਾਰਾ ਦਿਨ ਫੋਨ ਚ ਹੀ ਲੱਗੇ ਰਹੋ ਹਨਾ
8: ਨਾਲੇ ਭੈਣ ਜੀ ਗੱਲਾਂ ਲੈ ਕੇ ਖੁੱਲਾ ਟਾਈਮ ਲੈ ਕੇ ਜਾਓ
0: ਹਾਂਜੀ
8: ਤੁਸੀਂ 8 ਦਿਨ ਲਾਉਣੇ 10 ਦਿਨ ਲਾਓ ਕਿਤੇ 6 ਦਿਨ ਉੱਥੇ ਵੱਧ ਲੈ ਕੇ ਜਾਓ ਟਾਈਮ ਜੋ ਜਾਣਾ ਹੀ ਆ ਪਿੱਛੇ ਭੁੱਲ ਦੋ ਫਿਰ ਤੁਸੀਂ ਦਿੱਲੀ ਵਿੱਚ ਚੱਕੋ ਰੱਖੋ ਕਾਰ ਦੇ ਵਿੱਚ ਚਲੋ
0: ਬਿਲਕੁਲ ਬਿਲਕੁਲ
8: ਘੰਟਾ ਰੋਡ ਤੇ ਤੁਸੀਂ ਯੂਐਸਏ ਜਾਣਾ
0: ਹਾਂਜੀ ਹਾਂਜੀ
8: ਮਤਲਬ ਇਹ ਕਹਿਣਾ ਸੀ
0: ਹਾਂਜੀ
8: ਤੇ ਬੇਸ਼ਕ ਜਾਣਾ ਜ਼ਰੂਰੀ ਚਾਹੀਦਾ ਜੀ
0: ਹਾਂਜੀ
8: ਓਕੇ ਜੀ
0: ਬਿਲਕੁਲ ਸਹੀ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਇਹਨਾਂ ਨੇ ਮੇਰੇ ਮਨ ਦੀ ਗੱਲ ਕਹਿ ਲਈ ਵੀ ਇੱਕ ਵਾਰ ਤਾਂ ਤੁਸੀਂ ਸਾਲ ਚ ਨਾ ਜ਼ਰੂਰ ਜਾਓ ਕਿਤੇ ਬਾਹਰ ਅੰਦਰ ਆਪਣੇ ਫੈਮਿਲੀ ਦੇ ਨਾਲ ਜਾਂ ਜੋ ਵੀ ਤੁਹਾਡੇ ਨਜ਼ਦੀਕੀ ਨੇ ਨਾ ਉਹਨਾਂ ਦੇ ਨਾਲ ਜ਼ਰੂਰ ਟਾਈਮ ਸਪੈਂਡ ਕਰੋ ਮੈਂ ਤਾਂ ਆਪ ਈਵਨ ਮੈਂ ਹੁਣ ਰੀਸੈਂਟਲੀ ਜਾ ਕੇ ਆਈ ਹਾਂ ਅਸੀਂ ਬੜਾ ਵਧੀਆ ਅਲਬਰਟਾ ਘੁੰਮ ਕੇ ਆਏ ਹਾਂ ਥੋੜ੍ਹਾ ਜਿਹਾ ਇੱਕ ਦਿਨ ਮੌਸਮ ਦਾ ਹੋ ਗਿਆ ਸੀ ਕਿ ਮੀਂਹ ਪੈਣ ਲੱਗ ਗਿਆ ਤਾਂ ਥੋੜ੍ਹੇ ਜਿਹੇ ਪਲਾਨਸ ਚੇਂਜ ਹੋ ਗਏ ਐਂਡ ਬਟ ਜਿਹੜੇ 4-5 ਦਿਨ ਅਸੀਂ ਕੱਢੇ ਬੜੇ ਵਧੀਆ ਨਿਕਲੇ ਬੜਾ ਵਧੀਆ ਇੰਜੋਏ ਵਾਲਾ ਟਾਈਮ ਸੀਗਾ ਐਂਡ ਬੜਾ ਖੂਬਸੂਰਤ ਉੱਥੇ ਦਾ ਵੈਦਰ ਬੜੇ ਖੂਬਸੂਰਤ ਪਹਾੜ ਮਸਾਂ ਹੀ ਕਿਤੇ ਮੌਕਾ ਮਿਲਿਆ ਮੈਨੂੰ ਵੀ ਜਾਣ ਦਾ ਤੇ ਬੜਾ ਮਜ਼ਾ ਆਇਆ ਸੀ 6341 ਹਾਂਜੀ
9: ਸਤਿ ਸ਼੍ਰੀ ਅਕਾਲ ਜੀ ਮੈਮ ਜੀ ਕੀ ਹਾਲ ਚਾਲ ਨੇ
0: ਹਾਂਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ
9: ਮੈਂ ਟਰੱਕ ਲੈ ਕੇ ਆ ਰਿਹਾ ਸੀਗਾ 401 ਤੋਂ ਜੀ
0: ਹਾਂਜੀ
9: ਜਿਹੜਾ ਬੰਦਾ ਰਾਹ 401 ਤੋਂ ਆ ਰਿਹਾ ਜੀ 401 ਤੋਂ 403 ਮੈਂ ਬੰਦ ਕਰਤਾ ਜੀ ਰਾਹ
0: ਕਿਹੜੀ ਵਾਲੀ ਸਾਈਡ ਤੋਂ ਆ ਰਹੇ ਹੋ ਤੁਸੀਂ
9: ਆ ਰਹੇ ਸੀਗਾ ਡਿਕਸੀ ਐਂਡ ਟੌਮਕਿਨ ਤੋਂ ਜੀ
0: ਡਿਕਸੀ ਐਂਡ ਟੌਮਕਿਨ ਅੱਛਾ ਠੀਕ ਹੈ ਕਿਹੜੀ ਇੰਟਰਸੈਕਸ਼ਨ ਤੋਂ ਬੰਦ ਕੀਤਾ ਹੋਇਆ
9: ਇੰਟਰਸੈਕਸ਼ਨ ਬੰਦ ਕੀਤਾ ਮੇਵਿਸ ਤੋਂ ਜੀ
0: ਮੇਵਿਸ ਤੋਂ
9: ਜਿਹੜਾ ਬੰਦਾ ਪਹਿਲਾਂ 401 ਤੋਂ ਉਧਰੋਂ ਆ ਰਹੇ ਮੇਕ ਸ਼ੋਰ ਕਿ ਰਾਹ ਪਹਿਲਾਂ ਹੀ ਬੰਦ ਪਿਆ ਟ੍ਰੈਫਿਕ ਬਹੁਤ ਲੱਗਿਆ ਹੋਇਆ
0: ਓਕੇ
9: ਕਿਲੋਮੀਟਰ ਸ਼ੋ ਕਰ ਰਹੀ 48 ਮਿੰਟ
0: ਉਹ ਅੱਛਾ ਚਲੋ ਥੈਂਕ ਯੂ ਸੋ ਮਚ
9: ਜਿਹੜਾ ਭਾਈ ਟਰੱਕ ਟੁਕ ਲੈ ਕੇ ਆ ਰਹਾ ਤੁਹਾਨੂੰ ਮੈਂ ਕਿਹਾ ਨਹੀਂ ਜਾਮ ਤੇ ਹੋ ਜਾ ਤਾਂ ਵਧੀਆ ਗੱਲ ਹੈ ਜੀ
0: ਠੀਕ ਹੈ ਫਿਰ ਤੁਸੀਂ ਤਾਂ ਹੁਣ ਸਟਕ ਹੋ ਗਏ ਇਟ ਮੀਨਸ ਹੈ ਨਾ ਉੱਥੇ
9: ਆਮ ਬਹੁਤ ਬਹੁਤ ਲਾਈਕ ਬਹੁਤ ਜ਼ਿਆਦਾ ਟ੍ਰੈਫਿਕ ਲੱਗੀ ਆ ਇਵਨ ਕਿ ਗੱਡੀ ਜੀ ਪਲਟੀ ਹੋਈ ਹੋ ਰਿਹਾ ਆਪਸ ਚ ਦੋਨੋਂ
0: ਉਹ ਅੱਛਾ ਫਿਰ ਕੋਈ ਐਕਸੀਡੈਂਟ ਹੋ ਜਾਏ ਨਾ ਤਾਂ ਉਦੋਂ ਹੀ ਸਾਰਾ ਰਾਹ ਬੰਦ ਹੋ ਜਾਂਦਾ ਹੈ
9: ਹਾਂਜੀ 10 ਕਿਲੋਮੀਟਰ ਮੈਂ 40-50 ਮਿੰਟ ਲਾਸਤੇ ਬਨੇ ਘੱਟੋ ਘੱਟ ਜਿਹੜਾ ਬੰਦਾ 401 ਤੋਂ ਰੇਡੀਓ ਸੁਣਦਾ ਸੁਣਦਾ ਆ ਰਿਹਾ ਮੈਂ ਕਹਿ ਰਿਹਾ ਕਿ ਨਹੀਂ ਆਵੇ ਤੋਂ ਜਿਹੜਾ ਵਧੀ ਬਾਰ ਬਾਰ 427 ਪਾਦਰ ਐਂਡ ਪੋਰਟਲ ਉਹ ਜਿਹੜਾ ਜ਼ੀਰੋ ਹੋਗਾ ਜੀ
0: ਹਾਂਜੀ ਚਲੋ ਥੈਂਕ ਯੂ ਤੁਸੀਂ ਇਨਫੋਰਮੇਸ਼ਨ ਦਿੱਤੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ
9: ਓਕੇ
0: ਹਾਂਜੀ ਤੁਸੀਂ ਫਿਰ ਹੁਣ ਸੁਣੋ ਰੇਡੀਓ ਤੁਹਾਡੇ ਕੋਈ ਗਾਣਾ ਲਗਾਈਏ
9: ਮੈਮ ਤੁਸੀਂ ਗਾਣਾ ਮੈਮ ਲਾ ਲਓ ਜਿਹੜਾ ਭਾਜੀ ਕਹਿ ਰਿਹਾ ਜੀ ਕਰਨ ਵਾਲੇ ਅਸ਼ਕੇ ਅਸ਼ਕੇ ਜੀ ਉਹ ਲਾ ਲਓ ਜੀ
0: ਅਸ਼ਕੇ ਨਹੀਂ ਉਹ ਇੱਕ ਅਸ਼ਕੇ ਨਵਾਂ ਆਇਆ
9: ਹਾਂਜੀ ਉਹ ਹੀ ਕਹਿ ਰਿਹਾ ਜੀ ਉਹ ਹੀ ਲਾ ਲਓ ਮੈਮ ਕੋਈ ਚੱਕਰ ਦੀ ਗੱਲ ਨਹੀਂ
0: ਠੀਕ ਹੈ ਮੈਂ ਸੁਣਾਉਂਦੀ ਹਾਂ ਬਸ ਥੋੜ੍ਹਾ ਟਾਈਮ ਦਿਓ ਲਗਾਉਂਦੀ ਹਾਂ ਮੈਂ
9: ਓਕੇ ਮੈਮ
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ 2587 ਸਤਿ ਸ਼੍ਰੀ ਅਕਾਲ ਜੀ
10: ਮਨਪ੍ਰੀਤ
0: ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੀਂਹ ਪੈਂਦਾ ਨਹੀਂ ਧੁੱਪ ਨਿਕਲੀ ਆ ਬੜੀ ਵਧੀਆ ਠੀਕ ਹੈ ਜੀ, ਹਾਂਜੀ ਹੁਣ ਸੁਣਾਓ ਕਿਹੜੀ ਗੱਲ ਸੁਣਾਉਣ ਲੱਗੇ ਸੀ?
10: ਬਾਰ ਬਾਰ ਤੇਰੀ ਦੁਨੀਆ ਦੇ ਦੋਗਲੇ ਰੰਗ ਦੇਖੇ, ਸਾਂਝੇ ਗੁਰੂ ਘਰਾਂ ਤੇ ਮਸੰਦ ਕਾਬਜ ਮਸੰਦ ਦੇਖੇ, ਦਾਤੀ ਦੇ ਤਾਂ ਹੁੰਦੇ ਇੱਕ ਪਾਸੇ ਪਰ ਤੇਰੀ ਦੁਨੀਆ ਦੇ ਦਵੱਲੇ ਦੰਦ ਦੇਖੇ, ਤੇਰੇ ਨਾਮ ਲੈ ਕੇ ਲੋਕਾਂ ਖੋਲ ਲਈਆਂ ਹੱਤੀਆਂ, ਵੱਖੋ ਵੱਖਰੇ ਇਹਨਾਂ ਦੇ ਪਖੰਡ ਦੇਖੇ, ਸਾਹੂਕਾਰਾਂ ਭਰ ਲੈ ਖਜ਼ਾਨੇ ਲੁੱਟ ਖੋਹ ਕੇ, ਅੰਨਦਾਤਾ ਹੱਥਾਂ ਤੋਂ ਭੜਕਦੇ ਤਨ ਦੇਖੇ, ਜਿਸ ਨੂੰ ਕਿਹਾ ਤੁਸੀਂ ਜਗਤ ਜਾਣਨੀ, ਦਰਿੰਦਿਆਂ ਹੱਥੋਂ ਲੀਰੋ ਲੀਰ ਉਸਦੇ ਅੰਗ ਦੇਖੇ, ਬਾੜ ਹੀ ਖਾਈ ਜਾਂਦੀ ਕਿਤੇ ਖੇਤ ਨੂੰ, ਰਾਜੇ ਵੇਚਦੇ ਤੇ ਪਰਜੇ ਪਰਜਿਆਂ ਨੂੰ ਚਿੱਟੇ ਕਾਲੇ ਰੰਗ ਤੇ ਲਾਈ ਜਾਂਦੇ। ਧੰਨਵਾਦ ਭਾਈ
0: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਤੁਹਾਡਾ ਗਾਣਾ ਸੁਣਾਉਂਦੀ ਹਾਂ ਬੜੀ ਜਲਦੀ, ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। 150 ਹੋ ਗਏ ਨੇ ਤੇ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਵੀ ਆਪਣੀਆਂ ਗੱਲਾਂ ਬਾਤਾਂ ਦੇ ਜ਼ਰੀਏ ਆਪਣੀਆਂ ਜਿਹੜੀ ਸਾਡੀ ਛੋਟੇ ਛੋਟੇ ਟੋਪਿਕਸ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੰਜੋਏ ਕਰ ਰਹੇ ਹੋਵੋਗੇ, ਕਨਵਰਜੇਸ਼ਨ ਵੀ ਤੇ ਆਪਣੇ ਰਸਤੇ ਨੂੰ ਵੀ ਇੰਜੋਏ ਕਰਦੇ ਹੋਏ ਜਾ ਰਹੇ ਹੋ। ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਗਾਣੇ ਤੋਂ ਪਹਿਲਾਂ। ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਇਹ ਪ੍ਰੋਫੈਸ਼ਨਲ ਰੈਨੋਵੇਸ਼ਨ ਦੀਆਂ ਸਰਵਿਸਿਜ਼ ਦਿੰਦੇ ਨੇ ਤੁਹਾਨੂੰ ਟੋਰਾਂਟੋ ਐਂਡ GTA ਏਰੀਆ ਦੇ ਵਿੱਚ। ਤੁਸੀਂ ਆਪਣੇ ਬਾਥਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੋਵੇ, ਆਪਣੇ ਘਰ ਦੀ ਕਿਚਨ ਦੀ ਰੈਨੋਵੇਸ਼ਨ ਕਰਾਉਣੀ ਹੈ, ਬੇਸਮੈਂਟ ਦੇ ਵਿੱਚ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ, ਆਪਣੇ ਜਿਹੜੇ ਬਾਥਰੂਮ ਦੇ ਟਾਇਲਸ ਨੇ ਉਹਨਾਂ ਨੂੰ ਇੰਸਟਾਲ ਕਰਾਉਣਾ ਚਾਹੁੰਦੇ ਹੋ, ਫਲੋਰ ਕੋਈ ਵੀ ਇੰਸਟਾਲ ਕਰਾਉਣਾ ਹੋਵੇ, ਫਲੋਰ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ ਆਪਣੇ ਘਰ ਦਾ, ਜਾਂ ਤੁਸੀਂ ਆਪਣੇ ਘਰ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚੋਂ, ਇਹਨਾਂ ਨਾਲ ਗੱਲਬਾਤ ਕਰੋ। ਫਰੇਮਿੰਗ ਐਂਡ ਡਰਾਈਵਾਲ ਦਾ ਕੰਮ ਵੀ ਕਰਦੇ ਨੇ, ਅਤੇ ਤੁਹਾਡੇ ਘਰ ਦੀ ਡੈੱਕ ਅਤੇ ਫੈਂਸ ਵੀ ਇਹ ਬਣਾ ਦੇਣਗੇ। ਉਹਦੇ ਲਈ ਤੁਸੀਂ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਮਤਲਬ ਕਿ ਤੁਹਾਡੇ ਘਰ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਕਰਾਉਣ ਵਾਲਾ, ਕੰਸਟਰਕਸ਼ਨ ਵਾਲਾ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਪੂਰੇ ਪ੍ਰੋਫੈਸ਼ਨਲ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਅਤੇ ਇਹਨਾਂ ਦੇ ਕੋਲ ਇੱਕ ਪ੍ਰਮੋਸ਼ਨ ਵੀ ਚੱਲ ਰਹੀ ਹੈ, 3-piece ਐਂਡ ਸਵੀਟ ਵਾਸ਼ਰੂਮ ਪ੍ਰਮੋਸ਼ਨ ਚੱਲ ਰਹੀ ਹੈ ਇਹਨਾਂ ਦੇ ਕੋਲ $8,000 ਦੇ ਵਿੱਚ, ਅਤੇ ਪੂਰੇ ਤੁਹਾਡੇ ਵਾਸ਼ਰੂਮ ਨੂੰ ਇਹ ਅਪਡੇਟ ਕਰ ਦੇਣਗੇ। ਜ਼ਰੂਰ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ, ਨੰਬਰ ਹੈ 416-678-8100 ਤੇ ਕਾਲਸ ਕਰ ਸਕਦੇ ਹੋ ਤੁਸੀਂ। ਗੋਲਡਨ ਸਟਾਰ ਕੰਸਟਰਕਸ਼ਨ ਇੰਕ ਤੁਹਾਨੂੰ ਸਾਰੇ ਟੋਰਾਂਟੋ GTA ਏਰੀਆ ਦੇ ਵਿੱਚ ਆਪਣੀਆਂ ਸਰਵਿਸਿਜ਼ ਦਿੰਦੇ ਨੇ। ਤੇ ਲੋ ਫਿਰ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਹੀ ਗਾਣਾ ਸੁਣੋ ਤੁਸੀਂ, ਨਵਾਂ ਗਾਣਾ ਇਹਨਾਂ ਦਾ ਆਇਆ। ਮੈਂ ਇੱਕ ਇਹੀ ਗਾਣਾ ਥੋੜ੍ਹਾ ਜਿਹਾ ਸੁਣਿਆ ਸੀ, ਕਿਸੇ ਨੇ ਕੋਈ ਹੋਰ ਗਾਣਾ ਵੀ ਸੁਣਿਆ ਹੋਵੇ, ਸੋਹਣਾ ਗਾਣਾ ਲੱਗਿਆ ਹੋਵੇ ਤਾਂ ਉਹ ਵੀ ਮੈਨੂੰ ਜ਼ਰੂਰ ਦੱਸਿਓ, ਆਪਾਂ ਉਹ ਵੀ ਸੁਣਾਂਗੇ ਫਿਰ। ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਨਵਾਂ ਗਾਣਾ ਤੁਸੀਂ ਇੰਜੋਏ ਕਰੋ। ਕੱਲ੍ਹ ਇਹ ਗਾਣਾ ਰਿਲੀਜ਼ ਹੋਇਆ ਆ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
11: Home, Miss Roger. I must say, England's been rather dull without you, sir.
12: Well, let's change that, shall we?
11: A splendid idea, sir.

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੇ ਕਰਨ ਔਜਲੇ ਦੀ ਆਵਾਜ਼ ਦੇ ਵਿੱਚ ਆਪਾਂ ਨਵਾਂ ਗਾਣਾ ਇਹਨਾਂ ਦਾ ਸੁਣਿਆ। ਤੇ ਦੇਖ ਲਓ, ਜੇ ਆਪਾਂ ਹੁਣ ਆਪਾਂ ਦੇਖਦੇ ਹਾਂ ਨਾ, ਕਿਸੇ ਨੂੰ ਵੀ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਵਧੀਆ ਵਧੀਆ ਉਹਨਾਂ ਨੇ ਆਪਣੇ, ਕਹਿ ਲਓ ਹੁਣ ਜੇ ਕਰਨ ਔਜਲੇ ਦੀ ਗੱਲ ਕਰ ਲਓ, ਮਤਲਬ ਬੜੀਆਂ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਲਾਈਫ ਦਾ, ਹੈ ਨਾ, ਜੋ ਵੀ ਇਹਨਾਂ ਨੇ ਕੁਝ ਸੋਚਿਆ ਹੋਇਆ ਸੀ, ਕੀ ਮੋਟਿਵ ਹੈਗਾ ਇਹਨਾਂ ਦਾ, ਕੀ ਇਹਨਾਂ ਨੇ ਸੋਚ ਕੇ ਸਿੰਗਿੰਗ ਦੇ ਵਿੱਚ ਲਾਈਨ ਦੇ ਵਿੱਚ ਪੈਰ ਰੱਖਿਆ, ਸਾਰਾ ਕੁਝ ਇਹਨਾਂ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਪੂਰਾ ਪ੍ਰੋਪਰ ਬਿਆਨ ਕੀਤਾ ਹੋਇਆ। ਦੇਖ ਲਓ, ਇਹ ਸਟਰਗਲ ਹੀ ਹੈ ਕਿਸੇ ਵੀ ਕੰਮ ਦੇ ਵਿੱਚ। ਤੁਸੀਂ ਨਾ ਆਪਣਾ ਕੋਈ ਸਟਾਰਟਅਪ ਕਰੋ, ਟਾਈਮ ਜ਼ਰੂਰ ਲੱਗਦਾ ਆ। ਹੁਣ ਦਿਲਜੀਤ ਦੋਸਾਂਝ ਕਿੱਥੇ ਤੱਕ ਪਹੁੰਚ ਗਿਆ, ਹੈ ਨਾ, ਵੈਂਬਲੇ ਸਟੇਡੀਅਮ, ਇਹਦੀ ਆਈ ਥਿੰਕ 92,000 ਦੀ ਕਪੈਸਿਟੀ ਹੈ ਜਿਹੜਾ ਇਹਨਾਂ ਨੇ ਸੋਲਡ ਆਊਟ ਕੀਤਾ, ਹੈ ਨਾ। ਕਦੋਂ ਤੋਂ ਦੇਖੋ, ਇੰਨੇ ਸਾਲਾਂ ਦੀ ਮਿਹਨਤ ਜਿਹੜੀ ਹੁਣ ਰੰਗ ਲੈ ਕੇ ਆ ਰਹੀ ਹੈ। ਦੇਖ, ਸਬਰ ਜਿਹੜੀ ਚੀਜ਼ ਹੈ ਨਾ, ਅਤੇ ਬਹੁਤ ਕਹਿ ਲਓ ਕਿ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਆ, ਬਟ ਜਿਹਨੂੰ ਸਬਰ ਕਰਨਾ ਆ ਗਿਆ ਤਾਂ ਇਟ ਮੀਨਸ ਉਹਨੇ ਸਾਰਾ ਕੁਝ ਹੀ ਸਿੱਖ ਲਿਆ। ਫਿਰ ਕਿਤੇ ਨਾ ਕਿਤੇ ਜਿਹੜੀ ਵੀ ਆਪਾਂ ਮਿਹਨਤ ਕਰਦੇ ਹਾਂ, ਚਾਹੇ ਮਿਹਨਤ ਉਹ ਇੱਕ ਦਿਨ ਦੀ ਹੋਵੇ, ਇੱਕ ਮਿੰਟ ਦੀ ਹੋਵੇ, ਉਹ ਕਿਤੇ ਨਾ ਕਿਤੇ ਆਪਾਂ ਨੂੰ ਵਧੀਆ ਰਿਜ਼ਲਟ ਜ਼ਰੂਰ ਦਿੰਦੀ ਆ। ਸਬਰ ਇੱਕ ਛੁਪਿਆ ਹੋਇਆ ਖਜ਼ਾਨਾ, ਹਰ ਕਿਸੇ ਕੋਲ ਨਹੀਂ ਹੁੰਦਾ। ਜੋ ਮੁਸ਼ਕਿਲਾਂ ਵਿੱਚ ਟਿਕ ਜਾਵੇ ਉਹੀ ਅਸਲ ਵਿੱਚ ਮਜ਼ਬੂਤ ਹੁੰਦਾ। ਇਸ ਕਰਕੇ ਸਬਰ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ, ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਤਾਂ ਆਈ ਥਿੰਕ ਮੋਸਟਲੀ ਮੈਂ ਦੇਖਦੀ ਹਾਂ ਕਿ ਕਿਸੇ ਦੇ ਵਿੱਚ ਇੱਕ ਮਾੜੀ ਜਿਹੀ ਗੱਲ ਕੋਈ ਕਿਸੇ ਨੂੰ ਕਹਿ ਦਿਉ ਤਾਂ ਉਹ ਸੁਣ ਨਹੀਂ ਸਕਦਾ। ਕਿਸੇ ਦੇ ਵਿੱਚ ਇੰਨੀ ਪੇਸ਼ੈਂਸ ਨਹੀਂ ਹੈਗੀ ਕਿ ਦੂਸਰੇ ਬੰਦੇ ਦਾ ਕੀ ਪਹਿਲੂ ਹੈਗਾ, ਉਹਦਾ ਕੀ ਉਹਦਾ ਮੋਟਿਵ ਹੈਗਾ ਤੁਹਾਡੇ ਨਾਲ ਕੋਈ ਗੱਲ ਕਰਨ ਦਾ, ਅਗਲਾ ਸੋਚਦਾ ਹੀ ਨਹੀਂ। ਐਗਰੈਸ਼ਨ ਲੋਕਾਂ ਦੇ ਵਿੱਚ ਇੰਨਾ ਆਇਆ ਹੋਇਆ ਨਾ, ਤੁਸੀਂ ਨੋਰਮਲੀ ਕਿਤੇ ਰੋਡ 'ਤੇ ਜਾਂਦੇ ਹੋਏ ਦੇਖੋ, ਹਲਕਾ ਜਿਹਾ ਕੋਈ ਕਿਤੇ ਨਾ, ਲੈਟਸ ਸੇ ਕਿਸੇ ਉਹ ਹੋ ਗਈ ਗ੍ਰੀਨ ਲਾਈਟ ਹੋ ਗਈ, ਅਤੇ ਕੋਈ ਕਾਰ ਦੇ ਵਿੱਚ ਬੈਠਾ ਹੋਇਆ, ਕੋਈ ਕਿਸੇ ਨਾਲ ਗੱਲ ਕਰ ਰਿਹਾ ਹੋ ਸਕਦਾ, ਜਾਂ ਕੋਈ ਫੋਨ 'ਤੇ ਹੋਵੇ, ਕਿਸੇ ਦਾ ਧਿਆਨ ਇੱਧਰ ਇੱਧਰ ਇੱਕ ਸੈਕਿੰਡ ਲਈ ਹੋ ਗਿਆ, ਪਿੱਛੋਂ ਨਾਲ ਦੀ ਨਾਲ ਹੋਰਨ ਵੱਜਣ ਲੱਗ ਜਾਂਦੇ ਆ ਕਿ ਬਈ ਤੋੜ ਲਾ ਇਹਨੂੰ, ਹੈ ਨਾ, ਅਤੇ ਵੀ ਤੇਰਾ ਧਿਆਨ ਨਹੀਂ ਹੈਗਾ। ਗਲਤੀ ਚਲੋ ਉਸ ਇਨਸਾਨ ਦੀ ਵੀ ਆ ਕਿ ਜਿਹੜਾ ਧਿਆਨ ਨਹੀਂ ਦੇ ਰਿਹਾ ਅੱਗੇ, ਨਾ ਅੱਗੇ ਟ੍ਰੈਫਿਕ ਉਹਨੇ ਬਲੋਕ ਕੀਤੀ ਆ, ਬਟ ਇਹ ਵੀ ਚੀਜ਼ ਦੇਖੋ ਕਿ ਜਿਹੜਾ ਪਿੱਛੇ ਵਾਲਾ ਉਹ ਨਾਲ ਦੀ ਨਾਲ ਹੋਰਨ 'ਤੇ ਹੋਰਨ ਮਾਰਨ ਲੱਗ ਗਿਆ, ਉਹਦੇ ਵਿੱਚ ਇੱਕ ਮਿੰਟ ਦਾ ਪੇਸ਼ੈਂਸ ਨਹੀਂ ਹੈਗਾ। ਅਤੇ ਉਹਦੇ ਵਿੱਚ ਜੇ ਹੁਣ ਤੁਸੀਂ ਇੱਕ ਛੋਟੀ ਛੋਟੀ ਗੱਲਾਂ ਦੇ ਵਿੱਚ ਸਬਰ ਨਹੀਂ ਕਰ ਸਕਦੇ, ਫਿਰ ਤੁਸੀਂ ਲਾਈਫ ਦੇ ਕਹਿ ਲਓ ਕਿ ਵੱਡੇ ਵੱਡੇ ਜਿਹੜੇ ਮੁਕਾਮ ਤੁਸੀਂ ਹਾਸਲ ਕਰਨੇ ਆ, ਉੱਥੇ ਤੱਕ ਤੁਸੀਂ ਕਦੋਂ ਪਹੁੰਚੋਗੇ? ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ। ਜੇ ਹੁਣ ਲੈਟਸ ਸੇ ਮੇਰੀ ਲਾਈਫ ਦੇ ਵਿੱਚ ਅੱਜ ਮੈਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਲੋੜ ਆ, ਅਤੇ ਪਰ ਮੈਨੂੰ ਨਹੀਂ ਮਿਲ ਰਹੀ, ਤਾਂ ਫਿਰ ਮੈਂ ਸੋਚੂੰਗੀ ਵੀ ਨਹੀਂ, ਚਲੋ ਠੀਕ ਹੈ, ਇਹਦਾ ਹਜੇ ਟਾਈਮ ਨਹੀਂ ਆਇਆ ਮੈਨੂੰ ਮਿਲਣ ਦਾ। ਜੇ ਮੈਨੂੰ ਲੈਟਸ ਸੇ ਮੈਂ ਕੋਈ ਹੋਰ ਥੋੜ੍ਹੀ ਜਿਹੀ ਹੋਰ ਮਿਹਨਤ ਕੀਤੀ ਹੁੰਦੀ, ਜਾਂ ਮੈਂ ਹੋਰ ਥੋੜ੍ਹਾ ਸੋਚ ਕੇ ਜਾਂ ਕੋਈ ਨਾ ਕੋਈ ਐਫਰਟ ਹੋਰ ਕੀਤਾ ਹੁੰਦਾ, ਸ਼ਾਇਦ ਮੈਨੂੰ ਹੁਣ ਤੱਕ ਮਿਲ ਜਾਂਦੀ। ਜੇ ਨਹੀਂ ਮਿਲੀ ਤਾਂ ਉਹਦੇ ਵਿੱਚ ਕੋਈ ਨਾ ਕੋਈ ਉਸ ਰੱਬ ਦੀ ਰਜ਼ਾ ਆ, ਜਾਂ ਹੋ ਸਕਦਾ ਕਿ ਮੇਰੇ ਲਈ ਉਹ ਨਾ ਸਹੀ ਹੋਵੇ। ਮੈਂ ਥੋੜ੍ਹਾ ਜਿਹਾ ਇਸ ਤਾਂ ਇਸ ਅਕੋਰਡਿੰਗਲੀ ਆਪਣੇ ਮਨ ਨੂੰ ਡਾਈਵਰਟ ਕਰ ਲੈਂਦੀ ਹੁੰਦੀ ਹਾਂ, ਅਤੇ ਇਨਸਟੈਡ ਆਫ ਕਿ ਮੈਂ ਉਹਦੇ 'ਤੇ ਜ਼ਿੱਦ ਜੀ ਕਰੀ ਜਾਵਾਂ, ਨਹੀਂ ਨਹੀਂ ਮੈਨੂੰ ਤਾਂ ਇਹ ਚਾਹੀਦਾ ਹੀ ਚਾਹੀਦਾ ਆ, ਇਹ ਚੀਜ਼ ਮੈਨੂੰ ਮੈਂ ਲੈਣੀ ਲੈਣੀ ਆ, ਕੀ ਪਤਾ ਉਹ ਮੇਰੇ ਲਈ ਬਣੀ ਨਾ ਹੋਵੇ, ਹੈ ਨਾ। ਅਤੇ ਕਈ ਚੀਜ਼ਾਂ ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਆਪਾਂ ਬਹੁਤ ਕਹਿ ਲਓ ਦਿਲੋਂ ਆਪਾਂ ਚਾਹੀਏ ਵੀ ਹਾਂ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?